ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਹਰਮੀਤ। ਤੂੰ
1: ਆਏ ਮੈਥੋਂ ਨਹੀਂ ਉਹ ਦਾਲ ਬਣਦੀ ਹੈ ਉਬਰ ਈਟ ਕਰਾ ਲਈ। ਵਧੀਆ ਗੱਲ ਨਾ,
0: ਉਬਰ ਈਟ ਕਰਾ ਲਈ ਅਤੇ ਤੂੰ ਨਹੀਂ ਹੋ ਦਾਲ ਬਣਦੀ। ਅਤੇ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ, ਇਸ ਹਫ਼ਤੇ ਸ਼ੁੱਕਰਵਾਰ ਦੇ ਦਿਨ ਰਿਲੀਜ਼ ਹੋਣੀ ਆ, ਅਤੇ ਜਾ ਕੇ ਅਤੇ ਤੁਸੀਂ ਆਪਣੇ ਲਾਗਲੇ ਸਿਨੇਮਾ ਘਰਾਂ 'ਚ ਵੇਖ ਸਕਦੇ ਹੋ। ਬਹੁਤ ਜਲਦ ਲਿਸਟ ਵੀ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਅਤੇ ਨਾਲ ਦੀ ਨਾਲ ਫਿਲਮ ਓਏ ਭੋਲੇ ਓਏ 2 ਇਸ ਟਾਈਮ ਸਿਨੇਮਿਆਂ ਦਾ ਸ਼ਿੰਗਾਰ ਬਣੀ, ਪਿਛਲੇ ਹਫ਼ਤੇ ਰਿਲੀਜ਼ ਹੋ ਗਈ ਸੀ, ਅਤੇ ਇਹ ਵੀ ਫਿਲਮ ਜਾ ਕੇ ਤੁਸੀਂ ਵੇਖ ਸਕਦੇ ਹੋ। ਅਤੇ ਨਾਲ ਦੀ ਨਾਲ ਫਿਰ ਦਿਲਜੀਤ ਦੀ ਫਿਲਮ ਹੈ ਮੈਂ ਵਾਪਸ ਆਊਂਗਾ, ਉਹ ਵੀ ਰਿਲੀਜ਼ ਹੋ ਚੁੱਕੀ ਹੈ, ਅਤੇ ਜੇ ਕਿਸੇ ਨੇ ਵੇਖੀ ਹੈ ਤਾਂ ਤੁਸੀਂ ਦੱਸ ਸਕਦੇ ਹੋ, ਅਤੇ ਜੇਕਰ ਨਹੀਂ ਤਾਂ ਫਿਰ ਤੁਸੀਂ ਵੇਖ ਲਿਓ ਜਾ ਕੇ ਜੇ ਤੁਹਾਡਾ ਟਾਈਮ ਬਣਦਾ। ਅਤੇ ਆਪਾਂ ਫਿਲਹਾਲ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਹੁਣ ਸਮਾਂ ਹੋ ਗਿਆ, ਆਪਾਂ ਕੋਈ ਵਿਸ਼ਾ ਰੱਖਾਂਗੇ ਅਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਬੇਨਤੀ ਆ ਕਿ ਤੁਸੀਂ ਵੀ ਸੁਰ ਜ਼ਰੂਰ ਸਾਂਝਾ ਪਾਇਓ। ਹੋਰ ਸੁਣਾਓ, ਤੁਰ ਸਾਹਿਬ ਠੀਕ ਠਾਕ ਹੈ? ਧੁੱਪ ਲੱਗੀ ਕਿ ਨਹੀਂ ਬਾਹਰ?
1: ਅਜੇ ਕਿੱਥੇ ਧੁੱਪ ਲੱਗੀ ਭਾਅ ਜੀ,
0: ਅੱਜ ਲੱਗਦੀ ਵੀ ਨਹੀਂ, ਫਿਰ ਜੇ ਲੱਗਣੀ ਹੁੰਦੀ ਤਾਂ ਉਹਨੂੰ
1: ਲੱਗ ਜਾਣੀ ਅਸੀਂ ਸਾਡੇ ਪਰਛਾਵੇਂ ਤੋਂ ਡਰ ਕੇ ਧੁੱਪ ਵਰਣ ਹੋ ਗਈ ਹੈ ਹੈਨਾ। ਮੈਂ ਤਾਂ ਗਾਣਾ ਵੀ ਨਹੀਂ ਗਾ ਸਕਦਾ ਨਾ, ਅੱਜ ਦਿਨ ਚੜੇ ਆ ਮੇਰੇ ਰੰਗ ਵਰਗਾ ਘੱਪਾ ਬੱਦਲ ਹੋਏ ਬਾਹਰ। ਇਹ ਗਾਣਾ ਵੀ ਕਿਸੇ ਕਿਸੇ ਲਈ ਬਣਿਆ ਬਈ,
0: ਗਾਣਾ ਤਾਂ ਗਾਣਾ ਹੁੰਦਾ ਵਾ। ਗਾਣਾ ਤਾਂ ਹੁਣ ਉਹ ਕਹਿੰਦੀ ਵੀ ਮੇਰੇ ਦਾਲ ਨਹੀਂ ਮੈਂ ਬਣਾਉਣੀ, ਤਾਂ ਕਿਹੜੀ ਨਹੀਂ ਬਣਾਉਣੀ ਦੱਸ?
1: ਉੱਦਾਂ ਨਾ ਕਹਿੰਦੇ ਸੁਰ 'ਚ ਨਾ ਕਰਨ ਦੀ ਕੀ ਗੱਲ,
0: ਇੰਨੇ ਪਿਆਰ ਨਾਲ ਕੀ ਲੋੜ ਨਾ ਕਰ,
1: ਪਿਆਰ ਨਾਲ ਸੁਰ 'ਚ ਕਹਿੰਦੀ ਵੀ ਨਾ ਮੈਂ ਤਾਂ ਦਾਲ ਨਹੀਂ ਬਣਨੀ।
0: ਅਤੇ ਜੇ ਇਹੋ ਹੀ ਪਤੀਲਾ ਸੁੱਟ ਕੇ ਕਿਹਾ ਹੁੰਦਾ
1: ਓਏ ਹੋਏ ਹੋਏ,
0: ਅਤੇ ਫਿਰ
1: ਮਰ ਜਾਣੇ ਆ, ਮੇਰੇ ਤੋਂ ਨਹੀਂ ਬਣਦੀ, ਆਪੇ ਬਣਾ ਲਾ ਆ ਗਏ। ਪਰ ਬੰਦੇ ਨੇ ਬਣਾ ਕਹਿਣਾ ਵੀ ਕਿਉਂ ਸੀ ਦਾਲ ਬਣਾ ਕੇ, ਦੇ ਲੋੜ ਹੀ ਨਹੀਂ, ਫਿਰ ਉਹਨੂੰ ਪਤਾ ਵੀ ਅਥਰੇ ਸੁਭਾਅ ਦੀ ਜਨਾਨੀ ਤਾਂ ਛੱਡ ਭਰਾ ਜਿੰਨਾ ਕੁ ਦੂਰ ਰਹੇ ਵਧੀਆ।
0: ਨਹੀਂ ਪਰ ਗੱਲ ਤਾਂ ਇਹ ਆ ਨਾ ਵੀ ਤਰੀਕਾ ਕੀ ਆ ਤੁਹਾਡਾ, ਜੇ ਤੁਸੀਂ ਤਰੀਕਾ ਆਪਣਾ ਬਦਲ ਲਓ ਤਾਂ ਕਈ ਵਾਰੀ ਬੰਦੇ ਦੇ ਕੰਮ ਰੁੱਖ ਵੀ ਆ ਜਾਂਦੇ ਆ, ਅਤੇ ਜੇ ਤੁਸੀਂ ਤਰੀਕਾ ਆਪਣਾ ਗਲਤ ਬਣਾ ਲਓ ਤਾਂ ਫਿਰ ਸਮੱਸਿਆ ਹੋ ਵੀ ਜਾਂਦੀ ਹੈ। ਜਿਹੜੀ ਜੇ ਆ ਨਾ ਇਹ ਬੜੀ ਮੁਸ਼ਕਲ ਹੈ, ਅਤੇ ਅੱਜ ਆਪਾਂ ਇਹਦੇ ਦੁਆਲੇ ਦੁਆਲੇ ਗੱਲ ਘੁੰਮਾਉਣੀ। ਹੁਣ ਇਹਨੇ ਗਾਣੇ ਦੇ ਰੂਪ ਦੇ ਵਿੱਚ ਕਿਹਾ, ਮਤਲਬ ਕਿਹਾ ਸੋਹਣੇ ਤਰੀਕੇ ਦੇ ਨਾਲ ਕਿਹਾ, ਅਤੇ ਜੇ ਇੱਦਾਂ ਜਨਾਨੀਆਂ ਨੱਚ ਨੱਚ ਕੇ ਘਰਾਂ 'ਚ ਕਹਿਣ ਵੀ ਤਾਂ ਬੰਦਾ ਕਹਿੰਦਾ ਕੋਈ ਗੱਲ
1: ਨਹੀਂ, ਅਸੀਂ ਬਣਾ ਲੈਂਦੇ। ਇਹ ਮਸਲਾ ਭਾਜੀ ਉਹ ਆ ਵੀ ਤੁਹਾਡੇ ਲਈ 6 ਆ ਮੇਰੇ ਲਈ 9 ਆ, ਤੁਸੀਂ ਵੀ ਸਹੀ ਹੁੰਦੇ ਤੇ ਮੈਂ ਵੀ ਸਹੀ ਹਾਂ, ਇਹ ਉਹ ਮਸਲਾ ਜੇ।
0: ਹਾਂ ਤੇ ਜੇ ਤੁਹਾਡੇ ਲਈ 9 ਹੁੰਦਾ ਤੇ
1: ਜੇ ਵਾਲਾ ਕਮਰਾ ਕਰਾ
0: ਜੇ ਵਾਲਾ
1: ਜੇ ਵਾਲੀ। ਮੈਂ ਗੱਲ ਤੁਹਾਨੂੰ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਆਪਾਂ ਨਾ, ਵੀ ਜੇ ਆਹ ਹੁਣ ਜੇ ਮੈਂ ਆਹ ਕੀਤਾ ਹੁੰਦਾ ਜਾਂ ਜੇ ਮੈਂ ਆਹ ਹੁੰਦਾ ਹੈ ਨਾ, ਜੇ ਵਾਲੀ ਚੀਜ਼ ਸਾਡੇ ਲਈ ਪੋਜ਼ਿਟਿਵ ਵੀ ਅਤੇ ਨੈਗੇਟਿਵ ਵੀ ਹੈ ਨਾ। ਕਹਿੰਦੇ ਕਿਹੜਾ ਇੱਕ ਬੰਦਾ ਨਾ ਬੜਾ ਬੇਰੁਜ਼ਗਾਰ ਸੀ ਅਤੇ ਉਹ ਕੰਮ ਦੀ ਤਲਾਸ਼ ਸ਼ਹਿਰ ਗਿਆ, ਉਹਨੂੰ ਕੰਮ ਨਹੀਂ ਮਿਲਿਆ ਕਿਤੇ, ਵਿਚਾਰਾ ਉਦਾਸ ਹੋ ਕੇ ਨਾ ਸਾਰਾ ਦਿਨ ਭੌਂ ਕੇ ਗੇੜਾ ਕੱਟ ਕੇ ਅਤੇ ਬੱਸ ਸਟੈਂਡ 'ਤੇ ਆ ਕੇ ਬਹਿ ਗਿਆ ਵੀ ਚੱਲ ਮਾੜਾ ਘਰ ਨੂੰ ਚੱਲੀਏ, ਚੱਲੀਏ ਪਿੰਡਾਂ ਨੂੰ ਚੱਲੀਏ ਵਾਪਸ, ਕੋਈ ਫਾਇਦਾ ਨਹੀਂ ਹੈ ਨਾ। ਅਤੇ ਉੱਥੇ ਨਾ ਇੱਕ ਵਪਾਰੀ ਆਇਆ ਅਤੇ ਉਹ ਨਾ ਸਬਜ਼ੀਆਂ ਖਰੀਦ ਕੇ ਲੈ ਕੇ ਜਾਂਦਾ ਸੀ ਪਿੰਡਾਂ ਨੂੰ, ਅਤੇ ਉਹ ਸਬਜ਼ੀਆਂ ਵੇਚਦਾ ਸੀ ਉੱਥੇ ਨਾ, ਜਿਹੜਾ ਛੋਟਾ ਜਿਹਾ ਟਾਊਨ ਹੋਣਾ ਵੱਡੇ ਸ਼ਹਿਰ ਆਇਆ ਫਿਰਦਾ ਸੀ। ਅਤੇ ਉਹਨੇ ਸਬਜ਼ੀ ਚੜਾਉਣੀ ਸੀ ਬੱਸ ਦੀ ਛੱਤ 'ਤੇ, ਉਹਨੂੰ ਕਹਿੰਦਾ ਵੀ ਭਾਈ ਵਿਹਲਾ ਬੈਠਾ ਮਾੜਾ ਹੱਥੀ ਲਵਾ ਦੇ। ਉਹਨੇ ਇਹਨੂੰ ਹੈਲਪ ਕਰਾਈ ਉੱਤੇ ਰਖਾਇਆ ਅਤੇ ਉਹ ਨਾ ਵੇਖਿਆ ਬੰਦਾ ਬੜਾ ਮਾਸ, ਉਹਨੇ 20 ਰੁਪਏ ਫੜਾ ਤੇ ਉਹਨੂੰ ਵੀ ਆ ਚੱਲ ਫੜ ਲੈ ਤੇਰੀ ਮਿਹਨਤ ਆ। ਉਹਨੂੰ ਮਨ 'ਚ ਆਇਆ ਖਿਆਲ, ਕਹਿੰਦਾ ਮਨਾ ਵੀ ਯਾਰ ਮਾੜਾ ਜਿਹਾ ਫੜਾਇਆ ਅਤੇ 20 ਰੁਪਏ ਫੜਾ ਕੇ, ਅਤੇ ਕਹਿੰਦਾ ਬਾਊ ਜੀ ਤੁਸੀਂ ਰੋਜ਼ ਆਉਂਦੇ ਸਬਜ਼ੀਆਂ ਲੈਣ? ਕਹਿੰਦਾ ਹਾਂ ਬਾਹਰ ਦੂਜੇ ਦਿਨ ਆ ਜਾਈਦਾ ਇੱਥੇ। ਅਤੇ ਕਹਿੰਦਾ ਜੇ ਮੈਂ ਤੁਹਾਨੂੰ ਇੱਦਾਂ ਹੀ ਹੈਲਪ ਕਰਾ ਦਿਆ ਕਰਾਂ ਤਾਂ ਦੇ ਦਿਆ ਕਰੋਗੇ ਪੈਸੇ? ਕਹਿੰਦਾ ਆ ਜਾ ਕਰੀ, ਮੈਨੂੰ ਤਾਂ ਲੋੜ ਹੁੰਦੀ ਸਗੋਂ। ਉਹ ਬੰਦਾ ਆ ਜਾ ਕਰੇ, ਉੱਥੇ ਹੀ ਰਿਹਾ, ਕਹਿੰਦਾ ਕੋਈ ਨਹੀਂ, ਥੋੜ੍ਹੀ ਜਿਹੀ ਮਨ 'ਚ ਜਾਗ ਆ ਗਈ ਨਾ ਵੀ ਪੈਸੇ ਮਿਲਦੇ ਆ, ਵੀ ਚਲ ਤੇ ਕੀ ਪਤਾ ਹੋਰ ਵੀ ਆਏ ਕੋਈ ਸਮਾਨ ਵਾਲਾ। ਉਹ ਸਬਜ਼ੀਆਂ ਡੇਲੀ ਉਹਦੀ ਹੈਲਪ ਕਰਾਇਆ ਕਰੇ, ਅਤੇ ਉਹ ਬੰਦਾ ਬੜਾ ਇਮਾਨਦਾਰ ਲੱਗਾ ਉਹਨੂੰ ਵੀ, ਯਾਰ ਬੰਦਾ ਇਮਾਨਦਾਰ ਵੀ ਡੇਲੀ ਆ ਜਾਂਦਾ 20 ਰੁਪਏ 30 ਰੁਪਏ 40 ਰੁਪਏ ਫੜਾ ਦਿਆ ਕਰੇ ਉਹਨੂੰ ਖੁਸ਼ ਹੋ ਕੇ। ਹੌਲੀ ਹੌਲੀ ਉਹ ਬੰਦੇ ਨੇ ਇੰਨਾ ਹੀ ਉਹਦਾ ਪਿਆਰ ਜਿੱਤ ਲਿਆ ਨਾ, ਕਹਿੰਦਾ ਯਾਰ ਵੀ ਚੱਲ ਮੇਰੇ ਨਾਲ ਮੰਡੀ ਚੱਲ, ਵੀ ਤੂੰ ਮੇਰੇ ਲਈ ਸਬਜ਼ੀਆਂ ਬਾਇਆ ਕਰ ਦਿਆ ਕਰ, ਬੱਸ 'ਤੇ ਚੜਾ ਦਿਆ ਕਰ, ਅੱਗੋਂ ਮੈਂ ਲਾਲਾ ਕਰਾਂਗਾ। ਕਹਿੰਦਾ ਗੱਲ ਹੀ ਕੋਈ ਨਹੀਂ,
0: ਇਕੱਲੇ ਆਇਆ ਕਰ।
1: ਉਹਨੇ ਜਾ ਕੇ ਉਹਨੇ ਕੰਮ ਸਿੱਖਿਆ, ਉਹ ਸਿਖਾਇਆ ਵੀ ਇੱਦਾਂ ਬਾਏ ਕਰੀਦੀਆਂ ਨੇ, ਇੱਦਾਂ ਖਰੀਦੀਦੀਆਂ, ਅਤੇ ਤੂੰ ਇੱਦਾਂ ਨਿਕਲ ਜਾ। ਹੁਣ ਉਹਨੂੰ ਪੁੱਛਿਆ ਬੰਦੇ ਨੇ ਬਾਏ ਪਾਸੇ ਪੁੱਛ ਲਿਆ, ਕਹਿੰਦਾ ਯਾਰ ਵੀ ਤੂੰ ਇੱਥੇ ਕਿੱਥੋਂ ਦਾ ਰਹਿਣ ਵਾਲਾ, ਵੀ ਇੱਥੇ ਕਿਵੇਂ ਆਇਆ ਵਾ? ਕਹਿੰਦਾ ਬਾਈ ਜੀ ਮੈਂ ਨਾ, ਮੈਨੂੰ ਕਿਸੇ ਨੇ ਦੱਸਿਆ ਸੀ ਵੀ ਫਲਾਣੇ ਫਲਾਣੇ ਬੱਸ ਸਟੈਂਡ 'ਤੇ ਨਾ ਟੋਇਲਟ ਜਿਹੜੀ ਬਣੀ ਹੁੰਦੀਆਂ ਨੇ ਉੱਥੇ ਨੌਕਰੀ ਆ ਸਾਫ਼ ਸਫਾਈ ਦੀ, ਅਤੇ ਮੈਂ ਉਹ ਲੈਣ ਆਇਆ ਸੀ ਵੀ ਚਲੋ ਸਾਫ਼ ਸਫਾਈ ਕਰਨੀ ਇਹਦੀ ਕਿਹੜੀ ਗੱਲ ਆ। ਅਤੇ ਗਾਂਹ ਜਿਹੜਾ ਬੈਠਾ ਸੀ ਬੰਦਾ ਜਿਹੜਾ ਠੇਕੇਦਾਰ ਸੀ, ਮੈਨੂੰ ਕਹਿੰਦਾ ਬਈ ਤੂੰ ਪੜ੍ਹਨਾ ਲਿਖਣਾ ਜਾਣਦਾ, ਕਹਿੰਦਾ ਨਹੀਂ ਯਾਰ ਮੈਂ ਤਾਂ ਕੋਰਾ ਅਨਪੜ੍ਹ ਬੰਦਾ ਵਾ, ਮੈਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ। ਕਹਿੰਦਾ ਫਿਰ ਇਹ ਨੌਕਰੀ ਤੇਰੇ ਲਈ ਨਹੀਂ ਹੈਗੀ, ਇਹ ਅਸੀਂ ਇੱਥੇ ਪੜ੍ਹਿਆ ਲਿਖਿਆ ਬੰਦਾ ਰੱਖਣਾ ਅਤੇ ਤਾਂ ਕਰਕੇ ਕਹਿੰਦਾ ਮੈਂ ਫਿਰ, ਮੈਂ ਤਾਂ ਅਨਪੜ੍ਹ ਬੰਦਾ, ਮੈਂ ਉਦਾਸ ਹੋ ਕੇ ਤਾਂ ਬੈਠਾ ਸੀ, ਤੁਸੀਂ ਮੈਨੂੰ ਫਿਰ, ਮੈਂ ਤੁਹਾਨੂੰ ਪੁੱਛ ਲਿਆ। ਹਾਂ ਕਹਿੰਦਾ ਕੋਈ ਚੱਕਰ ਨਹੀਂ, ਤੂੰ ਲੱਗਾ ਰਿਹਾ ਮੇਰੇ ਨਾਲ ਹੀ ਨਾ। ਹੁਣ ਉਹ ਬੰਦੇ ਨੇ ਕੰਮ ਸਿੱਖ ਲਿਆ, ਹੌਲੀ ਹੌਲੀ ਕੰਮ ਸਿੱਖ ਕੇ ਸਾਰਾ ਕੰਮ ਕੀਤਾ ਉਹਨੇ, ਉਹਨੂੰ ਭੇਤ ਪੈ ਗਿਆ। ਫਿਰ ਉਹ ਜਿਹੜਾ ਠੇਕੇਦਾਰ ਸੀ ਉਹਨੇ ਬਿਰਧ ਹੋ ਗਿਆ, ਉਹਨੇ ਕੰਮ ਛੱਡ ਦਿੱਤਾ ਅਤੇ ਇਹ ਕਹਿੰਦਾ ਯਾਰ ਤੂੰ ਕਰਨਾ ਤਾਂ ਆਪਣੇ ਬੇਸ 'ਤੇ ਆਪਣਾ ਕੰਮ ਕਰ ਲੈ। ਉਹ ਬੰਦਾ ਹੁਣ ਸਬਜ਼ੀਆਂ ਆਪ ਖਰੀਦਿਆ ਕਰੇ, ਆਪ ਜਾ ਕੇ ਵੇਚਿਆ ਕਰੇ, ਉਹਨੂੰ ਪ੍ਰੋਫਿਟ ਹੋਣ ਲੱਗ ਗਿਆ। ਹੌਲੀ ਹੌਲੀ ਹੌਲੀ ਹੌਲੀ ਕੰਮ ਵਧਾਇਆ, ਦੋ ਤਿੰਨ ਬੱਸਾਂ ਲੱਦ ਕੇ ਭੇਜਿਆ ਕਰੇ ਅਤੇ ਕੰਮ ਉਹਦਾ ਨਾ 10 ਸਾਲਾਂ ਨੂੰ ਐਡਾ ਕੰਮ ਹੋ ਗਿਆ, ਉਹਦਾ ਕੰਮ ਇੰਪੋਰਟ ਐਕਸਪੋਰਟ ਤੱਕ ਪਹੁੰਚ ਗਿਆ। ਬਹੁਤ ਵਧੀਆ ਕੰਮ, ਐਂ ਇਲਾਕੇ 'ਚ ਨਾਮ ਹੋ ਗਿਆ ਵੀ ਫਲਾਣਾ ਠੇਕੇਦਾਰ ਦਾ ਸਮਾਨ ਪੂਰੇ ਸਾਰੇ ਪੈਸੇ ਜਾਂਦਾ। ਹੁਣ ਉਹਨੂੰ ਲੋਨ ਦੀ ਲੋੜ ਪੈ ਗਈ ਕਿ ਉਹਨੇ ਕੰਮ ਹੋਰ ਵਧਾਉਣਾ ਸੀਗਾ, ਅਤੇ ਉਹਨੇ ਨਾ ਆਪਣੇ ਮੁਨਸ਼ੀ ਨੂੰ ਕਿਹਾ ਵੀ ਯਾਰ ਮੈਂ ਲੋਨ ਲੈਣਾ ਵਾ। ਕਹਿੰਦਾ ਗੱਲ ਨਹੀਂ ਕੋਈ ਨਹੀਂ, ਮੈਂ ਬੈਂਕ ਵਾਲਿਆਂ ਨੂੰ ਕਹਿੰਦਾ। ਅਤੇ ਬੈਂਕ ਵਾਲੇ ਸਿੱਧੇ ਘਰੇ ਭੱਜਿਆ ਵੀ ਬੰਦੇ ਦਾ ਕੰਮ ਬਹੁਤ ਤਕੜਾ ਵੀ ਉਹਦੇ ਘਰੇ ਹੀ ਆ ਗਿਆ। ਕਹਿੰਦੇ ਬਾਬੂ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ, ਹੱਥੋਂ ਤੁਸੀਂ ਇੱਥੇ ਸਿਰਫ ਸਾਈਨ ਕਰੋ, ਤੁਹਾਡਾ ਲੋਨ ਤਿਆਰ ਹੈ। ਕਹਿੰਦਾ ਯਾਰ ਮੈਨੂੰ ਨਾ ਪੜ੍ਹਨਾ ਲਿਖਣਾ ਨਹੀਂ ਆਉਂਦਾ, ਮੈਨੂੰ ਸਾਈਨ ਮਿਲਣਾ ਆਉਂਦਾ ਨਹੀਂ, ਮੈਂ ਸਾਈਨ ਕਿਵੇਂ ਕਰਾਂ, ਮੈਂ ਤਾਂ ਅੰਗੂਠਾ ਛਾਪ ਬੰਦਾ। ਅਤੇ ਅੱਗੋਂ ਕਹਿਣ ਡਿਆ ਸੇਲ 'ਚ ਜਿਹੜਾ ਆਇਆ ਸੀ ਬੈਂਕ ਵੱਲੋਂ, ਕਹਿੰਦਾ ਸਰ ਕਮਾਲ ਹੋ ਗਈ ਹੈ, ਹਜੇ ਤੁਹਾਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਤੁਸੀਂ ਇੰਨੇ ਕਾਮਯਾਬ ਹੋ, ਸੋਚੋ ਜੇ ਤੁਹਾਨੂੰ ਪੜ੍ਹਨਾ ਲਿਖਣਾ ਆਉਂਦਾ ਤੁਸੀਂ ਕਿੱਥੇ ਹੋਣਾ ਸੀ। ਕਹਿੰਦਾ ਮੈਨੂੰ ਪਤਾ ਮੈਂ ਕਿੱਥੇ ਹੋਣਾ ਸੀ,
0: ਮੈਨੂੰ ਨਾ ਦੱਸ,
1: ਮੈਨੂੰ ਨਾ ਦੱਸ। ਕਹਿੰਦਾ ਜੇ ਉਹ, ਹਾਲਾਂਕਿ ਗੱਲ ਹੈ ਵੀ ਤੁਹਾਡੀ ਡੈਸਟਨੀ ਨੇ ਤੁਹਾਡੀ ਜੇ ਨੂੰ ਕਨਵਰਟ ਕਰ ਦੇਣਾ, ਜਿਹੜਾ ਜੇ ਵਾਲਾ ਥੱਲੋਂ ਘੁੰਮਦਾ ਨਾ ਡੰਡਾ ਜਾ ਥੱਲੇ ਜਾ ਕੇ, ਉਹ ਤੁਹਾਨੂੰ ਘੁੰਮਾ ਦਿੰਦਾ ਵੀ ਜੇ। ਕਹਿੰਦਾ ਮੈਂ ਇੱਕ ਕਲਾਸ ਦੋ ਕਲਾਸਾਂ ਪੜ੍ਹਿਆ ਵੀ ਹੁੰਦਾ ਅਤੇ ਹੋ ਸਕਦਾ ਮੈਂ ਉੱਥੇ ਟੋਇਲਟ 'ਤੇ ਲੱਗਿਆ ਹੋਣਾ ਸੀਗਾ, ਪਰ ਡੈਸਟਨੀ ਨੇ ਉਹਨੂੰ ਕਿਤੇ ਹੋਰ ਲੈ ਕੇ ਜਾਣਾ ਸੀਗਾ। ਇੱਦਾਂ ਇੱਦਾਂ ਹੀ ਹਰ ਬੰਦੇ ਦੀ ਲਾਈਫ 'ਚ ਕੋਈ ਨਾ ਕੋਈ ਜੇ ਇੱਦਾਂ ਦੀ ਆ ਗਈ ਵੀ ਯਾਰ, ਜਿੱਦਾਂ ਜੇ ਅਮਿਤਾਬ ਬੱਚਨ ਨੂੰ ਉੱਥੇ ਪਹਿਲੇ ਦਿਨ ਰੇਡੀਓ 'ਤੇ ਇੰਟਰਵਿਊ ਦੇਣ ਗਿਆ ਸੀ ਰੱਖ ਲੈਂਦੇ, ਤਾਂ ਸਦੋਂ ਅੱਜ ਡਾਇਰੈਕਟਰ ਨਾ ਹੁੰਦਾ, ਉੱਥੇ ਰੇਡੀ 'ਤੇ ਬੈਠਾ ਰਹਿੰਦਾ,
0: ਕੁਛ ਹੋਰ ਹੁੰਦਾ।
1: ਉਹਨੂੰ ਮਨਾ ਕਰਤਾ ਵੀ ਵਿਚਾਰਾ ਉੱਥੇ ਨਿਕਲ ਕੇ ਆ ਗਿਆ। ਇਹੀ ਜੀ ਜੇ 'ਤੇ ਆਪਾਂ ਗੱਲ ਕਰਨੀ ਵੀ ਜੇ ਭੂਆ ਹੋਣਾ ਜਿੱਦਾਂ ਚਾਚਾ ਹੋਣਾ ਸੀ ਕੋਈ, ਇਹ ਜਿਹੜੀ ਇਹ ਜੇ ਵਾਲਾ ਕੰਮ ਨਾ, ਜੇ 'ਤੇ ਇੱਕ ਵਰਡ ਹੋਰ ਹੁੰਦਾ ਆਪਾਂ ਯੂਜ਼ ਕਰਦੇ ਹਾਂ, ਕਾਸ਼ ਇਹ ਹੋ ਜਾਂਦਾ, ਕਾਸ਼ ਹੁੰਦਾ, ਕਾਸ਼ ਆ ਵੋਟੀ। ਕਈ ਇਹੋ ਜਿਹੇ ਬੰਦੇ ਵੀ ਹੋਣੇ ਨਾ ਜਿਹੜੇ ਕਹਿੰਦੇ ਕਾਸ਼ ਸਾਲੀ ਨਾਲ ਹੀ ਵਿਆਹ ਆਉਂਦਾ, ਸਾਲੀ ਸਾਨੂੰ ਬੜਾ ਚੰਗਾ, ਉਹ ਕਹਿੰਦਾ ਘਰ ਵਾਲੀ ਦੀ ਤਾਰੀਫ ਕਰਦਾ, ਮੈਂ ਸਾਲੀ ਨਾਲ ਵਿਆਹ ਆਉਂਦਾ ਕਾਸ਼, ਆਹ ਮੇਰੇ ਮੱਥੇ ਮਾਰੀ। ਕਈਆਂ ਦੀ ਇੱਥੇ ਵੀ ਜੇ, ਕਈਆਂ ਦੀ ਜੇ ਇੱਥੇ ਵੀ ਅੜੀ ਹੁੰਦੀ ਹੈ ਨਾ,
0: ਮੇਰਾ ਸੌਦਾ ਮਾੜਾ ਪੈ ਗਿਆ,
1: ਮੈਂ ਪਹਿਲਾਂ ਜਾ ਵੜਿਆ, ਮੈਨੂੰ ਵੀ ਥੋੜ੍ਹਾ ਬਾਅਦ 'ਚ ਜਾਣਾ ਚਾਹੀਦਾ ਸੀ ਨਾ,
0: ਮਰੂਦ ਐਵੇਂ ਲੀਚੀ ਆ ਗਿਆ।
1: ਇਹ ਜੇ ਤਾਂ ਗੱਲ ਆਪਾਂ ਕਰਨੀ ਆ ਜੀ ਵੀ ਜੇ ਤੁਹਾਡੀ ਜੇ ਕਿੱਦਾਂ ਦੀ ਰਹੀ ਜੇ।
0: ਹਾਂ, ਸੋ ਤੁਸੀਂ ਆਪਣੀ ਜੇ ਲੱਭ ਕੇ ਦੱਸਣੀ, ਆਪਣੀ ਤੁਹਾਡੀ ਲਾਈਫ ਦੀ ਕਿਹੜੀ ਜੇ ਆ, ਜੇ ਤੁਸੀਂ ਇੱਥੇ ਨਾ ਆਉਂਦੇ, ਜੇ ਤੁਸੀਂ ਕਿਤੇ ਹੋਰ ਚਲ ਜਾਂਦੇ,
1: ਜੇ ਤੁਸੀਂ ਇੱਥੇ ਆਏ ਜੇ, ਤੇ ਜੇ ਤੁਹਾਡੀ ਕਿਹੋ ਜਿਹੀ ਸੀਗੀ,
0: ਸੋ ਤੁਹਾਡੀ ਲਾਈਫ ਦੇ ਵਿੱਚੋਂ ਤੁਸੀਂ ਜੇ ਕੱਢ ਕੇ ਵਿਖਾਉਣੀ ਆ, ਜਿੱਦਾਂ ਧੂਰ ਸਾਹਿਬ ਨੇ ਕੱਢ ਕੇ ਵਿਖਾਈ ਆ ਵੀ ਜੇ ਕਿੱਦਾਂ ਸਾਡੀ ਜ਼ਿੰਦਗੀ ਦੇ ਉੱਤੇ ਅਸਰ ਕਰਦੀ ਹੈ। ਖੈਰ ਇਹ ਨੈਗੇਟਿਵ ਵੀ ਪੋਜ਼ਿਟਿਵ ਵੀ ਆ, ਕਈ ਵਾਰੀ ਆਪਾਂ ਕਾਮਯਾਬ ਹੋ ਕੇ ਉਸ ਤੋਂ ਬਾਅਦ ਸੋਚਦੇ ਹਾਂ ਵੀ ਜੇ ਮੈਂ ਉੱਥੇ ਰਹਿ ਗਿਆ ਹੁੰਦਾ ਨਾ ਤਾਂ ਉੱਥੋਂ ਜੋਗਾ ਹੀ ਰਹਿ ਜਾਣਾ ਹੈ, ਅਤੇ ਕਈ ਵਾਰੀ ਆਪਾਂ ਫੇਲ ਹੋ ਕੇ ਵੀ ਇਹ ਸੋਚਦੇ ਹਾਂ ਵੀ ਯਾਰ ਜੇ ਉਦੋਂ ਆਹ ਵਾਲਾ ਸਟੈਪ ਲੈ ਲਿਆਉਂਦਾ ਤਾਂ ਚੰਗੇ ਰਹਿਣਾ ਸੀ।
1: ਇੱਕ ਨਾ
0: ਇਹ ਹਮੇਸ਼ਾ ਇਹ ਮੁੱਕਦੀ ਨਹੀਂ, ਕਹਿੰਦੇ ਇਹ ਜਦੋਂ ਸਾਡੀ ਜ਼ਿੰਦਗੀ 'ਚ ਐਂਟਰ ਕਰ ਜਾਂਦੀ ਹੈ ਨਾ, ਫਿਰ ਅਸੀਂ ਨੈਗੇਟਿਵ ਪੋਜ਼ਿਟਿਵ ਹਰ ਥਾਂ ਦੇ ਉੱਤੇ ਲਾਉਂਦੇ ਹਾਂ।
1: ਸਾਡਾ ਨਾ ਸ਼ੁਰੂ ਤੋਂ ਭਾਅ ਜੀ ਇੱਕ ਨੇਚਰ ਰਿਹਾ ਬਲੇਮਿੰਗ ਵਾਲਾ ਨਾ, ਅਸੀਂ ਕੋਈ ਨਾ ਕੋਈ ਕਿਸੇ ਨੂੰ ਦੋਸ਼ ਠਹਿਰਾਉਣ ਵਾਸਤੇ ਲੱਭਦੇ ਹਾਂ। ਬਹੁਤ ਘੱਟ ਬੰਦੇ ਹੁੰਦੇ ਜਿਹੜੇ ਆਪਣੇ ਆਪ ਨੂੰ ਦੋਸ਼ ਠਹਿਰਾਉਂਦੇ ਵੀ ਇਹ ਮੇਰੀ ਗਲਤੀ ਰਹੀ ਹੋਣੀ ਆ, ਮੈਂ ਤਾਂ ਹੀ ਨਹੀਂ ਕੁਛ ਕਰ ਪਾਇਆ, ਨਹੀਂ ਤਾਂ ਹਰ ਬੰਦਾ ਕਰੋ ਯਾਰ ਉਹਨੇ ਨਹੀਂ ਕੀਤਾ, ਫਲਾਣੇ ਨਹੀਂ ਕੀਤਾ, ਜਾਂ

0: ਜ਼ਮੀਨ ਦਾ ਵੀ ਥੋੜ੍ਹਾ ਜਿਹਾ ਹੈਗਾ ਸੀ ਵੀ ਦਬਦਬਾ ਪਿੱਛੇ ਆ, ਕਿੰਨਾ ਕਦੇ ਸ਼ੈਡ ਉੱਪਰ ਆ ਯਾਰ, ਕਿੱਥੇ ਜੋਬਾਂ ਕੌਣ ਕਰਦਾ ਫਿਰ ਨੌਕਰੀ ਨੁਕਰੀਆਂ, ਜੱਟਾਂ ਦੇ ਪੁੱਤੇ ਨੌਕਰੀਆਂ ਕਰਦੇ ਕਿਤੇ। ਅਤੇ ਹੁਣ ਉਸ ਚੀਜ਼ ਨੂੰ ਪੋਜ਼ਿਟਿਵਿਟੀ ਡੈਡ ਨੇ ਬਾਅਦ 'ਚ ਲਿਆ ਵੀ ਕਹਿੰਦੇ ਸ਼ਾਇਦ ਮੈਂ ਨਹੀਂ ਕਹਿੰਦਾ ਵੀ ਸਾਰੇ ਇੱਦਾਂ ਕਰਨਗੇ, ਪਰ ਉਹਨਾਂ ਦੀ ਸੋਚ ਵਿੱਚ ਇਹ ਸੀਗਾ ਸਾਡੇ ਆਸ ਪਾਸ ਜੋ ਵੀ ਸੀਗਾ ਵੀ ਸ਼ਾਇਦ ਮੈਂ ਜੇ ਜੋਬ 'ਚ ਜਾਂਦਾ ਤਾਂ ਮੈਂ ਘਰ ਤੋਂ ਦੂਰ ਹੋਣਾ ਸੀ, ਘਰ ਤੋਂ ਦੂਰ ਹੁੰਦਾ ਵੀ ਮੇਰਾ ਸਰਕਲ ਪਤਾ ਨਹੀਂ ਕਿੱਦਾਂ ਦਾ ਹੋਣਾ ਸੀਗਾ, ਬੱਚੇ ਫਿਰ ਕਿੱਥੇ ਪੜ੍ਹਦੇ ਕੀ ਕੁਛ ਕਰਦੇ। ਅਤੇ ਜੇ ਮੈਂ ਹੁਣ ਘਰ ਇੱਥੇ ਰਿਹਾ, ਪਰਮਾਤਮਾ ਨੂੰ ਇੱਥੇ ਰੱਖਿਆ, ਤਾਂ ਜੋ ਮੈਨੂੰ ਦਿੱਤਾ ਮੈਂ ਉਹਦੇ 'ਤੇ ਸ਼ੁਕਰਾਨਾ ਕਰ ਲਿਆ ਵੀ ਠੀਕ ਹੈ, ਮੈਂ ਉੱਧਰ ਨਹੀਂ ਗਿਆ ਅਤੇ ਮੈਂ ਇੱਥੇ ਠੀਕ ਹਾਂ। ਵੀ ਜੇ ਵਾਲਾ ਕੰਮ ਵੀ ਜੇ ਮੈਂ ਉੱਧਰ ਜੇਈ ਬਣ ਜਾਂਦਾ ਜਾਂ ਮੈਂ ਉੱਧਰ ਨਿਕਲ ਜਾਂਦਾ, ਸਾਡੇ ਜੇਈ ਭਾਈ ਸਾਹਿਬ ਵੀ ਹੈਗੇ ਸੁਣਦੇ ਹੋਣੇ, ਇਹਨਾਂ ਨੂੰ ਪਤਾ ਵਾ
1: ਵੀ ਆ ਗਏ
0: ਆ ਗਏ ਗੇ ਬੱਲੇ ਕਹਿੰਦੇ ਉਸ ਦਾ ਮੇਰਾ ਸਰਕਲ ਕਿਹੋ ਜਿਹਾ ਹੁੰਦਾ, ਜੋਬ ਕਲਾਸ ਹੁੰਦਾ ਵੀ ਅੱਗੇ ਬੱਚੇ ਵਿਗੜ ਵੀ ਜਾਂਦੇ ਕਈ ਜਾ ਕੇ, ਕੋਈ ਬੰਦੇ ਵਿਗੜ ਜਾਂਦੇ ਜਾ ਕੇ ਕੁਛ ਵਟ ਐਵਰ, ਉਹਨਾਂ ਨੇ ਆਪਣੀ ਸੋਚ ਦੀ ਗੱਲ ਕਰਦਾ, ਕੋਈ ਜ਼ਰੂਰੀ ਸਾਰੇ ਵਿਗੜਨ ਅਤੇ ਵੀ ਕੋਈ ਨਸ਼ੇ ਪਾਸੇ ਪੈ ਜਾਂਦਾ ਵੀ ਠੀਕ ਹੈ ਹੁਣ ਪੈਸਾ ਚੜ੍ਹਨ ਡਿਆ, ਕੋਈ ਸਰਦਾਰ ਜੀ ਖੰਭਾ ਪੁੱਟ ਕੇ ਇੱਧਰ ਇੱਧਰ ਲਾਉਣਾ, ਕੋਈ ਚੱਕਰ ਨਹੀਂ
1: ਸਰਦਾਰ ਜੀ
0: ਕਹਿੰਦਾ ਕੋਈ ਵੀ ਚੀਜ਼ ਹੈ ਨਾ, ਉਹਨਾਂ ਨੇ ਆਪਣੇ ਹਿਸਾਬ ਨਾਲ ਸੋਚਿਆ ਵੀ ਜੇ ਮੈਂ ਆਹ ਕਰ ਲੈਂਦਾ ਕੀ ਪਤਾ ਮੇਰੇ ਬੱਚਿਆਂ ਦਾ ਕੇਸ। ਅਫਕੋਰਸ ਕਈ ਘਰਾਂ 'ਚ ਵੇਖੇਗਾ ਨਾ ਬੱਚਿਆਂ ਨੂੰ ਜਿਹਨਾਂ ਨੂੰ ਜਿਹੜੇ ਉਹਨਾਂ ਦੇ ਸੋਨੇ ਦੇ ਪਾਲਣੇ ਮਿਲੇ ਆ ਨਾ, ਉਹ ਬੱਚੇ ਵਿਗੜੇ ਬਹੁਤ ਜ਼ਿਆਦਾ ਨੇ, ਅਤੇ ਜਿਨ੍ਹਾਂ ਨੇ ਆਪਣੇ ਬਾਪ ਦਾਦੇ ਨੂੰ ਕਮਾਈ ਕਰਦੇ ਵੇਖਿਆ ਉਹ ਨਾਲ ਲਾਇਆ ਵਾ, ਅਤੇ ਉਹਨਾਂ ਨੂੰ ਉਹਨਾਂ ਦੀ ਪਰਿਵਾਰਾਂ ਦੀ ਪਰਵਰਿਸ਼ ਥੋੜ੍ਹੀ ਜਿਹੀ ਡਿਫਰੈਂਟ ਹੋਈ ਆ,
1: ਉਹ ਬਿਲਕੁਲ ਹੀ ਅਲੱਗ ਹੈ। ਸੋ ਅੱਜ ਇਹੋ ਹੀ ਸਾਡਾ ਵਿਸ਼ਾ ਜੀ, ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਜੇ ਕੱਢ ਕੇ ਵੇਖਣੀ ਆ, ਅਤੇ ਜੇਕਰ ਆਹ ਚੀਜ਼ ਹੋਈ ਆ ਅਤੇ ਤਾਂ ਹੀ ਤੁਸੀਂ ਅੱਜ ਇਸ ਸਟੇਜ ਦੇ ਉੱਤੇ ਬੈਠੇ ਹੋ, ਤਾਂ ਭਾਵੇਂ ਤੁਹਾਡਾ ਇੱਥੇ ਆਉਣਾ ਵਾ, ਜੇ ਨਾ ਆਉਂਦੇ ਜਾਂ ਤੁਸੀਂ ਕੋਈ ਕੰਮ ਕਰ ਰਹੇ ਹੋ, ਜੇ ਉਹ ਵਾਲਾ ਨਾ ਕਰਦੇ ਜਾਂ ਜੇ ਉਹ ਕਰ ਲੈਂਦੇ ਤੁਹਾਡੀ ਪੜ੍ਹਾਈ ਲਿਖਾਈ ਨੂੰ ਲੈ ਕੇ, ਜੇ ਉਦੋਂ ਆਹ ਵਾਲੀ ਨਹੀਂ ਤਾਂ ਆਹ ਪਿੱਕ ਕਰ ਲੈਂਦੇ ਪੜ੍ਹਾਈ। ਸੋ ਇਹ ਜਿਹੜੀਆਂ ਜੇ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਕੋਈ ਨਾ ਕੋਈ ਲੱਭ ਗਏ ਅਤੇ ਅੱਜ ਤੁਸੀਂ ਸ਼ੇਅਰ ਕਰਨੀ, ਅਤੇ ਇਸ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਕਰਾਂਗੇ। ਅਤੇ ਨਾਲ ਦੀ ਨਾਲ ਸਾਡੇ ਹੁੰਦੇ ਨੇ ਮੰਗਲਵਾਰ ਦੇ ਦਿਨ ਸ਼ਬਦ, ਅਤੇ ਸ਼ਬਦ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਨੇ, ਫਿਰ ਉਹਨਾਂ ਦੇ ਉੱਤੇ ਵੀ ਤੁਸੀਂ ਸਾਂਝ ਪਾਇਓ। ਅਤੇ ਸੇਠੀ ਸਾਹਿਬ ਵੀ ਆਏ ਨੇ ਅੱਜ ਤੇ,
0: ਓਏ ਕੀ ਬਾਤ ਹੈ ਸੇਠੀ ਸਾਹਿਬ,
1: ਵਾਹ ਸੇਠੀ ਸਾਹਿਬ। ਹਾਂਜੀ,
0: ਪਹਿਲਾ ਆਪਣਾ ਸ਼ਬਦ ਹੈਗਾ ਜੀ ਹੁੜਕ,
1: ਹੁੜਕ
0: ਹੁੜਕ
1: ਜੀ।
0: ਦੂਜਾ ਜਨੌਰ,
1: ਓਕੇ।
0: ਕੁਰਬਲ,
1: ਕੁਰਬਲ ਕੁਰਬਲ, ਓਕੇ।
0: ਛੜੱਪਾ, ਫਾਡੀ,
1: ਹਾਂਜੀ।
0: ਰੱਫੜ,
1: ਓਕੇ।
0: ਭਸੂੜੀ,
1: ਰੱਫੜ,
0: ਹਾਂਜੀ,
1: ਓਕੇ।
0: ਲਾਸਟ ਹੈ ਜੀ ਭਸੂੜੀ,
1: ਭਸੂੜੀ,
0: ਹਾਂ,
1: ਓਕੇ। ਸੋ ਇੱਕ ਵਾਰੀ ਆਪਾਂ ਰਿਪੀਟ ਕਰ ਦਿੰਦੇ ਹਾਂ ਵੀ ਇੱਕ ਤਾਂ ਆ ਗਈ ਭਸੂੜੀ, ਇੱਕ ਆ ਗਿਆ ਰੱਫੜ, ਠੀਕ ਹੈ ਜੀ। ਇੱਕ ਆ ਗਈ ਫਾੜੀ,
0: ਫਾੜੀ ਨਹੀਂ ਫਾਡੀ,
1: ਫਾਡੀ, ਓਕੇ, ਫਾਡੀ, ਡੱਡੇ ਨੂੰ ਬੇਰੀ, ਓਕੇ। ਅਤੇ ਇੱਕ ਆ ਗਿਆ ਛੜੱਪਾ,
0: ਛੜੱਪਾ,
1: ਅਤੇ ਕੁਰਬਲ,
0: ਕੁਰਬਲ,
1: ਜਨੌਰ ਅਤੇ ਹੁੜਕ,
0: ਹੁੜਕ।
1: ਸੋ ਇਹ ਸੱਤ ਸ਼ਬਦ ਨੇ ਵੀ, ਇਹ ਤੁਸੀਂ ਦੱਸਣੇ ਆ ਵੀ ਕਿਹਨੂੰ ਕੀ ਕਹਿੰਦੇ ਆ, ਤੁਹਾਡੇ ਇਲਾਕੇ 'ਚ ਕੀ ਕਹਿੰਦੇ ਆ, ਤੁਸੀਂ ਕਿੱਦਾਂ ਸੁਣੇ ਸੀ, ਕਿੱਦਾਂ ਤੁਸੀਂ ਵਰਤਦੇ ਹੋ, ਤੁਹਾਡੀ ਵਰਤੋਂ 'ਚ ਹੈਗੇ ਵੀ ਆ ਕਿ ਨਹੀਂ ਹੈਗੇ। ਅਤੇ ਤੁਸੀਂ ਇਹ ਦੱਸਣ ਦੇ ਲਈ ਸਾਨੂੰ ਮੈਸੇਜ ਵੀ ਕਰ ਸਕਦੇ ਹੋ 044-717-1674 ਦੇ ਉੱਤੇ ਵਟਸਐਪ ਕਰ ਸਕਦੇ ਹੋ, ਅਤੇ ਬਿਹਤਰ ਆ ਵੀ ਕਾਲ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾਓ। ਅਤੇ ਨਾਲ ਤੁਸੀਂ ਜੇ ਕਾਲ ਕਰੋਗੇ,
0: ਜੇ ਫਿਰ
1: ਜੇ ਕਰੋਗੇ ਕਾਲ, ਅਤੇ ਫਿਰ ਸਾਨੂੰ ਇਹ ਵੀ ਸੁਣਾਇਆ, ਜੇ ਇੱਕ ਜੇ ਪਿੱਛੇ ਵੀ ਲਾਉਂਦੇ ਹਾਂ ਆਪਾਂ, ਬਾਕੀ ਸਾਰੇ ਹੈਗੇ ਸੀ ਕੋਈ ਗੁਜਰਾਤ ਤੋਂ, ਕੋਈ ਹੈਦਰਾਬਾਦ ਤੋਂ, ਤੇ ਉਹ ਚ ਆਪਣੇ ਦੋ ਚਾਰ ਜਣੇ ਆਪਣੇ ਸੀ, ਤੇ ਉਹਨੂੰ ਕਿਤੇ ਪੇਪਰ ਹੱਥ ਲੱਗ ਗਿਆ, ਤੇ ਉਹ ਸਭ ਤੋਂ ਪਹਿਲਾਂ ਵਿਹਲਾ ਹੋ ਕੇ, ਤੇ ਉਹ ਮਤਲਬ ਆਪਣੇ ਬੰਦੇ ਨੂੰ ਹੁੰਦਾ ਨਾ ਵੀ ਹੁਣ ਮੈਂ ਬਾਕੀਆਂ ਦਾ ਵੀ ਕਰਾਵਾਂ, ਅਤੇ ਉਹ ਕਰੇ, ਉਹ ਪਹਿਲੇ ਦਾ ਬੀ ਜੇ, ਦੂਜੇ ਦਾ ਏ ਜੇ, ਉਹ ਤੀਜੇ ਦਾ ਸੀ ਜੇ,
0: ਸੀ ਜੇ,
1: ਹੈ ਨਾ। ਅਤੇ ਉਹ ਜਦੋਂ ਇੱਧਰ ਉੱਧਰ ਨੂੰ ਟੀਚਰ ਜਾਵੇ ਅਤੇ ਉਹ ਸਾਰੀਆਂ ਉਹ ਦੱਸੇ, ਹੈ ਨਾ। ਅਤੇ ਉਹ ਥੋੜ੍ਹਾ ਚਿਰ ਤੋਂ ਚੱਲਦਾ ਰਿਹਾ, ਅਤੇ ਬਾਅਦ 'ਚ ਇੱਕ ਗੁਜਰਾਤੀ ਉੱਠਿਆ, ਕਹਿੰਦਾ ਅਰੇ ਬਾਈ ਜੇ ਤੋਂ ਆਪਸ਼ਨ ਹੀ ਨਹੀਂ ਹੈ।
0: ਭਰਾਵਾ ਸਾਡੇ ਸਾਡੇ ਚੱਕਰ 'ਚ ਨਾ ਭਾਈ, ਉਹ ਇਹ ਜੇ ਲਿਖਦੇ ਪਏ,
1: ਸਾਡੇ 'ਚ ਸਾਰੀਆਂ ਜੇ ਹੀ ਹੁੰਦੀਆਂ
0: ਨੇ, ਸਾਡੀਆਂ ਸਾਰੀਆਂ ਜੇ ਨੇ,
1: ਸਾਡੀਆਂ ਤੁਸੀਂ ਜੇ ਹੀ ਲੈ ਕੇ
0: ਚੱਲਣਾ ਜੇ।
1: ਸੋ ਜੇ 'ਤੇ ਗੱਲਾਂ ਬਾਤਾਂ ਹੋਣਗੀਆਂ, ਜੇ ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਵਰਤੀਏ, ਪੋਜ਼ੀਟਿਵ ਵਰਤੀਏ, ਅਤੇ ਇਹਦੇ ਨਾਲ ਦੀ ਚੀਜ਼ ਵੀ ਨਹੀਂ ਹੈ, ਕਿੱਦਾਂ ਆਪਾਂ ਇਹਨੂੰ ਪੋਜ਼ੀਟਿਵ ਵਰਤ ਸਕਦੇ ਹਾਂ ਉਹ ਵੀ ਆਪਾਂ ਸਾਂਝ ਪਾਵਾਂਗੇ, ਅਤੇ ਤੁਹਾਨੂੰ ਪਤਾ ਹੀ ਹੋਊਗਾ। ਫਿਰ ਆਪਾਂ ਅੰਡਰਲਾਈਨ ਇਸ ਕਰਕੇ ਕਰਨਾ ਕਿ ਬਹੁਤ ਹੀ ਵਾਰ ਜਦੋਂ ਆਪਾਂ ਮੁਸ਼ਕਲ ਸਮੇਂ 'ਚੋਂ ਲੰਘ ਰਹੇ ਹੁੰਦੇ ਹਾਂ, ਆਪਾਂ ਪਰੇਸ਼ਾਨ ਹੁੰਦੇ ਹਾਂ, ਅਤੇ ਉੱਥੇ ਇਹ ਚੀਜ਼ ਸਾਨੂੰ ਬਹੁਤ ਤੰਗ ਕਰਦੀ ਹੈ ਜੇ ਅਸੀਂ ਨੈਗੇਟਿਵ ਵਰਤਣੀ ਸਿੱਖ ਲਈਏ, ਅਤੇ ਉਸੇ ਨੂੰ ਜੇ ਤੁਸੀਂ

0: ਸਹੀ ਦਿਸ਼ਾ ਦੇ ਵਿੱਚ ਵਰਤਣਾ ਜੇ ਤੁਸੀਂ ਸਿੱਖ ਲਿਆ ਤਾਂ ਫਿਰ ਕਿਆ ਬਾਤਾਂ, ਮਤਲਬ ਇੱਕ ਜੇ ਆ ਜਿਹੜੀ ਸਾਨੂੰ ਡਰ ਪੈਦਾ ਕਰਦੀ ਸਾਡੇ 'ਚ ਵੀ ਆਹ ਜੇ ਮੈਂ ਉੱਧਰ ਨੂੰ ਚੱਲ ਗਿਆ ਨਾ, ਜੇ ਮੈਂ ਉੱਧਰ ਨੂੰ ਚੱਲ ਗਿਆ ਤਾਂ ਹਈ ਹੋ ਜਾਣੀ ਆ, ਇੱਕ ਤਾਂ ਘਾਟਾ ਪੈ ਜਾਣਾ
1: ਜੇ ਜਹਾਜ਼ ਡਿੱਗਣਾ,
0: ਜੇ ਮੈਨੂੰ ਜੇ ਮਤਲਬ ਜਹਾਜ਼ ਲੰਘ ਗਿਆ ਨਾ ਟਿਕਟ ਵੇਸਟ ਜਾਣੀ, ਹੈ ਨਾ। ਇੱਕ ਤਾਂ ਜੇ ਇਹ ਆ ਵੀ ਡਰ ਆ,
1: ਡਰ ਵੀ ਹੈਗਾ,
0: ਹੈ ਨਾ, ਜੇ ਘਾਟਾ ਪੈ ਗਿਆ ਨਾ ਮੇਰੇ ਕੋਲ ਨਹੀਂ ਚੱਲਿਆ ਜਾਣਾ,
1: ਮਤਲਬ ਜੇ ਪਾਸਟ ਪ੍ਰੈਜੈਂਟ ਅਤੇ ਫਿਊਚਰ ਤਿੰਨਾਂ 'ਚ ਚੱਲਦੀ ਆ ਵੀ ਜੇ ਮੈਂ ਉਦੋਂ ਐ ਹੋ ਜਾਂਦਾ, ਜੇ ਆਹ ਚੀਜ਼ ਹੁਣ ਹੋ ਰਹੀ ਹੈ, ਜੇ ਇੱਦਾਂ ਹੋ ਜਾਵੇ ਤਾਂ ਫਿਊਚਰ 'ਚ ਵੀ ਚੱਲਦੀ, ਮਤਲਬ ਪ੍ਰੈਜੈਂਟ 'ਚ ਹੀ ਚੱਲਦੀ, ਜੇ ਫਿਊਚਰ ਚੱਲੇਗੀ ਜਾਂ ਪਾਸਟ ਚੱਲ ਕੇ ਆਈ ਹੈ ਜੇ।
0: ਹਾਂ ਨਹੀਂ ਇਹ ਇੱਕ ਨੈਗਟਿਵ ਹੋ ਗਈ ਹੈ ਨਾ ਇਹ। ਸੋ ਹੁਣ ਇਹ ਤੁਸੀਂ ਬੜੀ ਬਰੀਕੀ ਅੱਗੇ ਆਪਾਂ ਖੋਲਾਂਗੇ ਵੀ ਕਈ ਵਾਰੀ ਕਈ ਬੰਦੇ ਜਾਂ ਆਪਾਂ ਸਾਰੇ ਆਪਣੀ ਆਪਣੀ ਲਾਈਫ ਦੇ ਵਿੱਚ ਨਾ ਇਹਨੂੰ ਦੋ ਤਰੀਕੇ ਦੇ ਨਾਲ ਧਾਰਨ ਕਰ ਲੈਂਦੇ ਹਾਂ। ਇੱਕ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਇਹ ਆ ਨੈਗਟਿਵ ਵੀ ਆਪਾਂ ਜਿੱਥੇ ਵੀ ਕਿਤੇ ਲਾਉਣਾ ਨੈਗਟਿਵ ਹੀ ਲਾਉਣਾ ਵਾ ਵੀ ਜੇ ਮੇਰੇ ਕੋਲ ਨਾ ਹੋਇਆ, ਜੇ ਮੇਰਾ ਬੱਚਾ ਫੇਲ ਹੋ ਗਿਆ ਨਾ, ਜੇ ਮੇਰਾ ਲੋਨ ਨਾ ਹੋਇਆ, ਹੈ ਨਾ, ਘਰ ਨਹੀਂ ਲਿਆ ਜਾਣਾ। ਅਤੇ ਦੂਸਰਾ ਉਹੀ ਇਸੇ ਨੂੰ ਹੀ ਕਈ ਲੋਕ ਹੌਲੀ ਹੌਲੀ ਅਭਿਆਸ ਹੀ ਹੁੰਦਾ ਵਾ ਉਹਨਾਂ ਦੀ ਜ਼ਿੰਦਗੀ 'ਚ, ਤੁਸੀਂ ਵੇਖੋਗੇ ਵੀ ਉਹ ਚੀਜ਼ਾਂ ਪੋਜ਼ੀਟਿਵ ਹੀ ਹੁੰਦੀਆਂ, ਮਤਲਬ ਸ਼ਬਦ ਆ ਇਹ ਤਾਂ ਰਹਿਣੇ ਰਹਿਣੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ, ਪਰ ਉਹ ਇਸੇ ਚੀਜ਼ ਨੂੰ ਇੱਦਾਂ ਲੈਣਗੇ ਵੀ ਜੇ ਇਸ ਵਾਰੀ ਨਾ ਹੋਇਆ ਤਾਂ ਫਿਰ ਅਪਲਾਈ ਕਰ ਲਵਾਂਗੇ, ਅਤੇ ਜੇ ਨਾ ਵੀ ਹੋਣਾ ਹੋਊਗਾ ਨਾ ਇੱਕ ਵਾਰੀ ਕਰਕੇ ਤਾਂ ਵੇਖੀਏ,
1: ਮਤਲਬ ਜੇ ਦੇ ਵਿੱਚ ਫੁੱਲ ਸਟੋਪ ਨਹੀਂ ਲਾਉਣਾ, ਅਸੀਂ ਸੈਂਟੈਂਸ ਨੂੰ ਜਾਰੀ ਰੱਖੀਏ ਆਪਣੇ ਨੂੰ।
0: ਸੋ ਇਹ ਦੋ ਤਰੀਕੇ ਦੀ ਜੇ ਆ ਜਿਹੜੀ ਲੋਕ ਜਾਂ ਫਿਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਰਤ ਕੇ ਆਪਾਂ ਵੇਖਦੇ ਹਾਂ ਵੀ ਜੇ ਮੈਂ ਫੇਲ ਵੀ ਹੋ ਗਿਆ ਨਾ ਤਾਂ ਕੁਛ ਤਾਂ ਸਿੱਖਣ ਨੂੰ ਮਿਲੂਗਾ। ਕਈ ਬੰਦੇ ਇੱਦਾਂ ਦੇ ਮਿਲ ਜਾਂਦੇ ਨਾ ਤੁਹਾਨੂੰ ਵੀ ਯਾਰ ਨਹੀਂ ਵੀ ਫੇਲ ਵੀ ਹੋ ਜਾਵਾਂਗੇ ਫਿਰ ਕੀ ਆ, ਹੈ ਨਾ, ਕੁਛ ਸਿੱਖਣ ਨੂੰ ਤਾਂ ਮਿਲੂਗਾ।
1: ਜੇ ਮੈਂ ਪਾਸ ਹੋ ਜਾਂਦਾ ਅਗਲੀ ਕਲਾਸ ਹੋ ਜਾਣਾ ਸੀ ਫਿਰ ਉਹਨੇ ਕਿਵੇਂ ਮਿਲਣਾ ਸੀ ਮੈਨੂੰ?
0: ਜੇ ਉਹ ਘੱਟ ਵੀ ਪੈਸੇ ਦਊਗਾ ਅਤੇ ਕੁਛ ਸਿੱਖਾਂਗੇ ਤਾਂ ਸਹੀ। ਕਈ ਇੱਦਾਂ ਦੇ ਵੀ ਹੁੰਦੇ ਨਾ ਬੰਦੇ, ਤੁਹਾਨੂੰ ਇੱਦਾਂ ਦੇ ਮਿਲ ਜਾਂਦੇ ਵੀ ਯਾਰ ਇੰਨੇ ਘੱਟ ਪੈਸਿਆਂ 'ਤੇ ਕਿਉਂ ਕੰਮ ਕਰਨਾ, ਵੀ ਯਾਰ ਜੇ ਅੱਜ ਘੱਟ ਦੇਣ ਡਿਆ ਕੱਲ੍ਹ ਵੱਧ ਵੀ ਤਾਂ ਦਊਗਾ, ਕੰਮ ਜਦੋਂ ਸਿੱਖ ਲਾਂਗੇ ਫਿਰ ਵੱਧ ਵੀ ਤਾਂ ਦਊਗਾ। ਸੋ ਇਹ ਦੋ ਤਰੀਕੇ ਦੀ ਪਰਸਨੈਲਿਟੀ ਆ ਅਤੇ ਦੋਵੇਂ ਤਰੀਕੇ ਦੀ ਸਾਡੇ ਨਾਲ ਕਿਸੇ ਨਾ ਕਿਸੇ ਸਮੇਂ ਦੇ ਉੱਤੇ ਸਾਡੇ ਉੱਤੇ ਹਾਵੀ ਰਹਿੰਦੀ ਹੈ। ਕਈ ਵਾਰੀ ਆਪਾਂ ਇਹ ਸੋਚਦੇ ਹਾਂ ਅਤੇ ਵੀ ਮੈਂ ਕਿੱਦਾਂ ਦੀ ਪਰਸਨੈਲਿਟੀ ਦਾ ਮਾਲਕ ਹਾਂ, ਅਤੇ ਡਿਪੈਂਡ ਕਰਦਾ ਵਾ ਤੁਸੀਂ ਕਿੱਦਾਂ ਦੀ ਸਿਚੁਏਸ਼ਨ 'ਚੋਂ ਕਿੱਦਾਂ ਦੇ ਹਾਲਾਤਾਂ 'ਚੋਂ ਲੰਘ ਰਹੇ ਹੋ, ਅਤੇ ਇਹ ਚੀਜ਼ਾਂ ਤੁਹਾਡੀਆਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ। ਪਰ ਹੌਲੀ ਹੌਲੀ ਅਭਿਆਸ ਦੇ ਵਿੱਚ ਜੇ ਆਪਾਂ ਇਹਨੂੰ ਪੋਜ਼ੀਟਿਵਲੀ ਵਰਤਣਾ ਸ਼ੁਰੂ ਕਰ ਦਈਏ ਅਤੇ ਜਾਂ ਫਿਰ ਇਹ ਚੀਜ਼ਾਂ ਨੂੰ ਜਿਹੜਾ ਪਿੱਛੋਂ ਆਪਾਂ ਰੀਕੋਲ ਕਰਦੇ ਰਹੀਏ ਤਾਂ ਬੜਾ ਹੀ ਆਸਰਾ ਮਿਲਦਾ।
1: ਪਰ ਤੁਸੀਂ ਵੇਖੋ ਨਾ ਜਿੰਨੀ ਵੀ ਆਪਣੀ ਇੱਕ ਉਮਰ ਹੋ ਚੱਲੀ ਹੈ ਵੀ ਕੋਈ ਇੱਦਾਂ ਦੀ ਸਾਡੀ ਪ੍ਰੋਬਲਮ ਜਿਹੜੀ ਸਾਨੂੰ ਉਹ ਸੰਭਾਲਿਆ ਅਤੇ ਹੁਣ ਵੀ ਚੱਲਦੀ ਪਈ ਹੋਵੇ ਹਜੇ ਤੱਕ ਸੋਰਟ ਆਊਟ ਨਾ ਹੀ ਹੋਵੇ, ਕੋਈ ਇੱਦਾਂ ਦੀ ਨਹੀਂ ਹੋਣੀ ਮੈਨੂੰ ਲੱਗਦਾ, ਸਾਰੀਆਂ ਹੋ ਗਈਆਂ।
0: ਜਿੰਨੀਆਂ ਵੀ ਕ੍ਰਾਈਸਿਸ ਨੇ ਨਾ ਤੁਹਾਡੀ ਜੋਬ ਦੇ, ਤੁਹਾਡੀ ਲਾਈਫ ਦੇ, ਤੁਹਾਡੀ ਨੌਕਰੀ ਦੇ, ਉਹ ਤੁਸੀਂ ਵੇਖਿਓ ਕਿ ਉਹ ਸਾਰੇ ਬੜੇ ਥੋੜ੍ਹੇ ਜਿਹੇ ਸਮੇਂ ਲਈ ਹੁੰਦੇ ਆ, ਪਰ ਉਹਦੇ ਜਿਹੜੇ ਸਾਈਡ ਇਫੈਕਟ ਨੇ ਉਹ ਤੁਹਾਡੇ 'ਤੇ ਆ ਵੀ ਤੁਸੀਂ ਕਿੰਨੇ ਲੰਮੇ ਲੈਣੇ ਆ।
1: ਜੀ ਜੀ,
0: ਫੋਰ ਐਗਜ਼ਾਮਪਲ ਤੁਹਾਨੂੰ ਜੇ ਕੋਈ ਮੰਨ ਲਓ ਮੁਸੀਬਤ ਆ ਵੀ ਗਈ ਆ ਕੋਈ ਕਿਸੇ ਕਿਸਮ ਦੀ, ਕੋਈ ਇੱਕਦਮ ਹੀ ਬੰਦਾ ਛੱਡ ਗਿਆ ਜਾਂ ਕੁਛ ਹੋ ਗਿਆ, ਬ੍ਰੇਕਡਾਊਨ ਹੋ ਗਿਆ ਕੁਛ, ਹੁਣ ਉਹਦੇ ਵਿੱਚ ਉਹ ਤੁਹਾਡਾ ਮੰਨ ਲਓ ਤੁਹਾਡੇ ਜਿਹੜੇ ਬੰਦੇ ਦੇ ਸਿਰ ਦੇ ਉੱਤੇ ਤੁਹਾਡਾ ਕੰਮ ਹੀ ਉਹ ਬੰਦਾ ਛੱਡ ਗਿਆ ਮੰਨ ਲਓ, ਹੈ ਨਾ, ਤੁਹਾਨੂੰ ਕੰਮ ਨਹੀਂ ਆਉਂਦਾ, ਅੱਜ ਨਹੀਂ ਤਾਂ ਕੱਲ੍ਹ ਉਹ ਬੰਦਾ ਤੁਹਾਨੂੰ ਲੱਭ ਜਾਣਾ। ਜੇ ਤੁਸੀਂ ਲੱਭਣ 'ਤੇ ਆਓ ਤਾਂ ਕਹਿੰਦੇ ਵੀ ਰੱਬ ਲੱਭ ਜਾਂਦਾ, ਤੁਸੀਂ ਉਹ ਮੰਨ ਲਓ ਲੱਭ ਹੀ ਲੈਣਾ, ਪਰ ਉਹਦੇ ਦਰਮਿਆਨ ਜੇ ਤੁਸੀਂ ਬਹੁਤ ਜ਼ਿਆਦਾ ਮੰਨ ਲਓ ਸੋਚ ਲਿਆ, ਪ੍ਰੈਸ਼ਰ ਲੈ ਲਿਆ, ਤਾਂ ਹੋ ਸਕਦਾ ਤੁਸੀਂ ਕੋਈ ਨਾ ਕੋਈ ਬਿਮਾਰੀ ਵੀ ਲਾ ਲਓ ਸਰੀਰ ਨੂੰ, ਹੋ ਸਕਦਾ ਤੁਸੀਂ ਕਾਲ ਦੇ ਵਿੱਚ ਜਾਂ ਫਿਰ ਉਸ ਚੀਜ਼ ਨੂੰ ਲੈ ਕੇ ਗੁੱਸੇ ਦੇ ਵਿੱਚ ਆ ਕੇ ਚਾਰ ਗਾਹ ਖਰਾਬ ਕਰ ਲਓ, ਹੋ ਸਕਦਾ ਵਾ ਤੁਸੀਂ ਆਪਣੇ ਘਰ ਦੇ ਵਿੱਚ ਕਪੱਤ ਪਾ ਲਓ। ਸੋ ਉਹ ਹੋ ਸਕਦਾ ਲੰਮਾ ਚੱਲੇ ਕਿਉਂਕਿ ਉਹ ਤੁਸੀਂ ਆਪ ਫਿਰ ਕ੍ਰੀਏਟ ਕੀਤਾ। ਸੋ ਇਹ ਸਾਡੇ 'ਤੇ ਹੁੰਦਾ ਵਾ ਵੱਡੇ ਤੋਂ ਵੱਡਾ ਕ੍ਰਾਈਸਿਸ, ਜੇ ਆਪਾਂ ਬਹਿ ਕੇ ਲੰਮਾ ਸਾਹ ਲੈ ਕੇ ਅਤੇ ਜੇ ਆ ਸੋਚੀਏ ਨਾ ਆਪਣੀ ਲਾਈਫ 'ਚ ਵੀ ਉਦੋਂ ਵੀ ਤਾਂ ਇੱਦਾਂ ਹੋਇਆ ਸੀ, ਜੇ ਮੈਂ ਉਦੋਂ ਵੀ ਢੇਰੀ ਢਾਲੀ ਹੁੰਦੀ ਅਤੇ ਫਿਰ, ਅਤੇ ਜੇ ਮੈਂ ਅੱਜ ਵੀ ਹੌਂਸਲਾ ਰੱਖਾਂ, ਕਿਉਂਕਿ ਜਿਹੜੀ ਪਿਛਲੀ ਜੇ ਆ ਨਾ ਨੈਗਟਿਵ ਜੇ ਉਹ ਤੁਹਾਨੂੰ ਇੱਕ ਪੋਜ਼ੀਟਿਵ ਜੇ ਦੇ ਕੇ ਜਾਂਦੀ ਆ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਠਰਾਮਾ ਰੱਖੋ, ਹੈ ਨਾ। ਜੇ ਮੈਂ ਉਦੋਂ ਹੌਂਸਲਾ ਨਾ ਰੱਖਿਆ ਹੁੰਦਾ
1: ਤਾਂ ਅੱਜ ਇਹ ਚੀਜ਼ ਨਹੀਂ,
0: ਅਤੇ ਅੱਜ ਆਹ ਚੀਜ਼ ਨਾ ਹੁੰਦੀ, ਅਤੇ ਹੁਣ ਜੇ ਇੱਦਾਂ ਦਾ ਕੁਛ ਹੋਇਆ ਵਾ ਅਤੇ ਉਦੋਂ ਮੈਂ ਕਰ ਲਿਆ ਸੀ ਸਾਰਾ, ਅੱਜ ਵੀ ਕਰ ਲੂੰਗਾ।
1: ਜੇ ਮੈਂ ਦੋ ਚਪੇੜਾਂ ਜਵਾਕ ਜਦੋਂ ਮਾਰੀਆਂ ਹੁੰਦੀਆਂ ਨਾ ਅੱਜ ਵਿਗੜਦਾ ਨਾ,
0: ਅੱਜ ਵਿਗੜਦਾ ਨਾ, ਹੈ ਨਾ। ਅਤੇ ਜੇ ਮੈਂ
1: ਦੋ ਕਲਾਸਾਂ ਪੜ੍ਹ ਲੈਂਦੀ, ਮੈਂ ਸਕੂਲੋਂ ਛੱਡਿਆ ਨਾ, ਪੜ੍ਹਾਈ ਨਾ ਛੱਡੀਂਦੀ, ਅੱਜ ਮੈਂ ਇੱਥੇ ਆਉਣਾ ਸੀ।
0: ਸੋ ਇਹ ਆਪਣੀ ਆਪਣੀ ਆਪਣੀ ਆਪਣੀ ਪੜ੍ਹਾਈ ਆ, ਆਪਣੀ ਆਪਣੀ ਲਾਈਫ ਆ, ਆਪਣੇ ਆਪਣੇ ਲੈਸਨ ਨੇ, ਤੁਸੀਂ ਆਪਣੀ ਆਪਣੀ ਸਿਚੁਏਸ਼ਨ ਦੇ ਵਿੱਚ ਲਾ ਕੇ ਇਹਨੂੰ ਵੇਖੋ, ਤੁਸੀਂ ਇਹ ਚੀਜ਼ ਬੜਾ ਤੁਹਾਡੇ ਲਈ ਵਧੀਆ ਕੰਮ ਕਰਦੀ ਆ ਜੇ ਤੁਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਵਰਤੋ। ਜੇ
1: ਸਾਡੀ ਨਾ ਜਿੰਨੇ ਆਪਣੇ ਉੱਠੋ ਪੰਜਾਬ ਤੋਂ ਜਾਂ ਕਿਸੇ ਵੀ ਸਟੇਟ ਤੋਂ ਉੱਠ ਕੇ ਇੱਥੇ ਆਏ ਨਾ ਕੰਮ ਕਰਨ ਵਾਸਤੇ, ਸਾਡੇ ਸਿਰ 'ਤੇ ਨਾ ਪੈਸਾ ਕਮਾਉਣਾ, ਆਪਣਿਆਂ ਨੂੰ ਵਸਾਉਣਾ, ਪਰਿਵਾਰ ਪਾਲਣਾ, ਇੱਥੇ ਪਾਲਣਾ, ਪਿੱਛੇ ਵਾਲਿਆਂ ਨੂੰ ਵੀ ਪਾਲਣਾ, ਦੋਹਰੀਆਂ ਜ਼ਿੰਮੇਵਾਰੀਆਂ ਸਾਡੇ ਸਿਰ 'ਤੇ ਹੈਗੀਆਂ ਨੇ। ਔਰ ਸਾਨੂੰ ਅਸੀਂ ਖੁਸ਼ਕਿਸਮ ਸਮਝੀਏ ਆਪਣੇ ਆਪ ਨੂੰ ਵੀ ਜੇ ਮੈਂ ਉੱਥੇ ਹੁੰਦਾ ਤਾਂ ਸ਼ਾਇਦ ਮੈਂ ਤਿੰਨ ਤਰੀਕੇ ਦੀ ਜ਼ਿੰਮੇਵਾਰੀ ਨਾ ਅੱਜ ਦੀ ਡੇਟ 'ਚ ਨਹੀਂ ਨਿਭਾ ਸਕਦਾ, ਵੀ ਮੈਂ ਆਪਣੇ ਬੱਚਿਆਂ ਨੂੰ ਵੀ ਚੰਗਾ ਫਿਊਚਰ ਦਿਆਂ ਅਤੇ ਪਰਿਵਾਰ ਨੂੰ ਵੀ ਪਾਲਾਂ, ਵੀ ਮੈਨੂੰ ਪੈਸੇ ਦਾ ਕੰਮ ਪੈਸੇ ਨੇ ਕਰਨਾ ਹੈ ਨਾ। ਇੱਥੇ ਸਾਡੇ ਮਾਂ ਬਾਪ, ਅਸੀਂ ਐਜ਼ ਮਾਂ ਬਣੇ ਹਾਂ, ਇਕੱਲੇ ਆਏ ਸੀ, ਫਿਰ ਮਾਂ ਬਾਪ ਬਣੇ ਹਾਂ, ਬੱਚਿਆਂ ਨੂੰ ਨਾਲ ਪੜ੍ਹਾ ਰਹੇ ਹਾਂ, ਪੈਸਾ ਵੀ ਨਾਲ ਚੱਲਦਾ, ਸਾਰਾ ਕੁਝ ਚੱਲਦਾ ਪਿਆ। ਹੁਣ ਕਈ ਬੰਦੇ ਸੋਚਦੇ ਆ ਯਾਰ, ਉਦੋਂ ਮੈਨੂੰ ਕਿਹਾ ਗਿਆ ਸੀ ਵੀ ਤੂੰ ਬਾਹਰ ਚਲਾ ਜਾ, ਵੀ ਜੇ ਮੈਨੂੰ ਘਰਦਿਆਂ ਨੇ ਕਿਹਾ, ਮੈਂ ਪੜ੍ਹਾਈ ਛੱਡਤੀ ਸੀ 10 ਸਾਲ ਹੋ ਗਏ ਛੱਡੇ ਨੂੰ, ਐਵੇਂ ਧੱਕੇ ਨਾਲ ਆਈਲੈਟਸ ਕਰਾਤੀ, ਜੇ ਮੈਂ ਆਈਲੈਟਸ ਨਾ ਕਰਦਾ, ਜੇ ਮੇਰਾ ਫਰੈਂਡ ਮੈਨੂੰ ਧੱਕੇ ਨਾਲ ਹੀ ਲੈ ਗਿਆ, ਮੇਰੇ ਕੋਲ ਜਾਣਕਾਰ ਜਿਹੜੇ ਕਹਿੰਦੇ ਸਾਨੂੰ ਆਈਲੈਟਸ, ਸਾਨੂੰ ਸਾਡਾ ਚਿੱਤ ਖਿਆਲ ਹੀ ਨਹੀਂ ਸੀ ਵੀ ਅਸੀਂ ਬਾਹਰ ਆਉਣਾ ਵਾ, ਉਹ ਮੁੰਡਾ ਆਈਲੈਟਸ ਕਰਦਾ ਸੀ ਯਾਰ ਦੋਸਤ, ਉਹ ਮੈਨੂੰ ਨਾਲ ਲੈ ਗਿਆ, ਉਹਨੇ ਨਾ ਮੇਰਾ, ਉਹਨੇ ਫੀਸ ਭਰਤੀ, ਕਹਿੰਦਾ ਯਾਰ ਚੱਲ ਜ਼ਿਆਦਾ ਨਹੀਂ ਤਾਂ ਇਕੱਠੇ ਹੀ ਜਾਵਾਂ ਕਰਾਂਗੇ, ਉਹ ਉੱਥੇ ਰਹਿ ਗਿਆ ਅਤੇ ਮੈਂ ਆ ਗਿਆ, ਉਹਦਾ ਟੈਸਟ ਨਹੀਂ ਆਇਆ, ਮੇਰਾ ਆ ਗਿਆ। ਵੀ ਜੇ ਨਾ ਲੈ ਕੇ ਜਾਂ ਅੱਜ ਦੀ, ਹੁਣ ਮੈਂ ਕੰਪੈਰੀਜ਼ਨ ਕਰਦਾ ਯਾਰ, ਵੀ ਜੇ ਮੈਂ ਨਾ ਆਉਂਦਾ ਨਾ ਤਾਂ ਜਿੰਨਾ ਕੁਛ ਮੈਂ ਹੁਣ ਬਣਾਇਆ ਵੀ, ਜਾਂ ਜਿਹਦੀ ਮੈਂ ਹੈਲਪ ਕੇਅਰ ਕਰ ਸਕਿਆ, ਜੋ ਮੈਂ ਇੰਡੀਆ 'ਚ ਪੈਸਾ ਪੈਸੇ ਵੱਲੋਂ ਇਮੋਸ਼ਨਲੀ ਜੋ ਹੈਲਪ ਕਰ ਸਕਿਆ, ਸ਼ਾਇਦ ਮੈਂ ਨਾ ਕਰ ਸਕਦਾ। ਇਹ ਜੇ ਇਹਨੇ ਮੈਨੂੰ ਬੜਾ ਹੀ ਕੰਮ ਕੀਤਾ, ਜੇ ਉਹ ਨਾ ਮੇਰੀ ਬਾਂਹ ਫੜਦਾ ਤਾਂ ਮੇਰਾ ਤਾਂ ਕੰਮ ਹੋ ਗਿਆ ਸੀ।
0: ਸੋ ਅੱਜ ਇਹਦੇ 'ਚੋਂ ਬੰਦਾ ਇਹ ਵੀ ਵੇਖਦਾ ਵੀ ਜੇ ਹੁਣ ਮੈਂ ਗਾਂਹ ਕਿਸੇ ਦੀ ਬਾਂਹ ਫੜੂੰਗਾ ਤਾਂ ਗਾਂਹ ਕਿਸੇ ਦਾ ਵੀ ਸਵਰ ਜੂਗਾ,
1: ਬੰਦਾ ਆਪਣੇ ਜੋਗਾ ਹੋ ਗਿਆ ਨਾ।
0: ਹੁਣ ਕਈ ਇਸ ਚੀਜ਼ ਦੇ ਉੱਤੇ ਵੀ ਪਛਤਾਵਾ ਕਰਦੇ ਆ ਵੀ ਸਾਡੇ ਵੱਲ ਹੀ ਕਿਉਂ ਸਾਰੇ ਵੇਂਦੇ ਆ, ਹੁਣ ਅਸੀਂ ਪਿੱਛੇ ਵੀ ਵੇਖੀਏ, ਹੁਣ ਅਸੀਂ ਅੱਗੇ ਵੀ ਵੇਖੀਏ, ਹੁਣ ਅਸੀਂ ਨਿਆਣਿਆਂ ਦਾ ਵੀ ਵੇਖੀਏ, ਇੰਨਾ ਕੁਛ। ਪਰ ਉਹ ਉੱਥੇ ਫਿਰ ਉਹ ਇੱਕ ਜੇ ਲਾ ਕੇ ਜ਼ਰੂਰ ਵੇਖਣੀ ਪੈਂਦੀ ਆ ਵੀ ਜੇ ਰੱਬ ਨੇ ਦਿੱਤਾ ਆ, ਜੇ ਰੱਬ ਨੇ ਇੰਨੇ ਯੋਗਾ ਕੀਤਾ ਵਾ ਤਾਂ ਫਿਰ ਹੀ ਤੁਹਾਡੇ ਵੱਲ ਕੋਈ ਵੇਂਦਾ। ਸੋ ਇਹ ਸਾਰੀਆਂ ਚੀਜ਼ਾਂ ਪੈਰਲ ਚੱਲਣਗੀਆਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਇਹਨਾਂ 'ਤੇ ਕੰਟੀਨਿਊਟੀ ਰੱਖਾਂਗੇ। ਪਰ ਆਪਾਂ ਸੇਠੀ ਸਾਹਿਬ ਨੂੰ ਵਿਹਲਾ ਕਰ ਜੀਏ ਕਿਉਂਕਿ ਇਹ ਆਏ ਨੇ ਦੂਰੋਂ, ਵਾਹਵਾ ਦਿਨਾਂ ਬਾਅਦ ਆਏ ਨੇ। ਬਾਕੀ ਅੱਗੇ ਬੇਨਤੀ ਆ ਕਿ ਤੁਸੀਂ ਹੁਣ ਬ੍ਰੇਕ ਤੋਂ ਬਾਅਦ ਕਾਲ ਤੁਹਾਡੀ ਲਵਾਂਗੇ ਜਾਂ ਫਿਰ ਕਰਿਓ ਅਤੇ ਜੇ ਆਪਾਂ ਕਰਾਂਗੇ ਡਿਸਕਸ, ਅਤੇ ਜੇ ਆਪਾਂ ਸੇਠੀ ਸਾਹਿਬ ਨੂੰ ਅੱਜ ਨਾ ਲਿਆ
1: ਜੇ ਫਿਰ ਵੇਖ ਲਓ ਤੁਹਾਨੂੰ ਬੰਦਾ ਕੀ ਜੇ,
0: ਅਤੇ ਫਿਰ ਪਤਾ ਨਹੀਂ ਇਹਨਾਂ ਨੇ ਕਿੱਦਣ ਹੱਥ ਆਉਣਾ। ਸੇਠੀ ਸਾਹਿਬ ਕੀ ਹਾਲ ਚਾਲ ਨੇ?
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
1: ਸੇਠੀ ਸਾਹਿਬ।
0: ਸੇਠੀ ਸਾਹਿਬ ਜੇ ਤੁਹਾਨੂੰ ਖਸਮਾਂ ਦੇ ਮਸੀਹੇ ਦਾ ਉਹਦਾ ਨਾਂ ਨਾ ਦਿੱਤਾ ਹੁੰਦਾ,
2: ਪਹਿਲੀ ਗੱਲ ਜੇ ਤੁਸੀਂ ਮੈਨੂੰ ਪਹਿਲਾਂ ਨਾਂ ਲੈਂਦੇ ਜੇ ਪਤਾ ਨੀ ਕੀ ਹੋ ਜਾਣਾ ਸੀ।
0: ਓ ਕੀ ਹੋ ਜਾਣਾ, ਦੱਸ ਹੀ ਦੋ ਨਾ,
1: ਵੇਖ ਲਈਏ,
0: ਦੱਸ ਹੀ ਕੌਮੇ ਸੌ ਜਾਣਾ ਹੈ,
2: ਪਤਾ ਨੀ ਜੇ ਕੀ ਹੋ ਜਾਣਾ ਸੀ। ਬਸ ਮੈਂ ਸੋਚਦਾ, ਮੈਂ ਕਿਹਾ ਯਾਰ ਪਤਾ ਨੀ ਜੇ ਕਿੱਥੇ ਆ ਗਈ, ਮੈਨੂੰ ਸਮਝ ਨੀ ਲੱਗਦੀ ਹੈ ਕਿ ਜੇ ਨਿਕਲੂਗੀ ਕਿ ਨਹੀਂ ਨਿਕਲੂਗੀ।
0: ਹਾਂ ਵੇਖ ਲਓ,
1: ਮਸੀਹਾ ਤੋਂ ਸਿੱਟ ਸਭ ਨੂੰ ਚੀਜ਼ ਚੇਤੇ ਨਾ, ਕਈ ਆਪਣੇ ਸਰੋਤੇ ਇਹੋ ਜਿਹੇ ਹੋਣੇ ਨਾ ਜਿਨ੍ਹਾਂ ਦੇ ਘਰ ਵਾਲੇ ਲੜਦੇ ਨਹੀਂ, ਉਹ ਕਹਿੰਦੇ ਹੋਣੇ ਵੀ ਜਦੋਂ ਕੁੜੀ ਵੇਖਣ ਗਏ ਉਹ ਜੇ ਮੈਂ ਉਸ ਕੁਰਸੀ ਤੋਂ ਉੱਠ ਕੇ ਭੱਜ ਹੀ ਜਾਂਦਾ ਚੰਗਾ, ਜਿਹਦੇ ਸ਼ਗਨ ਪਿਆ ਸੀ ਨਾਲ ਉੱਠ ਹੀ ਜਾਂਦਾ ਚੰਗਾ ਸੀ।
2: ਉਹ ਟਮਾ ਟਮਾ ਕੋਈ ਖੁਸ਼ ਨਸੀਬ ਹੀ ਹੋਊਗਾ ਵਿਚਾਰਾ, ਵੈਸੇ ਤਾਂ ਲੱਗਦਾ ਨੀ ਕੋਈ ਭੱਜੂਗਾ, ਲੱਗਦਾ ਮੇਰੇ ਖਿਆਲ ਫਸ ਜਾਂਦਾ ਹਰੇਕ ਬੰਦਾ, ਫਸਦਾ ਹੀ
0: ਕਿੱਥੇ ਕਿੱਥੇ ਉੱਠਣ ਦਿੰਦੇ ਆ, ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਵੀ ਕੋਈ ਜੇ ਵੀ ਜੇ ਆ ਮੈਂ ਇੱਦਾਂ ਕੀਤਾ ਹੁੰਦਾ ਜਾਂ ਨਾ ਕੀਤਾ ਹੁੰਦਾ?
2: ਤੁਸੀਂ
0: ਬੀਰਾਂ ਖਰੀਦ ਰਹੇ?
2: ਹਾਂ ਬਾਈ, ਅੱਜ ਮੈਂ 7 ਮਹੀਨੇ ਬਾਅਦ ਵੀਰਾਂ 1-2 ਵੀਰ ਖਰੀਦੀ, ਅੱਜ 7 ਮਹੀਨੇ ਮੈਂ ਛੱਡ ਕੇ ਰੱਖੀ ਵਾ,
0: ਉਹਨੇ ਵੀ 2.5 ਮਹੀਨੇ ਬਾਅਦ ਤਾਂ ਨਹੀਂ ਖਰੀਦਿਆ।
2: ਹਾਂ ਉਦਣ ਇਹ ਨਹੀਂ ਕੀ ਆ ਕੀ ਆ
0: ਕੀ ਆ ਚੌਕੀ ਆ ਖਰੀਦਦਾ
2: ਤੇ ਕਿਦਾਂ ਕਹਿੰਦਾ ਠੀਕ ਆ, ਕਹਿੰਦਾ ਨਹੀਂ ਇਹ ਬੱਚੇ ਸਾਹਮਣੇ ਨੇ, ਮੈਂ ਕਿਹਾ ਚੱਲ ਇੱਕ ਵੀਰ ਲਾਨੇ ਆ, ਮੈਂ ਯਾਰ ਮੈਂ ਵੀ ਯਾਰ ਕਾਫੀ ਟਾਈਮ ਹੋ ਗਿਆ, ਮੈਂ ਕਿਹਾ ਗਰਮੀ ਬਹੁਤ ਆ, ਬਹੁਤ ਗਰਮੀ ਕਰੀ, ਅੱਜ ਮੈਂ ਫੈਕਟਰੀ ਚੋਂ ਨਿਕਲਿਆ ਤੇ ਮੈਂ ਲੈਮਨ ਦੇ ਵਿੱਚ ਵੀਰ ਹੁੰਦੀ ਆ ਮਿਕਸ ਹੁੰਦੀ ਆ, ਮੈਂ ਉਹ ਲੈ ਰਿਹਾ ਤਾ ਤੇ ਮੈਂ ਵੈਸੇ ਚੱਲ ਉਹ ਮਿਲ ਗਿਆ ਪ੍ਰਿੰਸ ਤੇ ਮੈਂ ਕਿਹਾ ਚਲ ਆ ਬਾਈ ਬੈਠੀਏ, ਕਹਿੰਦਾ ਨਹੀਂ ਨਹੀਂ ਯਾਰ ਫਿਰ ਕਦੀ ਸਹੀ। ਤੇ ਫਿਰ ਮੇਰਾ ਮੂਡ ਦੇਖੋ ਬਾਈ ਕਿਸ ਤਰ੍ਹਾਂ ਬਣਿਆ, ਆ ਕੇ ਨਾ ਦੋ ਵੀਰਾਂ ਪੀਤੇ ਨਿੰਬੂ ਵਾਲੀਆਂ, 7 ਮਹੀਨੇ ਬਾਅਦ ਪੀਤੇ ਮੈਨੂੰ ਉਹੀ ਚੜ ਗਈਆਂ ਤੇ ਮੈਂ ਬਿਸਕੁਟ ਬਣਾਉਣੇ ਸ਼ੁਰੂ ਕਰਤੇ। ਰੇਡੀਓ ਸੁਣਦਾ ਰਿਹਾ, ਫਿਰ ਕਹਾਣੀ ਕਹਾਣੀ ਤੇ ਬਾਅਦ ਉਸ ਤੇ ਬਾਅਦ ਫਿਰ ਖਬਰਾਂ ਖਬਰਾਂ ਤੇ ਬਾਅਦ ਫਿਰ ਤੁਸੀਂ ਬਾਈ ਦੋਨੋਂ ਜਾਣੇ ਕਿਆ ਨਜ਼ਾਰਾ ਬਣਿਆ ਵੀ ਆਏ ਜੇ ਬਾਹਰ ਨਾ ਆਉਂਦਾ
0: ਜੇ ਤੁਸੀਂ ਸੇਠੀ ਸਾਹਿਬ ਸਾਨੂੰ ਕਾਲ ਨਾ ਕਰਦੇ ਹੁੰਦੇ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਇੱਕ ਇੱਕ ਬੰਦਾ ਵੱਸਦਾ ਕੋਈ ਸਪੇਨ ਬੜਾ ਘੈਂਟ ਆ।
2: ਨਹੀਂ ਬਾਈ, ਆਈ ਲਵ ਯੂ ਆਸਟ੍ਰੇਲੀਆ ਤੇ ਆਈ ਲਵ ਯੂ ਤੁਹਾਡਾ ਵੀ ਮੈਂ ਸੁਣਦਾ ਹਮੇਸ਼ਾ ਹੀ। ਮੇਰਾ ਨਾ ਮੈਂ ਹੁਣ ਆਪਣਾ ਮੇਰਾ ਮੋਬਾਈਲ ਦਾ ਨਾ ਸਿਮ ਚੇਂਜ ਕਰਿਆ ਤਾਂ ਮੈਂ ਡਾਇਰੈਕਟ ਕਾਲ ਲੱਗ ਸਕੀ ਮੇਰੀ, ਕਿਉਂਕਿ ਵਟਸਐਪ ਪਰ ਤੁਸੀਂ ਚੱਕਦੇ ਨੀ ਹੈਗੇ,
0: ਠੀਕ
2: ਹੈ ਨਾ। ਤੇ ਮੈਂ ਸਿਮ ਚੇਂਜ ਕਰਾ ਕੇ ਨਾ ਮੇਰੀ ਪਹਿਲਾਂ ਲਾਈਕਾ ਮੋਬਾਈਲ ਤੇ, ਹੁਣ ਮੈਂ ਯਾਮਾ ਦੀ ਕਰਾਈ ਆ ਤਾਂ ਮੈਂ ਤੁਹਾਨੂੰ ਡਾਇਰੈਕਟ ਕਾਲ ਕਰੀ ਆ।
0: ਮੈਂ
2: ਆਪਣਾ ਜੈਸਮੀਨ ਨਾਲ ਤੇ ਆਪਣਾ ਕਾਫੀ ਜਣੇ ਹਨੀ ਕਾਫੀ ਜੁੜੇ ਹਨੀ, ਕਾਫੀ ਬੜਾ ਪਿਆਰ ਦਾ ਬਹੁਤ ਸੁਖ ਜੀ ਆਪਣਾ ਕਾਫੀ ਬਹੁਤ ਜਣੇ
0: ਵਿਸ਼ਾਲ
2: ਪਿਆਰਾ, ਲੇਕਿਨ ਵਿਸ਼ਾਲ ਵੀ ਜੇ ਹਨ।
0: ਹੋਰ ਦੱਸੋ ਕਿਹਦੇ ਕਿਹਦੇ ਨਾਲ ਤੁਸੀਂ ਜਾਣਦੇ ਸਾਰਿਆਂ ਨੂੰ
1: ਸੇਠੀ ਸਾਹਿਬ
2: ਤੁਹਾਨੂੰ ਜਿਸ ਦਿਨ ਆ ਗਿਆ ਨਾ ਕਸਮ ਨਾਲ ਮੈਂ ਹੁਣ ਪਾਸਪੋਰਟ ਅਪਲਾਈ ਕਰਤਾ ਹੈ,
0: 6 ਮਹੀਨੇ
2: ਕੁਛ ਨਹੀਂ ਕਰਿਆ ਹੈਗਾ,
0: ਓਕੇ
2: ਮੈਂ ਹੁਣ ਲਾਲ ਪਾਸ ਕਸਮ ਨਾਲ
0: ਜਦੋਂ ਇਹੋ ਜਿਹੀ ਗੱਲ ਦੇ ਵਿੱਚ ਕਹਿੰਦੇ ਆਪਾਂ ਜੇ ਲਾਉਂਦੇ ਨਾ ਤੇ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਡਾਊਟ ਚ ਪਾ ਲੈਣਾ।
1: ਜੇ ਉਹ ਗਾਣਾ ਵੀ ਤਾਂ ਬਣਾਉਣਾ, ਜੇ ਮੈਂ ਨਾ ਜੰਮਦੀ ਵੇ,
0: ਹਾਂ ਕਿਹਦੇ ਨਾਲ ਵਿਆਹ ਕਰਵਾਉਂਦਾ।
2: ਬਿਲਕੁਲ, ਤੇ ਬਾਕੀ ਸਾਰੇ ਸੁਣਨ ਮੇਰੇ ਕਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੇ ਵੀ ਸੁਣਦੇ ਆ ਆਪਣਾ ਲਾਲ ਜੀ, ਲਾਲ ਨਾ ਹੋਏ ਜ਼ਿਆਦਾ, ਤੇ ਬਾਈ ਜੀ ਤੇ ਦੂਸਰਾ ਆਪਣਾ ਜੱਸੋਵਾਲ ਆਪਣਾ ਸਾਰੇ ਯਾਰ ਸਾਰੇ ਬਹੁਤ ਵਧੀਆ ਫੈਮਿਲੀ ਸਾਡੀ, ਮੈਂ ਕਦੀ ਵੀ ਇਹਨਾਂ ਨੂੰ ਮਿਸ ਨੀ ਕਰ ਸਕਦਾ। ਆਈ ਲਵ ਯੂ ਸਾਰੀ ਫੈਮਿਲੀ ਨੂੰ।
1: ਹਾਂਜੀ, ਥੈਂਕ ਯੂ
2: ਤੇ ਬਾਕੀ ਬਹੁਤ ਬਹੁਤ ਵਧੀਆ ਲੱਗਦਾ। ਤੇ ਬਾਕੀ ਆਏ ਵੀ ਬਾਈ ਜੀ ਜੋ ਵੀ ਹੈਗਾ ਨਾ ਸਿਰ ਮੱਥੇ ਆ, ਲੇਕਿਨ ਜੇ ਮੈਂ ਬਾਹਰ ਨਾ ਆਉਂਦਾ ਕਸਮ ਨਾਲ ਆ ਨਾ ਫੋਨ ਹੁੰਦਾ ਹੈ ਨਾ ਸਾਡੇ ਕੋਲ ਨਾ ਗੱਲਬਾਤ ਹੁੰਦੀ, ਜੇ ਸਾਡੇ ਕੋਲ ਆਪਣਾ ਸ਼ਬਦ ਨਾ ਹੁੰਦੇ ਨਾ ਬੋਲ ਸਕਦੇ ਹਨੀ, ਜੇ ਉਹਨਾਂ ਤਾਂ ਬੜੀ ਕੋਈ ਕੁਝ ਜੁੜ ਗਿਆ, ਬਹੁਤ ਕੁਝ ਜੁੜ ਜਾਂਦਾ, ਬਹੁਤ ਕੁਝ ਜੁੜ ਜਾਂਦਾ।
0: ਨਿੰਬੂ ਵਾਲੀ ਬੀਅਰ ਵੀ ਨਾ ਹੁੰਦੀ
1: ਇਹ ਉੱਥੇ ਜਾ ਕੇ ਉੱਥੇ ਪ੍ਰਿੰਸ ਨੂੰ ਪੁੱਛਦੇ ਆ ਕੀ ਆ, ਉਹ ਕਹਿੰਦਾ ਆ ਕੀ ਆ।
0: ਪਰ ਇੱਕ ਚੀਜ਼ ਵੇਖ ਲਓ ਤੁਸੀਂ ਸੇਠੀ ਸਾਹਿਬ, ਤੁਹਾਨੂੰ ਵੇਖ ਲਓ ਸ਼ਰਾਬਾਂ ਸ਼ਰੂਬਾਂ ਤੇ ਲਾ ਕੇ ਤੇ ਆਪ ਹੁਣ ਕੀ ਆ ਖਾਣ ਡਿਆ ਜੇ, ਭਾਬੀ ਤੇ ਤਾਂ ਫਿਰ ਕਲਪਦੀ ਨਾ ਵਿਚਾਰੀ।
2: ਬਿਲਕੁਲ, ਅੱਜ ਤਾਂ ਪੱਗ ਬੰਨੀ, ਅੱਜ ਪਤੰਦਰ ਨੇ ਪੱਗ ਬੰਨੀ ਹੋਈ ਦੱਸ, ਛੋਟਾ ਜਿਹਾ ਪਰਨਾ ਨੀ ਹੁੰਦਾ ਜਿਹੜਾ ਪੱਗ ਟਾਈਪ ਦਾ,
0: ਅੱਛਾ
2: ਉਹ ਬੰਨਿਆ ਹੋਇਆ ਮੈਂ ਦੇਖਾਂ। ਅੱਛਾ ਬਾਈ ਜੀ, ਚਲੋ ਕੋਈ ਗੱਲ ਨੀ, ਟਾਈਮ ਟਾਈਮ ਦੀ ਗੱਲ ਆ, ਕੋਈ ਗੱਲ
0: ਭਾਬੀ ਨੇ ਕੱਲਿਆ ਹੋਣਾ, ਚੱਲ ਉੱਠ ਕੀ ਆ ਲੈ ਕੇ ਆ,
2: ਕੀ ਆ ਲੈ ਕੇ ਆ। ਨਹੀਂ, ਸਾਡੀ ਡਿਊਟੀ ਇੱਕ ਹੁੰਦੀ ਆ ਨਾ, ਸਾਡੀ ਡਿਊਟੀ 2 ਤੇ 10 ਤੇ 10 ਵਜੇ 11 ਵਜੇ ਇੰਡੀਅਨ ਦੁਕਾਨ ਬੰਦ ਹੁੰਦੀ ਆ ਨਾ, ਤੇ ਇਸ ਕਰਕੇ ਸਾਰੇ ਇਕੱਠੇ ਇੰਡੀਆ ਦੁਕਾਨ ਪਰ ਹੋ ਹੀ ਜਾਂਦੇ ਤਕਰੀਬਨ, ਖਾਣ ਪੀਣ ਦੇ ਜੋ ਵੀ ਸਮਾਨ ਲੈਣਾ ਸਬਜ਼ੀ ਸੁਬਜੀ ਵਧੀਆ ਉੱਥੇ ਸਾਰਾ ਕੁਛ ਮਿਲਦਾ,
0: ਭਿੰਡੀਆਂ
2: ਵਗੈਰਾ ਘੀਆ ਘੁਆ
0: ਕੀ ਸਹੇਲੀਆਂ
1: ਭਾਬੀ ਜੀ ਸੁਣਦੇ ਹੋਣੇ ਪਰ ਕਿਉਂ ਸੇਠੀ ਸਾਹਿਬ
0: ਫਿਰ ਤੇ ਖੁੱਲ ਕੇ ਦੱਸ ਹੀ ਸਕਦੇ ਤੁਸੀਂ,
1: ਉਹ ਤਾਂ ਹੀ ਤੇ ਲੈ ਕੇ ਆ ਨਾ, ਦੂਜੇ ਪ੍ਰਿੰਸ ਲਈ ਜਾਗਦੇ ਸੀ ਉਹ ਘੀਆ ਲੈ ਗਏ ਸੁੱਤੇ ਨੇ, ਵੀਰ ਲੈ ਆਏ ਇਹ ਇੰਡੀਅਨ ਸ਼ੋਪ ਤੇ ਵੀ ਡਿਸਾਈਡ ਕਰ ਲੈਂਦੇ ਵੀ ਤੇਰੇ ਠੀਕ ਹੈ ਫਿਰ ਤੂੰ ਭਾਈ ਵੀਰ ਲੈ ਜਾ।

0: ਜੇ ਤੇਰੇ ਲਈ ਔਖੀ ਤੇ ਪਵੇ ਤੂੰ ਘੀਆ ਲੈ ਜਾ।
1: ਉੱਥੇ ਤਾਂ ਮੇਲਾ ਲੱਗਦਾ ਬਹੁਤ ਵਧੀਆ ਇੰਜੋਏ ਹੋ ਜਾਂਦਾ ਜੋ ਮਰਜ਼ੀ ਹੋਵੇ ਜਿਹੜੀ ਢਾਣੀ ਹੁੰਦੀ ਨਾ ਇਕੱਠੀ ਹੋ ਜਾਂਦੀ ਉੱਥੇ ਜਿਹੜਾ ਨਹੀਂ ਬੰਦਾ ਮਿਲਦਾ ਨਾ ਪਿੰਡ ਦਾ ਸਾਰੇ ਮਿਲ ਜਾਂਦੇ ਉੱਥੇ ਤੇ ਵਧੀਆ ਇੱਕ ਇੰਜੋਏ ਛੱਡੋ ਇੱਕ ਕੋਈ ਵੀ ਗੱਲਬਾਤ ਹੁੰਦੀ ਪਿੰਡ ਵਿੱਚ ਨੀ ਪਤਾ ਲੱਗ ਜਾਂਦੀ ਯਾਰ ਤੈਨੂੰ ਪਤਾ ਕੀ ਹੋਇਆ ਆ ਹੋਇਆ ਨੀ ਉੱਥੇ ਪਤਾ ਲੱਗ
0: ਜਾਂਦਾ ਦੁਕਾਨ ਕਾਹਦੀ ਉਹਦਾ ਸੱਥ ਹੋ ਗਈ ਤੁਹਾਡੀ ਹੈ
2: ਆਹ ਬੋੜ ਹੀ ਹੈਗਾ ਤੁਹਾਡਾ
1: ਹਾਂਜੀ ਹਾਂਜੀ
2: ਤੰਦਰੁਸਤ ਰਹੋ ਤੇ ਇਸ ਤਰ੍ਹਾਂ ਰੌਣਕਾਂ ਲਾਉਂਦੇ ਰਹੋ ਧੰਨਵਾਦ ਤੁਹਾਡਾ ਮਿਹਰਬਾਨੀ ਆਪਾਂ ਬ੍ਰੇਕ ਲੈ ਕੇ
0: ਬ੍ਰੇਕ ਤੋਂ ਬਾਅਦ ਆ ਜਰੂਰ
2: ਫਿਰ ਆਪਾਂ ਵਾਪਸੀ ਕਰਦੇ ਹਾਂ ਤੇ ਆ ਕੇ ਫਿਰ ਹੁੰਦੀਆਂ ਨੇ ਬਾਕੀ ਦੀਆਂ ਗੱਲਾਂ ਬਾਤਾਂ ਤੇ ਤੁਸੀਂ ਰੱਖੋ ਤਾਂ ਆਪਣੇ ਕੰਮ ਕਾਰ ਜਾਰੀ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਆ ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 Graceway ਰੈਵਨ ਹਾਲ
4: अपने घर को इलेक्ट्रिक बनाने की सोच रहे हैं ऐसा करना आपकी सोच से अधिक आसान हो सकता है इजी इलेक्ट्रिक SEC आपको छूट और बचत का हिसाब लगाने उपकरणों की तुलना करने और भरोसेमंद कारीगरों की खोज करने में सहायता देता है ये सब कुछ एक ही स्थान पर आप बिजली के बिलों पर प्रति वर्ष $2,000 से अधिक की बचत कर सकते हैं शुरू करने के लिए तैयार हैं easyelectricscc.com.au पर जाएं बिजली के बिलों पर बचत करना SEC के साथ एक बहुत ही सरल प्रक्रिया है विक्टोरिया सरकार मेलबर्न द्वारा प्राधिकृत
5: ओबिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत कर हाउस एंड लैंड एक्सपर्ट्स ओबिट होम्स अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद इन इंडस्ट्री लीडिंग 24-month प्राइस लॉक अज ही पहुंचो ओबिट होम्स डिस्प्ले सेंटर्स या कॉल करो हरपन चौहान नू
0: 4-4-3-2-8-0-2-5-2 Search us online or call 0433-465-492.
6: Wow, teri sabji di khushbu ate taste vich kuch ta kamal hai. Mainu vi dass de secret.
7: Amrit, eh kamal hai Gold Leaf Dairy de pure New Zealand tea da. New Zealand vich free range grass fed gawan de dudh to taiyar. Na ta is vich oil, na hi koi color, hormones ya antibiotics. Bilkul pure hai ki plastic de dabbyan ch nahi, balki glass container ch pack hunda hai.
6: Tusi vi ajj hi buy karo Gold Leaf da प्योर न्यूजीलैंड की अपने नेड़े दे इंडियन ग्रोसरी स्टोर तो विजिट goldleafdairy.com
8: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तुहाडे लिए कर देने बंसल लॉयर्स तुहाडा भरोसा साडा तजर्बा ते जित अपनी कॉल 422-905-860 और विजिट bansallawyers.com.au
9: Ready, set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 10 saal di free service. Chadston Ford. Ready, set, go! Ford.
10: Kitchen da style dull lagda, bathroom vanity simple jya. Hun tension khatam karo. Aa gaya ZJ Stone Mason. Tade ghar nu banaye ekdam classy. Assi banaune ha designer stone bench tops for kitchen. Stylish vanity ate modern laundry. Oh vi porcelain ate marble nal. Jithe elegance mildi hai durability nal. Hun na sirf kar par tuhadi personality vi shine karegi stone de style nal. Call karo 0410-045-555 ya aaj hi visit karo 104 Collins Road, Melton.
11: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਸਾਰੇ ਜਗਿੰਦਰ ਸਿੰਘ ਹੁਣ ਤੂੰ ਮਾਫ਼ੀ ਕਰੀ ਫਿਰ ਤੂੰ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਨਾ ਜੰਮਦੀ ਵੇ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ ਗੱਲਾਂ ਬਾਤਾਂ ਸਾਡੀਆਂ ਜੇ ਤਾਂ ਚੱਲ ਰਹੀਆਂ ਨੇ ਅਤੇ ਇਹ ਵੀ ਲੱਗ ਪਈ ਕਰਨ ਵੀ ਜੇ ਮੈਂ ਨਾ ਜੰਮਦੀ
1: ਵੇ ਇਹ ਮੈਂ ਹੀ ਹਾਂ ਜਿਹੜੀ ਕੱਟੀ ਜਾਣ ਡੀ
0: ਇਹ ਵਹਿਮ ਹੀ ਆ ਵੈਸੇ ਫਿਰ ਵੀ ਤਾਂ ਜਗਿੰਦਰ ਵਹਿ ਜਾਣਾ
1: ਜੇ ਕੋਈ ਹੋਰ ਹੁੰਦੀ ਤਾਂ ਅਲੱਗ ਪਤਾ ਜਾਂਦਾ ਕਸਮ ਨਾਲ
0: ਇੱਦਾਂ ਕੋਈ ਹੋਊਗਾ ਵੀ ਮਤਲਬ ਆਹ ਜੇ ਆਹ ਨਾ ਹੁੰਦਾ ਤਾਂ ਕੁਛ ਵੀ ਨਾ ਹੁੰਦਾ ਜੇ ਆਹ ਮੈਂ ਨਾ ਜੰਮਦੀ ਤਾਂ ਕਿਤੇ ਵਿਆਹ ਹੀ ਨਾ ਹੁੰਦਾ ਵਹਿਮ ਹੀ ਆ ਬੰਦੇ ਦਾ
1: ਪੱਕਾ
0: ਕੁਛ ਨਾ ਕੁਛ ਤਾਂ ਹੋ ਹੀ ਜਾਂਦਾ
1: ਕੁਛ ਤਾਂ ਹੁੰਦਾ ਕਿਤੇ ਤਾਂ
0: ਕੰਮ ਥੋੜ੍ਹੀ ਰੁਕਦਾ ਥੋੜ੍ਹੀ ਆ
1: ਕੋਈ ਤਾਂ ਕਹਿੰਦਾ ਨਾ ਕੁਛ ਤਾਂ ਕਿਤੇ ਤਾਂ ਕੁਛ ਹੁੰਦਾ ਨਾ
0: ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਆਹ ਚੀਜ਼ ਜੇ ਇੱਦਾਂ ਹੋ ਗਿਆ ਤਾਂ ਬੜਾ ਵਧੀਆ ਹੋ ਗਿਆ ਮੈਂ ਨਹੀਂ ਤਾਂ ਮੈਂ ਮਤਲਬ ਹਲਕੇ 'ਚ ਰਹਿ ਜਾਣਾ ਸੀ ਪਰ ਹੋ ਸਕਦਾ ਇਹਦੇ ਤੋਂ ਵੀ ਵਧੀਆ ਹੋ ਜਾਂਦਾ
1: ਉਹ ਪਤਾ ਨਹੀਂ ਕੁਛ ਵੀ ਹੋ ਸਕਦਾ ਅਗਲੀ ਇਹ ਦੂਜੇ ਪਾਸੇ ਵੀ ਲੈ ਕੇ ਵੇਖੋ ਜਿਹੜੀ ਕਹਿ ਰਹੀ ਹੈ ਉਹ ਵੀ ਤਾਂ ਕਹਿ ਸਕਦੀ ਵੀ ਜੇ ਤੂੰ ਨਾ ਹੁੰਦਾ ਕੋਈ ਹੋਰ ਵਧੀਆ ਹੁੰਦਾ
0: ਇਹ ਤਾਂ ਆਪਣੀ ਸਾਈਕੀ ਆ
1: ਇਹ ਤਾਂ ਆਪਣੀ ਭਰੀ ਜੇ ਹੋ ਗਈ ਨਾ
0: ਇਹਦੀ ਆਪਣੀ ਸਾਈਕੀ ਆਪਣੀ ਸਿਫਤ
1: ਇਹ ਤਾਂ ਦੇਖੋ ਜੀ ਪਿਆਰ ਦਿਓ ਪਿਆਰ ਵੰਡੋ ਜੇ ਨੂੰ ਜੈ ਤੇ ਲੈ ਜਾਓ ਵੀ ਜੈ ਜੈ ਕਰੋ ਇੱਕ ਦੂਜੇ ਦੀ ਵਧੀਆ ਰਵਾਂਗੇ ਜੇ ਜੇ ਚ ਫਸੇ ਰਹਿਣਾ
0: ਜੇ ਪਸੰਦ ਹੈ ਤਾਂ ਉਹਦੇ ਤੇ ਲਾ ਲਾ
1: ਹੈ ਨਾ ਜੇ ਮੈਂ ਨਾ ਜੰਮਦੀ ਵੇ ਭਾਣ ਗਾਣਾ ਵੀ ਉਹ ਲਾਇਆ ਜੇ ਮੇਰੀ ਘਰ ਦੇ ਜਨਮ ਦਿਨ ਆ ਮੇਰਾ ਬਚਾਅ ਹੋ ਗਿਆ ਜੋਗਿੰਦਰ ਦਾ ਨਾਂ ਲੈ ਕੇ ਗਾਣੇ ਵਾਲੀ ਸ਼ੁਗਰ
0: ਚਲੋ ਇੱਕ ਵਾਰੀ ਫਿਰ ਤੋਂ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਗੱਲਾਂ ਬਾਤਾਂ ਸਾਡੀਆਂ ਜੇ 'ਤੇ ਚੱਲ ਰਹੀਆਂ ਅਤੇ ਤੁਸੀਂ ਵੀ ਜੇ ਦੇ ਉੱਤੇ ਸਾਂਝ ਪਾ ਸਕਦੇ ਹੁਣ ਇਸ ਹਿੱਸੇ ਦੇ ਵਿੱਚ ਅਤੇ ਕਰੀ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਤੁਸੀਂ ਨੋਟ ਕਰ ਲਓ ਨੰਬਰ 0044-0447-1716-74 ਅਤੇ ਜਾਂ ਫਿਰ 93-56-0-344 ਅਤੇ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਪਾ ਸਕਦੇ ਹੋ ਸਾਂਝ ਆਪਣੀ ਜ਼ਿੰਦਗੀ ਦੀ ਕਿਸੇ ਜੇ ਦੀ ਅਤੇ ਟਾਈਗਰ ਜੀ ਕਹਿੰਦੇ ਨੇ ਕਿ ਜੇ ਆਪਾਂ ਕੱਲ੍ਹ ਡਿਨਰ ਕੀਤਾ ਹੁੰਦਾ ਤਾਂ ਅਸੀਂ ਬਣਾਉਂਦੇ ਲੈਮ ਬ੍ਰੇਨ ਮਸਾਲਾ ਵਿਦ ਤਰਕਿਸ਼ ਬ੍ਰੈਡ ਫੋਰ ਬੱਚੇ ਆਈ ਏਟ ਗੋਭੀ ਆਲੂ ਅਤੇ ਬ੍ਰੇਨ ਮਸਾਲਾ ਐਂਡ ਦਹੀਂ
1: ਟਾਈਗਰ ਜੀ ਫਿਰ ਬੰਦਾ ਆ ਵੀ
0: ਜਾਵੇ ਬੜੀ ਵਾਰੀ ਸਾਦੇ ਆਪਣੇ ਕੋਲ ਨਹੀਂ ਜਾਇਆ ਜਾਂਦਾ ਇਹ ਤੇ ਬੜਾ ਬੜਾ ਚੇਚ ਕਰਦੇ ਆ
1: ਉਹ ਚੇਚਾ ਬਣਾਉਂਦੇ ਆ ਚੇਚਾ ਸਾਦੇ ਆ
0: ਹਾਂ ਨਹੀਂ ਥੈਂਕ ਯੂ ਤੁਹਾਡਾ ਮਿਹਰਬਾਨੀ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਅਤੇ ਸੁਣਦਿਆਂ ਸੁਣਦਿਆਂ ਕਹਿੰਦੇ ਰੋਟੀਆਂ ਰਾਟੀਆਂ ਬਣਾਈਆਂ ਅਤੇ ਕਹਿੰਦੇ ਜੇ ਅਸੀਂ ਰੇਡੀਓ ਹਾਂਜੀ ਨਾ ਸੁਣਦੇ ਹੁੰਦੇ ਤਾਂ ਇੰਨਾ ਸੋਹਣਾ ਪਰਿਵਾਰ ਨਾ ਮਿਲਦਾ ਇੰਨਾ ਸੋਹਣਾ ਸਾਥ ਰੇਡੀਓ ਹਾਂਜੀ ਦਾ ਆਲਵੇਜ਼ ਬਲੈਸਡ ਥੈਂਕ ਯੂ ਜੀ ਧੰਨਵਾਦ ਇਸ ਐਪਰੀਸ਼ੀਏਸ਼ਨ ਦੇ ਲਈ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰਾਮ ਰਾਮ ਤੂਰ ਭਾਈ
1: ਲੈ ਰਾਮ ਰਾਮ ਵਾਲਾ ਤੂੰ ਗੁੰਮ ਹੋ ਗਿਆ ਬਾਈ ਅੱਜ
0: ਵਿਸ਼ਿੰਗ ਐਵਰੀਵਨ ਏ ਬਿਊਟੀਫੁਲ ਐਂਡ ਬਲੈਸਡ ਟਿਊਜ਼ਡੇ ਅਤੇ ਆਪਾਂ ਸਾਡੇ ਨਾਲ ਕੋਲਰ ਸੀਗੇ ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਆਉਂਦੇ ਹੋ ਸਿਨੇਮੇ ਵਾਲੀਆਂ ਮਸ਼ੀਨਾਂ ਚ ਫੁੱਲੇ ਨੀ ਵੱਜਦੇ ਬੁੜਕ
1: ਦੇਖ ਲੋ ਭੈਣ ਜੀ ਕੀ ਬਾਤ ਕਰ ਰਹੇ
0: ਖੁਸ਼ੀ ਸੇ ਇਹਨੂੰ ਖੁਸ਼ੀ ਸੇ ਫੂਲੇ ਨੀ ਸਮਾਤੇ
1: ਹੋਰ ਕਿਤਨਾ ਬੋਲਾਂਗੇ ਭਾਈ
2: ਭਾਈ ਭੈਣ ਮਿਲ ਜੇ ਤਾਂ ਖਰਚਾ ਉੱਤੇ ਚੜ ਜੇ ਨਾ
1: ਹਾਂ ਇਹਨਾਂ ਦਾ ਕੰਮ ਮੇਰਾ ਇਹ ਤੋਂ ਨਿਊ ਬਸ ਬਾਤਾਂ ਮਾਰ ਦੇਣਾ ਸਰ ਬਾਤਾਂ ਨਹੀਂ ਉਹ ਬਾਰੇ ਮੈਨੂੰ ਕਹਾ ਇਹ ਤਾਂ ਸਾਰਾ ਦਿਨ ਰੇਡੀਓ ਬੈਠੇ ਬਕਾਈ ਮਾਰ ਦੇ ਰਹਾ ਇਹਨਾਂ ਕਾ ਕਿਹਾ
0: ਫੜਕ ਥੋੜੀ ਪੈਂਦਾ ਕੋਈ
2: ਫਰਕ
1: ਪੜ ਜਾ ਬਾਈ
2: ਚੁੱਪ
0: ਕਰ ਗਏ ਕਰੋ ਤੁਸੀਂ
1: ਨਾ ਬਹੁਤ ਵਧੀਆ ਕਰਿਆ ਬਹੁਤ ਵਧੀਆ ਲੋਟ ਆਵਾਂਗੇ ਆਉਂਦੇ
0: ਬੰਦਾ ਆਪਣੀ ਬੋਲੀ ਬਦਲ ਲੇ ਤੇ ਐਂ ਲੱਗਦਾ ਵੀ ਜਿੱਦਾਂ ਉਹ ਨਾ ਪਿੱਛੋਂ ਸ਼ਕਲ ਵੀ ਚੇਂਜ ਹੋ ਗਈ, ਤੁਸੀਂ ਇਮੈਜੀਨੇਸ਼ਨ ਚ ਐਂ ਸੋਚਦੇ ਨਾ ਵੀ ਜਿੱਦਾਂ ਇਹ ਕੋਈ ਹੋਰ ਆ ਬੰਦਾ।
1: ਇਮੈਜੀਨੇਸ਼ਨ ਮੈਂ ਕਹਾ ਅਮਰਤ ਬਹਿਣ ਜੀ ਨੇ ਸਵੇਰ ਕਹਾ ਕੁਛ ਨੀ ਕਹਾ ਸਿਰ ਭਲੇ ਰੱਖੀ ਓੜਨੀ ਸੀ ਔਰ
2: ਸਿਰ ਪਰ ਮੱਥੇ ਪਰ ਲੱਟੂ ਸਲਾਇਆ ਹੋਇਆ
1: ਪੂਰੀ ਸ਼ਕਲ ਬਣਾਈ ਦੀ ਨਾ ਕੁੱਤਾ ਨੀ ਮਨ ਫਿਰ ਅੱਜ ਫਿਰ ਭਾਈ ਆਇਆ ਬੋਲੋ ਬੋਲੋ ਭੈਣ ਜੀ ਚਿੰਤਾ
2: ਮੈਂ ਅੱਖਰ ਲੈ ਕੇ ਆਈ ਉਹ ਪੂਰੇ ਕਲੀਅਰ
0: ਕਰੂੰਗਾ ਜੀ।
2: ਹੁੜਕ ਹੋਆ ਜਿਸ ਤਰ੍ਹਾਂ ਕਿਸੇ ਚੀਜ਼ ਕੀ ਬੇਚੈਨੀ ਜੀ ਲੱਗਦੀ ਹੋਆ ਤਲਬ ਜੀ ਲੱਗਣੀ ਕਹਿੰਦੇ ਹੁੜਕ। ਜਨੌਰ ਜਾਨਵਰਾਂ ਨੂੰ ਕਹਿੰਦੇ ਆ ਜਨੌਰ ਪਸ਼ੂ ਹੈਨਾ
0: ਜੀ।
2: ਫਿਰ ਅਗਲਾ ਹੈਗਾ ਕੁਰਬਲ ਹਲਚਲ ਜੀ ਮਿਚਣੀ ਜਿਸ ਤਰ੍ਹਾਂ ਕੁਰਬਲ ਕੁਰਬਲ ਜੀ ਹੋ ਰਹੀ ਆ ਕੋਈ ਗੱਲਾਂ ਬਾਤਾਂ ਕੀ ਉਹਨੂੰ ਵੀ ਕਹਿੰਦੇ ਹਲਚਲ ਜੀ
0: ਦੋਵਾਂ ਭੈਣਾਂ ਦੇ
2: ਕਹਿੰਦੇ ਆ
1: ਦੂਸਰੀ ਭੈਣ ਕੇ ਮਨ ਮੈਂ ਕੁਰਬਲ ਕੁਰਬਲ ਰੱਖੀ ਵਾ ਘਰ ਬੈਠੀ ਮੈਂ ਕੰਮ ਕਰ ਰਹੀ
2: ਪਰ ਹਟੀ ਕੋਨੀ ਉਹ ਮੈਨੂੰ ਪਰਚੀ ਭੇਜਦੀ ਹੈ ਉਹਨੇ ਮੈਨੂੰ ਫਟਾਫਟ ਬਤਾਉਣ ਵਾਸਤੇ ਅੱਖਰ ਕੀ ਤੂੰ ਬਤਾ ਦੇ
0: ਓਕੇ ਹਾਂਜੀ।
2: ਤੇ ਛੜੱਪਾ ਹੁੰਦਾ ਜੀ ਜੰਪ ਕਰਨਾ ਇਹਦਾ ਮਾਰ ਛੜੱਪਾ ਪਿੰਡ ਵਿੱਚ ਆ ਜਾ
0: ਪਿੰਡ ਵਿੱਚ ਨਹੀਂ ਪਿੰਡ ਵਿੱਚ
2: ਅਗਲਾ ਹੈਗਾ ਫਾਂਡੀ
1: ਫਾਡੀ ਫਾਡੀ
2: ਫਾਡੀ ਫਾਡੀ ਦਾ ਥੋੜਾ ਡਾਊਟ ਹੈ ਮਤਲਬ ਯਾ ਤੇ ਹਰੀ ਹਰੀ ਹੋ ਜਾਣਾ ਯਾ ਕੁਛ ਇਦਾਂ ਸ਼ਾਇਦ ਹੈਗਾ।
0: ਅੱਛਾ ਨਹੀਂ ਅੱਜ ਤੁਸੀਂ ਫਾਡੀ ਰਹਿ ਗਏ ਜੇ ਉਦਾਂ ਤਾਂ ਮੈਂ ਦੱਸਾਂ
2: ਰੱਫੜ ਹੁੰਦਾ ਕਲੇਸ਼ ਪਾਣਾ ਦਾ ਕੋਈ ਕਿਸ ਚੀਜ਼ ਦਾ ਬਹਿਸ ਕਰ ਲੈਣੀ ਯਾ ਕੁਛ ਚੀਜ਼ ਦਾ ਕਲੇਸ਼ ਆ ਪਾ ਕੇ ਬਹਿ ਜਾਣਾ ਤੇ ਲਾਸਟ ਅੱਖਰ ਕਿਹੜਾ ਸੀ ਵੀਰ ਜੀ
1: ਪਸੂੜੀ
2: ਪਸੂੜੀ ਪਸੂੜੀ ਉਲਝਣਾ ਉਲਝੜ ਜੀ ਪਾ ਜਾਂਦੀ ਮਤਲਬ ਜੇ ਕੋਈ ਉਲਝਣ ਜੀ ਪਾ ਕੇ ਪਾ ਕੇ ਬਹਿ ਜਾਣਾ
0: ਚਲੋ ਪਸੂੜੀ ਪਸੂੜੀ ਗਾਣਾ ਵੀ ਹੈਗਾ ਤੁਨੇ
2: ਪਸੂੜੀ ਪਾਣੀ ਪਸੂੜੀ ਪਾ ਦੇਣੀ ਕੰਮ ਜਾ ਖਰਾਬ ਕਰ ਦੇਣਾ ਆਪਣਾ ਪੰਗਾ ਜਾ ਪਾ ਕੇ ਬਹਿ ਜਾਣਾ
1: ਮਿਲਦੇ ਮਿਲਦੇ ਲਫ਼ਜ਼ ਹੈ ਇਹ ਰਫੜ ਪਸੂੜੀ ਪਰ ਇਨਕਾ ਥੋੜਾ ਸਾ ਹਲਕਾ ਸਾ ਫਰਕ ਹੈ ਬਾਅਦ ਮੈਂ ਬਤਾਵਾਂਗਾ ਆਪ ਤੇ
0: ਪਸੂੜੀ ਗਾਣਾ ਸੁਣਾਉਂਦੇ ਤੁਹਾਨੂੰ ਕੋਕ ਸਟੂਡੀਓ ਦਾ
1: ਇੰਜੋਏ ਕਰਦੇ ਰਹੋ ਸੁਣਦੇ ਰਹੋ ਮਾਰੀ ਬਾਤ
0: ਨਹੀਂ ਹਲੇ ਜੇ ਦੱਸਣੀ ਹੈ ਨਾ
1: ਹਨਾ ਜੇ ਵੀ ਬਤਾਵਾਂ
0: ਜੇ ਅੱਜ ਜੌਬ ਤੇ ਗਏ ਹੁੰਦੇ ਤੇ ਫਿਰ ਕੀ ਹੋਣਾ
2: ਜੇ ਦੇਖੋ ਜੇ ਜੇ ਰੇਡੀਓ ਹਾਂਜੀ ਨਾ ਹੁੰਦਾ ਨਾ ਅੱਜ ਆਪਾਂ ਇਹ ਸਾਰਾ ਪਰਿਵਾਰ ਨਾ ਹੁੰਦਾ
1: ਹਨਾ
2: ਰੇਡੀਓ ਹਾਂਜੀ ਪੋਜ਼ਿਟਿਵ ਆ ਗਿਆ ਜੇ ਜੇ ਨੇ ਸਾਨੂੰ ਇੰਨਾ ਸੋਹਣਾ ਪਰਿਵਾਰ ਦੇਤਾ ਸਾਨੂੰ ਇੰਨੇ ਭਾਈ ਭੈਣ ਸਾਡੇ ਰਿਸ਼ਤੇਦਾਰ ਮਿਲਾ ਤੇ ਕਹਿੰਦਾ ਇੱਥੇ ਆਪਣਾ ਇੱਕ ਪਰਿਵਾਰ ਦੇਤਾ ਸਾਨੂੰ ਤੇ ਇਹ ਮਤਲਬ ਆਪਾਂ ਪੋਜ਼ਿਟਿਵ ਵਿੱਚ ਲੈ ਸਕਦੇ ਜੇ ਜੇ ਆਪਾਂ ਨੈਗੇਟਿਵ ਚ ਲੈਂਦੇ ਆਪਾਂ ਨੂੰ ਉਹ ਟੈਨਸ਼ਨ ਹੀ ਦਿੰਦਾ ਜ਼ਿਆਦਾਤਰ
1: ਮਤਲਬ ਆਪ ਕੇ ਲਈ ਜੇ ਬੜੀਆ ਰਹੇਗੀ
2: ਬੰਦਾ
0: ਜਦੋਂ ਸੋਚ ਰਿਹਾ ਨਾ ਤੁਹਾਨੂੰ ਇਹ ਲੱਗੇ ਵੀ ਇਹ ਜੇ ਮੈਨੂੰ ਨੈਗੇਟਿਵ ਸੈਂਸ ਚ ਲੱਗਦੀ ਹੈ ਤੇ ਉਹਨੂੰ ਹੌਲੀ ਹੌਲੀ ਉਹ ਜੇ ਇਹੋ ਹੀ ਬਦਲ ਲੇ ਤੇ ਤੁਹਾਨੂੰ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰ ਦਿੰਦੇ
1: ਹੋ। ਜਦ ਕੋਈ ਬਾਤ ਹੋ ਜਾਏ ਨਾ ਉਸ ਸਮੇਂ ਲਗਾ ਯਾਰ ਜੇ ਬਹੁਤ ਬੁਰੀ ਆ, ਲੇਕਿਨ ਥੋੜਾ ਸਾ ਸਮਾਂ ਮਿਲ ਜਾਣਾ ਉਸ ਸਮੇਂ ਫਿਰ ਲਗਾ ਯਾਰ ਜੇ ਬਾਤ ਅੱਛੀ ਹੋਈ
0: ਜੋ ਵੀ ਹੁੰਦਾ ਚੰਗਾ ਵੀ ਜੋ ਵੀ
2: ਪਹਿਲਾਂ ਮੈਂ ਜੇ ਦਾ ਬਹੁਤ ਮਤਲਬ ਨੈਗੇਟਿਵ ਵਿੱਚ ਬਹੁਤ ਸੋਚਿਆ ਜਿੱਦਾਂ ਹੁਣ ਮੰਮੀ ਡੈਡੀ ਨਾਲ ਹੋਇਆ ਜਾਂ ਮੰਮੀ ਡੈਡੀ ਚਲੇ ਗਏ ਨਾ ਮੈਨੂੰ ਮੈਂ ਬਹੁਤ ਸੋਚਿਆ ਕਿ ਹਾਂ ਵੀ ਜੇ ਹੁੰਦੇ ਪਰ ਉਹੀ ਹੈ ਕਿ ਕਹਿੰਦੇ ਆ ਕਿ ਜੇ ਆਪਾਂ ਉਹਨੂੰ ਸੋਚੀ ਜਾਓ ਨਾ ਤੁਹਾਨੂੰ ਟੈਨਸ਼ਨ ਜ਼ਿਆਦਾ ਦਿੰਦੀ ਹੈ ਇਸ ਕਰਕੇ ਉਹਨੂੰ ਨੈਗੇਟਿਵ ਨਾ ਲੈ ਕੇ ਪੋਜ਼ਿਟਿਵ ਲਓ ਕਿ ਨਹੀਂ ਜੇ ਰੱਬ ਨੂੰ ਪਤਾ ਹੀ ਸੀ ਕਿ ਕੁਛ ਹੈ ਜੀ ਤਾਂ ਕਰਕੇ ਉਹਨਾਂ ਕੋਲ ਗਏ ਨੇ ਤੇ ਹੁਣ ਆਪਣੇ ਆਪ ਨੂੰ ਸਮਝਾਉਣਾ ਕਿ ਨਹੀਂ ਜਿੱਥੇ ਵੀ ਹੈ ਸਹੀ ਨੇ ਉਹ ਪਰਮਾਤਮਾ ਨੇ ਜੋ ਕੀਤਾ
1: ਮੈਂ ਜੀ ਇੱਕ ਬਾਤ ਕਹਿਣੀ ਚਾਹੂੰਗਾ ਮੈਂ ਐਸੇ ਬੰਦੇ ਵੀ ਦੇਖੇ ਲਾਈਫ ਮੈਂ ਜਿਨ ਕੀ ਮਾਂ ਬਾਪ ਦੁਨੀਆਂ ਮੈਂ ਤੇ ਗਏ ਉਸ ਸਮੇਂ ਬੋਲ ਰਹੇ ਥੇ ਯਾਰ ਅਗਰ ਹੁੰਦੇ ਜੇ ਹੁੰਦੇ ਤੋ ਯਾ ਕਰਦੇ उस समय भगवान नु कोस रहे थे, लेकिन एक समय आया वो बंदे न्यू कह रहे थे, न्यू कह रहा ठीक हो गया चले गए, वो बहुत तकलीफ में थे, छुट गए बेचारे, चले गए, कोई कोई बीमारी से था, कोई कैसे था, वो छुट गए, मतलब समय के बाद आपकी वो चीज है ना वो ऑटोमेटिकली पॉजिटिव हो जाती है।
0: कुछ जड़ियां चीजें तो हाथ ही नहीं है ना, जड़ियां चीजें तो समझ तो परे है
1: जी,
0: मान लो ये भी तो हो सकता ना कि वो वध समा ला के गए हुन कीता कीता उन्ना भी अगाही के नहीं है
2: ਜਿਦਾਂ ਮੰਮਾ ਦਾ ਹਾਲ ਸੀ ਨਾ, ਮੰਮੀ ਦੇ ਮਤਲਬ ਹੁਣ ਬੋਲ ਨੀ ਸਕਦੇ ਸੀ, ਮੰਮਾ ਦੀ ਫੂਡ ਪਾਈਪ ਲੱਗੀ ਹੋਈ ਸੀ ਢਿੱਡ ਚ ਨਾ, ਉਹਦੇ ਨਾਲ ਖਾਣਾ ਪਾਉਂਦੇ ਸੀ ਤੇ ਆਪਣੇ ਆਪ ਤੋਂ ਮਤਲਬ ਦੂਜੇ ਤੇ ਡਿਪੈਂਡ ਸੀ, ਤੇ ਉਹੀ ਲੱਗਦਾ ਕਿ ਜਿਸ ਚ ਮਤਲਬ ਜੋ ਉਹਨਾਂ ਦੇ ਉੱਤੇ ਬੀਤ ਸਕਦੀ ਉਹ ਅਸੀਂ ਨੀ ਸਮਝ ਸਕਦੇ, ਉਹ ਅੰਦਰ ਹੀ ਮਤਲਬ ਕਹਿ ਨੀ ਪਾਉਂਦੇ ਸੀ ਕਿਉਂਕਿ ਬੋਲ ਨੀ ਪਾਉਂਦੇ ਸੀ, ਉਹਨਾਂ ਨੂੰ MND ਡਿਸੀਜ਼ ਸੀ ਨਾ, ਤੇ ਜੋ ਉਹਨਾਂ ਦੀ ਹਾਲਤ ਸੀ ਉਹ ਕਈ ਵਾਰ ਇੱਦਾਂ ਆਪਣੇ ਆਪ ਤੋਂ ਫੀਲ ਹੁੰਦਾ ਸੀ ਕਿ ਨਹੀਂ ਉਹ ਅੰਦਰ ਹੀ ਅੰਦਰ ਕਾਫੀ ਕੁਛ ਘੁਲਦਾ ਪਿਆ ਉਹਨਾਂ ਦੇ ਅੰਦਰ, ਪਰ ਕਹਿ ਨੀ ਪਾ ਰਹੇ ਨਾ, ਤੇ ਉਹੀ ਉਹ ਕਿ ਹੁਣ ਸੋਚ ਕੇ ਲੱਗਦਾ ਕਿ ਨਹੀਂ ਪਰਮਾਤਮਾ ਨੇ ਸ਼ਾਇਦ ਸੋ ਕੁਛ ਸੋਚ ਕੇ ਹੀ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਕਿ ਉਹ ਵੀ ਆਪਣੇ ਆਪ ਤੋਂ ਮਜਬੂਰ ਹੋਏ ਹੋਏ ਸੀ ਅੰਦਰੋਂ।
1: ਬਿਲਕੁਲ ਸਮਾਂ ਤਾਂ ਹੁੰਦਾ ਹਰ ਇੱਕ ਦਾ, ਕਿਸੇ ਦਾ ਜਾਣਦਾ ਹੁੰਦਾ ਜਦੋਂ ਜਿਵੇਂ ਸਮਾਂ ਪੂਰਾ ਹੋਇਆ, ਆਪਾਂ ਸ਼ੁਰੂ ਤੋਂ ਪੜ੍ਹਦੇ ਆਏ ਸਵਾਸਾਂ ਦੀ ਪੂੰਜੀ ਹੈ, ਜਦੋਂ ਸਵਾ ਪੂੰਜੀ ਖਤਮ ਹੋ ਗਈ ਤਾਂ ਬੰਦੇ ਨੇ ਜਾਣਾ ਆ, ਲੇਕਿਨ ਉਸ ਸਮੇਂ ਆਪਾਂ ਨੂੰ ਲੱਗਦਾ, ਲੇਕਿਨ ਐਂਡ ਆਫ ਦਾ ਡੇ ਬਾਅਦ 'ਚੋਂ ਜਾ ਕੇ ਚੀਜ਼ਾਂ ਲੱਗਦੀਆਂ ਵੀ ਠੀਕ ਹੈ ਵੀ ਜੋ ਹੋਇਆ ਉਹ ਠੀਕ ਹੋਇਆ, ਨਹੀਂ ਤਾਂ ਸਾਡੀ ਤਾਂ ਇੱਛਾਵਾਂ ਕਦੀ ਖਤਮ ਨਹੀਂ ਹੋਣੀਆਂ ਭੈਣ ਜੀ।
2: ਹਾਂਜੀ ਹਾਂਜੀ,
1: ਅਸੀਂ ਕਹਿੰਦੇ ਵੀ ਸਾਡਾ ਆਹ ਵੀ ਹੁੰਦਾ, ਮੈਂ ਕਿਉਂਕਿ ਜਿਹੜੀ ਅਚੀਵਮੈਂਟ ਸਾਡੀ ਜ਼ਿੰਦਗੀ 'ਚ ਕਦੀ ਆਈ ਨਹੀਂ ਹੁੰਦੀ ਜਿਵੇਂ ਜਿਵੇਂ ਆਉਂਦੀ, ਔਰ ਉਦੋਂ ਸਾਡੇ ਕੋਈ ਜਿਹੜੇ ਬਿਲਕੁਲ ਕਲੋਜ਼ ਨੇ ਭੈਣ ਭਰਾ ਮਾਂ ਪਿਓ ਨਹੀਂ ਹੁੰਦੇ ਨਾ, ਅਸੀਂ ਕਹਿੰਦੇ ਯਾਰ ਜੇ ਹੁੰਦੇ ਨਾ ਅੱਜ ਮੈਂ ਇੱਥੇ ਮੁਕਾਮ 'ਤੇ ਹਾਂ ਜਾਂ ਮੇਰੇ ਕੋਲ ਆਹ ਚੀਜ਼ ਹੈਗੀ ਆ, ਉਹ ਬੜੇ ਖੁਸ਼ ਹੁੰਦੇ ਉਹ, ਪਰ ਐਕਚੁਅਲੀ ਖੁਸ਼ ਹੈਗੇ ਆ, ਉਹਨਾਂ ਦੀ ਬਲੈਸਿੰਗ ਨਾਲ ਹੀ ਅਸੀਂ ਇਹ ਚੀਜ਼ਾਂ ਸਾਨੂੰ ਮਿਲੀਆਂ ਨੇ, ਅਸੀਂ ਇਸ ਕਾਮਯਾਬੀ 'ਤੇ ਪਹੁੰਚੇ ਹਾਂ। ਮੈਂ ਤਾਂ ਆਪਣੀ ਹਰ ਅਚੀਵਮੈਂਟ ਨੂੰ ਆਪਣੀ ਕਾਮਯਾਬੀ ਮੰਗਦਾ, ਕੁਛ ਵੀ ਆ, ਗੱਡੀ ਲੈ ਲਓ ਤਾਂ ਉਹ ਵੀ ਕਾਮਯਾਬੀ ਆ, ਕਾਰ ਲੈ ਲਓ ਉਹ ਵੀ ਕਾਮਯਾਬੀ ਆ, ਜੋਬ ਚੰਗੀ ਉਹ ਵੀ ਕਾਮਯਾਬੀ ਆ, ਚੰਗੇ ਮਿੱਤਰ ਮਿਲ ਗਏ ਨੇ, ਚੰਗੇ ਭੈਣ ਭਰਾ ਤੁਹਾਡੇ ਕੋਲ ਮਿਲ ਗਏ, ਉਹ ਵੀ ਇੱਕ ਕਾਮਯਾਬੀ ਆ।
0: ਬਿਲਕੁਲ,
1: ਇਹ ਡਿਪੈਂਡ ਕਰਦਾ ਤੁਸੀਂ ਉਹਨੂੰ ਕਿੱਦਾਂ ਸੈਲੀਬ੍ਰੇਟ ਕਰਦੇ ਹੋ, ਪਰ ਇਸ ਕਰਕੇ ਜਿਹੜੀ ਜੇ ਆ ਉਹਨੂੰ ਹਮੇਸ਼ਾ ਪੋਜ਼ਿਟਿਵ ਤਰੀਕੇ ਨਾਲ ਰਹੋ, ਬੜਾ ਵਧੀਆ ਕਰਦੇ ਤੁਸੀਂ, ਬੜਾ ਵਧੀਆ ਪੋਜ਼ਿਟਿਵ ਤਰੀਕੇ ਨਾਲ ਲਿਆ, ਤੇ ਸਾਡਾ ਤਾਂ
2: ਸਾਡਾ ਜੇ ਆਪਾਂ ਮਿਹਨਤ ਕਰਦੇ ਪਏ ਵੀਰ ਜੀ, ਉਹੀ ਆਪਾਂ ਨੂੰ ਪਰਮਾਤਮਾ ਫਲ ਦਿੰਦਾ ਪਿਆ।
1: ਆਪ ਤੋਂ ਬਾਈ ਥੰਮ ਤੋਂ ਲੈ ਰਹੇ ਨਜ਼ਾਰੇ ਲੈ ਰਹੇ, ਬਾਤਾਂ ਕਰ ਰਹੇ ਰੇੜੀਏ ਬੈਠੇ ਆ,
2: ਮੇਰੇ ਹੌਸਲੇ ਭਰੀ ਕੰਮ ਕਰ ਰਹੀ ਹੈ ਕਿ ਨਹੀਂ ਭੈਣ, ਮੈਸੇਜ ਕਰ ਰਹੀ, ਫੋਨ ਕਰ ਰਹੀ ਹੈ, ਮੈਂ ਆਪਣਾ ਹੱਸ ਹੱਸ ਕੇ ਦੋ ਸ਼ਰਟ ਹੋਰ ਐਕਸਟਰਾ ਕਰ ਦੂੰਗੀ।
0: ਥੈਂਕ ਯੂ ਭੈਣ ਜੀ,
1: ਥੈਂਕ ਯੂ, ਥੈਂਕ ਯੂ,
2: ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ, ਕਿ ਤੁਹਾਡਾ ਦਿਨ ਵਧੀਆ ਵਧੀਆ ਰਹੇ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ,
3: ਹੈਲੋ
0: ਜੀ, ਰੋਟੀ ਪਾਣੀ ਆਟਾ ਉਟਾ ਜਿਹਾ ਗੁੰਨਣ ਡੇ ਮੈਨੂੰ ਲੱਗਦਾ ਹਲੇ ਨਾ, ਹਲੇ ਆਵਾਜ਼ ਤਾਂ, ਜਾਂ ਫਿਰ ਮੈਨੂੰ ਲੱਗਦਾ ਸਫਾਈਆਂ ਕਰਨ ਡੇ ਨਾ, ਜਿੱਦਾਂ ਬੰਦਾ ਥੱਲੇ ਆਪਣਾ ਬੈਡ ਦੇ ਥੱਲੇ ਜਦੋਂ ਲੰਮੀ ਬਾਂਹ ਕਰਕੇ ਝਾੜੂ ਮਾਰਦਾ ਨਾ, ਤੇ
1: ਫੋਨ ਦੂਰ ਪਿਆ ਹੁੰਦਾ,
0: ਹਾਂ ਆਵਾਜ਼ ਫਿਰ ਇੱਥੇ ਆਉਂਦੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਹੈਲੋ,
4: ਅੱਜ
0: ਕੱਲ ਦੀਆਂ ਕੁੜੀਆਂ ਦੀ ਆਵਾਜ਼ ਹੀ ਨੀ ਆਂਟੀ ਨਿਕਲਦੀ,
4: ਬੈਡ ਥੱਲੇ ਵਾੜਤੀ।
0: ਲੰਮੀ ਬਾਂਹ ਕਰਕੇ ਕੱਢਣਾ ਪੈਂਦਾ ਉਹ ਥੱਲੇ, ਬੜਾ ਧੂੜ ਮਿੱਟੀ
4: ਕਰਕੇ ਗੇੜਾ ਦੇ ਦਿੰਦੇ ਆ,
1: ਗੇੜਾ ਦੇਣਾ ਭਾਵੇਂ ਬੈਡ ਥੱਲੇ ਗੇੜਾ ਦੇ।
0: ਪਹਿਲਾਂ ਕਹਿੰਦੀਆਂ ਵੀ ਬੋਕਸ ਵੀ ਚਾਹੀਦਾ ਥੱਲੇ ਨਾ, ਹੁਣ ਬੋਕਸ ਵੀ ਆ ਗਿਆ ਥੱਲੇ, ਫਿਰ ਸਫਾਈ ਕਰਨੀ ਤਾਂ ਔਖੀ ਹੋਣੀ ਆ।
4: ਪੁਰਾਣੇ
1: ਕੱਪੜੇ ਦੇ ਕੇ ਭਾਂਡੇ ਲੈ ਲੈ ਬੰਦਾ,
0: ਭਾਂਡੇ ਸਦੋ ਪਤੀਸੇ ਵਾਲਾ ਨੀ ਆਉਂਦਾ,
4: ਆਪਾਂ ਪਾਉਂਦੇ ਨੀ, ਬੈਨ ਬੁਲ ਤਾਂ ਵਾਧੂ ਰੱਖੇ
1: ਹੋਏ। ਤੁਸੀਂ ਗੱਲ ਕਰਦੇ ਰੰਜੋਤ ਜੀ ਵੀ ਆਪਣੀ ਚੀਜ਼ਾਂ ਗਰਾਹ ਚੂਰਾ ਪਰਾ ਬਥੇਰੀਆਂ ਪਈਆਂ, ਇੱਥੇ ਕਬਾੜੀ ਵਾਲਾ ਨੀ ਆਉਂਦਾ ਨਾ, ਇਹ ਤਾਂ ਸਮਾਨ ਸਿਰ ਦੇ ਦੀ ਉਹਨੂੰ ਵਾਪਸ ਵੀ ਲੈ, ਤੂੰ ਗੱਤਾ ਵੀ ਲੈ ਜਾ, ਪਲਾਸਟਿਕ ਵੀ ਲੈ ਜਾ, ਆਉਂਦਾ ਨੀ ਨਾ ਇੱਥੇ, ਤਾਂ ਹੀ ਤਾਂ ਲੋਕਾਂ ਕੋਲ ਸਮਾਨ ਇੰਨਾ ਪਿਆ ਹੁੰਦਾ,
0: ਮੁੱਲ ਨੀ ਨਾ ਪੈਂਦਾ ਇੱਥੇ। ਹੈ ਨਾ ਆਂਟੀ ਆ ਬੋਤਲਾਂ ਬਾਤਲਾਂ ਕਿਤੇ ਵੇਖਣ ਲੱਗ ਪਏ
4: 3 ਸੈਂਟ ਵਾਲੇ ਜਿਹੜਾ ਮੁੱਲ ਜਾਂ ਪੈਣ ਲੱਗ ਗਿਆ ਨਿਆਣਿਆਂ ਨੂੰ ਆਦਤ ਪੈ ਗਈ ਹਨਾ ਪਰ ਉਹ ਹਵਾ ਨਾਲ ਉੱਡ ਜਾਂਦੀਆਂ ਆ ਬਾਹਰ ਰੱਖ ਦੋ ਤਾਂ
0: ਉਹ ਐਵੇਂ ਜਮ੍ਹਾਂ ਕਰਦੇ ਰਹੋ ਉਹਦਾ ਵੀ ਕਚਰਾ ਇਕੱਠਾ ਹੁੰਦਾ ਵਾ ਇੰਨਾ ਉੱਥੇ ਮਸ਼ੀਨ ਤੇ ਧਰੀ ਦੀ ਉਹ ਕਹਿੰਦੇ ਨਹੀਂ ਨਹੀਂ ਆਹ ਨਹੀਂ ਆਹ ਵਾਲੀ ਨਹੀਂ ਦੂਜੀ ਰੱਖੋ ਨਹੀਂ ਆਹ ਵਾਲੀ ਗਲਤ ਰਾਤੀ ਹੈਨਾ
1: ਉਹ ਵੀ ਪੰਗਾ ਪੈਂਦਾ
0: ਉੱਥੇ ਵੀ ਪੰਗਾ ਹੀ ਆ
1: ਹੋਰ ਸੁਣਾਓ ਆਂਟੀ ਜੀ ਕਿਵੇਂ ਸਿਹਤ
4: ਬਸ ਵਧੀਆ ਵਧੀਆ ਸਿਹਤਾਂ ਵਧੀਆ ਤੇ ਮੈਨੂੰ ਭਾਈ ਅੱਜ ਸ਼ਬਦ ਤਾਂ ਮੈਨੂੰ ਪਤਾ ਨਹੀਂ ਲੱਗਿਆ ਪਰ ਮੈਂ ਕੁੜੀ ਤੋਂ ਸੁਣ ਲਏ ਤੇ ਜਿਵੇਂ ਵੀ ਉਹਨੇ ਕਰਤ ਠੀਕ ਹੈ ਤੇ ਪਰ ਮੈਂ ਕਹਿੰਦੀ ਹਾਂ ਜੇ ਅੱਜ ਹਰਮੀਤ ਨਾ ਹੁੰਦਾ
0: ਜੀ
4: ਤੇ ਅੱਜ ਸੁੱਖ ਦਾ ਪ੍ਰੋਗਰਾਮ ਕੌਣ ਕਰਦਾ ਵੀ
1: ਆਂਟੀ ਦੀ ਜੇ ਬੜੀ ਸੋਹਣੀ ਫੜੀ
0: ਸਹੀ ਗੱਲ ਹੈ ਮੈਂ ਕਈ ਚੀਜ਼ਾਂ ਦਾ ਆਂਟੀ ਸਾਨੂੰ ਜ਼ਿੰਦਗੀ ਚ ਛੋਟੀ ਤੋਂ ਲੈ ਕੇ ਵੱਡੀਆਂ ਦਾ ਚੇਤੇ ਚੇਤਾ ਵੀ ਨਹੀਂ ਹੁੰਦਾ ਤੁਹਾਡੀ ਸਮਝ ਤੋਂ ਕਿੰਨੀਆਂ ਪਰੇ ਹੁੰਦੀਆਂ ਵਾ ਇਹ ਚੀਜ਼ਾਂ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਵਾ ਪਰ ਫਿਰ ਵੀ ਆਪਾਂ ਫਿਰ ਵੀ ਯਕੀਨ ਨਹੀਂ ਕਰ ਪਾਉਂਦੇ ਫਿਰ ਵੀ ਸਾਨੂੰ ਡਾਊਟ ਹੀ ਰਹਿੰਦਾ ਹਮੇਸ਼ਾ ਵੀ ਹਾਏ ਜੇ ਇੱਦਾਂ ਨਾ ਹੋਇਆ ਤਾਂ ਕੀ ਹੋਜੂਗਾ ਵੱਖਰੀ ਗੱਲ ਹੈ ਤੁਸੀਂ ਨਾ ਮੁੜ ਕੇ ਪੋਰ ਗਰੰਟਿਡ ਜਿਹਾ ਬੰਦਾ ਲੈ ਲੈਂਦਾ ਚੱਲ ਠੀਕ ਹੈ ਇਹਦੀ ਕਿਹੜੀ ਗੱਲ ਹੈ ਹਨਾ ਪਰ ਜਿੱਦਾਂ ਤੁਸੀਂ ਵੀ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਵੀ ਜਦੋਂ ਕੋਈ ਅੱਜ ਤੋਂ ਕੋਈ 2-4 ਮਹੀਨੇ 6 ਮਹੀਨੇ ਪਹਿਲਾਂ ਆਪਾਂ ਸੋਚਿਆ ਨਹੀਂ ਹੋਊਗਾ ਵੀ ਤੁਸੀਂ ਆ ਕੇ ਪ੍ਰੋਗਰਾਮ ਕਵਰ ਕਰਨੇ ਸਾਨੂੰ ਕੋਈ ਚਿੱਤ ਖਿਆਲ ਹੀ ਨਹੀਂ ਹੁੰਦਾ ਇਹ ਤੇ ਛੋਟੀ ਜਿਹੀ ਇੱਕ ਐਗਜ਼ਾਮਪਲ ਆ ਮਤਲਬ ਸਾਨੂੰ ਬੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਜਿਹਦਾ ਚਿੱਤ ਖਿਆਲ ਹੀ ਨਹੀਂ ਤੇ ਆਪਾਂ ਜੇ ਇਹੋ ਜਿਹੀਆਂ ਇਕੱਠੀਆਂ ਕਰ ਲਈਏ ਵੀ ਯਾਰ ਜਦੋਂ ਲੋੜ ਪੈਂਦੀ ਆ ਉਦੋਂ ਉਹ ਤੁਹਾਡਾ ਕੋਈ ਨਾ ਕੋਈ ਹੱਲ ਕੱਢਦਾ ਵਾ ਤੁਹਾਡਾ ਬਿਲਕੁਲ
4: ਕਈ ਵਾਰੀ ਆਪਾਂ ਭੁੱਲੇ ਬੈਠੇ ਹੁੰਦੇ ਨਾ ਕਿਸੇ ਨੂੰ ਫੋਨ ਕਰਕੇ ਉਹ ਅਗਲਾ ਕਹਿੰਦਾ ਅੱਜ ਆਦ ਤੈਨੂੰ ਮੇਰੀ ਕਿਵੇਂ ਯਾਦ ਆ ਗਈ ਨਹੀਂ ਯਾਦ ਤਾਂ ਸੀਗਾ ਦਿਮਾਗ ਚ ਤਾਂ ਹੁੰਦਾ ਹੈਗਾ ਪਰ ਉਵੇਂ ਆਪਾਂ ਉਦੋਂ ਤੋਂ ਦੂਰ ਬੈਠੇ ਹੁੰਦੇ ਹੈਗੇ ਕਿਸੇ ਨਾਲ ਭਾਵਾਂ ਦੀ ਆਪਾਂ ਮਹੀਨਾ ਖੰਡ ਵੀ ਇਕੱਠੇ ਰਹੇ ਹਾਂ ਕੁਛ ਕੀਤਾ ਨਾ
0: ਜੀ
4: ਤੇ ਉਹ ਆਪਣੇ ਯਾਦ ਤਾਂ ਪਏ ਹੁੰਦੇ ਆ ਨਾ ਉੱਥੇ ਵੀ ਹਾਂ ਵੀ ਆਹ ਬੰਦਾ ਹੈਗਾ ਵੀ ਪਰ ਉਹਦੇ ਨਾਲ ਉਵੇਂ ਹੀ ਆਪਾਂ ਗੱਲ ਕਰਦੇ ਹਾਂ ਜਿਵੇਂ ਉਸ ਲਹਿਜੇ ਚ ਉਦੋਂ ਕਰਦੇ ਸੀ
0: ਜੀ ਸੋ ਚੰਗਾ ਤੁਸੀਂ ਜੇ ਚੰਗੇ ਮੂਡ ਤੇ ਛੱਡੀ ਗੱਲ ਤੇ ਤੁਸੀਂ ਉੱਥੋਂ ਚੰਗੇ ਤੋਂ ਹੀ ਗਾਹ ਸ਼ੁਰੂ ਕਰ ਲੈਂਦੇ ਹੋ ਤੇ ਜੇ ਤੁਸੀਂ ਮਾੜੇ ਤੇ ਛੱਡੀ ਆ ਤੇ ਫਿਰ ਉਹ ਫਿਰ ਕਿੱਥੋਂ ਸ਼ੁਰੂ ਹੋਣੀ
1: ਆਂਟੀ ਨੇ ਕਹਿਣਾ ਵੀ ਜੇ ਕੁੜਮਣੀ ਦਾ ਸੂਟ ਫੁੱਲਣਾ ਲਾਇਆ ਹੁੰਦਾ ਤੇ ਵਧੀਆ ਗੱਲ ਕਰਦੀ ਸਾਡੇ ਨਾਲ ਜੇ ਭੂਆ ਸੱਸ ਦਾ ਸੂਟ ਚੰਗਾ ਨਾਲ ਪੱਗ ਵੀ ਲਾ ਦੇ ਫੁੱਪੜ ਦੀ ਜੇ ਪੱਗ ਵੀ ਲੱਗੀ ਤੇ ਵਧੀਆ ਹੋਣਾ ਸੀ
4: ਜੇ
1: ਬਰਾਤ ਗਈ ਤੋਂ ਟੂਮਾਂ ਪਈਆਂ ਹੁੰਦੀਆਂ ਤੇ ਗੱਲ ਹੋਰ ਹੋਣੀ ਸੀ ਕਈ ਹੈਗੇ ਨੇ ਕਈ ਕਈਆਂ ਇਸ ਜੇ ਚ ਫਸ ਜਾਂਦੇ ਨੇ ਕਈ ਜਾ ਕੇ ਕੁੜੀ ਮੁੰਡੇ ਦਾ ਵਿਆਹ ਸੀ ਤੇ ਮੁੰਡੇ ਵਾਲੇ ਨੇ ਕੁੜੀ ਵਾਲੇ ਨੂੰ ਕਿਹਾ ਵੀ ਸਾਨੂੰ ਕੁਛ ਨੀ ਲੈਣਾ ਦੇਣਾ ਬਸ ਬਰਾਤ ਦੀ ਸੇਵਾ ਕਰਦੇ ਜੀ ਜਿਹੜਾ ਅੱਜ ਕੱਲ ਬੜਾ ਸੋਹਣਾ ਡਾਇਲੋਗ ਬਰਾਤ ਦੀ ਸੇਵਾ ਕਰਾ ਜੇ ਬਰਾਤ ਨੂੰ ਯਾਦ ਰਵੇ ਯਾਦਗਾਰੀ ਵਿਆਹ ਬਣਾ ਦਿਆ ਜੀ ਇੰਨੀ ਸੇਵਾ ਕਰਿਆ ਜੇ ਕਹਿੰਦੇ ਕੋਈ ਚੱਕਰ ਨੀ ਨਾ ਤੇ ਕੁੜੀ ਵਾਲੇ ਥੋੜ੍ਹਾ ਜਿਹਾ ਪਰਿਵਾਰ ਨਾ ਉਹਦੇ ਕੁੜੀ ਦੇ ਨਾਨਕੇ ਥੋੜ੍ਹੇ ਜਿਹੇ ਵੈਲੀ ਟਾਈਪ ਦੇ ਸੀਗੇ ਨਾ ਤੇ ਉਹਨਾਂ ਨੇ ਕਿਤੇ ਰਾਜਸਥਾਨ 'ਚ ਕਿਤੇ ਟਰੱਕ ਲੁੱਟਿਆ ਕੰਬਲਾਂ ਕੁੰਬਲਾਂ ਦਾ ਰਜਾਈਆਂ ਵਾਲਾ ਤੇ ਉਹ ਸਾਰੇ ਕੰਬਲੇ ਇਹਨਾਂ ਨੇ ਭੇਜਤੇ ਕੁੜੀ ਵਾਲੇ ਪਾਸੇ ਵੀ ਆ ਤੁਸੀਂ ਇੱਧਰ ਲੈ ਜਾਓ ਵੀ ਸਮਾਨ ਉਹਨਾਂ ਭਰਾ ਕਰ ਦਿਓ ਤੇ ਉਹ ਜਦੋਂ ਫਿਰ ਬਰਾਤ ਆਈ ਤੇ ਗਾਂਹ ਕੁੜੀਆਂ ਵਾਲੇ ਕੋਲ ਕੰਬਲ ਟਰੱਕ 'ਚ ਲੁੱਟਿਆ ਸੀ ਇਹਨਾਂ ਨੇ ਤੇ ਉਹ ਕੰਬਲ ਉਹਨਾਂ ਨੇ ਇਕੱਲੇ ਇਕੱਲੇ ਬਰਾਤੀ ਨੂੰ ਨਾ ਦੋ ਦੋ ਕੰਬਲ ਚੁਕਾ ਤੇ ਲੈ ਵੀ ਉਹ ਵੀ ਸਾਰੀ ਬਰਾਤ ਵੀ ਖੁਸ਼ ਵੀ ਲੈ ਬੜੀ ਸੇਵਾ ਕੀਤੀ ਹੈ ਉਹ ਬਾਅਦ 'ਚ ਜਾ ਕੇ ਪਤਾ ਲੱਗਾ ਉਹ ਫੜੇ ਗਏ ਉਹਦੇ ਕੁੜੀ ਦੇ ਮਾਮੇ ਬਈ ਬਈ ਇਹਨਾਂ ਤੋਂ ਚੋਰੀ ਕੀਤੀ ਹੁਣ ਉਹਨਾਂ ਨੇ ਸਮਾਨ ਵੀ ਤਾਂ ਬਰਾਮਦ ਕਰਨਾ ਸੀ ਉਹ ਫਿਰ ਇਕੱਲੇ ਇਕੱਲੇ ਬਰਾਤੀ ਦੇ ਘਰੋਂ ਜਾ ਕੇ ਸਮਾਨ ਬਰਾਮਦ ਕੀਤਾ ਤੇ ਉਹ ਦਿੱਲੀ ਬਾਰਡਰ 'ਤੇ ਫੜਿਆ ਸੀ ਉਹ ਟਰੱਕ 'ਤੇ ਕੇਸ ਵੀ ਉਸੇ ਇਲਾਕੇ 'ਚ ਹੋਇਆ ਦਰਜ ਹੋ ਗਿਆ ਹੁਣ ਗਵਾਹੀਆਂ ਵਾਸਤੇ ਜਦੋਂ ਜਾਂਦੇ ਆ ਜਿਹੜੇ ਬੰਦੇ ਫੜੇ ਗਏ ਉਹ ਸਾਰੇ ਬਰਾਤੀ ਉੱਥੇ ਗਵਾਹੀ ਭਰਨ ਜਾਂਦੇ ਕਹਿੰਦੇ ਤੁਸੀਂ ਵਾਕਿਆ ਚੰਗਾ ਯਾਦਗਾਰੀ ਬਣਾ ਤਾ ਸਾਡਾ ਵਿਆਹ
0: ਚੰਗੀ ਸੇਵਾ ਕੀਤੀ
1: ਕਹਿੰਦੇ ਬਸ ਚੰਗੀ ਸੇਵਾ ਕਰਦੇ ਜੀ ਤੁਸੀਂ ਸਾਡੀ ਯਾਦਗਾਰੀ ਰਵੇ ਉਹ ਮੁੰਡਾ ਹਜੇ ਤਾਂ ਕੁੜੀ ਨੂੰ ਕਹਿਣ ਲੈਣਾ ਚੰਗੀ ਤੁਸੀਂ ਯਾਦਗਾਰੀ ਬਣਾਈ ਮੇਰੇ ਸਾਰੇ ਰਿਸ਼ਤੇਦਾਰ ਉੱਥੇ ਜਾਂਦੇ ਤਾਂ ਤਰੀਕ 'ਤੇ ਜਾਂਦੇ ਹਾਂਜੀ ਹਾਂਜੀ
4: ਤੁਹਾਡੀ ਕੀ ਅੱਜ ਵਾਈਫ ਦਾ ਜਨਮ ਦਿਨ ਹੈਗਾ
1: ਹਾਂਜੀ ਹਾਂਜੀ ਹਾਂਜੀ
4: ਜੇ ਅੱਜ ਵੀ ਵਧੀਆ ਦਿਨ ਹੁੰਦਾ ਤਾਂ ਉਹਨੂੰ ਬੀਚ ਬੂਚ ਤੇ ਵਿਚਾਰੀ ਨੂੰ ਲੈ ਜਾਣਾ ਸੀ
1: ਮੈਂ ਠੰਡ ਲਵਾਣੀ
4: ਬੜੀ ਚੱਲੀ ਜਾਂਦੀ
0: ਜੇ ਵਧੀਆ ਹੁੰਦਾ

0: ਹਾਂ ਜਿਹੜੀ ਜੇ ਲੱਗ ਜਾਂਦੀ ਨਾ ਵਿੱਚ, ਤੂੰ ਜੇ ਹੁੰਦੀ ਤੇ ਗੱਲ ਹੋਰ ਹੋਣੀ ਸੀ। ਗਾਣਾ ਤੁਸੀਂ ਸੁਣ ਰਹੇ ਸੀ ਹਰਦੀਪ ਗਿੱਲ, ਹਰਦੀਪ ਦੀ ਆਵਾਜ਼ ਦੇ ਵਿੱਚ ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ। ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਜੇ ਦੇ ਉੱਤੇ, ਅਤੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਆਹ ਹੁੰਦਾ ਤਾਂ ਇੱਦਾਂ ਹੋ ਜਾਣਾ ਸੀ, ਜੇ ਆਹ ਨਾ ਹੁੰਦਾ ਤਾਂ ਇੱਦਾਂ ਨਹੀਂ ਹੋਣਾ, ਆਹ ਹੁੰਦਾ ਤਾਂ ਫਿਰ ਬਹੁਤ ਵਧੀਆ ਹੋਣਾ ਸੀ, ਆਹ ਇੱਦਾਂ ਹੋ ਗਿਆ ਤਾਂ ਇਸ ਕਰਕੇ ਆਹ ਚੰਗਾ ਨਹੀਂ ਹੋਇਆ। ਸੋ ਸਾਰੀ ਜ਼ਿੰਦਗੀ ਸਾਡੀ ਇਸੇ ਕਸ਼ਮਕਸ਼ ਦੇ ਵਿੱਚ ਲੰਘ ਜਾਂਦੀ ਹੈ। ਪਰ ਜੇ ਆਪਾਂ ਕਿਸੇ ਵੀ ਪਾਸਿਓਂ ਇਹਨੂੰ ਬੁਣਨਾ ਦੇੜਨਾ ਆਪਾਂ ਸ਼ੁਰੂ ਕਰੀਏ, ਵੇਖਣਾ ਸ਼ੁਰੂ ਕਰੀਏ, ਅਤੇ ਫਿਰ ਉਹ ਜੇ ਉਹ ਨਹੀਂ ਤਾਂ ਉਹ ਕਿਤੇ ਤਾਂ ਗਈ ਹੋਊਗੀ ਨਾ, ਅਤੇ ਜਿੱਥੇ ਉਹ ਗਈ ਆ ਉੱਥੇ ਵੇਖ ਲਓ ਦੁਨੀਆ 'ਚ ਕੋਈ ਤਾਂ ਖੁਸ਼ ਹੋਵੇ,
1: ਕੋਈ ਤਾਂ ਖੁਸ਼ ਹੋਵੇ ਕੋਈ। ਦੋ 17 ਦਿਮਾਗ 'ਚ ਆਈਆਂ ਜੀ ਲਿਖੀਆਂ ਹੁਣੇ ਹੁਣੇ ਤਾਜ਼ੀਆਂ।
0: ਹਾਂ ਹਾਂ
1: ਜੀ, ਗਿੱਲੀਆਂ ਹੋਣੀਆਂ ਨੇ,
0: ਗਿੱਲੀਆਂ ਗਿੱਲੀਆਂ। ਓਕੇ,
1: ਜੇ ਰਾਂਝੇ ਨੂੰ ਹੀਰ ਮਿਲ ਜਾਂਦੀ, ਜੇ ਲੈਲਾ ਨੂੰ ਮਜਨੂੰ ਮਿਲ ਜਾਂਦਾ, ਜੇ ਸੱਸੀ ਨੂੰ ਪੰਨੂ ਮਿਲ ਜਾਂਦਾ, ਸੋਹਣੀ ਨੂੰ ਮਈਵਾਰ ਮਿਲ ਜਾਂਦਾ, ਫਿਰ ਕਿੱਸੇ ਕਿੱਥੋਂ ਹੋਣੇ ਸੀ। ਜੇ ਘਰ 'ਚ ਪੁੱਤ ਇੱਕ ਜੰਮਦਾ ਤਾਂ ਫਿਰ ਜ਼ਮੀਨ ਦੇ ਹਿੱਸੇ ਕਿੱਥੋਂ ਹੋਣੇ ਸੀ।
0: ਵਾਹ ਵਾਹ ਵਾਹ ਵਾਹ ਵਾਹ। ਜਿਨ੍ਹਾਂ ਦੇ ਘਰ ਜੇ ਉਹਨਾਂ ਦੇ ਇਹ ਇਹ ਥੋੜ੍ਹੀ ਵੀ ਬਹੁਤ ਹੀ ਸ਼ਾਂਤੀ ਰਹਿੰਦੀ ਹੈ। ਕੋਈ ਫਿਕਸ ਫਾਰਮੂਲੇ ਤਾਂ ਹੈ ਨਹੀਂ ਗੇ ਨਾ, ਵੀ ਮੰਨ ਲਓ ਤੁਸੀਂ ਜਿੱਦਾਂ ਇਹੋ ਹੀ ਲੈ ਲਓ ਤੁਸੀਂ, ਅਤੇ ਜਿਨ੍ਹਾਂ ਦੇ ਘਰ ਇੱਕ ਇੱਕ ਆ, ਇਹ ਥੋੜ੍ਹੀ ਆ ਵੀ ਉਹਨਾਂ ਦੇ ਘਰ ਖੁਸ਼ੀਆਂ ਖੁਸ਼ੀਆਂ ਨੱਚਦੀਆਂ, ਫਿਰ ਸਾਰੀ ਜ਼ਿੰਦਗੀ ਫਿਰ ਸਾਰਿਆਂ ਨੇ ਕਰਨਾ ਸ਼ੁਰੂ ਕਰ ਦਿੱਤਾ।
1: ਜੇ ਇੱਕ ਵੀ ਹੈਗਾ ਨਾ ਤਾਂ ਫਿਰ ਜਿਹੜੀ ਕੋਈ ਆਈ ਹੈ, ਜੇ ਜਿਵੇਂ ਆਇਆ, ਮੈਂ ਉਹਨਾਂ ਦੇ ਘਰ 'ਚ ਵੀ ਕਲੇਸ਼ ਬੜੇ ਵੇਖੇ ਆ।
0: ਆਹੋ, ਆਪਣੇ ਕਹਿ ਦਿੰਦੇ ਵੀ ਦਰਾਣੀਆਂ ਜਠਾਣੀਆਂ ਲੜਦੀਆਂ ਜੀ, ਹੁਣ ਜਿਹੜੇ ਇਕੱਲੇ ਇਕੱਲੇ ਨੇ ਉਹਨਾਂ ਦੇ ਵੀ ਪੱਤ ਤਾਂ ਉੱਥੇ ਵੀ ਰਹਿੰਦਾ ਹੀ ਆ। ਆਪਾਂ ਸਿਰਫ ਰੀਜ਼ਨ ਹੀ ਭਾਲਦੇ ਹਾਂ, ਆਪਾਂ ਜੇ ਵਾਲਾ ਜਿਹੜਾ ਨਾ ਉਹ ਸਿਰਫ ਇੱਕ ਰੀਜ਼ਨ ਹੀ ਆ, ਵੀ ਆਪਾਂ ਬਲੇਮਿੰਗ ਖੇਡਣੀ ਸ਼ੁਰੂ ਕਰਦੇ ਨੇ, ਬਲੇਮ ਗੇਮ, ਵੀ ਜੇ ਆਹ ਨਾ ਹੁੰਦਾ ਨਾ ਤਾਂ ਮੈਂ ਬੜਾ ਸੁਖੀ ਰਹਿਣਾ ਸੀ, ਜੇ ਆਹ ਰਿਸ਼ਤਾ ਨਾ ਹੁੰਦਾ ਮੇਰੀ ਜ਼ਿੰਦਗੀ 'ਚ ਤਾਂ ਮੈਂ ਬੜੇ ਖੁਸ਼ੀ ਰਹਿਣਾ ਸੀ, ਜੇ ਮੈਂ ਆਹ ਨਾ ਕੀਤਾ ਹੁੰਦਾ। ਮਤਲਬ ਆਪਾਂ ਸਾਰਾ ਕੁਛ ਹੀ ਚੁੱਕ ਚੁੱਕ ਕੇ ਅਤੇ ਦੂਸਰੇ ਦੇ ਉੱਤੇ ਸੁੱਟਣਾ, ਜਦੋਂ ਆਪਾਂ ਜੇ ਨੂੰ ਨੈਗੇਟਿਵ ਯੂਜ਼ ਕਰਨਾ ਸ਼ੁਰੂ ਕਰ ਦਈਏ ਤਾਂ।
1: ਪਰ ਕਈ ਵਾਰੀ ਉਹ ਜੇ ਨੈਗੇਟਿਵ ਨਾ ਬੜੀ ਇੱਕ ਹਾਸੇਹੀਣੀ ਪੋਸਟ ਵੀ ਬੜੀ ਬਣ ਜਾਂਦੀ ਜੀ। ਮੈਨੂੰ ਕਿੱਸਾ ਚੇਤੇ ਆ ਗਿਆ, ਇੱਕ ਬੰਦਾ ਨਾ ਸਿਗਰਟ ਬਹੁਤ ਪੀਂਦਾ ਸੀ, ਬਹੁਤ ਸਿਗਰਟ, ਉਹਦੇ ਘਰਦੇ ਨੇ ਕਿਹਾ ਉਹ ਛੱਡ ਦੇ ਮਰ ਜਾਏਗਾ, ਛੱਡ ਦੇ ਉਹ ਸਿਗਰਟ ਨਾ ਛੱਡੀ ਉਹਨੇ ਨਾ, ਕਹਿੰਦਾ ਨਹੀਂ ਵੀ ਮੇਰੀ ਆਦਤ, ਘਰਦੇ ਬਹੁਤ ਦੁਖੀ ਸੀ ਸਿਗਰਟ ਤੋਂ ਨਾ। ਅਤੇ ਉਹ ਜਿੱਥੇ ਕੰਮ ਕਰਦਾ ਸੀ ਨਾ, ਇੱਕ ਦਿਨ ਉੱਥੇ ਘਰਦੇ ਬੈਠੇ, ਉਹ ਕੰਮ ਕਰਨ ਜੋਬ 'ਤੇ ਗਿਆ, ਅਤੇ ਉਹਨਾਂ ਨੂੰ ਖਬਰ ਆਈ ਵੀ ਉਹ ਬਿਲਡਿੰਗ ਕਲੈਪਸ ਕਰ ਗਈ ਆ ਜਿੱਥੇ ਕੰਮ ਕਰਦਾ ਸੀ। ਘਰਦੇ ਬੜੇ ਪਰੇਸ਼ਾਨ ਹੋਏ, ਮਾਂ ਪਿਓ ਪਰੇਸ਼ਾਨ ਹੋ ਗਏ, ਅਤੇ ਉਹਨਾਂ ਨੇ ਉਹਨੂੰ ਫੋਨ ਕੀਤਾ, ਅਤੇ ਫੋਨ ਵਜੋਂ ਉਹਨੇ ਫੋਨ ਚੁੱਕ ਲਿਆ, ਅਤੇ ਕਹਿੰਦੇ ਸੁੱਖ ਦਾ ਸਾਹ ਲਿਆ ਵੀ, ਕਹਿੰਦੇ ਵੀ ਅਸੀਂ ਖਬਰਾਂ 'ਚ ਵੇਖਿਆ ਵੀ ਜਿਹੜੀ ਬਿਲਡਿੰਗ 'ਚ ਤੂੰ ਕੰਮ ਕਰਦਾ ਸੀ ਬਿਲਡਿੰਗ ਕਲੈਪਸ ਕਰ ਗਈ ਆ, ਅਤੇ ਸਾਰੇ ਬੰਦੇ ਮਰ ਗਏ, ਤੂੰ ਕਿਵੇਂ ਬਚ ਗਿਆ? ਕਹਿੰਦਾ ਬਸ ਮੈਂ ਸਮੋਕ ਬ੍ਰੇਕ 'ਤੇ ਬਾਹਰ ਆਇਆ ਸੀ ਪਿੱਛੋਂ ਡਿੱਗ ਪਈ। ਕਹਿੰਦਾ ਜੇ ਮੈਂ ਤੁਹਾਡੇ ਕਹਿੰਦੇ ਛੱਡੀ ਹੁੰਦੀ ਨਾ ਸਿਗਰਟ, ਤੇ ਮੈਂ ਅੱਜ ਮਰਿਆ ਸੀ। ਹੁਣ ਕਰਦੇ ਉਹਦੇ ਬਸ ਮੂੰਹ ਅਸੀਂ ਵੇਖੋ ਗੱਲ ਕਰਨ ਵੀ ਯਾਰ ਵੀ ਇਹਨੂੰ ਕੀ ਕਹੀਏ ਵੀ ਛੱਡੀ ਤਾਂ ਚੰਗਾ ਸੀ ਕਿ ਨਾ ਛੱਡਦਾ ਤਾਂ।
0: ਉਹ ਇੱਕ ਚੁਟਕਲਾ ਵੀ ਹੈਗਾ ਨਾ, ਉਹ ਕੋਈ ਉਹ ਵੇਖ ਲੈਂਦੀ ਉਹਦੀ ਮੰਮੀ ਯਾਰਾਂ ਦੋਸਤਾਂ ਨਾਲ ਬੈਠਾ ਹੁੰਦਾ, ਅਤੇ ਉਹ ਅਚਾਨਕ ਚੱਲ ਜਾਂਦੀ ਉੱਤੇ, ਅਤੇ ਉਹ ਸਿਗਰਟ ਪੀਣ ਡਿਆ ਹੁੰਦਾ, ਅਤੇ ਉਹ ਕਹਿੰਦੇ ਦਫਾ ਹੋਣਿਆ ਨਖਾਫਣਿਆ ਕੀ ਕਰਨ ਡਿਆ, ਮੇਰੀ ਥੋੜ੍ਹੀ ਆ, ਉਹ ਮੈਨੂੰ ਦੇ ਕੇ ਗਿਆ ਸੀ, ਕਹਿੰਦੇ ਬੁਝਣ ਦਿੰਦੇ।
1: ਉਹ ਵਾਸ਼ਰੂਮ ਗਿਆ,
0: ਉਹ ਬਣਾ ਕੇ ਗਿਆ, ਬੁਝਣ ਨਹੀਂ ਇਹ ਬੁੱਝ ਜਾਂਦੀ ਤੇ ਯਾਰੀ ਜਾਂਦੀ ਰਹਿਣੀ। ਰਿਚਰਡ ਜੀ ਤੁਸੀਂ ਆਉਂਦੇ ਰਹੋ, ਜੇ ਰਿਚਰਡ ਜੀ ਨਾ ਹੁੰਦੇ,
2: ਜੇ ਰਿਚਰਡ ਜੀ ਨਾ ਹੁੰਦੇ ਤਾਂ ਕੀ ਹੁੰਦਾ?
0: ਹਾਂ, ਫਿਰ ਮਤਲਬ ਸਾਡੀ ਜਾਣ ਪਛਾਣ ਚ ਕੋਈ ਛੜਾ ਨਹੀਂ ਹੋਣਾ।
1: ਜੇ ਰਿਚਰਡ ਜੀ ਨਾ ਹੁੰਦੇ ਤਾਂ 100 ਮੋਮੋਸ ਕੌਣ ਖਾਂਦਾ?
2: ਹਾਂਜੀ, ਮੋਮੋਸ ਕੌਣ ਖਾਂਦਾ?
0: ਰਾਮ ਰਾਮ ਰਿਚਰਡ ਜੀ, 100 ਹੱਥ ਮੋਮੋ ਤੇ ਸਿਰੇ ਤੇ ਸਮੋਸਾ।
1: ਸਿਰੇ ਤੇ ਰਿਚਰਡ ਜੀ,
0: ਰਿਚਰਡ ਜੀ ਅੱਜ ਕੇ ਬਾਅਦ ਨਾ ਭਈ ਇਹ ਵਾਲੀ ਯੂਜ ਕਰਨਾ, 100 ਹੱਥ ਮੋਮੋ ਸਿਰੇ ਤੇ ਸਮੋਸਾ। ਅਗਰ ਕੋਈ ਪੁੱਛੇਗਾ ਵਿਆਖਿਆ ਤੋਂ ਮੁਝੇ ਬਤਾਨਾ, ਮੁਝੇ ਭੇਜ ਦੇਣਾ। ਸੌ ਹੱਥ ਰੇਸਾ, ਜੇ ਕੋਈ ਗਾਂਹ ਪੁੱਛੇ ਨਾ, ਜੇ ਕੋਈ ਗਾਂਹ ਪੁੱਛੇ ਤਾਂ ਤੁਸੀਂ ਕਹਿਣਾ 100 ਹੱਥ ਮੋਮੋਜ਼ ਸਿਰੇ ਤੇ ਸਮੋਸਾ, ਸੱਜੇ ਪਾਸੇ ਪਾਥੀ।
2: ਗੋਬਰ
0: ਨੀ, ਪਾਥੀ ਮਤਲਬ ਡੰਕ, ਕੀ ਡੰਕ ਕਹਿੰਦੇ ਨੇ, गोबर हो गया जेड़ा गिला वा
1: उसके बाद
0: पाथी मतलब जदों
1: उसको थोड़ी शेप दी है थोड़ी
0: नहीं नहीं जदों ईंधन बन जांदा वा ਉਹਨੂੰ ਕਹਿੰਦੇ ਪਾਥੀ
1: ਉਪਲਾ ਉਪਲਾ
0: ਉਪਲਾ ਹਾਂ ਉਪਲਾ ਉਪਲਾ ਕਾ ਡੁਪਲਾ ਜਦੋਂ ਬਣ ਜਾਂਦਾ ਨਾ ਹਾਂ ਤੋ ਤਬ ਉਸਕੋ ਬੋਲਤੇ ਹੈ ਪਾਥੀ ਉਸਸੇ ਪਹਿਲੇ ਵੋ ਗੋਆ ਹੀ ਹੋਤਾ ਹੈ
1: ਸਮੈਲਸ
0: ਹੈਲੋ
2: ਹਾਂਜੀ ਹਾਂਜੀ
0: ਹਾਂਜੀ ਹਾਂਜੀ ਜੀ ਜੀ
1: ਰਿਚਰਡ ਜੀ ਟੋਪੀ ਟੋਪਿਕ ਇਹ ਥਾ ਜੇ अगर आप
0: इफ इफ
1: इफ आपके लिए
0: इफ अच्छे से समझे सु ना
1: इफ समझे सु इफ ये चीज ना होती तो मैं क्या करता अगर मैं मेरी उत्ते फिर आ जानी है
0: कमाए जाए कमाए इधर चंगा सोचेंगे अपना
1: सही कर मैं अपना देखा अगे रिचर जी आपे सोचते रहे
0: डेढ़ घंटा समय लगी तो हूं तो डिग्री जी ने की लग जानी
1: अगर ये ना होता तो क्या होता अगर ये मेरी लाइफ में ये चीज ना होती तो क्या होता
0: अगर मगर जो होता है हमारी जिंदगी में इफ इफ बट
1: अगर ये हो जाती तो मैं कहां होता
2: ये कहां आगे हम यूं ही साथ साथ चलते तो
1: वहां बस भी नहीं आती ना उबर आए
0: बस जे कहां आगे हम चलते चलते चलते बस भी नहीं चलते उबर नहीं चलते जहां तो सिर्फ टेंपू चलते अज दिन भाई अमृतसर बड़े टेंपू पलटे के थे
1: वाह खाली होने ना
2: मैं इतना जो नहीं है मैं उसकी इतना नहीं सोचता
0: जी।
2: मैं जो है उसी में खुश हूँ
0: नहीं तुम किदा फिट कर दे इफ इफ नू किदा फिट कर दे अपनी लाइफ च
2: इफ आई वेरी रेयरली इफ आई हैड अ
0: wife
2: or the girlfriend then I would travel the world and make blogs and enjoy my retired life
1: to girlfriend wife kya wo camera pakadti aur to aap ikalle bhi enjoy kar sakte
0: nahi ye soti le lende na ye soti le lende stick de naal dohe jane banaunde to
1: akele bhi ja sakte
0: nahi akele nahi na fir
2: main family oriented banda hu main partners hamesha
1: sir
2: jund mein ghumna
1: richard ji
2: main nahi hu ki akela ghumu
1: richard ji yakeen karo agar girlfriend ya wife hoti na aap airport pe jhagad ke wapas aa jate
0: nahi bhai richard ji main aapko ek idea dunga aapko
1: ji
2: haan ji
0: aap akele niklo aur aapka jo theme hai na aapka व्लॉगिंग का जो भी होता है वो यही होना चाहिए कि मैं पार्टनर ढूंढने निकलाऊं
1: हो सकता है वो दूसरी मोड़ पे वो इंतजार कर रही हो और आप जा ही नहीं रहे
0: हाँ तो अब आप उसकी प्रमोशन ही ऐसे करो कि मैं पार्टनर ढूंढने निकला हूँ आज मैं इस कंट्री में आ रहा हूँ इस सिटी में आ रहा हूँ तो मुझे पार्टनर चाहिए
1: जी जी जी
0: इन सर्च ऑफ पार्टनर तो अब उसी है ना तो ये आपको देखो दोनों में से एक काम तो होगा ही ना लोग मसाला बांधते हैं लोग यही देखेंगे कि हाँ ढूंढ सो थैंक यू
2: मैं तीन साल से घूम रहा हूँ काफी घूमा है
0: नहीं आप उसको टैग दे दो ना कि मैं
2: टैग
0: हाँ मैं
2: नॉट अ बैड आइडिया
0: हाँ तो मैं पार्टनर ढूंढने के लिए निकला हूँ
1: फर्स्ट एड फ्रॉम लाइफ
0: तो लोग आपको देखेंगे कि इस सिटी में हुआ है मसला हल के नहीं इस शहर में इस सिटी में इस देश में तो बस चलता रहेगा
1: और जहां मिल जाए वापिस आ जाना ये ना भी हर देश में जाते रहो एक एक पकड़ते रहो आप काफिला नहीं बनाना है हमने फैमिली बनानी है
0: ये दूर साहब आइडिया इदा दा भी जिथे मिल गया उथे इन्हां दा ओ वाला सफर तो खत्म हो जाना
1: अब मेरे हिसाब से चलो आप
0: अब ढूंढ के जाने की बजाय आप ऐसे ही निकलो ढूंढने के लिए
2: that's not a bad idea
0: है ना
1: सी
0: सोटी थोड़ी सी लंबी ले लेना
2: guy also just जो फाइव गुरुद्वारे में घूम रहे हैं he's amazing
0: कौन
1: yes
2: एक लड़का है जस्सा from पंजाब he's traveling जस्सा
1: गोसल
2: he's going to five गुरुद्वारास by walking अभी 7 महीने से चल रहे वो
0: okay
1: जी जी
2: and north east तक
0: पहुंच
2: गया वो ओके मुझे पता चला हाँ
0: नहीं पांच तक थे जा रहे
1: पांच तक थे पैदल
2: हाँ जी पांच तक भी जा रहे वो
0: ओके ओके
1: नॉर्थ ईस्ट के जितने भी रहने वाले हैं बड़ा अच्छा उसका प्यार मिल रहा है बड़े लोग प्यार कर रहे हैं दैट्स वेरी नाइस बड़ी हॉस्पिटैलिटी जो है ना उस साइड के लोगों की बड़ी अच्छी है गुड, वेरी नाइस।
2: आई डिड नॉट नो कि इतने सारे पांच तख्त वहां पे भी है।
1: नहीं वहां पे नहीं है जी, पूरे हिंदुस्तान में पांच तख्त
0: अलग अलग जगह पे।
1: अगर वो बिहार की साइड में गया उसके बाद जहाँ जहाँ पे भी गुरु साहिबान के लिए जहाँ जहाँ गए हैं गुरु नानक देव जी और जो भी हमारे दूसरे गुरु साहिबान जहाँ पे ऐतिहासिक हिस्टोरिकल गुरुद्वारे हैं वो उनके भी दर्शन कर रहा है।
0: गुड,
1: तो आप तो प्लेन से जा रहे हो ना, आप भी पैदल जाओगे ढूंढने? आप भी ढूंढने पैदल जाओगे प्लेन से जाओगे?
2: घुटनों ने जवाब दे दिया।
0: नहीं तो अब आप सिटी टू सिटी जाओगे जहाँ आप अलग अलग कंट्रीज में जाओगे?
2: कंट्रीज आई जब भी मैं जैसे आई बीन टू 89 कंट्रीज बट आई जनरली गो टू द कंट्री साइड आई क्योंकि सब मेट्रोपॉलिटन सिटीज आर द सेम एट द एंड ऑफ द डे।
0: सही,
2: मुझे खाली लैंग्वेज फर्क होते हैं बट बिल्डिंग्स और लाइट वगैरह तो मैं कंट्री साइड ही जाता हूँ। वहां मुझे असली लोग मिलते हैं, असली खाना को मिलता है, असली मतलब कल्चर को मिलता है। तो
0: गुड, तो अगर आप इतने देश ना घूमे होते तो क्या होता? इफ
2: पता नहीं, फिर मैं कोई सरकारी काम कर रहा होता बाबू बन के डेस्क के पीछे।
0: नहीं को फर्क पड़ता लाइफ पे?
2: नो आई पता नहीं बट आई तो एंजॉयड ईच एंड एवरी मोमेंट।
0: नहीं कोई फर्क, अगर हो सकता है आप घर पे बैठ के आप वैसे भी एंजॉय कर लेते?
2: नहीं नहीं नहीं, वो एक दफा कीड़ा लग जाए तो वो नहीं रुक सकता। अभी जैसे आपने मुझे बोला था कि और कोई रेडियो स्टेशन में करो, अब मैं फॉक्स में बात करने लग गया हूँ। अभी वहां से मुझे $100 का वाउचर मिला फॉर नैंडोज।
0: वाह,
2: आपने वो
1: डाल दिया, चक्का डाल दिया। भूख लगी है, 100 मोमो और 100 डॉलर।
2: मैं आपका नाम लेने वाला हूँ नेक्स्ट अपने टॉक में बिकॉज मैंने अभी पहले ग्राउंड बना रहा हूँ। देन आई से दैट रंजीत फ्रॉम रेडियो हांजी इनकरेज मी टू टॉक इन अदर रेडियो स्टेशन आल्सो।
0: वाह ऋषिर जी, आपकी आपकी ना अगर शादी होगी ना दोबारा तो मुझे डाउट है आपकी ये वाली चीजें चली ना जाएं, ये आपका
1: मसूमियत।
0: हाँ आपका ये बेस्ट है।
2: नहीं
0: मसूमियत नहीं, बिजी हो जाएंगे ये।
2: नहीं
0: आप बिजी हो जाओगे फिर।
2: नहीं नहीं नहीं, इतना भी बिजी नहीं कि आई कांट एंजॉय लाइफ।
0: नहीं आपको अपने पे कॉन्फिडेंस है ना, लेकिन जो आनी है उस पे कर नहीं पता नहीं है ना भी क्या होनी थी। क्या होनी थी जूजू ये डिया उनका नहीं ना बता।
1: अभी आप
2: लेकिन अर्थात मैं इतना नहीं सोचता।
0: अरे नहीं यार, लेकिन मैं सोचने लगा हूँ। आप अगर
1: आप बोल रहे हो ना मेरे घुटने काम नहीं करते, जब वो आ गई ना तो आप उठोगे भी बैठोगे भी घुटने भी काम करेंगे।
0: आप पूछोगे यार डिस्काउंटेड गुड्डे कहाँ से पड़ते हैं,
1: तब आप प्राउडली किसी रेडियो पे बात करोगे मैं उनके आने से अपने पैरों पे खड़ा हो सका। अगर वो ना आते
0: अगर वो मेरी जिंदगी में ना आती तो मैं तो मैं तो, मैं तो इन्हीं घुटनों से चला लेता।
1: वैसे भी सर आपके घुटने चला के क्या करोगे, उसके आने के बाद भी आपने घुटने टेके नहीं, अभी आपने टेके हुए।
0: देखो आप रिचर्ड जी आप बोलो, ये सुनी सुनाई है, मैं तो खुद करके देखूंगा।
2: बिल्कुल सही बात है।
0: और क्या, मेरी उखली मेरा सर
1: जी। अभी आप ब्लॉग बनाओगे हमारे को सेंड करना?
0: नहीं वो आइडिया अच्छा है रिचर्ड जी, आप यहाँ पे बैठे बैठे वेट करते रहो और घुटना और खराब होता रहे, आप निकलो
1: उधर भी घुटने खराब हो जाए। उससे पहले
2: पर यहाँ पर उनको यहाँ वापस लाने में वीजा में देयर लॉट ऑफ इश्यूज।
0: हाँ नहीं वो तो फिर वही इफ आ गई ना, इसी की तो हम बात कर रहे हैं आज। आपने फिर इफ ला दिया बीच में, अगर अगर ये हुआ तो वो बाद की बात है यार, उसी पे तो हम
1: अगर ना हुआ तो
0: हाँ उसी पे तो हम बात कर रहे हैं। यही चीज सोच के तो लोग घर से नहीं निकलते।
2: ये बात भी सही है
0: ना,
2: ये बात भी सही है।
0: और क्या, उसके पास पहले हो सकता है वीजा ऑलरेडी हो, क्या पता कोई डिप्लोमेट ही ले हो आप, व्हाइट का व्हाइट पासपोर्ट वाली।
1: क्या बात है, उसके पास उड़ने के लिए पंख है लेकिन दिशा आपने देनी है, वो इसकी इंतजार में बैठी है।
2: आपके दिशा पटन में पिन्नी जलेबी
0: आए, आए। पिन्नी नहीं, एक ही चीज।
2: अच्छा पिन्नी रखो फिर।
0: हाँ थैंक यू रिचर्ड जी,
2: वेरी मच। ओके जी, सत श्री अकाल, सपनू राम राम, चढ़ी कला विच।
0: थैंक यू, मेहरबानी थोड़ी, शुक्रिया कॉल करने के लिए। सत श्री अकाल कहिंदे रंजोत जी ते तूर जी, बहुत वधिया प्रोग्राम चल रहा जी भाजी। मेरे ख्याल दे विच जे लफ्ज़ दा वर्तारा इंसान दे गर्भ दे विच आउण दे नाल ही शुरू हो जांदा, असी जिन्ना भी जे नूं होर पिछे लैके जाइए तां इह उहनां ही कुदरती कुदरत दे नाल जा मिलदा, जिथे बहुत वड्डे जे वापरदे ने। पंजाबी दे एक मशहूर कवि साहिबान ने, मैनूं उहनां दा नाम विसर गया वा, उह लिखदे सी कि जे तूं पालनहार ना हुंदा मेरा बेड़ा पार ना हुंदा, फुल दी कोई होंद ना हुंदी जे उहदे नाल खार ना हुंदा। बाकी भाजी शब्द हन रफड़, अचानक आई मुश्किल जां विगड़िया काम, कोई पै गया जब है, हुड़क ओट हिरस किसी चीज़ की तांग जां लोड़ महसूस होनी, फाड़ी किसी खेड जां वर्तारे दे विच पिछड़ जाना, पिछे रह जाना, कहिंदे मीदे विच उल्ट, मीदे दा उल्ट, अच्छा फाड़ी मतलब नहीं अगे कुछ आ नहीं शब्द, मैनूं समझ आ रहा जी तुहाडा, ते वैसे उदां सेंस तां ठीक लग रही। कुरबल कहिंदे कि बेतहाशा संख्या जां भीड़ ज़्यादातर कीड़ियां लई वरत्या जांदा है, ते पसूड़ी बिपता पैनी अचानक आई मुश्किल, ते बस मैनूं इन्ने शब्द याद रहे। बहुत बहुत धन्यवाद जी, उहदे वास्ते रहो धन्यवाद दिया जी, बहुत सोहना एक बार फिर तो इनपुट तुसीं दिता। सिठी धारीवाल जी कहिंदे कि तूर बई कहाते आ, अच्छा
1: तूर बई कहाते आ,
0: तूर बई अच्छा कहां ते आ, अच्छा ये क्या ना बताओ ते ते
1: ते ते ना ये संगरूर वाले दी ना की करदा ती भाई की करदा
0: जांदा ना पता ही मिडल दा लब लिया
1: ना जांदा ती ना वो ये मलवई ज्यादा बोल देंदे ना। ते मैं भाई साहब मैं कुरुक्षेत्र डिस्ट्रिक्ट अमरा गांव जांसा आड़ा ते हूं भाई।
0: ते विनोद जी कहिंदे कि भाई सेठी साहब दा मैसेज आया सी कि जे ज्यादा बीयर ना पींदा ਤਾਂ ਬਾਹਰ ਪਾਰਕ ਵਿੱਚ ਨਾ ਸੁੱਤਾ ਹੁੰਦਾ।
1: ਵਾਹ
0: ਤੇ ਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਭੈਣ ਜੀ ਨੇ ਬੜਾ ਅੱਜ ਦਲ ਬਦਲਿਆ, ਇੱਦਾਂ ਵੇਖ ਲਓ ਫਿਰ
1: ਦਲ ਬਦਲਿਆ, ਇਹ ਬਾਤ ਗਲਤ ਹੈ ਬਈ।
0: ਤੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ, ਬਹੁਤ ਵਧੀਆ ਟੋਪਿਕ, ਤੇ ਸਾਡੀ ਸਾਰੀ ਫੈਮਿਲੀ ਦਾ ਕਹਿੰਦੇ ਕਿ ਕੈਨੇਡਾ ਦੇ ਪੇਪਰ ਲੱਗੇ ਸੀ ਬਟ ਉਹ ਰਿਫਿਊਜ਼ ਹੋ ਗਏ ਸੀ, ਤੇ ਜੇ ਮੈਂ ਉੱਥੇ ਚਲੇ ਜਾਂਦੀ ਤਾਂ ਮੈਨੂੰ ਇੰਨਾ ਚੰਗਾ ਮੁੰਡਾ ਕਿੱਥੇ ਮਿਲਣਾ ਸੀ ਜੋ ਕਿ ਮੇਰੇ ਹੁਣ ਹਸਬੈਂਡ ਨੇ। ਸਹੀ ਗੱਲ ਹੈ ਜੀ, ਅਤੇ ਸਾਨੂੰ ਜੇ ਨਾ ਇੱਦਾਂ ਹੋ ਜਾਂਦਾ ਤਾਂ ਫਿਰ ਸਾਨੂੰ ਐਡੇ ਪਿਆਰੇ ਪਿਆਰੇ ਸਾਡੇ ਲਾਫਟਰ ਥੈਰੇਪੀ ਸਟਾਰ ਕਿੱਥੋਂ ਮਿਲਣੇ ਸੀ, ਸਾਨੂੰ ਰੋਜ਼ ਇੰਨੀਆਂ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਂਦੇ ਆ ਜਿਹੜੇ। ਥੈਂਕ ਯੂ ਤੁਹਾਡਾ। ਅਤੇ ਕੁਇਕਲੀ ਹੁਣ ਲਾਸਟ ਮੂਮੈਂਟ ਦੇ ਉੱਤੇ ਦੋ ਸਾਡੇ ਕੋਲ ਕਾਲਰ ਨੇ ਅਤੇ ਆਪਾਂ ਫਿਰ ਇਜਾਜ਼ਤ ਲਵਾਂਗੇ, ਅਤੇ ਬੇਨਤੀ ਹੈ ਵੀ ਥੋੜ੍ਹਾ ਪਹਿਲਾਂ ਕਰ ਲਿਆ ਕਰੋ। 324 ਤੁਸੀਂ ਆਉਂਦੇ ਰਹੋ ਜੀ।
3: ਚੰਡੀਗੜ੍ਹ ਗਿਆ, ਮੈਨੂੰ ਕਹਿੰਦਾ ਤਾਂ ਜਾਣਾ ਵੀਜ਼ਾ ਹੋਇਆ ਵਾ ਵੀ ਟਿਕਟ, ਮੈਂ ਕਿਹਾ ਲੈਣੀ ਆ ਵੀ ਸ਼ਾਇਦ ਕੱਲ ਨੂੰ, ਮੇਰੇ ਕੋਲ ਪੈਸੇ ਨੀ ਹੈਗੇ ਅਜੇ। ਉਹ ਕਹਿੰਦਾ ਤੂੰ ਅੱਜ ਇਹਨਾਂ ਦਾ ਪੇਮੈਂਟ ਮੇਰੇ ਕੋਲ ਪਈ ਹੈ, ਤੇ ਅਸੀਂ ਪੈਸੇ ਚੱਕੇ ਟਿਕਟ ਲਈ, ਮਤਲਬ ਟਿਕਟ ਉਸ ਹਿਸਾਬ ਨਾਲ ਬਣੀ, ਕੋਈ ਆਈਡੀਆ ਨੀ ਸੀਗਾ ਵੀ ਕਰੋਨਾ ਚ ਵਾਪਸੀ ਹੁੰਦੀ ਸੀਗੀ ਸਾਡੀ, ਜਿੱਦਣ ਕਰੋਨਾ ਸ਼ੁਰੂ ਹੋਣਾ ਸੀ ਉਦੋਂ ਦੋ ਤਿੰਨ ਦਿਨ ਪਹਿਲਾਂ ਦੀ ਵਾਪਸੀ ਸੀਗੀ। ਤੇ ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਜੇ ਉਦਣ ਟਿਕਟ ਲਈ, ਹੋ ਸਕਦਾ ਵੀ ਅਸੀਂ ਉਹ ਬਹੁਤ ਸਲਾਹਾਂ ਕਰਦੇ ਪਹਿਲਾਂ ਹੁਣ ਨੀ ਸੋਚਦੇ ਕਿਉਂਕਿ ਘਰੇ ਕੰਮ ਦਾ ਖਲਾਰਾ ਬਹੁਤ ਸੀ, ਤਾਂ ਮੈਂ ਸਟੱਕ ਹੋਇਆ ਤਾਂ ਆਪਣੀਆਂ ਸਾਂਝਾਂ ਬਣੀਆਂ।
0: ਬਹੁਤ ਗਲਤ ਹੋਇਆ ਵਾ, ਇੱਦਾਂ ਹੋ ਗਿਆ, ਉਦਾਂ ਹੋ ਗਿਆ, ਬੰਦਾ ਹਰ ਕੋਈ ਅਸਲ ਦੇ ਵਿੱਚ ਨਾ, ਤੁਸੀਂ ਇੱਕ ਚੀਜ਼ ਵੇਖੋ ਵੀ ਆਪਾਂ ਜ਼ਿੰਦਗੀ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਾ ਚਾਹੁੰਦੇ ਹਾਂ ਵੀ ਆਹ ਇੱਦਾਂ ਅਤੇ ਇੱਦਾਂ ਇੱਦਾਂ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਣੀਆਂ ਕੁਛ ਕਹਾਣੀਆਂ ਕੁਛ ਆਪਣੀਆਂ ਵਿਉਂਤਬੰਦੀਆਂ ਬਣਾਈਆਂ ਹੁੰਦੀਆਂ ਵੀ ਇੱਦਾਂ ਦਾ ਫਿਊਚਰ ਸਾਡਾ ਹੋਵੇ, ਵਰਤਮਾਨ 'ਚ ਇੱਦਾਂ ਦਾ ਕੁਛ ਵਾਪਰੇ। ਜਦੋਂ ਉਹਦੇ ਤੋਂ ਉਲਟ ਕੁਛ ਵਾਪਰਦਾ ਭਾਵੇਂ ਉਹ ਸਾਡੇ ਲਈ ਚੰਗਾ ਹੀ ਹੋਵੇ, ਸਾਨੂੰ ਲੱਗਦਾ ਮਾੜਾ ਹੋ ਗਿਆ।
1: ਬਿਲਕੁਲ
2: ਹਾਂਜੀ,
0: ਬਹੁਤੀ ਸਮੱਸਿਆ ਹੀ ਸਾਡੀ ਇਹ ਹੈ। ਥੈਂਕ ਯੂ ਤੁਹਾਡਾ, ਥੈਂਕ ਯੂ ਭਗਵਾਨਪੁਰ ਜੀ,
2: ਥੈਂਕ ਯੂ ਵੀਰੇ, ਥੈਂਕ ਯੂ,
0: ਮਿਹਰਬਾਨੀ ਜੀ। ਅਤੇ ਲਾਸਟ ਕਾਲਰ ਆਉਣਗੇ ਜੀ 865 ਤੁਸੀਂ ਆਉਂਦੇ ਰਹੋ ਜੀ, 865 ਤੁਸੀਂ ਆਉਂਦੇ ਰਹੋ।
4: ਹਾਂਜੀ ਮੈਂ ਟੋਨੀ ਬੋਲ ਰਿਹਾ ਜੀ, ਸਿਡਨੀ
0: ਤੋਂ। ਜੀ ਜੀ ਟੋਨੀ,
5: ਕੀ ਹਾਲ ਚਾਲ ਜੀ? ਕੀ ਹਾਲ ਚਾਲ ਜੀ? ਬਹੁਤ
0: ਵਧੀਆ, ਬਹੁਤ ਵਧੀਆ ਜੀ।
5: ਉਹ ਮੈਂ ਕਿਹਾ ਮੈਨੂੰ ਨਾ ਬੜੀ ਪੁਰਾਣੀ ਗੱਲ ਯਾਦ ਆ ਗਈ, ਉਹ ਨਾ ਮਾਮੇ ਮਾਸੀ ਹੋਰਾਂ ਦੇ ਜਾਂਦੇ ਸੀਗੇ, ਤੇ ਮਾਮੇ ਦੇ ਘਰ ਜਾ ਕੇ ਨਾ ਮੈਂ ਬਾਰ ਬਾਰ ਕਹੀ ਜਾਵਾਂ, ਮੈਂ ਕਿਹਾ ਮਾਸੀ ਨੇ ਨਾ 100 ਰੁਪਇਆ ਪਿਆਰ ਦਿੱਤਾ ਮੈਨੂੰ, ਤੇ ਬਾਰ ਬਾਰ ਕਹੀ ਜਾਵਾਂ ਮੈਂ, ਉਹ ਵੀ ਮਾਮਾ ਵੀ ਜਾਂਦਾ 100 ਤੋਂ ਘੱਟ ਨਾ ਦੇ, ਉਹ ਵੀ ਮੈਨੂੰ ਲੱਗਦਾ ਰਿਚਰਡ ਜੀ ਕਹਿ ਰਹੇ ਨੇ ਬਈ ਮੈਨੂੰ ਨਾ $100 ਦਾ ਵੋਚਰ ਮਿਲਿਆ, ਉਹ ਤੁਹਾਨੂੰ ਸੁਣਾ ਰਹੇ ਨੇ ਵੋਚਰ ਦੋ ਬਈ
0: ਆ ਗਈ।
5: ਹੋਰ ਬਾਇ ਨੀ ਕਰਦਾ ਥੋੜਾ ਬਾਈ ਹੈ, ਤੇ ਹੋਰ ਸਭ ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣ ਰਿਹਾ, ਬਹੁਤ ਵਧੀਆ ਲੱਗ ਰਿਹਾ।
0: ਥੈਂਕ ਯੂ ਜੀ। ਵੋਚਰ ਤੇ ਨਹੀਂ ਆਪਾਂ ਸ਼ਾਇਦ ਟਿਕਟਾਂ ਕੱਲ੍ਹ, ਹਾਂ ਕੱਲ੍ਹ ਤੋਂ ਜਾਂ ਫਿਰ ਪਰਸੋਂ ਤੋਂ ਸ਼ਾਇਦ ਆਪਾਂ ਜੇ ਆ ਗਈਆਂ ਤਾਂ ਫਿਰ 40 ਦਿਨ ਫਿਲਮਾਂ ਦੇ ਪਾਸ ਦੀ ਸ਼ਾਇਦ ਆਪਸ਼ਨ ਹੋਵੇ, ਅਤੇ
1: ਵੀ ਜੇ ਆ ਗਈਆਂ।
0: ਹਾਂਜੀ ਜੇ ਆ ਗਈਆਂ,
1: ਜੇ ਆ ਗਈਆਂ
0: ਜੇ ਵੇਖ ਲਓ ਜੇ ਜਿਹੜੀ ਆ ਨਾ, ਮੈਂ ਇਸ ਕਰਕੇ ਵੀ ਗੱਲ ਸ਼ੁਰੂ ਕੀਤੀ ਆ ਵੀ ਜੇ ਸਾਡੀਆਂ ਉਮੀਦਾਂ ਵੀ ਜੇ ਕਾਉਂਦੀ ਹੈ, ਹੁਣ ਇਹ ਪੋਜ਼ਿਟਿਵ ਆ ਆਪਣੀ ਜੇ
1: ਜੀ,
0: ਹੈ ਨਾ ਵੀ ਜੇ ਆ ਗਈਆਂ ਅਤੇ ਉਹਦੇ ਨਾਲ ਸਾਡੀ ਇੱਕ ਉਹ ਜਾਗ ਗਈ, ਹਾਂ ਵੀ ਜੇ ਕਿਤੇ ਇੱਦਾਂ ਹੋ ਜਾਏ, ਜੇ ਅੱਜ ਮੀਂਹ ਪੈ ਜਾਏ ਨਾ, ਹਾਂ ਜੇ ਕਿਤੇ ਮਾੜੀ ਜੀ ਧੁੱਪ ਲੱਗੀ ਹੋਵੇ ਨਾ, ਜੇ ਕੋਈ ਅੱਜ ਪਕੌੜੇ ਬਣਾਉਂਦੇ ਨਾ, ਕਈ ਜਿਹੜੀਆਂ ਜਿਆਂ ਨੇ ਉਹ ਤੁਹਾਡੇ ਅੰਦਰ ਦਾ ਖੇੜਾ ਵੀ ਜਗਾ ਦਿੰਦੀਆਂ, ਡਿਪੈਂਡ ਕਰਦਾ ਵਾ ਵੀ ਤੁਸੀਂ, ਕਿਉਂਕਿ ਆਪਾਂ ਆਪਣੇ ਮਨ ਆਈਆਂ ਲਾਉਂਦੇ ਨਾ, ਆਪਾਂ ਨੂੰ ਜਿਹੜੀ ਚੀਜ਼ ਮੰਨ ਲਓ ਤੁਹਾਡਾ ਮਨ ਕਹਿ ਰਿਹਾ ਵੀ ਆਹ ਚੰਗੀ ਅੱਜ ਸਾਡੇ ਲਈ ਵਧੀਆ ਵਾ, ਜਾਂ ਮੈਨੂੰ ਖਾਣ ਨੂੰ ਜੀ ਕਰਦਾ ਵਾ, ਇੱਥੇ ਮੇਰਾ ਜਾਣ ਨੂੰ ਜੀ ਕਰਦਾ, ਇਸ ਬੰਦੇ ਨੂੰ ਮਿਲਾ ਮਿਲਣ ਨੂੰ ਜੀ ਕਰਦਾ, ਜੇ ਕਿਤੇ ਉਹ ਆ ਜੇ ਨਾ, ਜੇ ਕਿਤੇ ਉਹਦਾ ਬਣ ਸਬੱਬ ਬਣ ਜੇ, ਉਹ ਚੀਜ਼ਾਂ ਸਾਨੂੰ ਮਤਲਬ ਨਾ ਉਹ ਆਇਆ ਸ਼ਾਇਦ ਨਾ ਹੀ ਉਹਨੇ ਆਉਣਾ, ਪਰ ਇਹ ਤੁਸੀਂ ਵੇਖੋ ਵੀ ਇਹ ਵੀ ਚੀਜ਼ ਤੁਹਾਨੂੰ ਖੁਸ਼ ਕਰ ਜਾਂਦੀ।
1: ਬਿਲਕੁਲ ਬਿਲਕੁਲ, ਜਿੱਦਾਂ ਦਾ ਅਸੀਂ ਸੋਚਦੇ ਹਾਂ ਕਈ ਵਾਰ ਸਾਨੂੰ ਉੱਦਾਂ ਦਾ ਕਹਿੰਦੇ ਨਾ ਵੀ ਜਿਹੋ ਜਿਹਾ ਨੀਤਾਂ ਉਹੋ ਜਿਹੀਆਂ ਮੁਰਾਦਾਂ ਆਉਂਦੀਆਂ ਨੇ, ਅਤੇ ਜੇ ਜਿਹੜੀ ਚੀਜ਼ ਮੈਂ ਸੋਚ ਕੇ ਚੱਲਿਆ ਵਾਂ, ਕਈ ਵਾਰੀ ਮੈਨੂੰ ਉਹ ਚੀਜ਼ ਜੇ ਨਹੀਂ ਵੀ ਮਿਲਦੀ, ਮੈਂ ਰਾਦਰ ਦੈਨ ਉਹ 'ਤੇ ਡੀਮੋਰਲਾਈਜ਼ ਹੋਵਾਂ, ਇਹ ਸੋਚਾਂ ਵੀ ਜੇ ਨਹੀਂ ਮਿਲੀ ਤਾਂ ਇਹਦੇ ਪਿੱਛੇ ਵਾਕਿਆ ਕੋਈ ਨਾ ਕੋਈ ਜੇ ਚੰਗੀ ਹੋਣੀ ਆ, ਹੋ ਸਕਦਾ ਮੈਂ ਗਲਤ ਰਸਤੇ ਹੋਵਾਂ, ਮੈਂ ਪਹਿਲਾਂ ਮੋੜ ਮੁੜ ਗਿਆ ਜਾਂ ਅੱਗੇ ਜਾ ਕੇ ਮੁੜਨਾ ਚਾਹੀਦਾ ਸੀ ਮੈਨੂੰ, ਇਹ ਚੀਜ਼ਾਂ ਸਾਨੂੰ ਉਹ ਗੱਲ ਉੱਥੇ ਹੈਗੀ, ਹਰ ਇੱਕ ਬੰਦਾ ਆਪਣੀ ਲਾਈਫ ਤੋਂ ਸਿੱਖਦਾ ਵਾ, ਜ਼ਰੂਰੀ ਨਹੀਂ ਵੀ ਸਾਨੂੰ ਕੋਈ ਤੀਜਾ ਬੰਦਾ ਕਈ ਵਾਰ ਆ ਕੇ ਸਮਝਾਵੇ, ਹੁੰਦਾ ਵਾ ਪਰ ਲੈਸਨ ਸਾਡੀ ਲਾਈਫ 'ਚ ਆਪਣੇ ਪਏ ਹੁੰਦੇ, ਪਾਸਟ 'ਚ ਪਏ ਹੁੰਦੇ ਸਾਰੀ ਚੀਜ਼ਾਂ ਦੇ,
0: ਪਏ ਹੁੰਦੇ। ਸਾਡੀ ਸਮੱਸਿਆ ਤੂਰ ਸਾਹਿਬ ਇਹ ਹੋਈ ਆ ਵੀ ਆਪਾਂ ਨਾ ਆਪਣੇ ਢੰਗ ਨਾਲ ਜ਼ਿੰਦਗੀ ਚਲਾਉਣ ਦੀ, ਜਿੱਦਾਂ ਦਾ ਅਸੀਂ ਤਸੱਵਰ ਕੀਤਾ ਹੁੰਦਾ, ਪਿਕਚਰ ਘੜੀ ਹੁੰਦੀ ਆ, ਕਹਾਣੀ ਸੋਚੀ ਹੁੰਦੀ ਆ, ਅਸੀਂ ਉਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਚਲਾਉਣਾ ਚਾਹੁੰਦੇ ਹਾਂ। ਬਾਕੀ ਕੁੱਲ ਮਿਲਾ ਕੇ ਜੇ ਵੇਖੀਏ ਤਾਂ ਸਾਡੀ ਜ਼ਿੰਦਗੀ 'ਚ ਜੋ ਵੀ ਹੁੰਦਾ ਬਹੁਤ ਵਧੀਆ ਹੁੰਦਾ, ਜੋ ਵੀ ਹੋਇਆ ਬੜਾ ਵਧੀਆ ਹੋਇਆ, ਫੋਰ ਟਾਈਮ ਬੀਂਗ ਸਾਨੂੰ ਇਹ ਚੀਜ਼ਾਂ ਇੱਦਾਂ ਲੱਗਦੀਆਂ ਹੋਣਗੀਆਂ ਕਿ ਆਹ ਇੱਦਾਂ ਨਹੀਂ ਹੋਣਾ ਚਾਹੀਦਾ, ਉਹ ਵੀ ਤਾਂ ਸ਼ਾਇਦ ਆਪਾਂ ਸੋਚਦੇ ਹਾਂ ਕਿਉਂਕਿ ਬਹੁਤੀ ਵਾਰੀ ਅਸੀਂ ਕੰਪੈਰੀਜ਼ਨ ਕਰ ਰਹੇ ਹੁੰਦੇ ਹਾਂ, ਪਰ ਉਸ ਕੰਪੈਰੀਜ਼ਨ ਦੇ ਵਿੱਚ ਆਪਾਂ ਸਿਰਫ ਉਸ ਸੈਕਟਰ ਦਾ ਕੰਪੈਰੀਜ਼ਨ ਕਰਦੇ ਹਾਂ, ਆਲ ਟੂਗੈਦਰ ਹਰ ਇੱਕ ਚੀਜ਼ ਦਾ ਆਪਾਂ ਕੰਪੈਰੀਜ਼ਨ ਨਹੀਂ ਕਰਦੇ। ਆਪਾਂ ਮੰਨ ਲਓ ਜੇ ਇੱਥੇ ਕਿਸੇ ਨਾਲ ਕੰਪੈਰੀਜ਼ਨ ਕਰਾਂਗੇ ਨਾ, ਕਿਸੇ ਦੀ ਗੱਡੀ ਦੇ ਨਾਲ, ਕਿਸੇ ਦੇ ਘਰ ਦੇ ਨਾਲ, ਤਾਂ ਆਪਾਂ ਸਿਰਫ ਉਹਨਾਂ ਕੁ ਕੰਪੈਰੀਜ਼ਨ ਕਰਾਂਗੇ, ਆਪਾਂ ਇਹ ਨਹੀਂ ਵੇਖਾਂਗੇ ਵੀ ਹੋ ਸਕਦਾ ਉਹਦੇ ਨਾਲੋਂ ਸਾਡੇ ਕੋਲ ਚੰਗੇ ਸੁਭਾਅ ਦੇ ਜੀ ਹੋਣ,
1: ਬਿਮਾਰੀ ਘੱਟ ਹੋਵੇ ਸਾਡੇ ਕੋਲ,
0: ਹਾਂ ਸਾਡੇ ਘਰ, ਹਾਂ ਜ਼ਿਆਦਾ ਪਿਆਰ ਵਾਲੇ
1: ਜੀ ਹੋਣ, ਕੁਛ ਵੀ ਹੈਗਾ,
0: ਹਾਂ ਹੋ ਸਕਦਾ ਆਪਾਂ ਪਿੱਛੇ ਜ਼ਿਆਦਾ ਸੁਖੀ, ਅਗਲਾ ਹੋ ਸਕਦਾ ਵਾ ਵੀ ਉਹਦੇ ਕੋਲ ਤਾਂ ਕਰਕੇ ਘਰ ਆ, ਤਾਂ ਕਰਕੇ ਗੱਡੀ ਆ, ਉਹ ਪਿੱਛੋਂ ਆਪਣੀਆਂ ਜੜ੍ਹਾਂ ਪੁੱਟ ਆਇਆ,
1: ਘਰ ਤਾਂ ਬੰਦਾ ਜੀਆਂ ਨਾਲ, ਜੇ ਜੀਆਂ 'ਚ ਪਿਆਰ ਆ ਤਾਂ ਘਰ ਵੀ ਵਧੀਆ ਬਣੂਗਾ, ਜੇ ਮਤਲਬ ਵੱਡਾ ਘਰ ਆ ਤਾਂ ਹੁਣ ਘਰ ਹੀ ਏਡਾ ਵੱਡਾ ਬਣਾ ਲਿਆ, ਜੀ ਤਿੰਨ ਨੇ ਇੱਕ ਉਹ ਕਮਰੇ 'ਚ ਬੈਠਾ, ਕੋਈ ਗੱਲ ਵੀ ਨਹੀਂ ਕਰਦੇ ਕਿਸੇ ਦੇ ਨਾਲ, ਸਾਨੂੰ ਉਹ ਵੀ ਦਿੱਕਤ ਆ।
0: ਇਹ ਸਾਡੀ ਅੱਧੀ ਪਚੱਦੀ ਜੀ ਸਮਝ ਬੂਝ ਜੀ, ਮਤਲਬ ਅੱਧੀ ਪਚੱਦੀ ਵੀ ਕਾਹਦੀ ਵੀ ਆਪਾਂ ਸੋਚਦੇ ਹਾਂ ਵੀ ਅਸੀਂ ਬੜੇ ਸਿਆਣੇ ਹਾਂ, ਪਰ ਉਹਨੇ ਜੋ ਤੁਹਾਡੇ ਲਈ ਕੀਤਾ ਸੋਚਿਆ ਜਾਂ ਕਰਨਾ, ਉਹਦੇ ਹੱਥ ਕਹਿੰਦੇ ਨਾ ਵੀ ਤੁਸੀਂ ਡੋਰੀਆਂ ਛੱਡ ਦਿਉ ਅਤੇ ਫਿਰ ਤੁਸੀਂ ਸਿਖਾਲੇ ਰਹੋਗੇ। ਮੈਂ ਅੱਗੇ ਇੱਕ ਦਿਨ ਗੱਲ ਕਰਦਾ, ਮੈਂ ਨਾ ਇੱਕ ਦਿਨ ਕਿਸੇ ਦੇ ਮਿਲ ਗਿਆ ਕਿਸੇ ਨੂੰ, ਅਤੇ ਉਹਨਾਂ ਦਾ ਕਮਰਾ ਹੀ ਕੋਈ 5ਵੀਂ 6ਵੀਂ ਮੰਜ਼ਿਲ ਦੇ ਉੱਤੇ, ਅਤੇ ਉਹ ਬਾਹਰ ਬਾਲਕੋਨੀ ਦੇ ਵਿੱਚ ਉਹ ਬੈਠੇ, ਅਤੇ ਉੱਦਾਂ ਹੀ ਉੱਤੋਂ ਨਾ ਉਹ ਗੱਡੀਆਂ ਵੇਖਣ ਡਏ ਸੀ। ਮੈਂ ਅਸੀਂ ਜਿਹੜੇ ਅਸੀਂ ਕਹਿ ਦਿੰਦੇ ਨਾ ਵੀ ਉੱਤੇ ਵਾਲਾ ਤਾਂ ਵੇਖਦਾ ਹੀ ਆ, ਹੁਣ ਉਹ ਜਿਹੜਾ ਉੱਤੋਂ ਜੋ ਦਿਖ ਰਿਹਾ ਵਾ ਉਹ ਤੁਸੀਂ ਥੱਲੇ ਬਹਿ ਕੇ ਆਪਣੀ ਗੱਡੀ ਦੇ ਵਿੱਚ ਮੰਨ ਲਓ ਇੱਕ ਬੰਦਾ ਸੋਚ ਰਿਹਾ ਵਾ ਕਿਸੇ ਚੀਜ਼ ਬਾਰੇ, ਤੁਹਾਨੂੰ ਉਹ ਵਿਜ਼ਨ ਕਿੱਦਾਂ ਕਲੀਅਰ ਹੋ ਸਕਦਾ ਵਾ? ਜਦਕਿ ਜਿਹੜਾ ਸ਼ਾਇਦ ਆਪਾਂ ਇਸੇ ਕਰਕੇ ਕਹਿ ਦਿੰਦੇ ਉੱਤੇ ਵਾਲਾ ਵੇਖ ਰਿਹਾ, ਕਿਉਂਕਿ ਉੱਤੇ ਵਾਲੇ ਨੂੰ ਸਾਰਾ ਕੁਛ ਦਿਖ ਰਿਹਾ, ਉੱਤੇ ਵਾਲੇ ਨੂੰ ਉਹ ਦੂਰ ਤੱਕ ਗਲੀਆਂ ਵੀ ਦੀਦੀਆਂ ਵਾ, ਮਹੱਲਾ ਵੀ ਦੀਦਾ, ਸਾਰਾ ਕੁਛ ਦੀਦਾ। ਤੇ ਜਿਹੜਾ ਹੋਰ ਉੱਤੇ ਆ, ਜਿਹੜਾ ਸਾਰੀ ਦੁਨੀਆਂ ਵੇਖ ਰਿਹਾ, ਜਿਹੜਾ ਇਕੱਲਾ ਇਕੱਲਾ ਜੀਵ ਜੰਤੂ ਨੂੰ ਪਾਲਦਾ ਵਾ, ਰਿਜਕ ਦਿੰਦਾ ਵਾ, ਪੈਦਾ ਕੀਤਾ, ਸੋ ਉਹਦੇ ਉੱਤੇ ਜੇ ਤੁਸੀਂ ਡੋਰੀਆਂ ਛੱਡੀਆਂ ਤਾਂ ਉਹਨੂੰ ਤਾਂ ਪਤਾ ਵਾ ਵੀ ਸੱਜੇ ਖੱਬੇ ਕੀ ਹੋਣ ਵਾਲਾ ਵਾ, ਅਗਲੀ ਘੜੀ ਕੀ ਆ, ਕਿੱਦਾਂ ਵਾ ਤੁਹਾਡੇ ਲਈ, ਕੀ ਚੰਗਾ ਕੀ ਮਾੜਾ। ਪਰ ਆਪਾਂ ਕੁੱਲ ਮਿਲਾ ਕੇ ਨਤੀਜਾ ਇਹੋ ਹੀ ਆ ਕਿ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਇਨਸਾਨ ਸਮਝਣ ਲੱਗ ਪੈਂਦਾ, ਸਾਨੂੰ ਨਾ ਮੰਨੀਏ ਪਰ ਸੱਚ ਤਾਂ ਇਹੋ ਹੀ ਆ ਨਾ ਕਿ ਅਸੀਂ ਉਹਦੇ ਤੋਂ ਵੀ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪੈਂਦੇ ਹਾਂ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਤੈਨੂੰ ਆਹ ਕਰਨਾ ਚਾਹੀਦਾ।
1: ਤੁਸੀਂ ਗੱਲ
0: ਕੀਤੀ ਵਜੀਦ ਦੀ, ਉਹ ਨਾ ਵੀ ਕੌਣ ਆਖੇ ਸਾਹਿਬ ਨੂੰ ਐਂ ਨਹੀਂ ਤੇ ਇੰਜ ਕਰ।
1: ਮੇਰੇ ਦਿਮਾਗ 'ਚ ਗੱਲ ਲੜੀ ਪਈ ਨਾ, ਤੁਸੀਂ ਕਿਹਾ ਨਾ ਵੀ ਉੱਤੇ ਵਾਲਾ ਵੇਖਦਾ। ਦੋ ਚੋਰ ਸੀਗੇ, ਉਹ ਕਿਸੇ ਦੇ ਘਰ ਚੋਰੀ ਕਰਨ ਗਏ ਅਤੇ ਉਹ ਘਰ 'ਚ ਨਾ ਬਜ਼ੁਰਗ ਪੁਰਾਣੀ, ਮਤਲਬ ਇੱਕੋ ਬਜ਼ੁਰਗ ਰਹਿੰਦੀ ਸੀ ਬਜ਼ੁਰਗ ਲੇਡੀ, ਅਤੇ ਉਹਨੇ ਨਾ ਸੁੱਤੀ ਪਈ ਉਹ ਚੋਰੀ ਕਰਨ ਗਈ ਨਾ, ਅਤੇ ਉਹਨਾਂ ਸਾਰਾ ਸਮਾਨ ਚੋਰੀ ਕੀਤਾ ਅਤੇ ਉਹਨਾਂ ਨੇ ਵੇਖਿਆ ਵੀ ਨਾਲ ਇੱਕ ਨਾ ਪਤੀਲਾ, ਉਹਦੀ ਮੰਜੀ ਦੇ ਨਾਲ ਪਤੀਲਾ ਪਿਆ ਸੀ ਅਤੇ ਪਤੀਲੇ 'ਚ ਪਈ ਸੀ ਖੀਰ, ਅਤੇ ਉਹ ਖੀਰ ਉਹਨਾਂ ਨੇ ਵੇਖਿਆ ਚੱਲ ਵੀ ਚੋਰੀ ਤਾਂ ਕਰ ਲਈ ਹੈ ਵੀ ਚੱਲ ਕੁਛ ਖੀਰ ਖਾ ਕੇ ਚੱਲੀਏ। ਉਹ ਜਦੋਂ ਖੀਰ ਲੱਗੇ ਖਾਣ ਖਾਂਦੇ ਪਹਿਲਾਂ ਤਾਂ ਉਹ ਮਾਤਾ ਪਾਸਾ ਲੈ ਕੇ ਪਈ ਸੀ, ਜਿਹਨੇ ਪਾਸਾ ਮੋੜਿਆ ਨਾ ਉਹਨੇ ਆਪਣੀ ਬਾਂਹ ਜੀ ਐਂ ਲਮਕਾਲੀ ਮੰਜੇ ਤੋਂ, ਤਾਂ ਇੱਕ ਚੋਰ ਨੂੰ ਲੱਗਾ ਵੀ ਕਿਤੇ ਵੀ ਖੀਰ ਮੰਗਦੀ ਆ, ਉਹਨੇ ਚਮਚਾ ਭਰ ਕੇ ਉਹਦੀ ਤਲੀ 'ਤੇ ਰੱਖਤਾ, ਉਹ ਖੀਰ ਸੀ ਗਰਮ ਅਤੇ ਮਾਤਾ ਹਾਬੜ ਕੇ ਉੱਠੀ, ਉਹ ਰੌਲਾ ਪਾਤਾ, ਹੁਣ ਇੱਕ ਤਾਂ ਮਾਤਾ ਦੇ ਮੰਜੇ ਥੱਲੇ ਵੜ ਗਿਆ, ਇੱਕ ਜਿਹੜਾ ਨਾਲ ਦਾਣਿਆਂ ਦਾ ਭੜੋਲਾ ਸੀ ਉਹਦੇ ਉੱਤੇ ਚੜ੍ਹ ਗਿਆ, ਅਤੇ ਉੱਥੇ ਮਾਤਾ ਰੌਲਾ ਪਾਈ ਜਾਏ ਅਤੇ ਰੌਲੇ ਕਰਕੇ ਆਂਢ ਗੁਆਂਢ ਸਾਰੇ ਇਕੱਠੇ ਹੋ ਗਏ ਅਤੇ ਮਾਤਾ ਨੂੰ ਪੁੱਛਣਾ, ਮਾਤਾ ਕੀ ਹੋਇਆ ਜੀ, ਕੀ ਹੋਇਆ ਜੀ, ਕਦੀ ਪਤਾ ਨਹੀਂ, ਇਹ ਤਾਂ ਉੱਪਰ ਵਾਲੇ ਨੂੰ ਪਤਾ। ਉਹ ਕਹੀ ਜਾਵੇ ਮਾਤਾ ਦੱਸ ਤਾਂ ਦੇ, ਹੋਇਆ ਕੀ ਹੈ, ਕਦੀ ਪਤਾ ਨਹੀਂ, ਇਹ ਤਾਂ ਉੱਪਰ ਵਾਲੇ ਨੂੰ ਪਤਾ। ਉਹਨੇ 3 ਵਾਰੀ ਕਿਹਾ ਨਾ ਉੱਪਰ ਵਾਲੇ ਨੂੰ ਪਤਾ, ਉਹ ਭੜੋੜੇ ਵਾਲਾ ਚੋਰ ਥੱਲੇ ਛਾਲ ਮਾਰ ਕਹਿੰਦਾ ਮਾਤਾ ਉੱਪਰ ਵਾਲੇ ਨੂੰ ਨਹੀਂ, ਅੜਾ ਥੱਲੇ ਹੋ ਤਾਂ ਇਹਨੂੰ ਵੀ ਪਤਾ ਕੀ ਹੋਇਆ
0: ਭਾਈ,
1: ਇਹਨੇ ਮੰਜੇ ਥੱਲੇ ਬੈਠਾ ਇਹਨੂੰ ਵੀ ਪਤਾ,
0: ਮੂਰਖ ਟਾਈਪ ਦੇ ਚੋਰ।
1: ਉਹਦੀ ਗੱਲ ਸੀ ਆ ਵੀ ਉੱਪਰ ਵਾਲੇ ਨੂੰ ਜ਼ਿਆਦਾ ਪਤਾ ਹੁੰਦਾ। ਮੈਂ ਵੀ ਕਈ ਵਾਰੀ ਭਾਅ ਜੀ ਇਹਨੂੰ ਪੋਜ਼ਟਿਵ ਵਿੱਚ ਮੈਂ ਵੇਖਦਾ ਹੁੰਦਾ ਵੀ ਅਸੀਂ ਸਿਰਫ ਸਾਹਮਣਾ ਵੇਖ ਰਹੇ ਹੁੰਦੇ ਹਾਂ, ਮੈਨੂੰ ਨਹੀਂ ਪਤਾ ਵੀ ਉਸ ਕੰਧ ਤੋਂ ਪਰਲੇ ਪਾਰ ਕੀ ਹੈ, ਜਿਹੜਾ ਉਹ ਉੱਪਰ ਬੈਠਾ ਨਾ ਉਹਨੂੰ ਸਾਰਾ ਪਤਾ ਵੀ ਇਹਦਾ ਅਗਲਾ ਰਾਹ ਸਾਰਾ ਸਿਖਾਲਾ।
0: ਸਾਡੀ ਸੋਚ ਦਾ ਦਾਇਰਾ ਕਿੰਨਾ ਕੁ ਸੀਮਤ ਆ, ਤੁਸੀਂ ਇਸ ਚੀਜ਼ ਦੇ ਉੱਤੇ ਜਦੋਂ ਤੁਸੀਂ ਸੋਚੋਗੇ ਬੱਟ ਦੇ ਉੱਤੇ ਤਾਂ ਤੁਹਾਨੂੰ ਇਹ ਵੀ ਚੀਜ਼ ਸਮਝ ਆਉਂਦੀ ਆ ਵੀ ਅਸੀਂ ਬਹੁਤ ਬਹੁਤ ਥੋੜ੍ਹਾ ਜਿਹਾ ਜਾਣਦੇ ਹਾਂ, ਆਪਾਂ ਅਸੀਂ ਆਪਣੇ ਆਪ ਬਾਰੇ ਨਹੀਂ ਜਾਣਦੇ, ਆਪਣੇ ਆਲੇ ਦੁਆਲੇ ਬਾਰੇ, ਆਪਣਾ ਰੋਜ਼ ਜਿਨ੍ਹਾਂ ਨਾਲ ਮਿਲ ਵਰਤਣੇ ਉਹਨਾਂ ਬਾਰੇ ਨਹੀਂ ਜਾਣਦੇ, ਅਤੇ ਫਿਰ ਦਾਅਵੇ ਕਾਹਦੇ ਆ ਵੀ ਆਹ ਚੰਗਾ ਹੋਇਆ ਅਤੇ ਆਹ ਮਾੜਾ ਹੋਇਆ, ਫਿਰ ਆਪਾਂ ਇਹ ਕਿੱਦਾਂ ਕਹਿ ਸਕਦੇ ਹਾਂ ਵੀ ਆਹ ਚੀਜ਼ ਜਿਹੜੀ ਹੈ ਨਹੀਂ ਹੋਣੀ ਚਾਹੀਦੀ, ਆਹ ਹੋਣੀ ਚਾਹੀਦੀ ਸੀ, ਉਹ ਸਾਰਾ ਕੁਛ ਤਾਂ ਫਿਰ ਵੀ ਆਪਾਂ ਦਾਅਵੇ ਕਰਦੇ ਹਾਂ, ਸ਼ਾਇਦ ਇਸੇ ਕਰਕੇ ਕਿਉਂਕਿ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਹਾਂ, ਜੋ ਕਿ ਨਹੀਂ।
1: ਮੁਸ਼ਕਲਾਂ ਤੋਂ ਉੱਤੇ ਉੱਠ ਕੇ ਵੇਖੀਏ ਨਾ, ਜ਼ਿੰਦਗੀ ਬਹੁਤ ਖੂਬਸੂਰਤ ਆ। ਜਦੋਂ ਜਹਾਜ਼ ਟੇਕ ਆਫ ਕਰਦਾ ਨਾ, ਉੱਤੇ ਜਾਂਦਾ, ਜਦ ਤੱਕ ਸਾਨੂੰ 2000 ਫਿੱਟ ਦੀ ਹਾਈਟ 'ਤੇ ਗਿਆ ਨਾ, ਤੁਸੀਂ ਮੈਲਬਰਨ ਕਿਹੜੇ ਨਾ ਐਕਸਪੀਰੀਅੰਸ ਕੀਤਾ ਹੋਣਾ, ਸਾਰੀ ਜਗ੍ਹਾ ਕਰਦੇ ਹਾਂ, ਖਿੜਕੀ 'ਚ ਵੇਖੀ ਨਾ ਥੱਲੇ ਕਿੰਨਾ ਸੋਹਣਾ ਲੱਗਦਾ ਮੈਲਬਰਨ ਆ। ਨਹੀਂ ਤਾਂ ਜੇ ਇੱਥੇ ਆਪਾਂ ਕਿਸੇ ਗਲੀ 'ਚ ਖਲੋ ਕੇ ਕਹਿ ਯਾਰ ਆਹ ਗੰਦ ਸੁੱਟਿਆ, ਗੰਦ ਸੁੱਟਿਆ, ਲੇਕਿਨ ਉੱਪਰ ਚਲੇ ਜਾਈਏ ਨਾ, ਮੁਸ਼ਕਲਾਂ ਤੋਂ ਨਿਕਲ ਜੀ ਤਾਂ ਜਾ ਕੇ ਸਾਨੂੰ ਜ਼ਿੰਦਗੀ ਵਾਕਿਆ ਸਾਡੀ ਖੂਬਸੂਰਤ ਨਿਕਲਦੀ ਹੈ। ਸਾਨੂੰ ਆਪਾਂ ਸੋਚਣਾ ਚਾਹੀਦਾ ਵੀ ਸਾਨੂੰ ਉੱਤੇ ਉਸ ਤੋਂ ਬਾਹਰ ਨਿਕਲ ਕੇ ਵੇਖੀਏ ਓਵਰਆਲ ਸਾਡਾ ਸੁਨੈਰੀਓ ਕਿੱਡਾ ਵੱਡਾ ਆ। ਅਤੇ ਜੇ ਕਦੀ ਆਪਣੇ ਆਪ ਨੂੰ ਕਿਸੇ ਨੂੰ ਲੱਗੇ ਨਾ ਵੀਰ ਭੈਣ ਜੋ ਮੈਂ ਕਰਦਾ ਹੁੰਦਾ ਵੀ ਬਸ ਸਭ ਖਤਮ ਹੈ ਅੱਜ ਤੋਂ ਬਾਅਦ, ਜਾਂ ਚੀਜ਼ਾਂ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਜਾਂ ਕਿਵੇਂ ਹੋ ਗਿਆ, ਇੱਕ ਵਾਰੀ ਆਪਣੇ ਆਪ ਨੂੰ ਘਰ ਦੇ ਕੋਨੇ ਦੇ ਖੜ੍ਹੇ ਕਰਕੇ ਸਾਰਾ ਘਰ ਨਿਹਾਰ ਕੇ ਵੇਖਿਆ ਜੇ ਵੀ ਇਕੱਲੀ ਇਕੱਲੀ ਸੂਈ, ਇੱਕ ਇੱਕ ਚੀਜ਼ ਤੁਸੀਂ ਇੱਥੇ ਆ ਕੇ ਆਪਣੀ ਮਿਹਨਤ ਨਾਲ ਕਮਾਈਏ ਅਤੇ ਬਣਾਈਏ, ਇਹ ਤੁਸੀਂ ਇੱਕ ਅਟੈਚੀ ਲੈ ਕੇ ਆਇਆ ਸੀ, ਦੁਬਾਰਾ ਫਿਰ ਪੈਦਾ ਹੋਣੀ ਹੈ, ਆਪਣੇ ਆਪ 'ਤੇ ਮਤਲਬ ਰੱਖੋ, ਤੁਹਾਡੇ 'ਚੋਂ ਨਿਕਲੀਆਂ ਚੀਜ਼ਾਂ ਨੇ ਤੁਸੀਂ ਬਣਾ ਸਕਦੇ ਜੀ।
0: ਤੁਹਾਨੂੰ ਖੁਦ ਨੂੰ ਨਹੀਂ ਯਕੀਨ ਆਉਂਦਾ?
1: ਨਹੀਂ ਆਉਂਦਾ
0: ਭਾਈ। ਤੁਸੀਂ ਜਦੋਂ ਆਪਣੇ ਆਪਣੀ ਕਮਾਈ ਦੇ ਉੱਤੇ, ਆਪਣੀਆਂ ਚੀਜ਼ਾਂ ਦੇ ਉੱਤੇ, ਆਪਣੇ ਸਫ਼ਰ ਦੇ ਉੱਤੇ ਸੋਚਦੇ ਹੋ ਤਾਂ ਤੁਸੀਂ ਖੁਦ ਆਪਣੇ ਆਪ 'ਤੇ ਹੈਰਾਨ ਹੋ ਜਾਂਦੇ ਹੋ, ਉਹਦੀ ਰਹਿਮਤ ਆ।
1: ਬਸ ਜੇ ਇਹਨੂੰ ਪੋਜ਼ਿਟਿਵ ਲਵੋ ਤਾਂ ਬੜਾ ਸੋਹਣਾ ਰਹੋਗੇ,
0: ਬਹੁਤ
1: ਇਹੀ ਸਾਡੀ।
0: ਅਤੇ ਜੇ ਉਹਨੇ ਪਹਿਲਾਂ ਇੰਨਾ ਕੁਛ ਦਿੱਤਾ ਵਾ ਕਿ ਤੁਸੀਂ ਪਹਿਲੇ ਤਾਂ ਇੰਨਾ ਹੈਰਾਨ ਤੁਸੀਂ ਹੋਵੋਗੇ ਆਪਣੇ ਆਪ ਦੇ ਉੱਤੇ ਅੱਜ, ਤਾਂ ਗਾਂਹ ਵੀ ਉਹ ਕਰੂਗਾ।
1: ਬਿਲਕੁਲ ਬਿਲਕੁਲ, ਹਰ
0: ਜੇ ਆਪਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਆਪਾਂ ਚੱਲੀਏ, ਅਤੇ ਜੇ ਆਪਾਂ ਆਪਣੀਆਂ ਸਿਆਣਪਾਂ ਨੂੰ ਇੱਕ ਪਾਸੇ ਰੱਖ ਦਈਏ,
1: ਜੇ ਬੜੀ
0: ਸਰੈਂਡਰ ਕਰ ਲਈਏ, ਅਤੇ ਜ਼ਿੰਦਗੀ ਫਿਰ ਖੂਬਸੂਰਤ ਹੀ ਖੂਬਸੂਰਤ ਆ। ਇੰਨਾ ਕਹਿੰਦੇ ਹੋ ਤੁਹਾਡੇ ਕੋਲ ਜਾਇਜ਼ ਚੱਲੇ ਨੇ, ਪਰ ਪਕੌੜੇ ਬੜੇ ਘਰੀ ਬਣਦੇ ਜੇ,
1: ਪਰ ਲਫ਼ਜ਼ ਆਪਾਂ ਦੱਸ ਦੇਈਏ,
0: ਲਫ਼ਜ਼ ਵੀ ਦੱਸ ਦਈਏ। ਹਾਂਜੀ,
1: ਪਕੌੜੇ ਬਣਦੇ,
0: ਮਾਫ਼ੀ ਚਾਹੁੰਦਾ ਮੈਂ। ਅਤੇ ਅੰਮ੍ਰਿਤ ਜੀ ਕਹਿੰਦੇ ਨੇ ਕਿ ਆ ਜਾਓ ਵੀਰ ਜੀ, ਕਹਿੰਦੇ ਅੱਜ ਪਕੌੜੇ ਬਣਾ ਰਹੇ ਹਾਂ, ਅਤੇ ਅਰਨਵ ਦੇ ਮਾਮਾ ਵੀ ਕਹਿੰਦੇ ਵੀ ਜੇ ਤੁਸੀਂ ਸਾਡੇ ਕੋਲ ਹੁੰਦੇ ਤਾਂ ਅੱਜ ਅਸੀਂ ਵੀ ਪਕੌੜੇ ਬਣਾਏ ਸੀ। ਮਤਲਬ ਪਕੌੜੇ ਪਕੌੜੀ ਹੋ ਰਿਹਾ ਵਾ,
1: ਜੇ ਤੁਸੀਂ ਪਕੌੜੇ ਇੱਥੇ ਲੈ ਆਉਣ ਸਾਡੀ ਵੀ
0: ਜੇ ਪਕੌੜੇ ਹੁੰਦੇ। ਹਾਂਜੀ, ਸ਼ਬਦ ਤਾਂ ਫਿਰ ਆਪਾਂ ਜਾਇਜ਼।
1: ਹਾਂਜੀ, ਪਹਿਲਾ ਸ਼ਬਦ ਸੀ ਆਪਣਾ ਖੁੜਕ, ਤਾਂਗ, ਤੜਫ, ਤਲਬ, ਤਿੰਨਾਂ ਨੂੰ ਆਪਾਂ, ਤਿੰਨਾਂ ਦਾ ਇੱਕੋ ਮਕਸਦ ਹੁੰਦਾ ਵੀ ਸਾਨੂੰ ਕਿਸੇ ਚੀਜ਼ ਦੀ ਤਾਂਗ, ਹੁੜਕ ਰਹਿੰਦੀ ਵੀ ਕੋਈ ਚੀਜ਼ ਦੂਜਾ ਸ਼ਬਦ ਸੀ ਆਪਣਾ ਜਨੌਰ। ਜਨੌਰ ਜਾਨਵਰ ਨੂੰ ਵੀ ਜਨੌਰ ਕਹਿ ਦਿੰਦੇ ਆ, ਇਹ ਜਾਨਵਰ ਦੇ ਵਿੱਚ ਕਿਸੇ ਤਰੀਕੇ ਦਾ ਵੀ ਜਨੌਰ ਜਾਨਵਰ ਆ ਸਕਦਾ ਆ, ਤੇ ਅੱਜ ਕੱਲ੍ਹ ਬੰਦਿਆਂ ਵਾਸਤੇ ਵਰਤਿਆ ਜਾਂਦਾ ਤੂੰ ਜਨੌਰਾਂ ਵਾਲੀਆਂ ਹਰਕਤਾਂ ਨਾ ਕਰ,
0: ਅੱਜ ਤੂੰ ਜਾਨਵਰ ਵਾਲੀਆਂ ਕੋਈ ਕਰੇ ਹਰਕਤਾਂ।
1: ਕੁਰਬਲ, ਕੁਰਬਲ ਹੁੰਦੀ ਹੈ ਕਿਤੇ ਇਹ ਬਹੁਤੇ ਜ਼ਿਆਦਾ ਲੋਕਾਂ ਦਾ ਇਕੱਠ, ਭੀੜ ਜਿਹਨੂੰ ਕਹਿ ਦਿੰਦੇ ਆ ਮੇਲੇ ਦੇ ਵਿੱਚ ਨਾ, ਉੱਥੇ ਤਾਂ ਇੰਨਾ ਜ਼ਿਆਦਾ ਇਕੱਠ ਸੀ ਵੀ ਤੁਹਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ, ਵੀ ਕੁਰਬਲ ਕੁਰਬਲ ਹੋਈ ਪਈ ਸੀ ਵੀ ਕੋਈ ਚੀਜ਼ ਦਾ ਸਮਝ ਨਹੀਂ ਆਉਂਦਾ,
0: ਗਿਣਤੀ ਮਿਣਤੀ ਨਹੀਂ,
1: ਗਿਣਤੀ ਮਿਣਤੀ ਹੈ ਨਹੀਂ ਉਹ ਸਿੱਧਾ
0: ਕੀੜਿਆਂ ਲਈ ਆਪਾਂ ਜੀ ਦਿੰਦੇ।
1: ਛੜੱਪਾ ਹੁੰਦਾ ਛਾਲ ਮਾਰਨੀ, ਛਾਲ ਇੱਦਾਂ ਦੀ ਨਹੀਂ ਵੀ ਆਪਾਂ ਲੌਂਗ ਜੰਪ ਲਈਏ, ਤੁਸੀਂ ਛਾਲ ਮਾਰਨੀ ਇੱਕ ਛੋਟਾ ਜਿਹਾ ਸਟੈਪ ਜਿਹਨੂੰ ਤੁਸੀਂ ਛਾਲ ਮਾਰ ਕੇ, ਜਿਵੇਂ ਖਾਲ ਵੀ ਟੱਪਣੀ ਆਪਾਂ ਛਾਲ ਮਾਰ ਕੇ ਟੱਪਦੇ, ਜਿੰਨੀ ਉੰਨੀ ਕੁ ਛਾਲ
0: ਉਹ ਖੜੇ ਪੈਰ ਦੋਵੇਂ ਪੈਰ ਜੋੜ ਕੇ
1: ਮਾਰਦੇ ਆ ਉਹਨੂੰ, ਉਹ ਤੁਸੀਂ ਕਹਿ ਸਕਦੇ ਛੜੱਪਾ, ਉਹਨੂੰ ਛੜੱਪਾ ਕਹਿੰਦੇ ਆਪਾਂ। ਦੂਜੀ ਤਾਂ ਛਾਲ ਹੋ ਜਾਂਦੀ ਵੱਡੀ, ਇਹਨੂੰ ਖੜੇ ਪੈਰ ਦੋ ਜੋੜ ਕੇ ਜਿਹੜਾ ਕੁੱਦਣਾ ਉਹਨੂੰ ਛੜੱਪੇ 'ਚ ਕਰਦੇ ਆ,
0: ਮਾਰ ਛੜੱਪਾ ਪਿੰਡ ਵਿੱਚ ਆ ਜਾ,
1: ਪਿੰਡ ਵਿੱਚ ਆ ਜਾ। ਫਾਡੀ ਕੋਈ ਵੀ ਤੁਹਾਡੀ ਗੇਮ ਆ, ਖੇਡਾਂ ਖੇਡਦੇ ਆ, ਜਿਹੜਾ ਵੀ ਅਖੀਰ 'ਚ ਰਹਿੰਦਾ ਨਾ, ਉਹ ਜਿਹੜੀ ਵੀ ਚੀਜ਼ ਰਹਿੰਦੀ ਅਖੀਰ ਦੇ 'ਚ, ਮਤਲਬ ਇੱਕ ਸਮੂਹ ਆ ਲੋਕਾਂ ਦਾ, ਜੇ ਉਹ ਕੋਈ ਚੀਜ਼ ਕਰ ਰਿਹਾ ਵਾ ਔਰ ਸਭ ਤੋਂ ਅਖੀਰ 'ਚ ਜਿਹੜਾ ਬੰਦਾ ਰਹਿ ਜਾਂਦਾ ਉਹਨੂੰ ਕਰਨ ਦੇ ਵਿੱਚ, ਉਹਨੂੰ ਫਾਡੀ ਕਿਹਾ ਜਾਂਦਾ।
0: ਜੇ
1: ਮਤਲਬ ਫਾਡੀ ਰਹਿ ਗਿਆ, ਉਹ ਲੰਗਰ ਦੀ ਖੀਰ ਵੀ ਖਤਮ ਹੋ ਗਈ, ਤੂੰ ਫਾਡੀ ਰਹਿ ਗਿਆ, ਲੋਕ ਵਰਤ ਦਿੰਦੇ ਆ ਖੇਡਾਂ 'ਚ, ਹੁੰਦਾ ਫਾਡੀ ਰਹਿ ਗਿਆ, ਉਹਨੂੰ ਫਾਡੀ ਕਹਿੰਦੇ ਆ। ਰੱਫੜ, ਅਤੇ ਇੱਕ ਰੱਫੜ ਸੀ ਇੱਕ ਪਸੂੜੀ ਸੀ। ਰੱਫੜ ਅਤੇ ਪਸੂੜੀ 'ਚ ਕੀ ਫਰਕ ਹੈ? ਰੱਫੜ ਹੁੰਦਾ ਸਿੱਧੀ ਜੀ ਕੋਈ ਗੱਲ ਸੀ ਉਲਝ ਜਾਏ, ਗੱਲ ਤਾਂ ਬੜੀ ਸਿੱਧੀ ਸਾਦੀ ਸੀ, ਪੰਚਾਇਤ ਜਾ ਕੇ ਇਹਨਾਂ ਨੇ ਹੋਰ ਹੀ ਗੱਲ
0: ਅਚਾਨਕ
1: ਰੱਫੜ ਪਾ ਤਾ ਫੜ ਕੇ, ਵੀ ਗੱਲ ਉਲਝ ਗਈ, ਹੁਣ ਸਮਝ ਨਹੀਂ ਆਉਂਦੀ ਵੀ ਹੁਣ ਫੜੀਏ ਕਿੱਧਰੋਂ ਅਤੇ ਛੱਡੀਏ ਕਿੱਧਰੋਂ, ਇਹਨੂੰ ਕਹਿੰਦੇ ਨੇ ਰੱਫੜ। ਕੋਈ ਗੱਲ ਸੀਗੀ, ਝਗੜਾ ਸੀਗਾ, ਲੇਕਿਨ ਉਹ ਗੱਲ ਤਾਂ ਇੰਨੀ
0: ਵਿਗੜ ਗਿਆ
1: ਕੰਮ। ਪਸੂੜੀ ਹੁੰਦੀ ਬਿਨਾਂ ਵਜ੍ਹਾ ਕਲੇਸ਼ ਕਰਨਾ, ਜਿਹਦੀ ਕੋਈ ਗੱਲ ਹੀ ਨਹੀਂ ਹੈਗੀ,
0: ਮੁੱਲ ਲੈਣੀ ਲੜਾਈ,
1: ਮੁੱਲ ਲੈਣੀ ਲੜਾਈ ਕਹਿ ਸਕਦੇ ਹਾਂ। ਬਿਨਾਂ ਗੱਲ ਤੋਂ ਕੋਈ ਇਹਦਾ ਮਤਲਬ ਨਹੀਂ ਸੀਗਾ, ਇੱਦਾਂ ਹੀ ਆ ਕੇ ਬਸ ਵੀ ਆ ਤੁਸੀਂ ਕੀ ਜੇਲ ਆਈ ਜਾਓ ਇਸ ਸਵੇਰ ਦੀ, ਹੈ ਨਾ। ਅਤੇ ਉਹ ਜਿਹੜੀ ਗੱਲ ਬਿਨਾਂ ਵਜ੍ਹਾ ਕਲੇਸ਼ ਪਾ ਦੇਣਾ, ਤੂੰ ਪਸੂੜੀ ਪਾ ਦਿੱਤੀ, ਫੜ ਕੇ ਬੰਦੇ ਨੇ ਇੱਥੇ ਆ ਕੇ ਸਾਰਿਆਂ ਨੂੰ ਤੰਗ ਕਰਨਾ ਜਾਂ ਲੜਾਈ ਦਾ ਇੱਕ ਮੁੱਢ ਬੰਨ ਦੇਣਾ ਫੜ ਕੇ,
0: ਤੁਰੀ ਫਿਰਦੀ ਪਸੂੜੀ ਆਪਾਂ ਕਹਿ ਦਿੰਦੇ ਹਾਂ, ਤੁਰੀ ਫਿਰਦੀ ਪਸੂੜੀ,
1: ਬਸ ਇਹਨੂੰ ਛੇੜੋ ਨਾ, ਇਹਨੇ ਕਲੇਸ਼ ਪਾ ਲੈਣਾ ਕਿਸੇ ਵੀ ਗੱਲ ਤੋਂ, ਇਹਨੂੰ ਇਹ ਪਸੂੜੀ ਕੈਟਗਰੀ 'ਚ ਆ ਜਾਂਦਾ ਹੁੰਦਾ ਹੈ। ਔਰ ਤਕਰੀਬਨ ਬੰਦਿਆਂ ਨੂੰ ਹੁੰਦਾ ਵਾ ਇਹ, ਬੜੇ ਤੁਹਾਡੇ ਆਸ ਪਾਸ ਜਿੰਨੇ ਵੀ ਲਫ਼ਜ਼ ਨੇ, ਰੱਫੜ ਵਾਲਾ, ਪਸੂੜੀ ਵਾਲਾ, ਫਾਡੀ ਵਾਲਾ, ਜਨੌਰ ਵੀ ਤੁਹਾਡੇ ਸਾਰੇ ਫਿਰਦੇ ਹੁੰਦੇ ਨੇ ਆਸ ਪਾਸ,
0: ਬੰਦਿਆਂ 'ਚ ਇਨਸਾਨਾਂ 'ਚ ਸਾਰੇ ਰੰਗ,
1: ਇਨਸਾਨਾਂ 'ਚ ਸਾਰੇ ਰੰਗ ਹੁੰਦੇ। ਸੋ ਅੱਜ ਦਾ ਜੀ ਸਾਡਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ, ਆਪਣੀ ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ, ਸਾਨੂੰ ਪਤਾ ਲੱਗਦਾ ਰਹੇ ਵੀ ਅਸੀਂ ਸਹੀ ਟਰੈਕ 'ਤੇ ਹਾਂ, ਹੱਸਦੇ ਖੇਡਦੇ ਰਹਿੰਦੇ ਹਾਂ ਸਾਰੇ ਜਣੇ, ਵਧੀਆ ਲੱਗਦਾ ਸਾਰਿਆਂ ਨੂੰ ਪ੍ਰੋਗਰਾਮ, ਅਤੇ ਗੱਲਾਂ ਕਰਦੇ ਹੋਏ ਜੇ ਸਾਡੀ ਜੇਬ ਉਰਾ ਭਰਾ ਹੋ ਗਈ ਹੋਵੇ ਉਹਦੇ ਲਈ ਗੁਸਤਾਖੀ ਮਾਫ਼,
0: ਜੇਬ ਕਿ ਜੀਬ,
1: ਜੇ ਦੀ ਵੀ ਜੇ ਜੀਬ ਸਾਡੀ ਉਰਾ ਭਰਾ ਹੋ ਗਈ ਹੋਵੇ, ਤੀਹ ਵਾਲੀ ਤੁਹਾਡੀ ਤਾਂ ਹੋਈ ਸੀਗੀ,
0: ਜੇ ਜੀਬ,
1: ਜੇ ਜੀਬ ਹੈ ਨਾ, ਜੇ
0: ਭਰਾ ਹੋ ਗਈ ਹੋਵੇ 16 ਵਾਲੀ,
1: ਬੜੀਆਂ ਹੋਣਗੀਆਂ, ਬੜੀਆਂ ਹੋਣਗੀਆਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਤੁਹਾਡੀਆਂ ਜੇ ਹਮੇਸ਼ਾ ਪੋਜ਼ਿਟਿਵ ਰਹਿਣ, ਚੜ੍ਹਦੀ ਕਲਾ 'ਚ ਰਹੋ, ਔਰ ਹਮੇਸ਼ਾ
0: ਆਪਣੀ ਜੇ ਦਾ ਨਜ਼ਰੀਆ ਬਦਲੋ,
1: ਜੇ ਦਾ ਨਜ਼ਰੀਆ ਬਦਲੋ, ਔਰ ਨਜ਼ਾਰੇ ਲਿਆ ਕਰੋ ਆਪਣੀ ਜੇ,
0: ਆਪਣੇ ਆਪ 'ਤੇ ਕੌਨਫੀਡੈਂਸ ਰੱਖੋ, ਅਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ
1: 1674 AM।

0: प्रियो
1: टेंशन टेंशन निरी टेंशन
2: की हुआ
1: अथे इमिग्रेशन दे एने पंगे ने यार मुकदे नहीं
2: काका जी टेंशन छोड़ो फोन चको कॉल करो वीवाई इमिग्रेशन नू जिथे इमिग्रेशन एक्सपर्ट हरपाल सिंह बाजवा एम्प्लॉय स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने हुणे ही अपॉइंटमेंट ली कॉल करो 0410-503-503
1: या 90-77-97-33
2: या ईमेल info@vivaimmigration.com.au
1: याद रखो 9077-9733
2: वीवा इमिग्रेशन एंड एजुकेशन कंसल्टेंट
1: हर कदम तुहाडे नाल
3: इफ यू कैन अंडरस्टैंड व्हेन आई स्टार्ट पंजाबी विच बोलना ता तुसी विक्टोरिया पुलिस विच नौकरी करन ले उस तो भी वाध योग हो जिन्ना तुसी सोचदे हो वधिया शुरुआती तनखा नाल शुरू करो अते नौकरी दौरान दूजी भाषा दी वरतों करके पत्ते कमाओ विक्टोरिया पुलिस Recruiting now. Authorized by the Victorian Government, Melbourne.
4: Sona chahida.
5: Parosa chahida.
4: Quality te buyback vi chahida. Chale aao. Delhi Jewelers, Stockland, Point Cook vikhe. Jithe buy carat gold, classy silver, dazzling diamonds, ate gemstones. Custom jewelry thwade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajab rate te. Delhi Jewelers, 310/2 Main Street, Point Cook. Call 0493-536-042
6: रोज रोज शॉपिंग हुंदिया ने पता नहीं केड़ा देवता राजी कीता इन्हां ने
7: सूरज देवता
6: की मतलब
7: ओ कमलिए सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई
6: मैनू नहीं पता आपा भी सोलर पैनल लगवाना है हुणे
7: तुसी भी करो बचत ते लगवाओ सोलर पैनल कॉल सन करंट 0448-066-494 ते साला तो बेस्ट सर्विस लई एक ही नाम सन करंट देओ रेडियो हांजी दा हवाला ते पाओ $200 दा डिस्काउंट भी
8: लाओ जी तुहाडी नजर है बोला
9: ओए भोले ओए दी जबरदस्त कामयाबी तो बाद गीत MP3 ते जगजीत संधू फिल्म्स ले आए ने हासे मस्ती ते इमोशन नाल भरपूर फिल्म
10: भोले ने कसूते फसाते
9: ओए भोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घर विच देखना ना भुल्यो ओए भोले ओए 2
11: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 0390-866-55 और विजिट tireforce.com.au
12: ready set go chadston ford dandenong road te tuhanu udik reha hai ford ranger ranger super duty everest te sadabahar mustang brand new demo te quality pre-owned vehicles trade in ate finance options we available aao te apni navi ford da test drive karo business fleet lai gal karo vehicle experts tim forbes ya kori nal radio hanji de hawale nal pao 3 saal di free service Chetston Ford. Ready, set,
13: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ ਅੱਜ 16 ਤਰੀਕ ਹੈ ਅੱਜ ਮੰਗਲਵਾਰ ਦਾ ਦਿਨ ਸਾਡੇ ਨਾਲ ਇਸ ਟਾਈਮ ਪ੍ਰੀਤਮ ਰਪਾਲ ਜੀ ਨੇ ਫੋਨ ਲਾਈਨ ਦੇ ਉੱਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
14: ਬਹੁਤ ਬਹੁਤ ਸ਼ੁਕਰੀਆ ਰਿਨਿਓ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਪੰਜਾਬ 'ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦੀ ਚਰਚਾ ਜ਼ੋਰਾਂ 'ਤੇ ਹੈ ਅਤੇ BJP ਦੀ ਰਣਨੀਤੀ ਮੁਤਾਬਕ ਇਹ ਚੋਣਾਂ ਹੋਣਗੀਆਂ ਕਿਉਂਕਿ ਚੋਣ ਕਮਿਸ਼ਨ ਨੇ ਇਹਦਾ ਐਲਾਨ ਕਰਨਾ ਹੈ ਦੂਸਰੀ ਖਬਰ ਪੰਜਾਬ 'ਚ 25 ਜੂਨ ਤੋਂ ਘਰ ਘਰ ਜਾ ਕੇ SIR ਸੰਬੰਧੀ ਫਾਰਮ ਜਿਹੜੇ ਆ ਭਰਾਏ ਜਾਣਗੇ ਬਾਕਾਇਦਾ ਇਹਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਉੱਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਮਾਮਲੇ ਦੇ ਵਿੱਚ ਸਿੱਖ ਵਿਧਾਇਕਾਂ ਨੂੰ ਅਕਾਲ ਤਖ਼ਤ 'ਤੇ ਤਲਬ ਕੀਤਾ ਅਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਹੈ ਗੁਰੂ ਦੋਖੀ ਕਹਿ ਕੇ ਜਿਹੜਾ ਹੈਗਾ ਗੁਰੂ ਦੋਖੀ ਕਰਾਰ ਦਿੱਤਾ ਅਤੇ ਨਾਲ ਹੀ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਉੱਧਰ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਅਕਾਲੀ ਦਲ ਜਥੇਦਾਰ ਨੂੰ ਇੱਕ ਸਿਆਸੀ ਮੋਹਰੇ ਵਜੋਂ ਵਰਤ ਰਿਹਾ ਤੇ ਜੇ ਆਪਾਂ ਨੈਸ਼ਨਲ ਜਿਹੜਾ ਹੈ ਸੀਨ ਹੈ ਉਹਨੂੰ ਦੇਖੀਏ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਪਰ ਲੀਕ ਜਿਹੜਾ ਹੈ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਤਾਰ ਤਾਰ ਕਰ ਰਿਹਾ। ਤੇ ਉੱਤਰ ਪ੍ਰਦੇਸ਼ ਦੇ ਵਿੱਚ ਅਯੁੱਧਿਆ ਚ ਰਾਮ ਮੰਦਿਰ ਚ ਚੜਾਵੇ ਦੇ ਮਾਮਲੇ ਚ ਯੂਪੀ ਸਰਕਾਰ ਤੇ ਪੁਜਾਰੀ ਧਿਰਾਂ ਚ ਰੱਸਾਕਸ਼ੀ ਜਾਰੀ ਹੈ। SIT ਨੇ ਜਾਂਚ ਸ਼ੁਰੂ ਕੀਤੀ ਹੈ ਤੇ ਵਿਰੋਧੀ ਧਿਰਾਂ ਨੇ ਰਾਮ ਮੰਦਿਰ ਟਰੱਸਟ ਦੀ ਨੁਕਤਾਚੀਨੀ ਕੀਤੀ ਹੈ। ਇਹ ਖਾਸ ਖ਼ਬਰ ਨੇ। ਹਾਂਜੀ
13: ਜੀ, ਬਹੁਤ ਸ਼ੁਕਰੀਆ। ਇੱਧਰ ਜੇਕਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਜਾਰੀ ਹੋਏ ਹੁਕਮ ਨੇ ਇਹਨਾਂ ਦੀ ਆਪਾਂ ਗੱਲ ਕਰੀਏ ਤੇ ਇਹ ਰੇੜਕਾ ਹਾਲੇ ਤੱਕ ਜਿਹੜਾ ਉਹ ਕਿਸੇ ਪਾਸੇ ਲੱਗ ਨਹੀਂ ਰਿਹਾ। ਉੱਧਰ ਆਪਾਂ ਵੇਖੀਏ ਤਾਂ ਮੌਜੂਦਾ ਧਿਰ ਜਾਂ ਫਿਰ ਭਗਵੰਤ ਮਾਨ ਵੀ ਇਸ ਗੱਲ ਦੇ ਉੱਤੇ ਨਹੀਂ ਝੁਕੇ। ਬੇਸਿਕਲੀ ਜੇ ਵੇਖਿਆ ਜਾਵੇ ਤਾਂ ਜੜ੍ਹਾਂ ਤਾਂ ਸ਼ਾਇਦ ਉੱਥੇ ਹੀ ਲੱਗਦੀਆਂ ਨੇ ਜਦੋਂ ਕਾਨੂੰਨ ਵਾਪਸੀ ਦੀ ਗੱਲ ਕਰ ਰਹੀ ਉਸ ਚੀਜ਼ ਦੇ ਵਿੱਚ ਸ਼ਾਇਦ ਕੁਛ ਨਾ ਹੱਥ ਲੱਗਣ ਦੇ ਉੱਤੇ ਹੁਣ ਇਹ ਨਵਾਂ ਰੁੱਖ ਅਖਤਿਆਰ ਕੀਤਾ ਵਾ। ਸੋ ਜਿਹਦੇ ਵਿੱਚ ਆਪਾਂ ਕਹਿ ਲਈਏ ਕਿ ਅਕਾਲੀ ਦਲ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਉਹ ਗਲਤ ਇਸ ਚੀਜ਼ ਨੂੰ ਜਾਂ ਫਿਰ ਗਲਤ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੂੰ ਪਿੱਛੋਂ ਗਾਈਡੈਂਸ ਦੇ ਰਹੇ ਨੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਦੀਆਂ ਪਾਵਰਜ਼ ਨੂੰ ਜਿਹੜਾ ਗਲਤ ਪਾਸੇ ਨੂੰ ਇਸਤੇਮਾਲ ਕਰ ਰਹੇ ਨੇ। ਕੀ ਆਪਾਂ ਵੇਖਦੇ ਹਾਂ ਕੁੱਲ ਮਿਲਾ ਕੇ ਕੀ ਇਹ ਜਿਹੜੇ ਹੁਣ ਕੀਤੇ ਗਏ ਆਦੇਸ਼ ਜਾਰੀ ਨੇ ਇਹਦੇ ਵਿੱਚ ਕਿੰਨਾ ਕੁ ਸਹੀ, ਕਿੰਨਾ ਕੁ ਗਲਤ, ਕਿੰਨਾ ਕੁ ਕਰਨਾ ਚਾਹੀਦਾ ਜਾਂ ਕਿੰਨਾ ਕੁ ਨਹੀਂ, ਕਿੰਨਾ ਕੁ ਲੋਕ ਮੰਨਣਗੇ ਇਸ ਜਾਰੀ ਕੀਤੇ ਗਏ ਹੁਕਮਾਂ ਨੂੰ ਜਾਂ ਫਿਰ ਨਹੀਂ, ਆਮ ਲੋਕਾਂ ਦੇ ਕੋਲੋਂ ਕੀ ਆਸ ਲਾ ਸਕਦਾ ਅਕਾਲੀ ਦਲ ਜਾਂ ਫਿਰ ਜਥੇਦਾਰ ਸਾਹਿਬ?
14: ਨਹੀਂ ਦੇਖੋ ਰਣਜੋਤ ਜੀ, ਇਹਦੇ 'ਚ ਜਿਹੜੀਆਂ ਦੋ ਤਿੰਨ ਗੱਲਾਂ ਜਿਹੜਾ ਹੈ ਬਹੁਤ ਧਿਆਨ ਦੀ ਮੰਗ ਕਰਦੀਆਂ ਨੇ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਰਾਜਨੀਤੀ ਦੇ ਵਿੱਚ ਦਖਲ ਕਿੰਨਾ ਹੋਵੇ, ਕਿੱਥੋਂ ਤੱਕ ਹੋਵੇ ਜਾਂ ਨਾ ਹੋਵੇ, ਇੱਕ ਤਾਂ ਜਿਹੜੀ ਇਹ ਗੱਲ ਹੈ। ਤੇ ਦੂਜੀ ਗੱਲ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੁਣ ਜਿਸ ਤਰ੍ਹਾਂ ਦਾ ਇੱਕ ਸਟੇਟਸ ਬਣ ਗਿਆ ਕਿ 6 ਮਹੀਨਿਆਂ ਬਾਅਦ ਜਥੇਦਾਰ ਬਦਲ ਦਿਓ, ਕਦੇ ਕਾਰਜਕਾਰੀ ਲਾ ਦਿਓ, ਤੇ ਇਹ ਵੀ ਜਿਹੜਾ ਹੈਗਾ ਇਹ ਧਿਆਨ ਦੀ ਮੰਗ ਕਰਦਾ ਸਾਰੇ ਸਿੱਖ ਜਗਤ ਦੀ, ਪੂਰੀ ਦੁਨੀਆਂ ਜਿਹੜਾ ਬੈਠਾ ਹੈ, ਕਿਉਂਕਿ ਅਕਾਲ ਤਖ਼ਤ ਸਾਹਿਬ ਨੂੰ ਹੁਣ ਤੱਕ ਜਿਹੜੀ ਹੈ ਸਿੱਖਾਂ ਦੀ ਟੈਂਪਰਲ ਜਿਹੜੀ ਸੀਟ ਆ, ਸਰਵਉੱਚ ਜਿਹੜੀ ਹੈ ਸੰਸਥਾ ਜਾਂ ਇਹ ਇੱਕ ਮੰਨਿਆ ਜਾਂਦਾ ਹੈਗਾ ਪੂਰੀ ਦੁਨੀਆਂ ਦੇ ਵਿੱਚ। ਤੇ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਪਿਛੋਕੜ ਹੈ ਜਾਂ ਇਤਿਹਾਸ ਹੈ ਜਿਹੜਾ ਉਹ 6ਵੇਂ ਪਾਤਸ਼ਾਹ ਦੇ ਨਾਲ ਜਾ ਕੇ ਜੁੜਦਾ। ਤੇ ਹੁਣ ਜਿਹੜੀ ਗੱਲ ਹੈ ਅਗਲੀ ਕਿ ਸੂਬੇ ਦੀ ਜਿਹੜੀ ਰਾਜਨੀਤੀ ਹੈ ਤੇ ਉਹਦੇ ਵਿੱਚ ਜਿਹੜਾ ਹੈ ਇੰਨਾ ਜ਼ਿਆਦਾ ਦਖਲ ਤੇ ਜਾਂ ਇਹ ਕਹਿ ਲਿਆ ਜਾਵੇ ਕਿ ਸੂਬੇ ਦੀ ਰਾਜਨੀਤੀ 'ਚ ਇਸ ਤਰੀਕੇ ਦਾ ਤੌਰ ਤਰੀਕੇ ਦਾ ਜਿਹੜਾ ਹੈਗਾ ਉਹ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਉਹ ਆਉਣਾ, ਤੇ ਇਹ ਜਿਹੜਾ ਇੱਕ ਨਵਾਂ ਫਨੋਮਨਾ ਹੈ। ਪਹਿਲਾਂ ਕਦੇ ਅਕਾਲ ਤਖ਼ਤ ਸਾਹਿਬ ਏਦਾਂ ਜਿਹੜਾ ਹੈਗਾ ਸੂਬੇ ਦੀ ਰਾਜਨੀਤੀ ਦੇ ਵਿੱਚ ਨਹੀਂ ਸੀ ਆਉਂਦੇ। ਇੱਥੇ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਅਕਾਲੀਆਂ ਦੀਆਂ ਵੀ ਰਹੀਆਂ, ਤੇ ਉਹ ਕਦੇ ਵੀ ਜਿਹੜਾ ਹੈ ਸਰਕਾਰਾਂ ਕੀ ਕਰਦੀਆਂ ਨੇ ਕਿਵੇਂ ਕਰਦੀਆਂ ਨੇ, ਠੀਕ ਆ ਉੱਥੋਂ ਜਦੋਂ ਵੀ ਕੋਈ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਗੱਲ ਕਹੀ ਜਾਂਦੀ ਸੀ ਤਾਂ ਸਿੱਖ ਜਗਤ ਦੇ ਵਿੱਚ ਇਹ ਸਮਝਾਉਂਦੇ ਸੀ ਕਿ ਬਹੁਤ ਵੱਡੀ ਗੱਲ ਹੈ, ਭਾਵੇਂ ਕੋਈ ਜਿਹੜਾ ਸੀਗਾ ਉੱਥੋਂ ਹੁਕਮਨਾਮਾ ਜਾਰੀ ਹੁੰਦਾ ਸੀ ਜਾਂ ਆਦੇਸ਼ ਜਾਰੀ ਹੁੰਦਾ ਸੀ ਜਾਂ ਕੁਛ ਵੀ, ਤੇ ਉਹਦੇ ਪ੍ਰਤੀ ਜਿਹੜਾ ਹੈਗਾ ਸੀ ਇਹ ਇੱਕ ਗੰਭੀਰ ਜਿਹੜੀ ਇਸ ਨੂੰ ਬੜਾ ਸੀਰੀਅਸ ਜਿਹੜੇ ਇਸ ਗੱਲ ਨੂੰ ਲਿਆ ਜਾਂਦਾ ਸੀ। ਤੇ ਪਰ ਹੁਣ ਜਿਹੜਾ ਹੈ ਉਹ ਗੱਲ ਉਵੇਂ ਨਹੀਂ ਰਹੀ। ਹੁਣ ਜੇ ਆਪਾਂ ਇਹ ਗੱਲ ਸਭ ਤੋਂ ਪਹਿਲੀ ਗੱਲ ਇਹ ਆਈਏ ਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਸਟੇਟਸ ਹੈ ਤੇ ਉਹ ਦਿਨੋਂ ਦਿਨ ਜਿਹੜਾ ਹੈਗਾ ਜਾਂ ਇੱਕ ਜਿਹੜਾ ਰੁਤਬਾ ਹੈ ਉਹ ਸਿੱਖਾਂ 'ਚ ਇਸ ਤਰ੍ਹਾਂ ਕਿਉਂ ਖਿਲਰਦਾ ਜਾ ਰਿਹਾ, ਤੇ ਜਾਂ ਜਿਹੜੀ ਉਹ ਪਕੜ ਹੈ ਜਾਂ ਉਹ ਜ਼ਾਬਤਾ ਹੈ ਜਿਹੜਾ ਇੱਕ ਮਰਿਆਦਾ ਨੂੰ ਲੈ ਕੇ, ਧਰਮ ਨੂੰ ਲੈ ਕੇ, ਤੇ ਜਿਹੜੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹਨਾਂ ਨੂੰ ਲੈ ਕੇ ਉਹ ਇਸ ਤਰ੍ਹਾਂ ਜਿਹੜਾ ਉਹ ਕਿਉਂ ਨਹੀਂ ਰਿਹਾ? ਤੇ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਨਿਯੁਕਤੀ ਦਾ ਮਾਮਲਾ ਹੈ, ਤੇ ਜਥੇਦਾਰ ਸਾਹਿਬ ਦੀ ਜਿਹੜੀ ਨਿਯੁਕਤੀ ਕੌਣ ਕਰੇ? ਪਹਿਲਾਂ ਇਸ ਤਰ੍ਹਾਂ ਕਦੇ ਨਹੀਂ ਸੀ ਹੁੰਦਾ ਕਿ SGPC ਜਿਹੜਾ ਹੈ ਚੁੱਪ ਚਾਪ ਕਰਕੇ ਜਿਹੜਾ ਹੈ ਜਥੇਦਾਰ ਨੂੰ ਨਿਯੁਕਤ ਕਰਦੇ ਤੇ ਰਾਤੋ ਰਾਤ ਕਿਸੇ ਜਥੇਦਾਰ ਨੂੰ ਉਤਾਰ ਦੇ, ਦੂਜੇ ਨੂੰ ਲਾ ਦੇ। ਆਮ ਤੌਰ ਤੇ ਇਹ ਹੁੰਦਾ ਸੀ ਕਿ ਜਾਂ ਤਾਂ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖੁਦ ਇਹ ਮਹਿਸੂਸ ਕਰਦੇ ਸੀ ਕਿ ਹੁਣ ਉਹ ਸੇਵਾ ਨਹੀਂ ਨਿਭਾ ਸਕਦੇ ਤਾਂ ਨਵਾਂ ਜਥੇਦਾਰ ਲਾਇਆ ਜਾਂਦਾ ਸੀ, ਤੇ ਜਾਂ ਕਿਸੇ ਕਾਰਨ ਕਰਕੇ ਜਿਹੜਾ ਸੀ ਉਹਨਾਂ ਨੂੰ ਜੇ ਹਟਾਇਆ ਵੀ ਜਾਂਦਾ ਸੀ ਤਾਂ ਕੋਈ ਇਹ ਨਹੀਂ ਕਿ ਇਸ ਤਰ੍ਹਾਂ ਬਦਨਾਮ ਕਰਕੇ ਹਟਾਇਆ ਜਾਂਦਾ ਸੀ ਜਿਵੇਂ ਹੁਣ ਜਿਹੜਾ ਜਿਸ ਤਰੀਕੇ ਨਾਲ ਹਟਾਇਆ ਜਾਂਦਾ। ਤੇ ਇਹ ਅਸਲ ਤੇ ਖਾਸ ਕਰਕੇ ਜਿਹੜਾ ਹੈ ਜਦੋਂ ਬਲੂਸਟਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਤੇ ਉਸ ਵੇਲੇ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਸੀ ਤੇ ਉਹਨਾਂ ਨੂੰ ਜਿਹੜਾ ਹੈਗਾ ਬਾਅਦ ਦੇ ਵਿੱਚ ਬਦਲਿਆ ਜਾਣਾ ਤੇ ਜਾਂ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਹੈਗਾ ਜਥੇਦਾਰ ਪ੍ਰਤੀ ਜਿਹੜਾ ਹੈਗਾ ਖਾਸ ਕਰਕੇ ਸਿੱਖ ਪੰਥ ਦਾ ਜਿਹੜਾ ਰੋਹ ਹੋਣਾ ਜਾਂ ਦੂਜੀਆਂ ਜਿਹੜੀਆਂ ਧਿਰਾਂ ਸੀ ਪੰਥਕ ਧਿਰਾਂ ਜਾਂ ਖਾੜਕੂ ਧਿਰਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਕਿ ਉਹਨਾਂ ਨੇ ਜਦੋਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਦੇ ਨਾਲ ਟੈਂਕਾਂ ਦੇ ਨਾਲ ਜਿਹੜਾ ਹੈ ਉਹ ਉਹਨਾਂ ਦੇ ਜਿਹੜੇ ਗੁੰਬਦ ਸੀਗੇ ਤੇ ਉਹਨਾਂ ਦੇ ਉੱਪਰ ਅਟੈਕ ਕੀਤਾ ਤੇ ਇੱਥੋਂ ਤੱਕ ਕਿ ਹੇਠਾਂ ਤੋਸ਼ੇਖਾਨੇ ਤੱਕ ਜਿਹੜਾ ਸੀਗਾ ਉਹ ਅਟੈਕ ਕੀਤਾ ਤੇ ਉਹ ਜਥੇਦਾਰ ਨੇ ਇਹ ਗੱਲ ਕਿਉਂ ਮੰਨ ਲਈ ਜਿਹੜਾ ਹੈ ਇੰਡੀਅਨ ਸਟੇਟ ਦੀ ਸਾਰੀ ਗੱਲ ਤੇ ਉਹਦੇ ਮੁਤਾਬਕ ਲਗਾਤਾਰ ਜਿਹੜਾ ਸੀ ਉਹ ਬਾਅਦ ਚ ਸਹਿਯੋਗ ਦੇਣਾ ਸ਼ੁਰੂ ਕੀਤਾ ਤੇ ਜੋ ਉਸ ਸਮੇਂ ਵਿਦਰੋਹ ਸੀ ਸਿੱਖ ਜਗਤ ਦੇ ਅੰਦਰ ਜਾਂ ਹੋਰ ਉਹਦੀ ਜਿਹੜੀ ਅਗਵਾਈ ਕਿਉਂ ਨੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਰੰਤ ਜੋ ਹੈ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲਿਆ ਗਿਆ ਇੱਕ ਵੱਡਾ ਜਿਹੜਾ ਇਕੱਠ ਕਰਕੇ ਤੇ ਜਿਹਨੂੰ ਆਪਾਂ ਸਰਬੱਤ ਖਾਲਸੇ ਦਾ ਨਾਂ ਦਿੰਦੇ ਸੀ ਪਹਿਲਾਂ ਇਤਿਹਾਸ ਦੇ ਵਿੱਚ ਵੀ ਇਹ ਸਰਬੱਤ ਖਾਲਸਾ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ ਤੇ ਜਿਹੜੀ ਹੈ ਸਰਬੱਤ ਖਾਲਸਾ ਵੱਲੋਂ ਹੀ ਜਿਹੜੀ ਹੈ ਉਹ ਇੱਕ ਨਿਯੁਕਤੀ ਦੀ ਗੱਲ ਜਿਹੜੀ ਹੈ ਇਹ ਚੱਲਦੀ ਸੀ ਕਿ ਜਿਵੇਂ ਪਹਿਲਾਂ ਇਤਿਹਾਸ ਦੇ ਵਿੱਚ ਹਿਸਟੋਰੀਕਲੀ ਸੀ ਤੇ ਉਸ ਤੋਂ ਬਾਅਦ ਜਿੰਨਾ ਚਿਰ ਅਕਾਲੀ ਦਲ ਸਕਤੇ ਦੇ ਵਿੱਚ ਰਿਹਾ ਜਾਂ ਇਹ ਕਹਿ ਲਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਕਿ ਜ਼ਮੀਨ ਤੇ ਆ ਗਈ ਇਸ ਮਾਮਲੇ ਵਿੱਚ ਧਾਰਮਿਕ ਮਾਮਲਿਆਂ ਦੇ ਵਿੱਚ ਉਹ ਬਲੂ ਸਾਹਿਬ ਪੇਸ਼ਨ ਤੋਂ ਬਾਅਦ ਇੱਕ ਵਾਰੀ ਸਾਰਾ ਸਿਸਟਮ ਕਿਉਂਕਿ ਹਿੱਲ ਗਿਆ ਸ਼੍ਰੋਮਣੀ ਐਸ ਜੀ ਪੀ ਸੀ ਉਵੇਂ ਆਪਣੀ ਗੱਲ ਸਿੱਖ ਪੰਥ ਤੱਕ ਜਿਹੜੀ ਉਵੇਂ ਪਲੀ ਨਹੀਂ ਲੈ ਸਕੀ ਨਹੀਂ ਕਰ ਸਕੀ ਉਹਦਾ ਕਾਰਨ ਇੱਕ ਇਹ ਵੀ ਹੋ ਗਿਆ ਕਿ ਐਸ ਜੀ ਪੀ ਸੀ ਦੇ ਉਦੋਂ ਮੌਜੂਦਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਜਿਹੜਾ ਹੈਗਾ ਨਜ਼ਰਬੰਦ ਕਰ ਦਿੱਤਾ ਬਲੂ ਸਟਾਰ ਦੇ ਦੌਰਾਨ ਹੀ ਗ੍ਰਿਫ਼ਤਾਰ ਕਰਕੇ ਅਕਾਲੀ ਦਲ ਦੇ ਜਿਹੜਾ ਸੀ ਉਸ ਵੇਲੇ ਪ੍ਰਧਾਨ ਤੇ ਲੌਂਗੋਵਾਲ ਨੂੰ ਨਜ਼ਰਬੰਦ ਕਰਤਾ ਤੇ ਬਾਅਦ ਦੇ ਵਿੱਚ ਜਿਹੜੀ ਆ ਉਹ ਇੱਕ ਤਰੀਕੇ ਦੀ ਸਾਰਾ ਹੀ ਜਿਹੜਾ ਸੀਗਾ ਉਹ ਮਾਹੌਲ ਬਦਲ ਗਿਆ। ਉਦੋਂ ਬਾਅਦ ਭਾਵੇਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣੀ ਤੇ ਪਰ ਐਸ ਜੀ ਪੀ ਸੀ ਸੁਰਜੀਤ ਸਿੰਘ ਬਰਨਾਲਾ ਦਾ ਉਵੇਂ ਦਾ ਜਿਹੜਾ ਸੀਗਾ ਉਹ ਦਬਦਬਾ ਨਹੀਂ ਸੀ ਜਿਵੇਂ ਬਾਅਦ ਦੇ ਵਿੱਚ ਬਾਦਲ ਸਾਹਿਬ ਵੇਲੇ ਜਿਹੜਾ ਐਸ ਜੀ ਪੀ ਸੀ ਦੇ ਵਿੱਚ ਪੂਰਾ ਬਾਦਲ ਦਲ ਦਾ ਕਹਿ ਲਓ ਜਾਂ ਅਕਾਲੀ ਦਲ ਦਾ ਜਿਹੜਾ ਦਬਦਬਾ ਰਿਹਾ ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਹੈ ਉਹ ਉਸ ਗੱਲ ਤੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਆਪਣੇ ਕੰਟਰੋਲ ਚ ਉਵੇਂ ਜਿਹੜਾ ਹੈ ਜਿਵੇਂ ਹੁਣ ਐਸ ਜੀ ਪੀ ਸੀ ਹੈਗੀ ਆ ਉਵੇਂ ਨਹੀਂ ਰਹੀ ਤੇ ਭਾਵੇਂ ਰਾਜ ਵੀ ਰਿਹਾ ਬਰਨਾਲੇ ਦਾ ਜਾਂ ਉਸ ਵੇਲੇ ਐਸ ਜੀ ਪੀ ਸੀ ਦੀ ਟਾਸਕ ਫੋਰਸ ਦੇ ਵਿੱਚ ਵੀ ਉਹਨਾਂ ਦਾ ਦਖਲ ਰਿਹਾ ਜੋ ਬਾਅਦ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ 1985-86 ਦੇ ਵਿੱਚ ਤੇ ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਜਦੋਂ ਫਿਰ ਜਿਹੜਾ ਹੈ ਆਪਣਾ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਉਸ ਤੋਂ ਬਾਅਦ ਵੀ ਜਿਹੜਾ ਹੈ ਇਹ ਅਕਾਲੀ ਦਲ ਹੈ ਤੇ ਜਾਂ ਆਪਾਂ ਇਹ ਕਹਿ ਲਈਏ ਕਿ ਐਸ ਜੀ ਪੀ ਸੀ ਉਵੇਂ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਹੈਗਾ ਉਹਦੀ ਜਿਹੜੀ ਆ ਉਹ ਪਕੜ ਨਹੀਂ ਬਣੀ ਸਰਬੱਤ ਖਾਲਸਾ ਵੱਲੋਂ ਜਿਹੜੇ ਲਾਏ ਗਏ ਉਸ ਵੇਲੇ ਜਿਹੜੇ ਜਥੇਦਾਰ ਸੀਗੇ ਤੇ ਉਹ ਲਗਾਤਾਰ ਐਕਟਿੰਗ ਜਥੇਦਾਰ ਬਦਲਦੇ ਰਹੇ ਉਹ ਸਰਬੱਤ ਖਾਲਸਾ ਵੱਲੋਂ ਹੀ ਜਿਹੜਾ ਸੀ ਉਹ ਸਾਰਾ ਫੈਸਲਾ ਜਿਹੜਾ ਹੁੰਦਾ ਰਿਹਾ ਤੇ ਪਰ ਇਹ ਕਿ ਬਾਅਦ ਦੇ ਵਿੱਚ ਜਦੋਂ ਦੁਬਾਰਾ ਐਸ ਜੀ ਪੀ ਸੀ ਦੀਆਂ ਚੋਣਾਂ ਹੋਈਆਂ ਥੋੜੇ ਜਿਹੇ ਹਾਲਾਤ ਜੋ ਠੀਕ ਹੋਏ ਇਹ ਗੱਲ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ 1996 ਦੀ ਗੱਲ ਤੇ ਉਦੋਂ ਬਾਅਦ ਦੇਖੋ ਇੱਥੇ ਬੇਅੰਤ ਸਿੰਘ ਦੀ ਸਰਕਾਰ ਵੀ ਰਹੀ ਇਹ ਸਾਰਾ ਕੁਛ ਜਿਹੜਾ ਵਾਪਰਦਾ ਰਿਹਾ 92 ਤੋਂ ਬਾਅਦ ਤੇ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਵੇਂ ਉੱਥੇ ਆਪਣਾ ਭਾਈ ਮਨਜੀਤ ਸਿੰਘ ਰਹੇ ਤੇ ਜਾਂ ਭਾਈ ਜਿਹੜਾ ਸੀਗਾ ਰੋਡੇ ਉਹ ਰਹੇ ਤੇ ਜ਼ਿਆਦਾਤਰ ਉਹ ਐਕਟਿੰਗ ਜਥੇਦਾਰ ਹੀ ਰਹੇ ਉਦੋਂ ਵੀ ਤੇ ਪਰ ਇਹ ਵੀ ਉਸ ਪਾਸੇ ਕਿਸੇ ਦੀ ਪੋਲੀਟੀਕਲ ਪਾਰਟੀ ਦੀ ਜਾਂ ਹੋਰ ਉਹ ਝਾਕਣ ਦੀ ਜਿਹੜੀ ਉਹ ਹਿੰਮਤ ਨਹੀਂ ਪਈ ਤੇ ਜਦੋਂ ਜਿਹੜਾ ਸੀ ਬਾਅਦ ਦੇ ਵਿੱਚ 1996 ਦੇ ਵਿੱਚ ਐਸ ਜੀ ਪੀ ਦੀਆਂ ਜਦੋਂ ਚੋਣਾਂ ਹੋਈਆਂ ਲੰਬੇ ਸਮੇਂ ਬਾਅਦ ਚੋਣਾਂ ਹੋਈਆਂ ਸੀ ਤੇ ਉਦੋਂ ਫਿਰ ਦੁਬਾਰਾ ਜਿਹੜਾ ਹੈ ਜਥੇਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਬਣੇ ਤੇ ਪਰ ਉਹਨਾਂ ਨੇ ਪ੍ਰਧਾਨ ਬਣਨ ਦੇ ਬਾਵਜੂਦ ਵੀ ਜਿਹੜਾ ਅਕਾਲ ਤਖ਼ਤ ਨੂੰ ਜਿਹੜਾ ਹੈ ਉਸ ਤਰੀਕੇ ਦੇ ਨਾਲ ਜਥੇਦਾਰ ਨੂੰ ਜਾਂ ਕਿਸੇ ਤਰ੍ਹਾਂ ਜਿਹੜਾ ਨਹੀਂ ਛੇੜਿਆ ਤੇ ਫਿਰ ਜਦੋਂ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਲਾਉਣ ਦਾ ਜਦੋਂ ਮਾਮਲਾ ਆਇਆ ਤੇ ਫਿਰ ਜਿਹੜਾ ਹੈ ਉਹਨਾਂ ਨੂੰ ਆਪਣਾ ਜਥੇਦਾਰ ਜਦੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਇਹ ਜਿਹੜੀ ਇੱਕ ਪੋਲੀਟੀਕਲ ਪਾਵਰ ਦੇ ਰੂਪ ਦੇ ਵਿੱਚ ਕਿਵੇਂ SGPC ਦਾ ਦਖਲ ਵਧਿਆ, ਅਸਲ ਚ ਉੱਥੋਂ ਜ਼ਿਆਦਾ ਜਿਹੜਾ ਹੈਗਾ ਦਖਲ ਇਹ ਸ਼ੁਰੂ ਹੁੰਦਾ। ਤੇ ਜਦੋਂ SGPC ਦੇ ਪ੍ਰਧਾਨ ਤੇ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਵਿਚਕਾਰ ਖਿੱਚੋਤਾਣ ਵੱਧਦੀ ਹੈ 1999 ਵਿੱਚ ਖਾਲਸਾ ਪੰਥ ਦਾ 300 ਸਾਲਾ ਜਿਹੜਾ ਹੈ ਦਿਵਸ ਮਨਾਇਆ ਜਾਣਾ, ਉਦੋਂ ਸਖ਼ਤ ਫੈਸਲੇ ਦਿੱਤੇ ਭਾਈ ਰਣਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੋਂ ਕਿ ਇਸ ਤਰ੍ਹਾਂ ਨਹੀਂ ਜਿਹੜਾ ਹੈਗਾ ਆਪਸ ਦੇ ਵਿੱਚ ਇਸ ਕਿਸੇ ਲੜਾਈ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜੋ ਪੰਥਕ ਸਰਕਾਰ ਹੈ ਜਾਂ SGPC ਹੈ ਇਸ ਤਰ੍ਹਾਂ ਦੀ, ਉਹਨਾਂ ਨੂੰ ਇਹ ਵੀ ਕਹਿ ਕੇ ਉਦੋਂ ਤੱਕ ਇਹ ਆਪਣੀ ਬਿਆਨਬਾਜ਼ੀ ਬੰਦ ਕਰਨ ਜਦੋਂ ਤੱਕ ਖਾਲਸਾ ਪੰਥ ਦੀ ਸਾਜਨਾ ਦਾ ਜਿਹੜਾ ਦਿਹਾੜਾ ਨਹੀਂ ਮਨਾਇਆ ਜਾਂਦਾ 1999 ਦੇ ਵਿੱਚ। ਪਰ ਕਿਉਂਕਿ ਉਦੋਂ ਸਰਕਾਰ ਦੇ ਵਿੱਚ ਵੀ ਬਾਦਲ ਤੇ ਜਿਹੜੀ ਹੈ BJP ਦੀ ਸਾਂਝੀ ਸਰਕਾਰ ਸੀਗੀ ਜਿਹੜੀ 1997 ਚ ਬਣੀ ਸੀ, ਉਹਨਾਂ ਦਾ ਬਹੁਮਤ ਸੀ, ਉਹਨਾਂ ਨੂੰ ਇਹ ਸੀ ਜੇ ਟੋੜਾ ਧੜੇ ਦੇ ਕੁਛ ਜਿਹੜੇ MLA ਜਾਂ ਹੋਰ ਆ ਜੋ ਅਲੱਗ ਵੀ ਹੋ ਜਾਣਗੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰ ਨੂੰ। ਤੇ ਉਹਨਾਂ ਨੇ ਦੇਖਿਆ ਕਿ SGPC ਦੇ ਵਿੱਚ ਵੀ ਹੁਣ ਉਹਨਾਂ ਨੂੰ ਜਿਹੜਾ ਹੈ ਪੂਰਾ ਉਹ ਸਹਿਯੋਗ ਹੈ, ਵੱਧ ਮੈਂਬਰ ਉਹਨਾਂ ਨਾਲ ਹੈ। ਉਹਨਾਂ ਨੇ ਜਥੇਦਾਰ ਟੋੜਾ ਨੇ ਵੀ ਭਾਂਪ ਲਿਆ, ਉਹਨਾਂ ਨੇ ਅਸਤੀਫਾ ਦਿੱਤਾ, ਪਰ ਅਸਤੀਫਾ ਮਨਜ਼ੂਰ ਕਰਨ ਦੇ ਬਾਵਜੂਦ ਉਹਨਾਂ ਨੂੰ ਕੱਢਿਆ ਗਿਆ ਬਕਾਇਦਾ ਹਾਊਸ ਬੁਲਾ ਕੇ, ਤੇ ਨਾਲ ਹੀ ਜਿਹੜਾ ਹੈਗਾ ਜਥੇਦਾਰ ਰਣਜੀਤ ਸਿੰਘ ਨੂੰ ਬਦਲਿਆ ਗਿਆ। ਤੇ ਉਸ ਵੇਲੇ ਬੀਬੀ ਜਾਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਇਆ ਗਿਆ, ਤੇ ਉਧਰੋਂ ਜਿਹੜੇ ਸੀਗੇ ਜਥੇਦਾਰ ਲਾਇਆ ਗਿਆ ਜੋਗਿੰਦਰ ਸਿੰਘ ਵੇਦਾਂਤੀ ਨੂੰ। ਤੇ ਉੱਥੋਂ ਅਸਲ ਚ ਸਿਲਸਿਲਾ ਸ਼ੁਰੂ ਹੁੰਦਾ ਹੈ ਕਿ SGPC ਦਾ ਮਤਲਬ ਅਕਾਲੀ ਦਲ, ਇੱਕੋ ਹੀ ਗੱਲ ਹੈ। ਤੇ ਆਪਣੀ ਸੁਵਿਧਾ ਦੇ ਮੁਤਾਬਕ ਜਦੋਂ ਉਹ ਚਾਹੇ ਕੋਈ ਵੀ ਜਥੇਦਾਰ ਬਦਲੇ, ਉਦੋਂ ਬਾਅਦ ਤਾਂ ਫਿਰ ਕੋਈ ਗਿਣਤੀ ਨੀ ਰਹੀ ਕਿ ਕਿੰਨੇ ਜਥੇਦਾਰ ਬਦਲੇ, ਇੱਕ ਤੋਂ ਬਾਅਦ ਦੂਜਾ ਫਿਰ ਤੀਜਾ ਫਿਰ ਚੌਥਾ, ਤੇ ਫਿਰ ਇੱਕ ਨਵੀਂ ਜਿਹੜੀ ਲੀਹ ਫੜ ਲਈ ਕਿ ਪੱਕਾ ਜਥੇਦਾਰ ਲਾਓ ਹੀ ਨਾ, ਐਕਟਿੰਗ ਜਥੇਦਾਰ ਲਾ ਦਿਓ, ਉਹਨੂੰ ਆਪਣੀ ਮਰਜ਼ੀ ਨਾਲ ਜਿਹੜੇ ਹੈ ਉਹ ਕੰਮ ਕਰਵਾਉਂਦੇ ਰਹੋ। ਕਮਾਲ ਦੀ ਗੱਲ ਦੇਖੋ ਕਿ ਜਿਹੜੀ ਜਦੋਂ ਜਿਹੜਾ ਹੈਗਾ ਡੇਰਾ ਸੱਚਾ ਸੌਦਾ ਦੇ ਖਿਲਾਫ ਇੱਕ ਫਤਵਾ ਜਿਹੜਾ ਸੀਗਾ ਉਹ ਅਕਾਲ ਤਖ਼ਤ ਤੋਂ ਹੀ ਜਾਰੀ ਹੋਇਆ ਸੀ, ਤੇ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਜਿਹੜਾ ਗੁਰਮੀਤ ਰਾਮ ਰਹੀਮ ਨੇ ਜਿਹੜਾ ਹੈ ਇੱਕ ਸਾਂਗ ਰਚਿਆ ਤੇ ਜਿਹੜਾ ਹੈਗਾ, ਤੇ ਇੱਧਰ ਜਿਹੜਾ ਪੰਜਾਬ ਦੇ ਵਿੱਚ ਹੀ ਰਾਮਪੁਰਾ ਫੂਲ ਦੇ ਨੇੜੇ ਇੱਕ ਜਗ੍ਹਾ ਦੇ ਉੱਤੇ ਜਿਹੜਾ ਸੀ ਉਵੇਂ ਜਿਹੜਾ ਸੀ ਇੱਕ ਸ਼ਰਬਤ ਵਗੈਰਾ ਤਿਆਰ ਕਰਕੇ ਪਿਉਣ ਦਾ ਜਿਹੜਾ ਹੈਗਾ ਕਿ ਨਵਾਂ ਅਸੀਂ ਹੁਣ ਇਹ ਹਾਬੇ ਜਿਹੜਾ ਹੈਗਾ ਜਿਸ ਤਰ੍ਹਾਂ ਉਹਦਾ ਨਾਂ ਰੱਖਿਆ ਗਿਆ ਕਿ ਅਸੀਂ ਉਹ ਆਪਣੇ ਲੋਕਾਂ ਨੂੰ ਛਕਾਉਂਦੇ ਹਾਂ ਜਾਂ ਏਦਾਂ ਦਾ, ਉਹਦੇ ਤੇ ਸਖ਼ਤ ਐਕਸ਼ਨ ਹੋਇਆ ਕਿਉਂਕਿ ਉਹਨੇ ਉਸੇ ਤਰ੍ਹਾਂ ਦਾ ਚੋਲਾ ਪਾਇਆ, ਸਿਰ ਤੇ ਕਲਗੀ ਸਜਾਈ ਜਾਂ ਏਦਾਂ ਦਾ। ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਸ ਵੇਲੇ ਦੇ ਨੇ ਐਕਸ਼ਨ ਲੈ ਕੇ ਜਿਹੜਾ ਸੀਗਾ ਤੇ ਉਹ ਸਾਰਾ ਪੰਥ ਚੋਂ ਛੇਕਿਆ। ਤੇ ਇਹ ਦੂਜੀ ਘਟਨਾ ਸੀ ਜਿਹੜੀ ਪੰਥ ਚੋਂ ਛੇਕਣ ਵਾਲੀ। ਇਸ ਤੋਂ ਪਹਿਲਾਂ ਜਦੋਂ ਨਿਰੰਕਾਰੀ ਕਾਂਡ ਹੋਇਆ ਉਸ ਵੇਲੇ ਜਿਹੜਾ ਹੈਗਾ ਨਿਰੰਕਾਰੀਆਂ ਨੂੰ ਪੰਥ ਚੋਂ ਛੇਕਣ ਵਾਲੀ ਗੱਲ ਹੋਈ, ਤੇ ਇਹ ਦੂਜੀ ਘਟਨਾ ਸੀ ਜਦੋਂ ਕਿਸੇ ਏਦਾਂ ਦੇ ਸੰਪਰਦਾ ਨੂੰ ਜਦੋਂ ਤੇ ਇਹ ਜਿਹੜਾ ਕਾਰਵਾਈ ਕੀਤੀ ਗਈ। ਤੇ ਪਰ ਇਹ ਕਮਾਲ ਦੀ ਗੱਲ ਇਹ ਦੇਖੋ ਕਿ ਉਸ ਤੋਂ ਬਾਅਦ ਜਿਹੜਾ ਹੈ ਸਿਰਫ ਤੇ ਸਿਰਫ ਵੋਟਾਂ ਲੈਣ ਵਾਸਤੇ ਅਕਾਲੀ ਦਲ ਨੇ ਤੇ ਜਿਹੜਾ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਫਿਰ ਮਾਫ਼ੀ ਵੀ ਦੇ ਦਿੱਤੀ ਗਈ। ਮਾਫ਼ੀ ਅਕਾਲੀ ਦਲ ਨੇ ਨੀ, ਉਹ ਮਾਫ਼ੀ ਵੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਆ ਉਹ ਦਵਾਈ ਗਈ। ਤੇ ਕਮਾਲ ਇਹਦੇ ਚ ਇਹ ਹੈ ਰਣਜੋਤ ਜੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਜਿਹੜਾ ਸੀਗਾ ਮਾਫ਼ੀ ਮੰਗੀ ਵੀ ਨੀ, ਉਹਨਾਂ ਨੇ ਕੋਈ ਅਰਜ਼ੀ ਕੋਈ ਹੋਰ ਇਹ ਨੀ ਦਿੱਤਾ ਕਿ ਮੈਨੂੰ ਮਾਫ਼ ਕੀਤਾ ਜਾਵੇ ਜਾਂ ਮੇਥੋਂ ਗਲਤੀ ਹੋਈ ਹੈ, ਆਪਣੇ ਲੈਵਲ ਤੇ, ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਸੀ ਮਾਲਵੇ ਦੇ ਵਿੱਚ ਜਿੱਥੇ ਅਕਾਲੀ ਦਲ ਆਪਣੇ ਆਪ ਨੂੰ ਜਿਹੜਾ ਅਕਾਲੀ ਦਲ ਆਪਣਾ ਜਿਹੜਾ ਹੈਗਾ ਗੜ ਸਮਝਦਾ ਸੀਗਾ, ਤੇ ਉੱਥੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਨੂੰ ਇਹਦਾ ਜਿਹੜਾ ਸੀ ਇਹਦੇ ਚ ਨੁਕਸਾਨ ਹੋ ਸਕਦਾ। ਇਹ ਜਿਹੜੀਆਂ ਗੱਲਾਂ ਨੇ ਇਹ 2015 ਤੋਂ ਪਹਿਲਾਂ ਦੀਆਂ ਨੇ, ਜਦੋਂ 2012 ਦੇ ਵਿੱਚ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ, ਭਾਵੇਂ 2012 ਦੀ ਜਿਹੜੀ ਇਲੈਕਸ਼ਨ ਹੈ ਤੇ ਉਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੂਜੀ ਵਾਰ ਜਿੱਤ ਗਿਆ ਸੀ, ਪਰ ਮਾਲਵੇ ਦੇ ਵਿੱਚ ਜਿਹੜਾ ਹੈ ਅਕਾਲੀ ਦਲ ਨੂੰ ਘੱਟ ਹੰਗਾਰਾ ਮਿਲਿਆ ਸੀ, ਤੇ ਮਾਲਵੇ ਦੇ ਵਿੱਚ ਜ਼ਿਆਦਾ ਜਿਹੜੇ ਸੀ ਉਹ ਕਾਂਗਰਸ ਦੇ MLA ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਜਿੱਤ ਗਏ ਸੀਗੇ। ਤੇ ਫਿਰ ਉਹ ਵੋਟਾਂ ਆਪਣੇ ਹੱਕ ਚ ਭੁਗਤਾਉਣ ਵਾਸਤੇ ਮਾਫ਼ੀ ਵੀ ਦਿੱਤੀ ਗਈ, ਤੇ ਇਹੀ ਫਿਰ ਇਹ ਸਿਲਸਿਲਾ ਇਸ ਤਰੀਕੇ ਦੇ ਨਾਲ ਅੱਜ ਤੱਕ ਜਿਹੜਾ ਹੈ ਜਾਰੀ ਹੈ। ਤੇ ਇਹੀ SGPC ਜਾਂ ਹੋਰ ਇਹਨਾਂ ਨੇ ਜਿਹੜਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਜਹੇਦਾਰ ਲਾਇਆ ਸੀ ਐਕਟਿੰਗ, ਤੇ ਇਹਨਾਂ ਨੇ ਗਿਆਨੀ ਰਘਵੀਰ ਸਿੰਘ ਨੂੰ ਲਾਇਆ ਸੀ, ਤੇ ਇਹਨਾਂ ਨੇ ਹੁਣ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ। ਤੇ ਇਹ ਤਾਂ ਮਾਮਲਾ ਹੈਗਾ ਅਕਾਲ ਤਖ਼ਤ ਜਹੇਦਾਰ ਦੀ ਨਿਯੁਕਤੀ ਦਾ, ਕਿ ਕਿਸ ਤਰ੍ਹਾਂ ਜਿਹੜਾ ਸੀ ਇੱਕ ਸੰਸਥਾ ਦੇ ਇੱਕ ਪੋਲੀਟੀਕਲ ਜਿਹੜੀ ਧਿਰ ਦੇ ਹੱਥ ਦੇ ਵਿੱਚ ਆ ਗਈ ਸਾਰੀ ਨਿਯੁਕਤੀ, ਤੇ ਉਹਨਾਂ ਤੋਂ ਫੈਸਲੇ ਕਰਾਉਣ ਦਾ ਮਾਮਲਾ ਵੀ ਉਹਨੇ ਆਪਣੇ ਹੱਥ ਚ ਲੈ ਲਿਆ ਕਿ ਕਿਵੇਂ ਫੈਸਲੇ।

ਉਹ ਫੈਸਲਾ ਜਿਹੜਾ ਦਿੱਤਾ ਸੀ, ਤੇ ਗਿਆਨੀ ਰਘਵੀਰ ਸਿੰਘ ਉਦੋਂ ਬਣ ਗਏ ਸੀਗੇ, ਤੇ ਉਹਨਾਂ ਨੇ ਤੇ ਖੁਦ ਜਿਹੜਾ ਸੀ ਇੱਕ ਵਾਰ ਮਾਫੀ ਮੰਗ ਕੇ ਤੇ ਅਕਾਲੀ ਦਲ ਨੂੰ ਭੰਗ ਨਹੀਂ ਕੀਤਾ ਜੇ ਜਿਹੜਾ ਇਹ ਤੇ ਇਹੀ ਜਿਹੜੀਆਂ ਧਿਰਾਂ ਇਹ ਕਹਿੰਦੀਆਂ ਸੀ ਕਿ ਇਹ ਇੱਕ ਪੋਲੀਟੀਕਲ ਪਾਰਟੀਆਂ ਦੇ ਮਾਮਲਿਆਂ ਚ ਅਕਾਲ ਤਖ਼ਤ ਨੂੰ ਜਿਹਦਾ ਨੂੰ ਜਿਹੜਾ ਹੈ ਦਖਲ ਨਹੀਂ ਦੇਣਾ ਚਾਹੀਦਾ। ਤੇ ਹੁਣ ਜਿਹੜੀਆਂ ਨੇ ਸਾਰੀਆਂ ਧਿਰਾਂ ਕਿਉਂਕਿ ਇੱਕ ਪਾਸੇ ਹੋ ਗਈਆਂ, ਉਹਨਾਂ ਨੂੰ ਸੂਤ ਬੈਠਦਾ ਹੈ, ਉਹ ਕਾਂਗਰਸ ਨੂੰ ਵੀ ਸੂਤ ਬੈਠਦਾ, ਬੀਜੇਪੀ ਨੂੰ ਵੀ ਸੂਤ ਬੈਠਦੀ ਹੈ ਇਹ ਗੱਲ। ਤੇ ਉਹ ਉਹਨਾਂ ਨੂੰ ਹੁਣ ਇਹ ਲੱਗਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਇੱਕ ਵੱਡੇ ਬਹੁਤ ਵੱਡੀ ਪਾਵਰ ਨੇ ਤੇ ਬੜੀ ਵੱਡੀ ਪੰਥਕ ਉਹ ਨੇਗੇ ਜਿਹੜਾ ਹੈਗਾ, ਉਹਨਾਂ ਨੇ ਇਹ ਮਾਮਲਾ ਉਠਾਇਆ। ਇਹ ਇਹ ਤਾਂ ਹੈਗਾ ਇਹ ਇਸ਼ੂ। ਤੇ ਦੂਜਾ ਫਿਰ ਅਗਲਾ ਜਿਹੜਾ ਮਾਮਲਾ ਉਹ ਹੈ ਕਿ ਕਿਸ ਹੱਦ ਤੱਕ ਜਾ ਕੇ ਜਿਹੜਾ ਹੈਗਾ ਅਕਾਲ ਤਖ਼ਤ ਦਖਲ ਦੇਵੇ ਜਾਂ ਕਿਸ ਹੱਦ ਤੱਕ ਜਿਹੜਾ ਹੈਗਾ ਉਹ ਦਖਲ ਨਾ ਦੇਵੇ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਕਦੇ ਪੋਲੀਟੀਕਲ ਜਿਹੜੀਆਂ ਪਾਰਟੀਆਂ ਨੂੰ ਜਾਂ ਹੋਰ ਇਸ ਤਰ੍ਹਾਂ ਨਹੀਂ ਸੀ ਲਿਆ ਜਾਂਦਾ ਅਕਾਲ ਤਖ਼ਤ ਸਾਹਿਬ ਤੋਂ। ਜਿੱਥੇ ਇੰਡੀਵਿਜੁਅਲ ਨੇ ਬਹੁਤ ਜ਼ਿਆਦਾ ਉਹ ਕੀਤਾ ਉੱਥੇ ਜ਼ਰੂਰ ਐਕਸ਼ਨ ਲਿਆ। ਬੂਟਾ ਸਿੰਘ ਦੇ ਖਿਲਾਫ ਫਤਵਾ ਜਾਰੀ ਹੋਇਆ, ਗਿਆਨੀ ਜੈਲ ਸਿੰਘ ਦੇ ਖਿਲਾਫ ਫਤਵਾ ਜਾਰੀ ਹੋਇਆ, ਸੁਰਜੀਤ ਸਿੰਘ ਬਰਨਾਲਾ ਜਦੋਂ ਮੁੱਖ ਮੰਤਰੀ ਸੀ ਉਹਦੇ ਖਿਲਾਫ ਫਤਵਾ ਜਾਰੀ ਹੋਇਆ, ਕਿਉਂਕਿ ਉਹਦੇ ਵੇਲੇ ਉੱਥੇ ਜਿਹੜਾ ਹੈਗਾ ਅਕਾਲੀ ਦਲ ਦੇ ਜਾਂ ਟਾਸਕ ਫੋਰਸ ਜਾਂ ਇਹ ਕਹਿ ਲਓ ਕਿ ਉਹਨਾਂ ਨੇ ਜਾ ਕੇ ਉੱਥੇ ਜਿਹੜਾ ਹੈ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਰਹੇ, ਉੱਥੇ ਸ਼ਰਾਬਾਂ ਪੀਤੀਆਂ, ਇਹਨਾਂ ਦੇ ਦੋਸ਼ ਉਹਨਾਂ ਦੇ ਲੱਗੇ। ਤੇ ਸੁਰਜੀਤ ਸਿੰਘ ਬਰਨਾਲਾ ਨੂੰ ਜਿਹੜਾ ਸੀ ਫਿਰ ਮਾਫੀ ਮੰਗਣੀ ਪਈ ਜਾ ਕੇ ਗਲ ਚ ਫੱਟੀ ਪਾ ਕੇ ਕਿ ਮੈਂ ਦੋਸ਼ੀ ਹਾਂ। ਤੇ ਇਹ ਇਹ ਰਿਹਾ। ਤੇ ਪਰ ਇਸ ਰੂਪ ਦੇ ਵਿੱਚ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਸਿਆਸੀ ਚਾਲਾਂ ਨੇ ਜਾਂ ਇਸ ਤਰ੍ਹਾਂ ਦੀ ਕੋਈ ਕੋਈ ਏਦਾਂ ਦੀ ਵੀਡੀਓ ਦੀ ਉਹ ਕਾਪੀ ਭੇਜ ਕੇ ਇਹ ਕਹਿਣ ਕਿ ਆ ਹੈਗੀ, ਤੇ ਹੁਣ ਜਿਸ ਆਧਾਰ ਤੇ ਜਿਹੜਾ ਹੈਗਾ ਪੰਥ ਦੋਖੀ ਜਾਂ ਇਹ ਗੱਲ ਅਕਾਲ ਤਖ਼ਤ ਦੇ ਜਥੇਦਾਰ ਕਹਿ ਰਹੇ ਨੇ, ਹਾਲਾਂਕਿ ਪਹਿਲਾਂ ਇੱਕ ਵਾਰੀ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਤੇ ਉਦੋਂ ਮੁੱਖ ਮੰਤਰੀ ਨੇ ਆਪਣਾ ਪੱਖ ਸਪਸ਼ਟ ਕੀਤਾ, ਤੇ ਹੁਣ ਉਹਨਾਂ ਨੂੰ ਬੁਲਾਇਆ ਵੀ ਨਹੀਂ ਕਿਉਂਕਿ ਜੇ ਬੁਲਾਉਂਦੇ ਤਾਂ ਫੇਰ ਦੁਬਾਰਾ ਉਹ ਕੋਈ ਨਾ ਕੋਈ ਏਦਾਂ ਦੀ ਗੱਲ ਉਹ ਜਿਹੜਾ ਹੈਗਾ ਕੋਈ ਗੱਲ ਕਿਸੇ ਦਲੀਲ ਨਾਲ ਕਰਨ ਤੋਂ ਡਰਦੇ, ਤੇ ਹੁਣ ਬੁਲਾਇਆ ਹੀ ਨਹੀਂ ਗਾ। ਤੇ ਹੁਣ ਕਿਹਾ ਕਿ ਬਾਕੀ ਦੇ ਜਿਹੜੇ ਮੰਤਰੀ ਨੇ ਸਿੱਖ ਜਾਂ ਸਿੱਖ ਵਿਧਾਇਕ ਨੇ ਉਹ ਉਹਨਾਂ ਨੂੰ ਜਿਹੜਾ ਹੈਗਾ ਤਲਬ ਕੀਤਾ ਗਿਆ। ਪਰ ਇਸ ਤਰ੍ਹਾਂ ਦੀ ਜਿਹੜੀ ਪਰੇਡ ਪਹਿਲਾਂ ਨਹੀਂ ਸੀ ਜਿਹੜੀ ਕਦੇ ਕਰਾਈ ਜਾਂਦੀ, ਹੁਣ ਜਿਹੜੀ ਜਿਹੜੀ ਵੀਡੀਓ ਨੂੰ ਲੈ ਕੇ ਗੱਲ ਕੀਤੀ ਹੈ ਤੇ ਪਰ ਉਹ ਉਹ ਵੀਡੀਓ ਦੇ ਵਿੱਚ ਇਹ ਕਲੀਅਰ ਨਹੀਂ ਹੋ ਰਿਹਾ ਕਿ ਕੌਣ ਬੰਦਾ ਜਿਹੜਾ ਉਹ ਤਸਵੀਰਾਂ ਦੀ ਜੋ ਹੈ ਉਹ ਬੇਅਦਬੀ ਕਰ ਰਿਹਾ। ਫਿਰ ਨਾਲ ਹੀ ਇਹਦੀ ਜਿਹੜੀ ਗੱਲ ਜਿਹੜੀ ਇੱਕ ਪੋਲੀਟੀਕਲੀ ਵੀ ਤੇ ਸੋਸ਼ਲੀ ਵੀ ਜਿਹੜੀ ਇਹ ਸਮਝਣੀ ਬਣਦੀ ਹੈ ਸਾਰੇ ਲੋਕਾਂ ਨੂੰ ਕਿ ਇੱਕ ਬੰਦਾ ਚਲੋ ਜੇ ਮੁੱਖ ਮੰਤਰੀ ਵੀ ਕਰ ਰਿਹਾ ਸੀ ਜਿਹੜੀ ਇਹ ਅਕਾਲ ਤਖ਼ਤ ਜਿਹੜੀ ਗੱਲ ਕਹਿ ਰਿਹਾ ਉਹ ਮੰਨ ਲੈਂਦੇ ਤੇ ਜਾਂ ਜਥੇਦਾਰ ਕਹਿ ਰਿਹਾ ਅਕਾਲ ਤਖ਼ਤ, ਤੇ ਉਹਨੂੰ ਫਾਇਦਾ ਕੀ ਹੈ? ਇਹ ਇਸ ਤਰ੍ਹਾਂ ਕਰਨ ਦੇ ਨਾਲ ਉਹਨੂੰ ਪੋਲੀਟੀਕਲੀ ਸੋਸ਼ਲੀ ਜਾਂ ਹੋਰ ਹੈ ਕਿ ਜੇ ਜੇ ਮੁੱਖ ਮੰਤਰੀ ਕੁਛ ਏਦਾਂ ਦੀ ਗੱਲ ਕਰ ਰਿਹਾ ਕੀ ਉਹਨੂੰ ਉਹਦਾ ਕੋਈ ਫਾਇਦਾ ਹੋਣ ਵਾਲਾ ਕਿਸੇ ਮਾਮਲੇ ਦੇ ਵਿੱਚ ਜਾਂ ਕਿਸੇ ਵੀ ਪੱਖੋਂ? ਤੇ ਸੋ ਇਸ ਤਰੀਕੇ ਦੇ ਨਾਲ ਇੱਕ ਏਡੀ ਵੱਡੀ ਸੰਸਥਾ ਨੂੰ ਜਿਹੜਾ ਹੈ ਏਡੀ ਵੱਡੀ ਸੰਸਥਾ ਦੇ ਰੁਤਬੇ ਨੂੰ ਇਹ ਢਾਹ ਲਾਉਣੀ ਇਹ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹਦੇ ਲਈ SGPC ਜ਼ਿੰਮੇਵਾਰ ਹੈ ਨਾ, ਜੋ ਇਹ ਇਸ਼ਾਰਾ ਕਰਦੇ ਕਿ ਹੁਣ ਇਸ ਤਰ੍ਹਾਂ ਕਰੋ ਹੁਣ ਇਸ ਤਰ੍ਹਾਂ ਕਰੋ, ਤੇ SGPC ਦੇ ਪਿੱਛੇ ਜਿਹੜਾ ਸਾਰਾ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਮਾਮਲੇ ਦਾ ਜਿਹੜਾ ਉਹ ਹੱਥ ਹੈਗਾ। ਤੇ ਪਰ ਹੁਣ ਫਿਰ ਅੱਗੋਂ ਇਹ ਬਣੂਗਾ ਕਿ ਇਹਦਾ ਗੱਲ ਤਾਂ ਇਹ ਹੈ ਨਾ ਕਿ ਇਹ ਗੱਲ ਕਿੱਥੋਂ ਤੱਕ ਜਾਏਗੀ ਤੇ ਕਿੱਥੋਂ ਤੱਕ ਜਿਹੜੇ ਸੀ ਲੋਕ ਜਿਹੜੀ ਹੈ ਇਸ ਗੱਲ ਤੇ ਫੁੱਲ ਚੜਾਉਂਦੇ ਰਹਿਣਗੇ। ਲੋਕਾਂ ਨੇ ਜਿਹੜਾ ਆਮ ਜਿਹੜਾ ਪੰਥ ਹੈ ਜਾਂ ਸਿੱਖ ਜਗਤ ਹੈ ਜਿੱਦਾਂ ਮਹਿਸੂਸ ਕਿਹਾ ਕਿ ਪੂਰੀ ਦੁਨੀਆਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਾਨਤਾ, ਤੇ ਇਹ ਤਾਂ ਫਿਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਜਾਂ ਇੱਕ ਰੁਤਬੇ ਨੂੰ ਘਟਾਉਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜੀ ਇਸ ਤਰ੍ਹਾਂ ਦੇ ਗੱਲ ਦੇ ਜਿਹੜੇ ਫੈਸਲੇ ਕਰਵਾਉਣੇ ਜਾਂ ਆਪਣੇ ਪੋਲੀਟੀਕਲ ਜਿਹੜਾ ਹੈਗਾ ਉਹ ਜ਼ੋਰ ਦੇ ਨਾਲ ਜਿਹੜੇ ਹੈਗੇ ਇਹ ਫੈਸਲੇ ਕਰਵਾਉਣੇ। ਹੁਣ ਜਦੋਂ ਪੋਲੀਟੀਕਲੀ ਕੋਈ ਫੈਸਲੇ ਹੁੰਦੇ ਨੇ, ਜੇ ਆਪਾਂ ਜਿਹੜੀਆਂ ਪਿਛਲੀਆਂ ਜੇ ਮੈਂ ਉਦਾਹਰਨ ਦਿੱਤੀ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਹੈਗਾ ਉਹ ਉੱਥੋਂ ਜਿਹੜਾ ਹੈਗਾ ਛੇਕਿਆ ਗਿਆ, ਬਾਅਦ ਦੇ ਵਿੱਚ ਮਾਫੀ ਦਿੱਤੀ ਗਈ ਤੇ ਮਾਫੀ ਦੇ ਕੇ ਇਹ ਹੋਇਆ ਕਿ ਹੁਣ ਕੋਈ ਗੱਲ ਨੀ, ਹੁਣ ਉਹ ਸਿੱਖ ਪੰਥ ਦੇ ਵਿੱਚ ਨੇ ਗੇ, ਹੁਣ ਉਹ ਭਾਵੇਂ ਉਹਨਾਂ ਦੀ ਅੱਡ ਸੰਪਰਦਾ ਉਹ ਸੰਪਰਦਾ ਮੰਨਦੀ ਵੀ ਨੀ ਸਿੱਖੀ ਨੂੰ। ਤੇ ਕਮਾਲ ਦੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਇੰਨਾ ਕੁਛ ਹੋਇਆ, ਜਿਹੜੀਆਂ ਦੂਜੀਆਂ ਅਦਾਲਤਾਂ ਦੇ ਵਿੱਚ ਕੇਸ ਚੱਲੇ ਮਰਡਰ ਦਾ ਉਹਦੇ ਤੇ ਜਿਹੜਾ ਸੀ ਉਹ ਕੇਸ ਜਿਹੜਾ ਅਜੇ ਚੱਲ ਰਿਹਾ, ਤੇ ਫਿਰ ਰੇਪ ਦਾ ਕੇਸ ਚੱਲ ਰਿਹਾ, ਹੋਰ ਅਜੇ ਕੇਸ ਚੱਲ ਰਹੇ ਨੇ, ਉਹਦੇ ਬਾਵਜੂਦ ਵੀ ਜਿਹੜਾ ਸੀ ਬਾਅਦ ਚ ਅਕਾਲ ਤਖ਼ਤ ਸਾਹਿਬ ਨੇ ਕੋਈ ਜਿਹੜਾ ਹੈ ਨੋਟਿਸ ਜਿਹੜਾ ਹੈ ਉਸ ਰੂਪ ਦੇ ਵਿੱਚ ਨਹੀਂ ਲਿਆ। ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੀਆਂ ਜਿਹਨੂੰ ਇਹ ਦੁਨਿਆਵੀ ਅਦਾਲਤਾਂ ਆਪਾਂ ਕਹਿੰਦੇ ਹਾਂ ਤੇ ਉਹਦੇ ਤਾਂ ਜਿਹੜਾ ਇਹ ਬਰਗਾੜੀ ਕਾਂਡ ਇਹ ਸਾਰਾ ਹੋਇਆ ਬਾਈਬਲ

0: ਕਲਾਮ ਤੇ ਇਹ ਬਾਅਦ ਚ ਵਾਪਰਦਾ ਤੇ ਜਵਾਹਰ ਸਿੰਘ ਵਾਲਾ ਤੋਂ ਜੋ ਜਿਹੜੇ ਹੈਗੇ ਸਰੂਪ ਚੋਰੀ ਹੁੰਦੇ ਨੇ ਉਹ ਉਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਇਆ ਹੋਇਆ, ਉਹ ਅਜੇ ਮਾਮਲਾ ਚੱਲ ਰਿਹਾ ਉਹਦੇ ਚ ਤੇ ਉਹ ਇਹ ਸਾਰੇ ਕਹੇ ਦੇ ਬਾਵਜੂਦ ਵੀ ਦੁਬਾਰਾ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਨਹੀਂ ਲਿਆ ਉਹਦੇ ਬਾਰੇ ਕਿ ਉਹਨੂੰ ਮਾਫ਼ੀ ਦੇਣ ਤੋਂ ਬਾਅਦ ਕਿ ਦੁਬਾਰਾ ਪੰਥ ਉਹਦੇ ਬਾਰੇ ਕੀ ਕਰੇ ਜਾਂ ਸਿੱਖ ਜਗਤ ਉਹਦੇ ਬਾਰੇ ਕੀ ਸੋਚਦਾ ਤੇ ਪਰ ਇਹ ਦੂਜੇ ਪਾਸੇ ਨੂੰ ਜਿਹੜਾ ਇਹ ਤੁਰ ਪਏ ਉਹਦੇ ਨਾਲ ਫਿਰ ਕੀ ਫਰਕ ਪੈਂਦਾ ਸਪੋਕਸਮੈਨ ਦੇ ਐਡੀਟਰ ਨੂੰ ਜਿਹੜਾ ਸੀ ਤੇ ਉਸ ਅਦਾਰੇ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜਾ ਸੀ ਉਹ ਛੇਕਿਆ ਗਿਆ ਕੀ ਸਪੋਕਸਮੈਨ ਵਿਕਣੋਂ ਹਟ ਗਿਆ, ਕੀ ਸਿੱਖ ਸਪੋਕਸਮੈਨ ਪੜ੍ਹਨੋਂ ਹਟ ਗਏ, ਕੀ ਸਿੱਖਾਂ ਦੇ ਵਿੱਚ ਆਰਟੀਕਲ ਛਪਣੋਂ ਹਟ ਗਏ, ਕੀ ਸਰਕਾਰਾਂ ਉਹਦਾ ਨੋਟਿਸ ਲੈਣੋਂ ਜਾਂ ਪੰਥਕ ਸਰਕਾਰਾਂ ਵੀ ਬਣੀਆਂ ਅਕਾਲੀ ਦਲ ਦੀ ਸਰਕਾਰ ਰਹੀ ਹੋਰ ਕੀ ਉਹਨਾਂ ਨੇ ਉਹਨੂੰ ਇਸ਼ਤਿਹਾਰ ਨਹੀਂ ਦਿੱਤੇ, ਸੋ ਇਹ ਇਹ ਜਿਹੜਾ ਹੈਗਾ ਇਹ ਸਾਰਾ ਜਿਹੜਾ ਫਨੋਮਨਾ ਇਹ ਰਣਜੋਤ ਜੀ ਇਸ ਪਾਸੇ ਨੂੰ ਬਹੁਤ ਖਤਰਨਾਕ ਤਰੀਕੇ ਨਾਲ ਜਿਹੜਾ ਇਹ ਵਧਣਾ ਤੇ ਹੁਣ ਜੇ ਮੁੱਖ ਮੰਤਰੀ ਦੇ ਖਿਲਾਫ਼ ਇਹ ਇੱਕ ਜਿਹੜਾ ਹੈ ਇੱਕ ਏਦਾਂ ਦਾ ਆਪਾਂ ਕਹਿੰਦੇ ਹਾਂ ਕਿ ਇੱਕ ਫਤਵਾ ਦੇ ਤਾ ਜਾਂ ਪੰਥ ਦੋਖੀ ਕਹਿਤਾ ਜਾਂ ਗੁਰੂ ਦੋਖੀ ਕਹਿਤਾ ਕੀ ਹੈ ਕੀ ਜਿਹੜੇ ਹੈਗੇ ਆ ਲੋਕ ਜਿਹੜੇ ਆ ਇਸ ਗੱਲ ਨੂੰ ਜਿਹੜਾ ਹੈਗਾ ਪੰਜਾਬ ਦੇ ਲੋਕ ਜਾਂ ਪੂਰਾ ਜਿਹੜਾ ਸਿੱਖ ਜਗਤ ਹੈ ਇਸ ਗੱਲ ਨੂੰ ਮੰਨ ਲੇਗਾ ਕਿ ਹਾਂ ਇਹ ਗੱਲ ਠੀਕ ਹੈ ਕਿਉਂਕਿ ਜਦੋਂ ਇਹ ਗੱਲਾਂ ਨਾਲ ਦੀ ਨਾਲ ਦੂਜੇ ਪਾਸੇ ਰਾਜਨੀਤੀ ਵੱਲ ਤੁਰਦੀਆਂ ਨੇ ਜਦੋਂ ਤੁਸੀਂ ਇਹ ਗੱਲ ਸਪਸ਼ਟ ਕਲੀਅਰ ਹੋ ਰਹੀ ਹੈ ਕਿ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਹੈ ਤੁਸੀਂ ਉਹ ਸਾਰਾ ਕੁਛ ਕਰ ਰਹੇ ਹੋ ਤੇ ਇੱਥੋਂ ਜਿਹੜਾ ਹੈਗਾ ਉਹ ਸਾਫ਼ ਨਜ਼ਰ ਆਉਂਦਾ ਪਰ ਕੀ ਅਗਲੀ ਜਿਹੜੀ ਇਹਦੇ ਚ ਗੱਲ ਮੈਂ ਲਾਸਟ ਕਰਨ ਲੱਗਿਆ ਕਿ ਕੀ ਅਕਾਲੀ ਦਲ ਨੂੰ ਇਹ ਸਟਾਈਲ ਜਿਹੜਾ ਹੈਗਾ ਉਹ ਸੂਟ ਕਰੇਗਾ ਪੰਜਾਬ ਦੇ ਵਿੱਚ ਕੀ ਅਕਾਲੀ ਦਲ ਨੂੰ ਲੱਗਦਾ ਕਿ ਅਸੀਂ ਇਸ ਤਰ੍ਹਾਂ ਕਰਕੇ ਸੱਤਾ ਚ ਆ ਜਾਵਾਂਗੇ 2027 ਦੇ ਵਿੱਚ ਇਹ ਜਿਹੜੇ ਹੈਗੇ ਬਹੁਤ ਵੱਡੇ ਸਵਾਲ ਨੇ ਸੋ ਜੇ ਅੱਜ ਅਕਾਲ ਤਖ਼ਤ ਸਾਹਿਬ ਦੀ ਅਕਾਲ ਤਖ਼ਤ ਸਾਹਿਬ ਤੋਂ ਏਦਾਂ ਦੇ ਹੁਕਮ ਜਾਂ ਏਦਾਂ ਦੇ ਜਿਹੜੇ ਹੈਗੇ ਆ ਫਤਵੇ ਜਾਰੀ ਕਰਾ ਕੇ ਤੇ ਜੇ ਇਸ ਤਰ੍ਹਾਂ ਉਲਟਾ ਜਿਹੜਾ ਹੈਗਾ ਤਾਂ ਉਲਟ ਅਸਰ ਹੁੰਦਾ ਤੇ ਕਿਉਂਕਿ ਇਹਦੇ ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਤਾਂ ਪਿਛਲਾ ਸਾਰੀਆਂ ਗੱਲਾਂ ਅਸੀਂ ਜਿਹੜੀਆਂ ਉਹ ਲਿਆ ਕੇ ਸਾਹਮਣੇ ਰੱਖਦੇ ਹਾਂ ਕਿ ਏਦਾਂ ਏਦਾਂ ਏਦਾਂ ਹੁੰਦਾ ਰਿਹਾ ਤੇ ਉਹ ਗੱਲ ਸਿਰਫ ਇੰਨੀ ਹੈ ਕਿ ਇੱਕ ਬਹਾਨਾ ਹੈ ਤੇ ਬਹਾਨਾ ਕੀ ਹੈ ਜਿਹੜਾ ਖੁਦ ਅਕਾਲੀ ਦਲ ਦੀ ਸਰਕਾਰ ਨੇ 2008 ਦੇ ਵਿੱਚ ਐਕਟ ਬਣਾਇਆ ਉਹ ਚ ਤਰਮੀਮ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਮੈਂ ਨੀ ਕਹਿੰਦਾ ਕਿ ਇਹ ਕਾਨੂੰਨ ਬਣਨਾ ਜਾਂ ਇਹ ਸੋਧ ਜ਼ਰੂਰੀ ਸੀਗੀ ਕਿਉਂਕਿ ਇਹਦੇ ਚ ਜਿਹੜਾ ਹੈਗਾ ਜਿਹੜੇ ਮੌਜੂਦਾ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਦੀ ਵੀ ਇਹਦੇ ਪਿੱਛੇ ਜਿਹੜੀ ਆ ਪੋਲੀਟੀਕਲ ਮਨਸ਼ਾ ਹੋ ਸਕਦਾ ਕਿ ਬੇਅਦਬੀ ਦੇ ਇਸ਼ੂ ਦੇ ਉੱਤੇ ਆਹ ਗੱਲਾਂ ਲਿਆ ਕੇ ਜਿਹੜਾ ਸੀ ਉਹ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿੱਛੇ ਕੀਤਾ ਜਾਵੇ ਪੋਲੀਟੀਕਲੀ ਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਦੋਂ ਇਹ ਕਾਨੂੰਨ ਦੇ ਵਿੱਚ ਸੋਧ ਹੁੰਦੀ ਹੈ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਨੂੰ ਸਵਾਗਤ ਕਰਦੀਆਂ ਤੇ SGPC ਦਾ ਸਵਾਗਤ ਕਰਦੀ ਹੈ, ਕਮਾਲ ਦੀ ਗੱਲ ਇਹ ਕਿ ਕਾਂਗਰਸ ਸਵਾਗਤ ਕਰਦੀ ਹੈ ਤੇ ਪਰ ਇਹ ਵੀ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਤਾਂ ਇਹ ਗੱਲ ਸੂਟ ਨਹੀਂ ਕਰਦੀ ਜਾਂ ਇਹ ਗੱਲ ਸੂਟ ਜਿਹੜੀ ਹੈ ਨਹੀਂ ਕਰੇਗੀ ਕਿਉਂਕਿ ਬੇਅਦਬੀ ਦੇ ਇਸ਼ੂ ਦੇ ਉੱਤੇ ਤਾਂ ਆਉਣ ਵਾਲੇ ਦਿਨਾਂ ਚ ਜਿਹੜੀ ਨਵੀਂ ਜਦੋਂ 2027 ਦੀ ਚੋਣ ਹੋਣੀ ਹੈ ਇਹ ਫੇਰ ਦੁਬਾਰਾ ਮੁੱਦਾ ਬਣਨਾ ਤੇ ਫੇਰ ਆਮ ਆਦਮੀ ਪਾਰਟੀ ਨੇ ਕਹਿਣਾ ਕਿ ਦੇਖੋ ਅਸੀਂ ਤਾਂ ਕਾਨੂੰਨ ਬਣਾ ਤਾ ਤੇ ਇਸ ਕਾਨੂੰਨ ਦਾ ਜਿਹੜੀ ਹੈ ਉਹ ਜਿਹਨਾਂ ਨੇ ਬੇਅਦਬੀ ਕੀਤੀ ਉਹੀ ਵਿਰੋਧ ਕਰ ਰਹੇ ਹੈ ਤੇ ਜਾਂ ਜਿਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਬੇਅਦਬੀ ਆਉਣ ਵਾਲੇ ਸਮੇਂ ਚ ਕਰ ਸਕਦੇ ਹੈ ਤੇ ਉਹ ਇਹਦਾ ਵਿਰੋਧ ਕਰ ਰਹੇ ਹੈ ਉਹਨਾਂ ਨੂੰ ਇਹ ਗੱਲ ਇਸ ਤਰ੍ਹਾਂ ਲੱਗਦੀ ਤਾਂ ਫਿਰ ਉਹਨਾਂ ਨੇ ਆਹ ਜਿਹੜਾ ਇੱਕ ਤਰੀਕਾ ਵੀ SGPC ਦੇ ਰਾਹੀਂ ਆਹ ਅਕਾਲ ਤਖ਼ਤ ਸਾਹਿਬ ਰਾਹੀਂ ਆਹ ਸਾਰੀਆਂ ਗੱਲਾਂ ਜਿਹੜੀਆਂ ਇਹ ਕੀਤੀਆਂ ਜਾਣ ਤੇ ਪਰ ਕੀ ਹੁਣ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਖੁਦ ਸੁਖਬੀਰ ਬਾਦਲ ਨੇ ਪਬਲਿਕਲੀ ਆਪਣੀਆਂ ਜਿਹੜੀਆਂ ਪਬਲਿਕ ਰੈਲੀਆਂ ਦੇ ਵਿੱਚ ਇਹ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਸੀਗਾ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਸੀ ਕੀ ਇਹ ਗੱਲ ਭਗਵੰਤ ਮਾਨ ਦੀ ਗੱਲ ਨੂੰ ਕਹਿਣਗੇ ਕਿ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਹੈ ਤੇ ਸੋ ਇਹ ਜਿਹੜਾ ਹੈਗਾ ਮੇਰਾ ਖਿਆਲ ਹੈ ਕਿ ਜਿਹੜੀ ਇਹ ਖੇਡ ਹੈ ਇੱਦਾਂ ਦੀ ਇੱਕ ਏਡੀ ਵੱਡੀ ਪੰਥਕ ਜਿਹੜੀ ਆਪਾਂ ਕਹਿੰਦੇ ਹਾਂ ਕਿ ਇੱਕ ਸੀਟ ਹੈ ਜਾਂ ਇੱਕ ਜਿਹੜੀ ਹੈਗੀ ਹੈ ਇੱਕ ਐਡਾ ਵੱਡਾ ਅਹੁਦਾ ਇੱਕ ਐਡਾ ਵੱਡਾ ਰੁਤਬਾ ਹੈ ਜਿਹੜਾ ਪੂਰੇ ਸਿੱਖ ਜਗਤ ਦੇ ਵਿੱਚ ਪੂਰੇ ਪੰਥ ਦੇ ਵਿੱਚ ਮਾਨਤਾ ਰਹੀ ਹੈ ਸਦੀਆਂ ਤੋਂ ਤੇ ਛੇਵੇਂ ਪਾਤਸ਼ਾਹ ਵੇਲੇ ਤੋਂ ਲੋਕ ਜਿਹੜਾ ਹੈਗਾ ਸਾਰਾ ਇਕੱਲੇ ਸਿੱਖ ਨਹੀਂ ਦੂਸਰੇ ਵੀ ਜਿਹੜੇ ਹੈ ਉਹ ਸਮਝਦੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਕੀ ਰੁਤਬਾ ਕੀ ਸਥਾਨ ਹੈ ਸਿੱਖਾਂ ਦੇ ਵਿੱਚ ਉਹਨੂੰ ਮੈਨੂੰ ਲੱਗਦਾ ਕਿ ਇਹ ਢਾਹ ਲਾਉਣ ਵਾਲੀ ਗੱਲ ਹੈ ਤੇ ਹੋਰ ਇਸ ਤੋਂ ਬਾਅਦ ਜਿਹੜਾ ਹੈ ਆਪਣੇ ਸਿਆਸੀ ਹਿੱਤਾਂ ਲਈ ਸਾਰਾ ਕੁਛ ਇਹ ਕਰਨ ਦੀ ਗੱਲ ਹੈ ਇਸ ਤੋਂ ਅੱਗੇ ਹੋਰ ਕੁਛ ਨਹੀਂ
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ
0: ਹਾਂਜੀ ਧੰਨਵਾਦ
1: ਜੀ ਦੋਸਤੋ, ਇਸ ਸਮੇਂ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਕੈਨੇਡਾ ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
1: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654922
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਰੇਡੀਓ ਹਾਂਜੀ 1674 ਦੋਸਤੋ ਇਸ ਟਾਈਮ ਸਾਡੇ ਨਾਲ ਹਰਮਿੰਦਰ ਜੀ ਜੁੜ ਚੁੱਕੇ ਨੇ ਕੈਨੇਡਾ ਤੋਂ ਟੋਰੋਂਟੋ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਸਾਡੇ ਵਾਤਾਵਰਨ ਬਾਰੇ ਕਲਾਈਮੇਟ ਬਾਰੇ ਸਾਡੇ ਨਾਲ ਸਾਂਝ ਪਾਉਂਦੇ ਨੇ ਇਹ ਲੜੀ ਇਸੇ ਤਰ੍ਹਾਂ ਦੇ ਨਾਲ ਹੁਣ ਬਰਕਰਾਰ ਚੱਲ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਇਸ ਪ੍ਰੋਗਰਾਮ ਦੀ ਫੀਡਬੈਕ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ ਪਿਛਲੇ ਹਫ਼ਤੇ ਕਲਾਈਮੇਟ ਚੇਂਜ ਦੇ ਉੱਤੇ ਗੱਲ ਹੋਈ ਸੀ ਕਿ ਕਲਾਈਮੇਟ ਚੇਂਜ ਹੁੰਦਾ ਕੀ ਆ ਜੇ ਤੁਸੀਂ ਮਿਸ ਕੀਤਾ ਤਾਂ ਪੋਡਕਾਸਟ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਅਤੇ ਇਹ ਪ੍ਰੋਗਰਾਮ ਤੁਸੀਂ ਰਿਪੀਟ ਦੇ ਉੱਤੇ ਵੀ ਤੁਹਾਨੂੰ ਸੁਣਨ ਨੂੰ ਮਿਲ ਜਾਣਗੇ ਹੁਣ ਕਲਾਈਮੇਟ ਚੇਂਜ ਹੁੰਦਾ ਕੀ ਆ ਅਤੇ ਇਸ ਹਫ਼ਤੇ ਆਪਾਂ ਇਹਦੇ ਪ੍ਰਭਾਵ ਇਹਦੇ ਮਾੜੇ ਅੱਗੇ ਕੀ ਨਤੀਜੇ ਨਿਕਲਦੇ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ
0: ਜੀ ਬਹੁਤ ਸ਼ੁਕਰੀਆ ਭਾਈ ਸਮਾਂ ਦੇਣ ਦੇ ਲਈ ਅਤੇ ਜਿੱਦਾਂ ਮੈਂ ਗੱਲ ਕਰ ਹੀ ਰਿਹਾ ਸੀ ਸਰੋਤਿਆਂ ਨਾਲ ਪਿਛਲੀ ਵਾਰ ਆਪਾਂ ਇਹ ਗੱਲ ਕੀਤੀ ਸੀ ਕਿ ਕਲਾਈਮੇਟ ਕੰਟਰੋਲ ਹੈ ਕੀ ਆ ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਅਤੇ ਹੁਣ ਫਿਰ ਗੱਲ ਇਹ ਆ ਜਾਂਦੀ ਵੀ ਚਲੋ ਹੋਇਆ ਪਰ ਉਹਦੇ ਫਿਰ ਗਾਂਹ ਨਤੀਜੇ ਕੀ ਆ ਕੀ ਖਮਿਆਜੇ ਕੀ ਭੁਗਤਣੇ ਪੈਂਦੇ ਸਨ
1: ਹਾਂਜੀ ਬਿਲਕੁਲ ਬਿਲਕੁਲ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਕਿਵੇਂ ਆ ਕਿਵੇਂ ਕਾਰਬਨ ਡਾਈਆਕਸਾਈਡ ਵੱਧਦੀ ਆ ਤੇ ਟੈਂਪਰੇਚਰ ਵੱਧ ਰਿਹਾ ਤੇ ਫਿਰ ਉਹ ਤੋਂ ਬਾਅਦ ਸਵਾਲ ਉੱਠਦਾ ਬੰਦੇ ਦੇ ਮਨ ਦੇ ਵਿੱਚ ਵੀ ਫਿਰ ਇਹ ਕਿੰਨਾ ਕੁ ਮਾੜਾ ਵੀ ਜੇ 1.5 ਡਿਗਰੀ ਵੱਧ ਗਿਆ 2 ਡਿਗਰੀ ਵੱਧ ਗਿਆ ਤੇ ਜਿਹੜਾ ਏਡਾ ਵੱਡਾ UNO ਤੋਂ ਲੈ ਕੇ ਸਾਰੀਆਂ ਸਰਕਾਰਾਂ ਤੱਕ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਇੰਨੀਆਂ ਸਰਕਾਰਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਇਹ ਕਿੰਨੀ ਕੁ ਮਾੜੀ ਚੀਜ਼ ਹੈ ਵੀ ਜਿਹੜਾ ਇੰਨਾ ਇਹਦਾ ਫਿਕਰ ਹੈ ਸੋ ਬਾਈ ਜੀ ਮਾੜੀ ਇੰਨੀ ਹੈ ਤੇ ਮੈਂ ਕਹਾਂਗਾ ਵੀ ਸ਼ਾਇਦ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਨਹੀਂ ਇਹਨੂੰ ਬਿਆਨ ਕਰਨ ਲਈ ਕਿਉਂਕਿ ਜਿਹੜੇ ਸ਼ਬਦ ਹੁੰਦੇ ਨੇ ਸ਼ਬਦਾਂ ਦੇ ਅਰਥ ਹੁੰਦੇ ਨੇ ਅਸੀਂ ਸੰਕਟ ਕਹਿੰਦੇ ਹਾਂ ਸੰਕਟ ਜਦੋਂ ਹੜ੍ਹ ਆ ਜੇ ਉਹ ਵੀ ਸੰਕਟ ਹੈ ਭੂਚਾਲ ਆ ਜੇ ਉਹ ਵੀ ਸੰਕਟ ਹੈ ਤੇ ਅਸੀਂ ਦੁਰਘਟਨਾ ਕਹਿੰਦੇ ਚਾਹੇ ਉਹ 2 ਮੌਤਾਂ ਹੋ ਜਾਣ ਚਾਹੇ 10 ਹੋ ਜਾਣ ਸੋ ਜਦੋਂ ਅਸੀਂ ਜਲਵਾਯੂ ਤਬਦੀਲੀ ਦੇ ਜਿਹੜਾ ਸੰਕਟ ਹੈ ਉਹਦਾ ਵਿਨਾਸ਼ ਦੀ ਗੱਲ ਕਰਦੇ ਹਾਂ ਤੇ ਸਾਡੀ ਭਾਸ਼ਾ ਦੇ ਵਿੱਚ ਸ਼ਬਦ ਨਹੀਂ ਓਡੇ ਵੱਡੇ ਨੂੰ ਕਰਨ ਲਈ ਅਸੀਂ ਸਾਡੀਆਂ ਕਹਾਣੀਆਂ 'ਚ ਸ਼ਬਦ ਆਉਂਦਾ ਹੁੰਦਾ ਇੱਕ ਪਰਲੋ ਵੀ ਪਰਲੋ ਆਈ ਤੇ ਬੜਾ ਮਲੀਆ ਮੇਟ ਹੋ ਗਿਆ ਤੇ ਜੇ ਉਹ ਪਰਲੋ ਹੁੰਦੀ ਹੈ ਤਾਂ ਜੇ ਜੋ ਵਿਨਾਸ਼ ਜਲਵਾਯੂ ਤਬਦੀਲੀ ਨਾਲ ਹੋਣਾ ਉਹਦਾ ਨਾਮ ਮਹਾਂਪਰਲੋ ਹੋਏਗਾ ਤੇ ਉਹਦਾ ਕਾਰਨ ਬੜਾ ਸੌਖਾ ਹੈ ਬਈ ਦੁਨੀਆਂ ਦੀ ਆਬਾਦੀ ਤਕਰੀਬਨ ਹੁਣ 8 ਬਿਲੀਅਨ ਹੈ 8 ਕਰੋੜ ਹੈ ਤੇ ਜੇ ਸਾਡਾ ਗਲੋਬਲ ਵਾਰਮਿੰਗ ਇੱਦਾਂ ਹੀ ਚੱਲਦੀ ਰਹੀ ਕਲਾਈਮੇਟ ਚੇਂਜ ਇੱਦਾਂ ਹੀ ਖਰਾਬ ਹੁੰਦਾ ਰਿਹਾ ਤਾਂ ਅਗਲੇ 100 ਤੋਂ ਲੈ ਕੇ 200 ਸਾਲਾਂ ਦੇ ਵਿੱਚ 100 ਕਰੋੜ ਤੋਂ ਲੈ ਕੇ 500 ਕਰੋੜ ਮੌਤਾਂ ਹੋ ਸਕਦੀਆਂ ਇਹਦਾ ਮਤਲਬ ਇਹ 8 ਬੰਦੇ ਜੇ ਘਰ 'ਚ 8 ਪਰਿਵਾਰ ਦੇ ਜੀ ਨੇ ਉਹਨਾਂ ਵਿੱਚੋਂ ਸਿਰਫ 3 ਬਚਣਗੇ ਸੋ ਤੁਸੀਂ ਇਹਨੂੰ ਅਪਲਾਈ ਕਰ ਲਓ ਤੇ ਸੋ ਇਹ ਆ ਉਹਦੀ ਜਿਹੜੀ ਵਿਸ਼ਾਲ ਪੱਧਰ ਤੇ ਇਹ ਹੋਏਗਾ ਕਿਵੇਂ ਜਿਵੇਂ ਹੀਟ ਵੇਵ ਚੱਲ ਰਹੀ ਆ ਦੇਖੋ ਆਪਣਾ ਆਹ ਜੂਨ ਦਾ ਮਹੀਨਾ ਤੇ ਜੂਨ ਦੇ ਮਹੀਨੇ 'ਚ ਹਾਲੇ ਪੰਜਾਬ ਵਗੈਰਾ ਦੇ ਵਿੱਚ ਮੀਂਹ ਪੈਣੇ ਸ਼ੁਰੂ ਨਹੀਂ ਹੋਏ ਕਿਉਂਕਿ ਜਿਹੜੀ ਮੌਨਸੂਨ ਉਹਨੇ ਆਉਣਾ ਸੋ ਮਈ ਦਾ ਪੂਰਾ ਮਹੀਨਾ ਜਿਹੜਾ ਭਾਰਤ ਸੀ ਤੇ ਪਾਕਿਸਤਾਨ ਸੀ ਖਾਸ ਕਰਕੇ ਭਾਰਤ ਉਹ ਦੁਨੀਆਂ ਦਾ ਸਭ ਤੋਂ ਵੱਧ ਗਰਮ ਮੁਲਕ ਸੀ ਇਹ ਕਦੇ ਨਹੀਂ ਹੋਇਆ ਅੱਜ ਤੱਕ ਗਰਮੀ ਆਪਾਂ ਸੁਣਦੇ ਸੀ ਵੀ ਸਾਊਦੀ ਅਰਬ 'ਚ ਗਰਮੀ ਬਹੁਤ ਪੈਂਦੀ ਆ ਇਰਾਕ 'ਚ ਗਰਮੀ ਬਹੁਤ ਪੈਂਦੀ ਆ ਅਸੀਂ ਕਦੇ ਉਹਨਾਂ ਨਾਲੋਂ ਵੱਧ ਗਰਮੀ ਇੱਥੇ ਨਹੀਂ ਸੀ ਪਈ ਔਰ ਇਹ ਤਕਰੀਬਨ ਪੂਰਾ 1 ਮਹੀਨਾ ਚੱਲੀ ਤੇ ਉਹਦੇ ਨਾਲ ਇੰਨੀ ਜ਼ਿਆਦਾ ਗਰਮੀ ਪਈ ਵੀ ਜਿਹੜੇ ਸਾਡੇ ਹਿਮਾਲਿਆਸ ਨੇ ਉਹਨਾਂ 'ਚ ਜਿੰਨੇ ਗਲੇਸ਼ੀਅਰਸ ਨੇ ਗਲੇਸ਼ੀਅਰ ਆਪਾਂ ਉਹਨੂੰ ਕਹਿੰਦੇ ਹਾਂ ਜਿਹੜੀ ਬਰਫ਼ ਜੰਮੀ ਹੋਈ ਆ ਤੇ ਜਿਹੜੀ ਜੰਮੀ ਹੋਈ ਬਰਫ਼ ਨੂੰ ਲੱਖਾਂ ਸਾਲ ਹੋ ਗਏ ਉਹ ਲੱਖਾਂ ਸਾਲਾਂ ਤੋਂ ਆ ਕਿਉਂ ਉੱਥੇ ਟੈਂਪਰੇਚਰ ਇੰਨਾ ਠੰਡਾ ਰਹਿੰਦਾ ਵੀ ਗਰਮੀਆਂ ਵਿੱਚ ਵੀ ਉਹ ਬੜੀ ਘੱਟ ਪੰਘਰਦੀ ਆ ਪਰ ਇਸ ਦੇ ਨਾਲ ਇੰਨੀ ਗਰਮੀ ਪਈ ਵੀ ਸਾਡੇ ਉਹ ਗਲੇਸ਼ੀਅਰ ਜਿਹੜੇ ਪੰਘਰਦੇ ਸੀ ਉਹਨਾਂ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਵੀ ਭਾਖੜਾ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ ਐਵਰੇਜ ਲੈਵਲ ਤੋਂ 35 ਫੁੱਟ ਉੱਚਾ ਤੇ ਪਿਛਲੇ ਸਾਲ ਦੇ ਇਸ ਮਹੀਨੇ ਨਾਲੋਂ 20 ਫੁੱਟ ਉੱਚਾ ਤੇ ਪਿਛਲੇ ਸਾਲ ਤੁਸੀਂ ਵੇਖ ਲਓ ਵੀ ਉਹ 20 ਫੁੱਟ ਪਹਿਲਾਂ ਹੀ ਉੱਚਾ ਸੀ ਉੱਤੋਂ ਮੁੜ ਕੇ ਮੀਂਹ ਪੈ ਗਿਆ ਜੋ ਬਰਬਾਦੀ ਹੋਈ ਵੀ ਭਾਖੜਾ ਡੈਮ ਤੋਂ ਪਾਣੀ ਸਾਂਭਿਆ ਨਹੀਂ ਗਿਆ ਤੇ ਇਸ ਵਾਰੀ ਉਦੋਂ ਪਹਿਲਾਂ ਹੀ 20 ਫੁੱਟ ਹੋਰ ਜ਼ਿਆਦਾ ਉੱਚਾ ਤੇ ਜੇ ਅਸੀਂ ਅੰਦਾਜ਼ਾ ਲਗਾਉਣਾ ਹੋਵੇ ਵੀ ਭਾਖੜਾ ਡੈਮ ਤੋਂ ਪਾਣੀ ਕਿੰਨਾ ਆ ਜਿਹੜਾ ਉੱਤੋਂ ਗਲੇਸ਼ੀਅਰ ਪੰਘਰ ਕੇ ਆ ਗਿਆ ਜਿਹੜਾ ਭਾਖੜਾ ਡੈਮ ਦਾ ਕੈਚਮੈਂਟ ਏਰੀਆ ਜੇ ਸਾਰੇ ਦੇ ਵਿੱਚੋਂ ਪਾਣੀ ਜਿਹੜਾ ਆਉਂਦਾ ਪਿੱਛੋਂ ਤੱਕ ਉਹ ਤਕਰੀਬਨ 57,000 ਸਕੁਅਰ ਕਿਲੋਮੀਟਰ ਬਣਦਾ ਤੇ ਜਿਹੜੀ ਗੋਬਿੰਦ ਸਾਗਰ ਝੀਲ ਹੈ ਭਾਖੜਾ ਡੈਮ ਦੇ ਬਿਲਕੁਲ ਪਿੱਛੇ ਜਿਹੜਾ ਪਾਣੀ ਹੈ ਉਹ ਹੈਗੀ 170 ਸਕੇਅਰ ਕਿਲੋਮੀਟਰ 170, ਤੇ ਜੇ ਅਸੀਂ 170 ਸਕੇਅਰ ਕਿਲੋਮੀਟਰ ਜਿਹੜੀ ਝੀਲ ਹੈ ਉਹਦਾ ਅਸੀਂ ਲੈਵਲ 35 ਫੁੱਟ ਵਧਾਉਣਾ ਹੋਵੇ ਤਾਂ ਸਾਨੂੰ ਉਹਦੇ ਵਿੱਚ 3 ਲੱਖ ਕਰੋੜ ਲੀਟਰ ਪਾਣੀ ਪਾਉਣਾ ਪੈਂਦਾ। 3 ਲੱਖ ਕਰੋੜ, ਇੰਨੀਆਂ ਸਿਫਰਾਂ ਵੀ ਤੁਸੀਂ ਗਿਣਨੀ ਹੁੰਦੀਆਂ। ਸੋ ਇੰਨਾ ਪਾਣੀ ਜ਼ਿਆਦਾ ਸਾਡੇ ਗਲੇਸ਼ੀਅਰ ਤੋਂ ਮੈਲਟ ਹੋ ਕੇ ਆ ਗਿਆ ਤੇ BBMP ਨੇ ਪੰਜਾਬ ਤੇ ਹਰਿਆਣੇ ਨੂੰ ਕਿਹਾ ਵੀ ਤੁਸੀਂ ਪਾਣੀ ਐਕਸਟਰਾ ਲੈ ਲਓ, ਸਾਡੇ ਕੋਲ ਜ਼ਿਆਦਾ ਪਾਣੀ ਹੈ। ਤੇ ਪੰਜਾਬ ਤੇ ਹਰਿਆਣਾ ਲੈ ਨਹੀਂ ਰਹੇ। ਉਹ ਥਾਂ ਜਿੱਥੇ 2 ਮਹੀਨੇ ਪਹਿਲਾਂ ਲੜਾਈ ਹੁੰਦੀ ਸੀ ਵੀ ਪਾਣੀ ਹਰਿਆਣੇ ਨੂੰ ਨਹੀਂ ਦੇਣਾ, ਪਾਣੀ ਸਾਡੇ ਕੋਲ ਸਾਡੇ ਜੋਗਾ ਨਹੀਂ, ਹੁਣ ਉੱਥੇ ਪਾਣੀ ਜਿਹੜਾ ਦੋਨਾਂ ਤੋਂ ਸਾਂਭਿਆ ਨਹੀਂ ਜਾ ਰਿਹਾ। ਸੋ ਇਹ ਸਾਡੀ ਗਲੋਬਲ ਵਾਰਮਿੰਗ, ਬਈ ਜਦੋਂ ਸੋਕਾ ਪੈਣਾ ਸੀ ਉੱਥੇ ਪਾਣੀ ਆ ਜੂਗਾ, ਜਦੋਂ ਸਾਨੂੰ ਪਾਣੀ ਦੀ ਲੋੜ ਪੈਣੀ ਆ ਉਦੋਂ ਸੋਕਾ ਪੈ ਜਾਣਾ। ਸੋ ਇਹਦੀ ਜਿਹੜੀ ਸਕੇਲ ਹੈ ਡਿਸਟਰੈਕਸ਼ਨ ਦੀ ਉਹ ਏਡੀ ਵੱਡੀ ਹੈ ਬਈ ਤੂੰ ਕੋਈ ਵੀ ਚੀਜ਼, ਕਿਉਂਕਿ ਗਲੋਬਲ ਪੂਰੀ ਦੁਨੀਆਂ ਚੱਲਦੀ ਜਿਹੜੀ ਉਹ ਵਾਤਾਵਰਣ ਦੇ ਸਿਰ ਤੇ ਚੱਲਦੇ, ਸਾਨੂੰ ਅਹਿਸਾਸ ਨਹੀਂ ਹੁੰਦਾ। ਸਾਡੀਆਂ ਫਸਲਾਂ ਮੌਸਮਾਂ ਦੇ ਹਿਸਾਬ ਨਾਲ ਉੱਗਦੀਆਂ ਨੇ, ਸਾਡੇ ਫਲ ਸਬਜ਼ੀਆਂ ਮੌਸਮਾਂ ਦੇ ਹਿਸਾਬ ਨਾਲ ਹੁੰਦੇ ਨੇ। ਜਿਹੜੇ ਸੇਬ ਨੇ ਉਹ ਕਸ਼ਮੀਰ ਤੇ ਹਿਮਾਚਲ 'ਚ ਇਸ ਲਈ ਹੁੰਦੇ ਵੀ ਉੱਥੇ ਗਰਮੀ ਘੱਟ ਪੈਂਦੀ ਹੈ, ਪੰਜਾਬ 'ਚ ਨਹੀਂ ਹੁੰਦੇ ਕਿਉਂਕਿ ਪੰਜਾਬ 'ਚ ਗਰਮੀ ਹੈ। ਤੇ ਜੇ ਉਹ ਗਰਮੀ ਸਾਡੀ ਹਿਮਾਚਲ ਤੇ ਫਿਰ ਕਸ਼ਮੀਰ ਤੱਕ ਪਹੁੰਚੇਗੀ ਉੱਥੇ ਸੇਬ ਨਹੀਂ ਹੋਣਗੇ। ਸਾਡੇ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇੱਕ ਖਾਸ ਤਰ੍ਹਾਂ ਦੀ ਗਰਮੀ ਨਾਲ ਹੁੰਦੀਆਂ, ਜਿਵੇਂ ਸਾਡੀਆਂ ਸਬਜ਼ੀਆਂ ਵਗੈਰਾ ਨੇ। ਪਰ ਜੇ ਸਾਡਾ ਟੈਂਪਰੇਚਰ 10-10 ਡਿਗਰੀ ਵੱਧ ਗਿਆ ਜਿਵੇਂ ਵੱਧ ਰਿਹਾ, ਉਹ ਪੰਜਾਬ ਦੀਆਂ ਫਸਲਾਂ ਨਹੀਂ ਹੋਣਗੀਆਂ। ਤੇ ਜੇ ਸਾਡੇ ਅਨਾਜ ਨਹੀਂ ਹੋਏਗਾ, ਅੰਨ ਨਹੀਂ ਹੋਏਗਾ, ਤੇ ਬੰਦਾ ਕਿਵੇਂ ਜੀਵੇਗਾ? ਤੇ ਜੇ ਸਾਡੇ ਦਰਿਆਵਾਂ 'ਚ ਪਾਣੀ ਨਹੀਂ ਆ ਤਾਂ ਫਿਰ ਉਹ ਅੰਨ ਕਿੱਥੋਂ ਹੋਏਗਾ? ਸੋ ਇੰਨੀਆਂ ਜੁੜੀਆਂ ਹੋਈਆਂ ਨੇ ਗੱਲਾਂ ਵੀ ਸਿਰਫ ਆਪਾਂ ਨੂੰ 1.5 ਡਿਗਰੀ ਟੈਂਪਰੇਚਰ ਤੇ ਮਨੁੱਖੀ ਮਨ ਜਿਹੜਾ ਕਈ ਵਾਰ ਰੁਕ ਜਾਂਦਾ ਵੀ 1.5 ਫੇ ਕੀ ਹੋ ਗਿਆ, 1.5 ਡਿਗਰੀ ਕਾਹਦਾ ਵੱਡਾ ਹੁੰਦਾ? ਪਰ ਉਹਦੇ ਨਾਲ ਜਿਹੜੀਆਂ ਈਵੈਂਟਸ ਟ੍ਰਿਗਰ ਹੋਣੀਆਂ ਉਹ ਏਡੀਆਂ ਭਿਆਨਕ ਨੇ ਵੀ ਤੁਸੀਂ ਇਹ ਕਹਿ ਲਓ ਵੀ ਜਿੱਥੇ ਹੁਣ ਕਣਕ ਹੁੰਦੀ ਆ ਉਹ ਤਾਂ ਕਣਕ ਨਾ ਹੋਵੇ, ਉੱਥੇ ਕੋਈ ਬਾਜਰਾ ਹੋਣ ਲੱਗ ਜੇ, ਜਿੱਥੇ ਸਾਡੇ ਸੇਬ ਹੁੰਦੇ ਸੰਤਰੇ ਹੁੰਦੇ ਆ ਉੱਥੇ ਸੇਬ ਤੇ ਸੰਤਰੇ ਹੋਣੇ ਬੰਦ ਹੋ ਜਾਣ। ਪੰਜਾਬ ਦੇ ਵਿੱਚ ਪਿਛਲੇ ਮਹੀਨੇ ਮੈਨੂੰ ਕੋਈ ਫੋਨ ਕਰ ਰਿਹਾ ਸੀ ਕਿ ਝੋਨੇ ਦੀ ਪਨੀਰੀ ਲੱਗਣ ਤੋਂ ਪਹਿਲਾਂ ਹੀ ਫੜ ਗਈ।
0: ਓ ਇੰਨੀ ਗਰਮੀ,
1: ਇੰਨੀ ਗਰਮੀ ਸੀ।
0: ਸੋ ਈਵਨ ਇਹਨੇ ਇੰਪੈਕਟ ਜਿਹੜੇ ਤੁਸੀਂ ਦੱਸ ਰਹੇ ਹੋ ਇਹਦੇ ਨਾਲ ਈਵਨ ਇਨਸਾਨ ਦੇ ਉੱਤੇ, ਇਨਸਾਨੀ ਸੁਭਾਅ ਦੇ ਉੱਤੇ ਵੀ ਈਵਨ ਮੌਸਮ ਕਾਫੀ ਅਸਰ ਪਾਉਂਦਾ ਵਾ। ਫਿਰ ਜਿਹੜੀ ਸਾਡੀ ਸਿਹਤ ਦੇ ਉੱਤੇ, ਸਾਡੀ ਚਮੜੀ ਦੇ ਉੱਤੇ ਕਿੰਨਾ ਜ਼ਿਆਦਾ ਅਸਰ ਪਾਉਂਦਾ ਵਾ। ਹੁਣ ਆਪਾਂ ਪਹਿਲਾਂ ਦੇ ਮੁਕਾਬਲੇ ਕਿੰਨੀਆਂ ਸਨਸਕਰੀਨਾਂ ਲਾਉਣ ਲੱਗ ਪਏ ਹਾਂ, ਉਨੀ ਸਾਡੇ 'ਚ ਕਪੈਸਿਟੀ ਧੁੱਪ 'ਚ ਜਾਣ ਦੀ ਰਹੀ ਨਹੀਂ ਗੀ। ਉਸੇ ਵਜ੍ਹਾ ਦੇ ਕਰਕੇ ਸਾਨੂੰ ਵਿਟਾਮਿਨ ਡੀ ਦੀ ਘਾਟ, ਸਾਨੂੰ ਕੈਲਸ਼ੀਅਮ ਦੀ ਘਾਟ, ਪਤਾ ਨਹੀਂ ਕਿਹੜੀਆਂ ਕਿਹੜੀਆਂ ਘਾਟਾਂ ਹੁਣ ਰੜਕਣ ਲੱਗ ਪਈਆਂ, ਕਿਉਂਕਿ ਇਹ ਸਾਰਾ ਕੁਛ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਉੱਦਾਂ ਉੱਦਾਂ ਕਹਿਣ ਵਾਲੇ ਤਾਂ ਵੀ ਕਹਿੰਦੇ ਆ ਕਿ ਜਿਹੜਾ ਇਨਸਾਨ ਇੱਕ ਦੂਸਰੇ ਦੇ ਨਾਲ ਖਿਜਿਆ ਫਿਰਦਾ ਵਾ ਪਰਿਵਾਰਾਂ ਦੇ ਵਿੱਚ, ਪਿਆਰ ਪਹਿਲਾਂ ਵਰਗਾ ਨਹੀਂ ਆ, ਇੱਕ ਦੂਸਰੇ ਨੂੰ ਵੱਢ ਖਾਣ ਪੈਂਦੇ ਆ, ਉਹ ਸਾਰਾ ਕੁਛ ਵੀ ਸ਼ਾਇਦ ਇਸ ਕਰਕੇ ਹੀ ਆ ਕਿਉਂਕਿ ਬਹੁਤੇ ਮੌਸਮ ਦੀ ਤਬਦੀਲੀ ਨੂੰ ਨਹੀਂ ਸਹਾਰ ਪਾ ਰਹੇ, ਮੈਂਟਲ ਹੈਲਥ ਦੇ ਉੱਤੇ ਵੱਡਾ ਅਸਰ ਪੈਂਦਾ।
1: ਬਿਲਕੁਲ ਜੀ, ਬਿਲਕੁਲ, ਸਭ ਗੱਲਾਂ ਜੁੜੀਆਂ ਹੋਈਆਂ ਨੇ ਔਰ ਉਹ ਇੰਨੀਆਂ ਜ਼ਿਆਦਾ ਬਰੀਕੀ ਨਾਲ ਜੁੜੀਆਂ ਕਿ ਅਸੀਂ ਉਹਨਾਂ ਨੂੰ ਬਿਆਨ ਵੀ ਨਹੀਂ ਕਰ ਸਕਦੇ, ਸਾਨੂੰ ਪਤਾ ਵੀ ਨਹੀਂ ਕਿ ਕੀ ਹੋਏਗਾ ਤੇ ਉਹਦਾ ਨਤੀਜਾ ਕੀ ਨਿਕਲੇਗਾ। ਇੱਕ ਛੋਟਾ ਜਿਹਾ ਮੈਂ ਤੁਹਾਨੂੰ ਮਿਸਾਲ ਦਿੰਦਾ ਵੀ ਯੂਰਪ ਦੇ ਵਿੱਚ, ਹਾਲਾਂਕਿ ਯੂਰਪ ਠੰਡਾ ਮੁਲਕ ਹੈ, ਉੱਥੇ ਹਰ ਸਾਲ ਗਰਮੀ ਦੇ ਨਾਲ ਤਕਰੀਬਨ 2 ਲੱਖ ਮੌਤਾਂ ਹੁੰਦੀਆਂ। ਜ਼ਿਆਦਾਤਰ ਮੌਤਾਂ ਹੁੰਦੀਆਂ ਨੇ ਜਿਹੜੇ ਬਜ਼ੁਰਗ ਨੇ, ਬਿਮਾਰ ਨੇ ਜਾਂ ਬੱਚੇ ਨੇ ਜਾਂ ਜਿਹਨਾਂ ਨੂੰ ਕੋਈ ਹੋਰ ਸ਼ਿਕਾਇਤ ਹੈ, ਸਾਹ ਦੀ ਸ਼ਿਕਾਇਤ ਹੈ। ਸੋ ਜਿਹੜਾ ਯੂਰਪ ਹੈ ਉਹ ਠੰਡਾ ਮੁਲਕ ਹੈ, ਸਰਕਾਰਾਂ ਉੱਥੇ ਬੜੀਆਂ ਕੰਮ ਕਰਦੀਆਂ ਨੇ, ਹਸਪਤਾਲ ਨੇ, ਐਂਬੂਲੈਂਸ ਆ ਜਾਂਦੀ ਹੈ, ਲੋਕਾਂ ਦੇ ਘਰਾਂ 'ਚ ਪੱਖੇ AC ਵਗੈਰਾ ਲੱਗੇ ਹੋਏ ਨੇ, ਉਹਨਾਂ ਦੀ ਸਿਹਤ ਅੱਛੀ ਆ, ਇਹਦੇ ਬਾਵਜੂਦ ਉੱਥੇ 2 ਲੱਖ ਹੁੰਦੇ ਨੇ। ਅਤੇ ਜਿਹੜਾ ਇੰਡੀਆ ਦੀ ਪਾਪੂਲੇਸ਼ਨ ਤਕਰੀਬਨ ਉਦੋਂ 5 ਗੁਣਾ ਵੱਧ ਹੈ। ਅਤੇ ਜੇ ਆਪਾਂ ਮਤਲਬ ਇਹੀ ਮੰਨੀਏ ਵੀ ਇੰਡੀਆ 'ਚ ਲੋਕਾਂ ਦਾ ਰਹਿਣ ਸਹਿਣ ਵੀ ਉਸੇ ਪੱਧਰ ਦਾ ਜਿਹੋ ਜਿਹਾ ਯੂਰਪ ਹੈ, ਅਤੇ ਫਿਰ ਤੁਸੀਂ 5 ਨਾਲ ਗੁਣਾ ਕਰ ਲਓ ਅਤੇ 1 ਮਿਲੀਅਨ ਹੋ ਗਿਆ, 10 ਲੱਖ ਹੋ ਗਏ। ਪਰ ਇੰਡੀਆ ਯੂਰਪ ਨਹੀਂ, ਇੰਡੀਆ 'ਚ ਗਰੀਬੀ ਬਹੁਤ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਗਰਮੀਆਂ ਦੇ ਵਿੱਚ ਵੀ ਬਾਹਰ ਖੇਤਾਂ ਦੇ ਵਿੱਚ ਸੜਕਾਂ 'ਤੇ ਜਿੱਥੇ ਬਿਲਡਿੰਗਾਂ ਬਣਦੀਆਂ ਉੱਥੇ ਨੰਗੇ ਸਿਰ ਨੰਗੇ ਪੈਰ ਕੰਮ ਕਰਦੇ ਨੇ। ਅਤੇ ਮੇਰੇ ਅੰਦਾਜ਼ੇ ਮੁਤਾਬਕ, ਔਰ ਸਾਡੇ ਕੋਈ ਐਂਬੂਲੈਂਸ ਨਹੀਂ ਆਉਂਦੀ, ਸਾਡੇ ਤੋਂ ਉੱਥੇ ਰਿਕਾਰਡ ਵੀ ਨਹੀਂ ਹੁੰਦਾ ਕਿਹੜਾ ਬੰਦਾ ਕਿੱਥੇ ਮਰ ਗਿਆ, ਖਾਸ ਜਿਹੜੇ ਪਿੰਡਾਂ 'ਚ ਨੇ, ਇਸ ਵੇਲੇ ਇੱਕ ਅੰਦਾਜ਼ੇ ਦੇ ਮੁਤਾਬਕ ਉੱਥੇ ਤਕਰੀਬਨ 50 ਲੱਖ ਬੰਦੇ ਦੀ ਮੌਤ ਹੋ ਰਹੀ ਹੈ ਗਰਮੀ ਨਾਲ ਸਿੱਧੇ ਜਾਂ ਸਿੱਧੇ ਤੋਂ ਜੁੜੀ ਹੋਈ ਜਿਹੜੀ ਆ। ਅੱਜ ਦੀ ਮੈਂ BBC ਦੀ ਖਬਰ ਆ, ਤੁਸੀਂ ਗੂਗਲ ਕਰ ਲੈਣਾ ਬਈ, ਜਦੋਂ ਟੈਂਪਰੇਚਰ ਦਿੱਲੀ ਚ 47 ਡਿਗਰੀ ਗਿਆ ਹੋਇਆ, ਇਹ 47 ਡਿਗਰੀ ਟੈਂਪਰੇਚਰ ਹਵਾ ਦਾ ਹੁੰਦਾ ਨਾ, ਹਵਾ ਚਲਾਈ ਹੁੰਦੀ ਸਕੇਲ ਉਹਨਾਂ ਨੇ 5-6 ਫੀਟ ਉੱਚੀ, ਪਰ ਜਦੋਂ ਉਹਨਾਂ ਨੇ ਟੈਂਪਰੇਚਰ ਧਰਤੀ ਦੇ ਨੇੜੇ ਮੇਜ਼ਰ ਕੀਤਾ, ਸੜਕ ਦੇ ਨੇੜੇ, ਸਰਫੇਸ ਟੈਂਪਰੇਚਰ ਜਿਹਨੂੰ ਕਹਿੰਦੇ ਆ, ਜਿਹਦੇ ਬੰਦਾ ਤੁਰਦਾ
0: ਜੀ,
1: ਜਿਹਦੇ ਤੇ ਜਾਨਵਰ ਬੈਠਦੇ ਨੇ, ਉਹ 67 ਡਿਗਰੀ ਸੀ।
0: ਬੱਲੇ ਬੱਲੇ ਬੱਲੇ,
1: 67 ਡਿਗਰੀ ਤੇ ਕੋਈ ਪੰਛੀ ਜਿਉ ਨਹੀਂ ਸਕਦਾ। ਜੇ ਤੁਹਾਡਾ ਪੈਰ ਲੱਗ ਜੇ, ਤੁਹਾਡਾ ਪੈਰ ਜਲ ਜਾਏਗਾ, ਛਾਲੇ ਹੋ ਜਾਣਗੇ।
0: ਬਿਲਕੁਲ।
1: ਤੇ ਜੇ ਤੁਸੀਂ ਅੰਡਾ ਤੋੜ ਕੇ ਪਾ ਦਿਓ ਤਾਂ ਅੰਡਾ ਉਬਲ ਜੇ, ਉਹਦਾ ਆਮਲੇਟ ਬਣ ਜੇ।
0: ਬਿਲਕੁਲ।
1: ਤੇ ਇਹ ਸਾਡੇ ਸਭ ਤੋਂ ਵੱਡੇ ਸ਼ਹਿਰ ਦੀ ਕਹਾਣੀ ਹੈ, BBC ਦੀ ਕਹਾਣੀ ਹੈ, ਤੁਸੀਂ ਇਹ ਸਟੋਰੀ ਆ ਵੇਖ ਲੈਣਾ। ਦਿੱਲੀ ਜਿੱਥੇ ਕਿ 34 ਮਿਲੀਅਨ ਲੋਕ ਰਹਿੰਦੇ ਨੇ, 34 ਮਿਲੀਅਨ, 340 ਲੱਖ, 3 ਕਰੋੜ।
0: ਸੋ ਆਪਾਂ ਇਹ ਕਹਿ ਦਿੰਦੇ ਹਾਂ ਕਿ ਵੱਡਾ ਸ਼ਹਿਰ ਆ, ਉੱਥੇ ਜ਼ਿਆਦਾ ਪੜ੍ਹੇ ਲਿਖੇ ਲੋਕ, ਅਵੇਅਰ ਲੋਕ ਰਹਿੰਦੇ ਨੇ। ਜਦੋਂ ਆਮ ਆਦਮੀ ਪਾਰਟੀ ਜਿੱਤੀ ਆ, ਤਦੋਂ ਇਹ ਗੱਲਾਂ ਬਾਤਾਂ ਹੋਈਆਂ ਕਿ ਉਹਨਾਂ ਨੂੰ ਅਵੇਅਰਨੈਸ ਜ਼ਿਆਦੀ ਆ, ਉਹਨਾਂ ਲੋਕਾਂ ਨੇ ਨਿਕਲ ਨਿਕਲ ਕੇ ਵੋਟਾਂ ਪਾਈਆਂ ਵਾ ਤਾਂ ਕਰਕੇ। ਸੋ ਜੇਕਰ ਇੰਨੀ ਅਵੇਅਰਨੈਸ ਆ, ਤਾਂ ਫਿਰ ਇਸ ਪਾਸੇ ਨੂੰ ਹੁਣ ਤੱਕ ਵਧੇਰੇ ਕਦਮ ਚੁੱਕੇ ਜਾਣੇ ਬੜੇ ਜ਼ਰੂਰੀ ਸੀ।
1: ਦੇਖੋ, ਤੁਸੀਂ ਵੀ ਕੋਈ ਖਬਰ ਸੁਣੀ ਸੀ, ਕਿਉਂਕਿ ਉੱਥੇ ਸਾਰੀਆਂ ਸਰਕਾਰਾਂ ਜਾਣ ਬੁੱਝ ਕੇ ਇਹੋ ਜਿਹੀਆਂ ਖਬਰਾਂ ਨੂੰ ਦਬਾਉਂਦੀਆਂ ਨੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਲੋਕ ਡਰ ਜਾਣ ਤੇ ਹਾਹਾਕਾਰ ਮੱਚ ਜਾਏ। ਤੁਹਾਨੂੰ ਯਾਦ ਹੋਣਾ, ਇੱਕ ਮੰਤਰੀ ਕਹਿੰਦਾ ਜੀ ਗਰਮੀ 'ਚ ਤੁਹਾਨੂੰ AC ਦੀ ਕੀ ਲੋੜ ਹੈ, ਇੱਕ ਪਿਆਸ ਆਪਣੇ ਕੋਲ ਰੱਖਿਆ ਕਰੋ, ਜੇਬ 'ਚ ਪਾ ਲਿਆ ਕਰੋ ਪਿਆਸ, ਵੀ ਮੈਂ ਤਾਂ ਕਾਰ 'ਚ ਬੈਠ ਕੇ ਵੀ AC ਚਲਾਉਂਦਾ ਨਹੀਂ, ਨਾ ਮੇਰੇ ਘਰ 'ਚ AC ਚੱਲਦਾ, ਮੈਂ ਪਿਆਸ ਆਪਣੀ ਜੇਬ 'ਚ ਰੱਖਦਾ। ਇਹੋ ਇਹ ਹੱਦ ਤੱਕ ਉੱਥੇ ਉਹਦੇ ਜਿਹੜੇ ਲੀਡਰ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ।
0: ਤੇ ਮੁੱਖ ਮੰਤਰੀ ਵੀ ਉਹ ਕਹਿੰਦੇ ਨੇ, ਹੁਣ ਰੀਸੈਂਟਲੀ ਉਹਦਾ ਬਿਆਨ ਸੀ ਵੀ ਜਿਹੜਾ ਪਾਣੀ ਦੀ ਘਾਟ ਨਹੀਂ ਆ, ਪਰ ਰਾਹ 'ਚ ਆਉਂਦਿਆਂ ਭਾਫ਼ ਬਣ ਕੇ ਉੱਡ ਜਾਂਦਾ।
1: ਹਾਂ ਬਿਲਕੁਲ, ਪਾਣੀ ਦੀ ਘਾਟ ਨਹੀਂ ਹੈ, ਜਿਹੜਾ ਧਰਤੀ ਦੇ ਥੱਲੇ ਪਾਣੀ ਉਹ ਕਿਵੇਂ ਉੱਡ ਗਿਆ ਬਈ, ਜਿਹੜਾ ਪਾਣੀ ਧਰਤੀ ਦੇ ਥੱਲੇ ਦਾ 70 ਫੁੱਟ ਦੇ ਆ, 300 ਫੁੱਟ ਦੇ ਉੱਤੇ ਡੂੰਘਾ ਪਾਣੀ, ਉਹ ਕਿਵੇਂ ਉੱਡ ਗਿਆ, ਉਹਦੀ ਘਾਟ ਕਿਵੇਂ ਆ ਗਈ ਸਾਡੇ। ਸੋ ਜਿਹੜੀ ਇਹਦੀ ਆਪਾਂ ਗੱਲ ਇਹ ਕਰ ਰਹੇ ਸੀ ਵੀ ਕਿੰਨਾ ਕੁ ਭਿਆਨਕ ਆ, ਭਿਆਨਕ ਇਹ ਹੈ ਬਈ ਇਹਦੇ ਨਾਲ ਜੇ 2 ਡਿਗਰੀ ਤੋਂ ਟੱਪ ਗਿਆ ਤੇ ਜਿਹੜੀ ਦੁਨੀਆਂ ਦੀ ਇਕੋਨਮੀ ਆ ਉਹਦਾ 3ਵਾਂ ਹਿੱਸਾ ਨਸ਼ਟ ਹੋ ਜਾਏਗਾ। ਜੇ ਆਸਟ੍ਰੇਲੀਆ ਦੀ ਇਕੋਨਮੀ ਮੰਨ ਲਓ 1 ਟ੍ਰਿਲੀਅਨ ਹੈ ਤੇ ਉਹ 660 ਬਿਲੀਅਨ ਦੇ ਕਰੀਬ ਰਹਿ ਜਾਏਗੀ। ਸੋ ਅਮਰੀਕਾ ਜਿਹੜਾ ਹੈ, ਅਮਰੀਕਾ ਬੜਾ ਵੱਡਾ ਮੁਲਕ ਹੈ, ਜੇ ਟੈਂਪਰੇਚਰ 2 ਡਿਗਰੀ ਤੇ ਪਹੁੰਚ ਜਾਂਦਾ ਹੈ ਤੇ ਨਿਊਯਾਰਕ ਤੋਂ ਲੈ ਕੇ ਕੋਲੋਰਾਡੋ ਤੱਕ ਦਾ ਜਿਹੜਾ ਉਹਦਾ ਈਸਟਰਨ ਹਾਫ ਹੈ, ਉਹ ਗਰਮੀਆਂ 'ਚ 3 ਮਹੀਨੇ ਇੰਨਾ ਗਰਮ ਹੋਏਗਾ ਵੀ ਬੰਦਾ ਅੰਦਰੋਂ ਬਾਹਰ ਨਿਕਲਿਆ ਤਾਂ ਉਹਦੀ ਇਮੀਡੀਏਟਲੀ ਮੌਤ ਹੋਗੀ। ਤੇ ਜਿਹੜਾ ਪੱਛਮੀ ਹਿੱਸਾ ਆ, ਜਿੱਥੇ ਕੈਲੀਫੋਰਨੀਆ ਜਿਹੜਾ ਪਹਿਲੇ ਗਰਮ ਹੈ, ਕੈਲੀਫੋਰਨੀਆ, ਨਿਵਾਡਾ, ਐਰੀਜ਼ੋਨਾ, ਟੈਕਸਾਸ, ਇਹਦੇ ਵਿੱਚ ਜੇ ਟੈਂਪਰੇਚਰ ਇੰਨਾ ਹੋਏਗਾ ਔਰ 6 ਮਹੀਨੇ ਇੰਨਾ ਟੈਂਪਰੇਚਰ ਹੋਏਗਾ ਜੇ ਬੰਦਾ ਬਾਹਰ ਨਿਕਲਿਆ ਉਹਦੇ ਨਾਲ ਹੀ ਮੌਤ ਹੋਗੀ। ਸੋ ਅਸੀਂ ਇੱਥੇ ਖੜੇ ਹਾਂ,
0: ਕਾਫੀ ਚਿੰਤਾਜਨਕ ਸਥਿਤੀ ਆ, ਪਰ ਇਹ ਆ ਕਿ ਆਪਾਂ ਇੰਨਾ ਜ਼ਿਆਦਾ ਉਹਨੂੰ ਨਹੀਂ ਲੈਂਦੇ ਸੀਰੀਅਸਲੀ, ਕਿਉਂਕਿ ਸਾਡੇ ਤੱਕ ਉਸ ਤਰੀਕੇ ਦੇ ਨਾਲ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਆ। ਜ਼ਿਆਦਾਤਰ ਸਾਡੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਜ਼ਰੂਰਤ, ਪਰ ਸਾਨੂੰ ਉਹ ਰਸੀਲੀਆਂ ਲੱਗਦੀਆਂ, ਚਟਪਟੀਆਂ ਲੱਗਦੀਆਂ, ਜਾਂ ਫਿਰ ਇਦਾਂ ਦੇ ਵੀ ਦੋਸ਼ ਲੱਗਦੇ ਆ ਕਿ ਇਹ ਚੀਜ਼ਾਂ ਇਸ ਕਰਕੇ ਸਾਡੇ ਤੱਕ ਪਹੁੰਚਾਈਆਂ ਜਾਂਦੀਆਂ ਨੇ ਤਾਂ ਕਿ ਸਾਡਾ ਧਿਆਨ ਇਹਨਾਂ ਇੰਪੋਰਟੈਂਟ ਮੁੱਦਿਆਂ ਵਾਲੇ ਪਾਸੇ ਨਾ ਜਾਵੇ। ਪਰ ਸਵਾਲ ਤਾਂ ਫਿਰ ਇਹ ਵੀ ਪੈਦਾ ਹੁੰਦਾ ਕਿ ਇਸੇ ਦੁਨੀਆਂ ਦੇ ਵਿੱਚ ਉਹਨਾਂ ਨੇ ਵੀ ਰਹਿਣਾ ਜਿਨ੍ਹਾਂ ਨੇ ਕੁਛ ਕਰਨਾ ਵਾ, ਜਿਹੜੇ ਕਰਤਾ ਧਰਤਾ ਨੇ, ਜਿਨ੍ਹਾਂ ਦੇ ਕੀਤਿਆਂ ਕੁਛ ਹੋਣ ਦੇ ਆਸਾਰ ਨੇ, ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ, ਕਾਰਖਾਨਿਆਂ ਦੇ ਮਾਲਕ, ਇਹ ਸਰਕਾਰਾਂ ਚਲਾਉਣ ਵਾਲਾ, ਇਹ ਪ੍ਰਸ਼ਾਸਨ। ਸੋ ਇਹਨਾਂ ਦੇ ਵੀ ਬੱਚੇ ਤਾਂ ਇੱਥੇ ਹੀ ਨੇ। ਜਿੱਦਾਂ ਆਪਾਂ ਇਹ ਕਹਿ ਦਿੰਦੇ ਹਾਂ ਵੀ ਨਸ਼ਾ ਵੇਚਣ ਵਾਲੇ ਦਾ ਬੱਚਾ ਵੀ ਫਿਰ ਇੱਕ ਦਿਨ ਆਦੀ ਹੋ ਜਾਂਦਾ, ਅਤੇ ਇਹਦੇ ਤੋਂ ਕਿੱਦਾਂ ਬਚਣਗੇ?
1: ਬਿਲਕੁਲ ਜੀ ਬਿਲਕੁਲ। ਦੇਖੋ, ਜੇ ਦੁਨੀਆਂ ਨਸ਼ਟ ਹੋ ਜਾਂਦੀ ਹੈ ਤਾਂ ਸਾਡੀ ਧਨ ਦੌਲਤ ਦਾ ਕੋਈ ਮਤਲਬ ਨਹੀਂ। ਮੇਰੇ ਬੈਂਕ 'ਚ ਮਿਲੀਅਨ ਪਿਆ ਜਾਂ 5 ਮਿਲੀਅਨ ਪਿਆ ਜਾਂ $1 ਪਿਆ, ਉਹਦਾ ਮੇਰੇ ਬੱਚਿਆਂ ਨੂੰ ਕੋਈ ਸੁੱਖ ਨਹੀਂ ਹੋਣਾ ਜੇ ਉਹ ਇਸ ਧਰਤੀ 'ਤੇ ਜਿਉ ਨਹੀਂ ਸਕਣਗੇ, ਜੇ ਉਹਨਾਂ ਦੇ ਕੋਲ ਨੌਕਰੀਆਂ ਨਹੀਂ ਹੈ, ਜੇ ਉਹਨਾਂ ਦਾ ਮੌਸਮ ਇੰਨਾ ਖਰਾਬ ਹੈ, ਉਹਨਾਂ ਦੇ ਘਰ ਨਹੀਂ ਆ, ਘਰ ਇੰਨੇ ਮਹਿੰਗੇ ਆ, ਇੰਸ਼ੋਰੈਂਸ ਇੰਨੀ ਮਹਿੰਗੀ ਆ। ਸੋ ਜਿਹੜਾ ਇਹ ਪਰ ਇਹ ਮਨੁੱਖ ਦੀ ਮਤਲਬ ਇੱਕ ਤਾਂ ਜਿਵੇਂ ਤੁਹਾਡਾ ਰੇਡੀਓ ਪ੍ਰੋਗਰਾਮ ਆ, ਤੁਸੀਂ ਮੈਨੂੰ ਟਾਈਮ ਦਿੰਦੇ ਹੋ, ਆਪਾਂ ਪਹੁੰਚਾ ਰਹੇ ਹਾਂ, ਇਹਦੀ ਬੜੀ ਘਾਟ ਹੈ, ਸਾਨੂੰ ਲੋੜ ਹੈ, ਕਿਉਂਕਿ ਸਰਕਾਰਾਂ ਆਸਟ੍ਰੇਲੀਆ ਦੀ ਸਰਕਾਰ ਕਰਦੀ ਹੈ, ਪਰ ਸਭ ਤੋਂ ਵੱਧ ਜਿੱਥੇ ਸਭ ਤੋਂ ਵੱਧ ਬਰਬਾਦੀ ਹੋਣੀ ਹੈ, ਜਿਹਦਾ ਜਿਸ ਥਾਂ ਨਾਲ ਆਪਣਾ ਸੰਬੰਧ ਹੈ, ਉਹ ਹੈ ਭਾਰਤ ਪਾਕਿਸਤਾਨ, ਤੇ ਗਾਂ ਉਹਦੇ ਵਿੱਚੋਂ ਚੜ੍ਹਦਾ ਤੇ ਲੈਂਦਾ ਪੰਜਾਬ। ਉਹਦੀ ਝਲਕ ਆਪਾਂ ਵੇਖ ਚੁੱਕੇ ਹਾਂ। ਇੱਕ ਤੁਸੀਂ ਗੂਗਲ ਕਰ ਲੈਣਾ, ਦਾਦੂ ਸ਼ਹਿਰ ਹੈ, ਸਿੰਧ ਦੇ ਵਿੱਚ ਪੈਂਦਾ। ਤੇ ਉਹ ਦੇਖੋ ਜੋ ਦਰਿਆ ਦੇ ਕੰਢੇ ਤੇ ਆ, ਸਿੰਧ ਦਰਿਆ ਦੇ ਕੰਢੇ, ਤੇ ਦੂਜੇ ਬੰਨੇ ਪਹਾੜ ਲੱਗਦੇ। ਸੋ ਬੰਦਾ ਸੋਚਦਾ ਵੀ ਏਦੂ ਵਧੀਆ ਥਾਂ ਕਿਹੜੀ ਹੋ ਸਕਦੀ ਹੈ, ਤੁਹਾਡੇ ਸੱਜੇ ਹੱਥ ਦਰਿਆ ਤੇ ਖੱਬੇ ਹੱਥ ਤੁਹਾਡੇ ਪਹਾੜ।
0: ਜੀ
1: ਪਰ ਜਦੋਂ ਉੱਥੇ ਹੜ੍ਹ ਆਉਂਦਾ ਉਹ ਤਾਂ ਵੀ ਡੁੱਬ ਜਾਂਦਾ, ਤੇ ਜਦੋਂ ਗਰਮੀ ਪੈਂਦੀ ਆ ਉਹ ਤਾਂ ਵੀ ਡੁੱਬ ਜਾਂ ਮਰ ਜਾਂਦਾ। ਔਰ ਉੱਥੇ ਇੰਨਾ ਜ਼ਿਆਦਾ, ਉਹ ਪਿਛਲੇ ਮਹੀਨੇ ਜਦੋਂ ਟੈਂਪਰੇਚਰ ਗਿਆ ਤਾਂ ਦੁਨੀਆ ਵਿੱਚ ਸਭ ਤੋਂ ਵੱਧ ਥਾਂ ਗਰਮ ਸੀ ਉਹਨਾਂ ਦੀ, 52.3 ਡਿਗਰੀ। ਤੇ ਉੱਥੇ ਲੋਕਾਂ ਨਾਲ ਇੰਟਰਵਿਊ ਸੀ, ਨਿਊਯਾਰਕ ਟਾਈਮ ਦੀ ਖਬਰ ਹੈ, ਤੁਸੀਂ ਉਹਨੂੰ ਗੂਗਲ ਕਰ ਲੈਣਾ, ਨਿਊਯਾਰਕ ਟਾਈਮ ਦਾਦੂ ਪਾਕਿਸਤਾਨ। ਲੋਕ ਜਿਹੜੇ ਨੇ ਉਹ ਕਹਿੰਦੇ ਜੀ ਅਸੀਂ ਇੱਥੇ ਹੁਣ ਰਹਿ ਨਹੀਂ ਸਕਦੇ, ਉਹ ਛੱਡ ਕੇ ਜਾ ਰਹੇ ਨੇ, ਆਪਣੀਆਂ ਜ਼ਮੀਨਾਂ ਛੱਡ ਰਹੇ ਨੇ। ਸੋ ਹੁਣ ਪੰਜਾਬ ਦੇ ਵਿੱਚ ਲੋਕ ਕਹਿੰਦੇ ਜੀ ਮੇਰੀ ਖੇਤ ਦੀ ਕੀਮਤ 1 ਕਰੋੜ ਹੋ ਗਈ, 25 ਲੱਖ ਹੋ ਗਈ, ਤੇ ਜੇ ਉੱਥੇ ਫਸਲਾਂ ਮਰਨ ਲੱਗ ਗਈਆਂ ਤੇ ਉਹ ਫਿਰ 1 ਕਰੋੜ ਦੀ ਥੋੜ੍ਹੀ ਕੀਮਤ ਰਹੇਗੀ। ਤੇ ਜੇ ਲੋਕ ਭੁੱਖੇ ਮਰਨਗੇ, ਕਿਸਾਨ ਭੁੱਖੇ ਮਰਨਗੇ, ਤੇ ਗੱਲ ਲੋਕ ਜਿਹਨਾਂ ਨੇ ਖਾਣਾ ਸੀ ਉਹ ਭੁੱਖੇ ਮਰਦੇ ਨੇ। ਤੇ ਇਹਦੇ ਨਾਲ ਉੱਥੇ ਜਿਹੜੀ ਆ ਅਨਾਰਕੀ ਕਹਿੰਦੇ ਨੇ, ਜਿਹਨੂੰ ਸਿਵਲ ਵਾਰ ਕਹਿੰਦੇ ਨੇ, ਕਿਉਂਕਿ ਜਿਹੜਾ ਬੰਦਾ ਭੁੱਖਾ ਮਰਦਾ ਫਿਰ ਸਭ ਕੁਛ ਕਰਦਾ, ਉਹ ਲੁੱਟ ਲੁੱਟਮਾਰ ਵੀ ਕਰਦਾ, ਉਹ ਦੰਗਾ ਵੀ ਕਰਦਾ, ਕਿਉਂਕਿ ਨੇ ਆਪਣੇ ਆਪ ਨੂੰ ਬਚਾਉਣ ਲਈ, ਖਾਣ ਲਈ ਕੁਛ ਤਾਂ ਉਹਨੇ ਕੋਸ਼ਿਸ਼ ਕਰਨੀ ਹੈ ਨਾ, ਘਰ ਦੇ ਅੰਦਰ ਬੈਠ ਕੇ ਤਾਂ ਕੋਈ ਨਹੀਂ ਮਰੇਗਾ।
0: ਬਿਲਕੁਲ।
1: ਸੋ ਇਹ ਹਾਂ ਇਹ ਫੋ ਇੰਨੀ ਭਿਆਨਕ ਹੈ ਬਈ, ਇੰਡੀਆ ਦੇ ਬਹੁਤ ਸਾਰੇ ਹਿੱਸੇ ਨੇ, ਖਾਸ ਕਰਕੇ ਉਹਦੇ ਸੈਂਟਰ ਦੇ ਵਿੱਚ, ਜਿੱਥੇ ਉਹ ਮਨੁੱਖਾਂ ਦੇ ਰਹਿਣ ਯੋਗ ਨਹੀਂ ਹੋਣਗੇ। ਉੱਥੋਂ ਲੱਖਾਂ ਮਨੁੱਖਾਂ ਨੂੰ ਛੱਡ ਕੇ ਜਾਣਾ ਪਏਗਾ ਉਹ ਪਿੰਡ ਸ਼ਹਿਰ, ਤੇ ਤਾਂ ਕਿ ਦੂਜੇ ਪਾਸੇ ਪਹਾੜਾਂ ਦੇ ਨੇੜੇ ਜਾਂ ਕੋਈ ਦਰਿਆਵਾਂ ਦੇ ਨੇੜੇ ਕੋਈ ਥਾਂ ਜਿੱਥੇ ਹਾਲੇ ਟੈਂਪਰੇਚਰ ਉਹਨਾਂ ਨਹੀਂ ਵਧਿਆ, ਉਹ ਉੱਥੇ ਜੀਉ ਸਕਣ। ਸੋ ਜਿਹੜੀ ਨਕਸ਼ਾ ਸਾਡੇ ਮਨ 'ਚ ਦੁਨੀਆ ਦਾ ਜਾਂ ਭਾਰਤ ਦਾ ਜਾਂ ਪੰਜਾਬ ਦਾ, ਉਹ ਪੂਰੇ ਦਾ ਪੂਰਾ ਤਹਿਸ ਨਹਿਸ ਹੋ ਜਾਏਗਾ।
0: ਸੋ ਆਪਾਂ ਪਿਛਲੇ ਦਿਨ ਹੀ ਆਪਾਂ ਵੇਖਿਆ ਹੀ ਆ ਪੰਜਾਬ ਦੇ ਵਿੱਚ ਵੀ, ਈਵਨ ਅੰਮ੍ਰਿਤਸਰ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ, ਕਿੰਨੀ ਤੇਜ਼ ਹਨੇਰੀਆਂ ਆਈਆਂ ਨੇ, ਕਿੰਨਾ ਲੋਕਾਂ ਦਾ ਨੁਕਸਾਨ ਹੋਇਆ।
1: ਹਾਂ ਦੇਖੋ, ਹਾਂ ਪਰ ਦਰਬਾਰ ਸਾਹਿਬ ਦੇ ਅੰਦਰ ਜਿਹੜੀ
0: ਬਿਲਕੁਲ
1: ਨੇੜੇ
0: ਦਰਬਾਰ ਸਾਹਿਬ ਦੇ ਅੰਦਰ
1: ਦੀ ਮੈਂ
0: ਕਿੰਨਾ
1: ਹੈਰਾਨ ਹੋ
0: ਪਾਣੀ
1: ਗਿਆ,
0: ਪਾਣੀ ਖਲੋਤਾ ਪਰਿਕਰਮਾ ਦੇ ਵਿੱਚ। ਸੋ ਇਹ
1: ਮੈਂ, ਹਾਂਜੀ ਮੈਂ ਵੀ ਉਸੇ ਜੰਮਿਆ ਪੜਿਆ, 22 ਸਾਲ ਤੱਕ ਮੈਂ ਉੱਥੇ ਰਿਹਾ, ਇੱਦਾਂ ਦੀ ਹਨੇਰੀ ਚੱਕੜ ਕਦੀ ਨਹੀਂ ਸੀ ਵੇਖਿਆ।
0: ਸੋ ਇਹੋ ਹੀ ਉਹ ਨਤੀਜੇ ਨੇ, ਜਿੱਦਾਂ ਪਿਛਲੇ ਪ੍ਰੋਗਰਾਮ 'ਚ ਵੀ ਤੁਸੀਂ ਦੱਸਿਆ ਹੈ ਕਿ ਮਈ ਦਾ ਜਿਹੜਾ ਮਹੀਨਾ ਹੈ ਇਸ ਵਰੇ ਲੰਘ ਕੇ ਗਿਆ, ਇਹ ਦੂਜਾ ਸਭ ਤੋਂ ਗਰਮ ਮਈ ਦਾ ਮਹੀਨਾ ਰਿਹਾ ਵਾ ਜਦੋਂ ਤੋਂ ਵੀ ਰਿਕਾਰਡ ਰੱਖਣੇ ਸ਼ੁਰੂ ਕੀਤੇ ਗਏ ਨੇ। ਸੋ ਅਜਿਹੇ ਦੇ ਵਿੱਚ ਹੁਣ ਜੇ ਆਪਾਂ ਹਾਲੇ ਵੀ ਇਸ ਪਾਸੇ ਨੂੰ ਚਿੰਤਾ ਨਹੀਂ ਜਿਤਾਉਂਦੇ, ਇਸ ਪਾਸੇ ਨੂੰ ਧਿਆਨ ਨਹੀਂ ਦਿੰਦੇ ਜਾਂ ਆਪ ਨਹੀਂ ਦਿੰਦੇ ਜਾਂ ਫਿਰ ਜਿਨ੍ਹਾਂ ਨੇ ਧਿਆਨ ਰੱਖਣਾ ਉਹਨਾਂ ਨੂੰ ਮਜਬੂਰ ਨਹੀਂ ਕਰਦੇ ਇਸ ਪਾਸਿਓਂ, ਤਾਂ ਫਿਰ ਰੱਬ ਹੀ ਰਾਖਾ। ਪਰ ਸੱਚ ਇਹ ਆ ਕਿ ਹਾਲੇ ਤੱਕ ਵੀ ਕਿਸੇ ਦਾ ਕੋਈ ਬਹੁਤਾ ਧਿਆਨ ਨਹੀਂ ਆ। ਵੈਸੇ ਤੁਹਾਡਾ ਕੀ ਐਕਸਪੀਰੀਅੰਸ ਆ, ਤੁਸੀਂ ਜ਼ਿਆਦਾ ਖਿਆਲ ਰੱਖਦੇ ਹੋ ਇਸ ਚੀਜ਼ ਦਾ? ਇੰਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਇੰਡੀਆ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ, ਪਾਕਿਸਤਾਨ ਦੇ ਵਿੱਚ ਇਹ ਚੀਜ਼ਾਂ, ਆਪਾਂ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ ਵੀ ਵੇਖਦੇ ਹਾਂ, ਆਪਾਂ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਕਿ ਇੱਥੇ ਵੀ ਲੋਕਾਂ ਨੂੰ ਕੋਈ ਬਹੁਤਾ ਉਸ ਲੈਵਲ 'ਤੇ ਲੈਣਾ ਦੇਣਾ ਨਹੀਂ ਹੈ, ਇੱਕ ਛੋਟਾ ਜਿਹਾ ਤਬਕਾ ਵਾ ਜਿਹੜਾ ਇਸ ਚੀਜ਼ 'ਤੇ ਆਵਾਜ਼ ਉਠਾਉਂਦਾ।
1: ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੀ, ਕਿਉਂਕਿ ਇਹ ਕਾਰਬਨ ਡਾਈਆਕਸਾਈਡ ਨਾਲ ਜੁੜਿਆ ਹੋਇਆ ਕ੍ਰਾਈਸਿਸ, ਤੇ ਕਾਰਬਨ ਡਾਈਆਕਸਾਈਡ ਆਉਂਦੀ ਆ ਕੋਲੇ ਵਿੱਚੋਂ ਤੇ ਡੀਜ਼ਲ ਪੈਟਰੋਲ ਤੇ ਗੈਸ ਚਾਲਣ 'ਚੋਂ, ਤੇ ਜਿਹੜੀਆਂ ਲੋਬੀ, ਜਿਹੜੇ ਕਾਰੋਬਾਰ ਬਿਜ਼ਨਸ ਉਹਨਾਂ ਉਹ 'ਚੋਂ ਪੈਸੇ ਕਮਾਉਂਦੇ ਨੇ, ਉਹ ਹਰ ਸਾਲ ਕਰੋੜਾਂ ਰੁਪਈਏ ਖਰਚ ਕਰਦੇ ਨੇ ਲੋਕਾਂ ਦੇ ਮਨਾਂ 'ਚ ਸ਼ੰਕੇ ਪੈਦਾ ਕਰਨ ਲਈ, ਬਈ ਇਹ ਗਲਤ ਗੱਲ ਹੈ, ਇਹਦਾ ਕੋਈ ਪਰੂਫ ਨਹੀਂ, ਇਹ ਤਾਂ ਸਾਇੰਟਿਸਟ ਐਵੇਂ ਕਹਿ ਰਹੇ ਨੇ। ਸੋ ਜਿਹੜੀ ਰਿਪੋਰਟ ਯੂਨਾਈਟਿਡ ਨੇਸ਼ਨ ਦੀ ਹੈ, IPCC ਇਹਨੂੰ ਰਿਪੋਰਟ ਕਹਿੰਦੇ ਨੇ, ਜਿਹੜੀ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ ਬਾਈ ਜੀ, ਉਹ ਰਿਪੋਰਟ ਤਿਆਰ ਕਰਨ ਵਾਲੇ 812 ਸਾਇੰਟਿਸਟ ਨੇ, ਉਹ ਕਿਸੇ ਇੱਕ ਸਾਇੰਟਿਸਟ ਦੀ ਨਹੀਂ ਹੈ, 812 ਸਾਇੰਟਿਸਟਾਂ ਦੀ ਸਾਂਝੀ ਰਿਪੋਰਟ ਹੈ। ਤੇ ਉਹ ਜਿਹੜੇ 812 ਸਾਇੰਟਿਸਟ ਨੇ ਉਹ ਤਕਰੀਬਨ ਦੁਨੀਆ ਭਰ ਦੇ ਵੱਖ ਵੱਖ ਮੁਲਕਾਂ 'ਚੋਂ ਨੇ, ਵੱਖ ਵੱਖ ਧਰਮਾਂ ਵਾਲੇ ਨੇ, ਵੱਖ ਵੱਖ ਕਲਚਰ ਵਾਲੇ ਨੇ। ਤੇ ਇਨਫੈਕਟ ਅੱਜ ਤੱਕ ਕਦੇ ਵੀ ਸਾਇੰਸ ਦੇ ਇਤਿਹਾਸ ਦੇ ਵਿੱਚ ਕੋਈ ਵੀ ਸਾਇੰਸ ਦੀ ਰਿਪੋਰਟ ਇੰਨੇ ਜ਼ਿਆਦਾ ਡਾਈਵਰਸ ਗਰੁੱਪ ਨੇ ਤਿਆਰ ਨਹੀਂ ਕੀਤੀ ਜਿੰਨੀ ਉਹ ਹੈ। ਸੋ ਉਹਨੂੰ ਸਾਨੂੰ ਉਹਨੂੰ ਕ੍ਰੈਡਿਟ ਦੇਣਾ ਚਾਹੀਦਾ, ਉਹਨੂੰ ਸਾਨੂੰ ਮੰਨਣਾ ਚਾਹੀਦਾ, ਭਾਵੇਂ ਕਿ ਜਿਹੜਾ ਬਿਗ ਆਇਲ ਇੰਡਸਟਰੀ ਦਾ ਇੰਨਾ ਜ਼ਿਆਦਾ ਡਿਸਇਨਫੋਰਮੇਸ਼ਨ ਕਹਿ ਲਓ ਇਹ ਪ੍ਰੋਪੇਗੰਡਾ ਹੈ, ਕਿ ਮੈਂ ਜਦੋਂ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ 'ਚ ਵੀ ਜਾਂਦਾ ਤੇ ਉਹ ਸਵਾਲ ਉੱਠਣਗੇ ਜੀ ਇਲੈਕਟ੍ਰਿਕ ਕਾਰ ਦੀ ਬੈਟਰੀ ਤਾਂ ਫਿਰ ਪੋਲਿਊਸ਼ਨ ਕਰੂਗੀ, ਜਿਹੜੇ ਸੋਲਰ ਪੈਨਲ ਨਾਲ ਤਾਂ ਚਿੜੀਆਂ ਮਰ ਰਹੀਆਂ। ਮੈਂ ਕਿਹਾ ਜੀ ਤੁਸੀਂ ਕਿੱਥੇ ਪੜ੍ਹਿਆ? ਅਸੀਂ ਜੀ ਵਟਸਐਪ 'ਤੇ ਪੜ੍ਹਿਆ ਸੀ। ਮਤਲਬ ਫੁੱਲ એનર્ਜੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਮਨ 'ਚ ਸ਼ੰਕਾ ਪਾਇਆ ਹੋਇਆ ਵੀ ਫੁੱਲ ਪੈਣ ਨਾਲ ਚਿੜੀਆਂ ਮਰ ਜਾਂਦੀਆਂ।
0: ਸੋ ਉਹ
1: ਇੰਨੀ
0: ਇੰਨੀ ਜ਼ਿਆਦਾ ਆਪਾਂ ਕਹਿ
1: ਹਾਂ
0: ਲਈਏ ਕਿ ਅਨਪੜ੍ਹਤਾ ਅਸਲ 'ਚ ਇਹ ਹੁੰਦੀ ਹੈ। ਸੋ ਇਹ ਨਹੀਂ ਹੈ ਕਿ ਕਿਸੇ ਨੇ ਕਿਤਾਬਾਂ ਪੜ੍ਹ ਲਈਆਂ ਚਾਰ ਜਾਂ ਨਹੀਂ ਪੜ੍ਹੀਆਂ, ਉਹ ਨਹੀਂ। ਅਨਪੜ੍ਹਤਾ ਉਹ ਆ ਜਿਹੜੀ ਕਿ ਆਪਣੀ
1: ਹਾਂ
0: ਪੜ੍ਹਤ ਨਾ ਕਰਕੇ ਅਤੇ ਆਪਾਂ ਕਿਸੇ ਦੇ ਐਵੇਂ ਆਖੇ ਵੇਖੇ 'ਚ ਲੱਗ ਕੇ ਅਤੇ ਉਹ ਨਾ ਕਰਨਾ ਜੋ ਸਾਡੇ ਲਈ, ਸਾਡੇ ਵਾਤਾਵਰਣ ਲਈ, ਸਾਡੇ ਪਰਿਵਾਰ ਦੇ ਲਈ ਜ਼ਿਆਦਾ ਬਿਹਤਰ ਹੈ। ਸੋ ਇਹ ਅਜਿਹੇ ਹਾਲਾਤਾਂ ਦੇ ਵਿੱਚ ਆਪਾਂ ਕਹਾਂਗੇ ਕਿ ਰੱਬ ਹੀ ਰਾਖਾ, ਪਰ ਇਹ ਆ ਕਿ ਰੱਬ ਦੇ ਨਾਲ ਨਾਲ ਕਿ ਇਹ ਵੀ ਕਹਿ ਦਿੰਦੇ ਨੇ ਕਿ ਰੱਬ ਬੰਦੇ ਦੇ ਵਿੱਚ ਹੀ ਵੱਸਦਾ, ਅਤੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਵੱਸਦਾ ਵਾ ਉਹਨਾਂ ਦੇ ਲਈ ਇੱਕ ਹਲੂਣਾ ਇਹ ਜਾਣਕਾਰੀ, ਇਹ ਇਨਫੋਰਮੇਸ਼ਨ ਕਿ ਤੁਸੀਂ ਜੋ ਜੋ ਵੀ ਕਰ ਸਕਦੇ ਹੋ ਆਪਣੇ ਇਸ ਸੰਸਾਰ ਦੇ ਲਈ, ਇਸ ਦੁਨੀਆ ਦੇ ਲਈ, ਅਤੇ ਕਿਹੜੇ ਕਿਹੜੇ ਸਟੈਪ, ਬੇਬੀ ਸਟੈਪ, ਉਹ ਫਿਰ ਦੁਬਾਰਾ ਆਪਾਂ ਅਗਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਭਾਅ ਜੀ ਹੋਰ ਕੋਈ ਜਾਣਕਾਰੀ ਆਪਾਂ ਫਿਲਹਾਲ ਜਾਣਦੇ ਹਾਂ?
1: ਹਾਂਜੀ ਬਿਲਕੁਲ, ਜਿਵੇਂ ਸਾਡਾ ਇਹਦੇ ਵਿੱਚ ਨਾ ਮੈਂ ਇਕੱਲਾ ਕੁਛ ਕਰ ਸਕਦਾ ਨਾ ਤੁਸੀਂ ਕਰ ਸਕਦੇ, ਈਵਨ ਸਰਕਾਰ ਵੀ ਕਰ ਨਹੀਂ ਸਕਦੀ। ਸੋ ਇਹਦੇ ਵਿੱਚ ਸਾਡਾ ਫਰਜ਼ ਇਹੀ ਆ, ਜਿਹੜੇ ਸੁਣ ਰਹੇ ਨੇ ਜਿਹਨਾਂ ਨੂੰ ਘੱਟੋ ਘੱਟ ਇਹਦੀ ਸਮਝ ਆਉਂਦੀ ਆ, ਵੀ ਤੁਸੀਂ ਅੱਜ ਕੱਲ੍ਹ ਸਾਰਾ ਕੁਛ ਇੰਟਰਨੈਟ 'ਤੇ ਆ, ਤੁਹਾਨੂੰ ਜੋ ਵੀ ਮੈਂ ਦੱਸਦਾ ਤੁਹਾਨੂੰ ਉਹਨੂੰ ਕੋਟਾ ਲਗਾਉਣ ਦੀ ਲੋੜ ਨਹੀਂ। ਤੁਸੀਂ ਆਪਣੇ ਪਰਿਵਾਰ, ਆਪਣੇ ਦੋਸਤਾਂ, ਆਪਣੇ ਗੁਆਂਢੀਆਂ ਦੇ ਵਿੱਚ ਆਪਣੇ ਲੀਡਰ ਬਣੋ ਅਤੇ ਤੁਸੀਂ ਇਹ ਜਾਣਕਾਰੀ ਦੇ ਬਾਰੇ ਗੱਲ ਸ਼ੁਰੂ ਕਰੋ ਵੀ ਆਪਾਂ ਕੀ ਕਰਨਾ ਤੇ ਇਹ ਕਿੰਨੀ ਗੰਭੀਰ ਹੈ ਤੇ ਆਪਾਂ ਕੀ ਕਰਨਾ, ਬਸ ਇਹਦੀ ਲੋੜ ਹੈ। ਜਦੋਂ ਅਸੀਂ ਉਹ ਸਾਰੇ ਕਰਾਂਗੇ ਤੇ ਇਹਦਾ ਕਿਤੇ ਨਾ ਕੋਈ ਹੱਲ ਜ਼ਰੂਰ ਨਿਕਲੇਗਾ।
0: ਜੀ ਬਹੁਤ ਧੰਨਵਾਦ ਭਾਈ ਤੁਹਾਡਾ, ਤੁਸੀਂ ਸਮਾਂ ਕੱਢ ਦਿਓ ਅਤੇ ਇਸ ਬਾਰੇ ਜਾਣਕਾਰੀ ਦਿੰਦੇ ਹੋ। ਤੰਦਰੁਸਤੀ ਦੇਵੇ ਰੱਬ ਤੁਹਾਨੂੰ, ਚੜ੍ਹਦੀ ਕਲਾ 'ਚ ਰਹੋ। ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ ਧੰਨਵਾਦ ਅਤੇ ਫੋਨ ਵਾਲਿਆਂ ਦਾ ਵੀ ਬਹੁਤ ਧੰਨਵਾਦ।
0: ਜੀ ਦੋਸਤੋ, ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਸਾਡੀ ਖਾਸ ਗੱਲਬਾਤ ਕ੍ਰਾਈਮ ਐਂਡ ਕੰਟਰੋਲ ਦੇ ਉੱਤੇ। ਹਰਮਿੰਦਰ ਢਿੱਲੋਂ ਜੀ ਦੀ ਆਵਾਜ਼ ਤੁਸੀਂ ਸੁਣ ਰਹੇ ਸੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਹਫ਼ਤੇ ਸਾਡੇ ਨਾਲ ਵਡਮੁੱਲੀ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਂਦੇ ਨੇ। ਸੋ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕਰ ਰਹੇ ਹੋਗੇ ਅਤੇ ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਵੀ ਫਰਮਾਇਓ। ਥੋੜ੍ਹਾ ਥੋੜ੍ਹਾ ਜਿੰਨਾ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ, ਕੀ ਪਾ ਸਕਦਾ, ਉਹ ਛੋਟੇ ਛੋਟੇ ਬੇਬੀ ਸਟੈਪ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਤੁਹਾਡੇ ਨਾਲ ਆਪਾਂ ਜ਼ਰੂਰ ਸਾਂਝੇ ਕਰਾਂਗੇ। ਤੁਸੀਂ ਸਾਡੀ ਪੋਡਕਾਸਟ ਦੇ ਉੱਤੇ ਜਾ ਕੇ ਵੀ ਪਿਛਲੇ ਅੰਕਾਂ ਦੇ ਵਿੱਚ ਵੀ ਉਹ ਸਟੈਪ ਜ਼ਰੂਰ ਸੁਣ ਸਕਦੇ ਹੋ, ਵੇਖ ਸਕਦੇ ਹੋ। ਸੋ ਲਗਾਤਾਰ ਇਹ ਦਿੱਤਾ ਜਾ ਰਿਹਾ ਹੋਕਾ ਜਿਹਦੇ ਵਿੱਚ ਕਿ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸਰਦੀ ਬਣਦੀ ਸਾਂਝ ਪਾਇਆ ਕਰੋ। ਇਜਾਜ਼ਤ ਲੈਂਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਪੋਡਕਾਸਟ, ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ। ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ, ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ, ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ, ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ, ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ, ਤਾਂ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ। ਅੱਜ ਰੇਅਰ ਅਰਥ ਮਿਨਰਲਸ, ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ, ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ, ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ। ਰੇਅਰ ਅਰਥ ਮੈਟਲਸ, ਰੇਅਰ ਅਰਥ ਐਲੀਮੈਂਟ, ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ, ਪਰ ਇਹ ਜਿਹੜੇ ਰੇਅਰ ਨੇ। ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ, ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ, ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ, ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ, ਔਰ ਉਹ ਰੇਅਰ ਕਿਵੇਂ ਹੈਗੇ ਨੇ, ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ, ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ, ਬਟ ਲੈਸ ਪੋਲੀਟੀਕਲ, ਜ਼ਿਆਦਾ ਅਸੀਂ ਉਸ ਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ। ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ, ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ, ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ, ਰੇਅਰ ਵੀ ਪੈਂਦੀ ਹੈ, ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ। ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਆ?
1: ਹਾਂਜੀ, ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ, ਉਹਦੇ ਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ, ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ। ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ। ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ। ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ, ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ, ਕਿਉਂਕਿ ਇਹ ਰੇਅਰ ਨਹੀਂ ਹੈਗੇ। ਇਹ ਕੁਛ ਜਿਹੜੇ ਆ, ਈਵਨ ਕਾਪਰ, ਜਿੱਦਾਂ ਕਾਪਰ ਹੈਗਾ, ਕਾਪਰ ਨਾਲੋਂ ਜ਼ਿਆਦਾ ਨੰਬਰ 'ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ। ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ, ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ, ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ, ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ, ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ। ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ਼ ਕੀਤਾ ਜਾਂਦਾ ਸੀ, ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ। ਸੋ ਆਪਣੇ ਆਪ 'ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ 'ਚ ਹੈਗੇ। ਜੇ ਤੁਸੀਂ ਪੂਰੇ ਵਰਲਡ 'ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ 'ਚ ਮਿਲਦੇ ਹੈਗੇ ਆ। ਤੇ ਇਹਦੇ 'ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਤੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆਰ ਈ ਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100 ਡਿਗਰੀ ਸੈਲਸੀਅਸ ਹੁੰਦਾ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70 ਡਿਗਰੀ ਹੈਗਾ ਆ ਔਰ ਇੱਕ ਦਾ 71 ਡਿਗਰੀ ਜਾਂ 72 ਡਿਗਰੀ ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 ਡਿਗਰੀ ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 ਡਿਗਰੀ ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 ਔਰ 71 ਦੀ ਗੱਲ ਆਉਣੀ ਆ ਜਾਂ 75 ਔਰ 76 ਦੀ ਗੱਲ ਆਉਣੀ ਆ ਤਾਂ ਉਹ 1 ਡਿਗਰੀ ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਔਰ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ
0: ਤੇ
1: ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਤਰੀਅਮ ਤੇ ਇੱਕ ਸਕੈਂਡੀਅਮ ਹੁਣ ਜਿਹੜਾ ਸਕੈਂਡੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗਾ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਾਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਂਡੀਅਮ ਹੁੰਦਾ ਸੋ ਉਹਨੂੰ ਸਕੈਂਡੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰਸੈਂਟ ਔਰ ਐਲ ਈ ਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰ ਈ ਐਫਸ ਤੇ ਇਹ ਜਿਹੜੇ ਯਤਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰ ਈ ਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀ ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ ਆਰ ਈ ਐਮ ਹੈਗਾ ਉਹਦੇ 'ਚ ਯੂਜ਼ ਹੁੰਦਾ ਇੰਕਲੂਡਿੰਗ ਆਰ ਫੋਨ ਕੈਮਰਾਜ਼ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਇਹ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨੀਓਡਾਈਮੀਅਮ ਇੱਕ ਆਰੀਅਮ ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹਨਾ, ਆਇਰਨ ਦੇ ਮੈਗਨੇਟ ਨਾਲੋਂ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਸ ਪਰੂਫ ਹੈਡਫੋਨਸ ਆ, ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ ਜਿਹੜੀ ਆ, ਜਦੋਂ ਅਸੀਂ ਅੱਜ ਕੱਲ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੇ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਆ ਨਾ, ਤੋ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤੋ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ ਸੈਵਨਟੀਜ਼ ਈਵਨ ਸਿਕਸਟੀ ਫਿਫਟੀਜ਼ ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤੋ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਨੂੰ ਕਿੱਦਾਂ ਈਜ਼ੀਲੀ ਜਿਹੜੀ ਐਕਸਟ੍ਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਇੱਕ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੋਂ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ, ਹਨਾ। ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ। ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗੌਰਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, ਡੀ ਆਈ ਐੱਸ ਐਡ ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਸ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਸ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ। ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ

0: ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ ਇਹਦੀ ਹਿਸਟਰੀ ਕੀ ਹੈਗੀ।
1: ਹਾਂਜੀ, ਇਹ ਜਿੱਦਾਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਔਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੇ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲੇ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ ਕੈਮਿਸਟ ਸੀਗਾ, ਉਹਦਾ ਨਾਮ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ ਆਰੀਅਮ ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚੁਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ ਆਰੀਅਮਸ। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ 'ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹਦੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਅਲੂਮੀਨੀਅਮ। ਹਾਂਜੀ, ਅਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ, ਤਾਂ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ 'ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ 'ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਇੰਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ 'ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟਲ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ। ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ, ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਅਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s ਔਰ 80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ 'ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀ ਹੈ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ ਹਨਾ, ਜਿਹਨੂੰ ਹਾਂਜੀ ਸਧਾਈ ਕਰਦੇ ਆ। ਹਾਂਜੀ, ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ,

0: ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ
1: ਹਨਾ, ਕਰੈਕਟ, ਉਹੀ ਸਮਾਨ ਨਹੀਂ ਹੈਗਾ ਸਾਰਿਆਂ ਦੇ ਕੋਲ।
0: ਹਾਂਜੀ, ਤਾਂ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸਿਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਔਰ ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਿੱਦਾਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ ਹਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ ਹਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% US ਕਰਦਾ ਸੀ, ਤਾਂ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ, ਔਰ US 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ। ਹਾਂਜੀ,
1: ਰਾਈਟ, ਚਲੋ ਠੀਕ ਹੈ। ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈਏ ਆਪਾਂ ਇੱਥੋਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਅਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-74। ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਰੇਡੀਓ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਓ ਜੋ ਹੁਕਮ ਮੇਰੀ ਸਰਕਾਰ।
5: ਓ ਆ ਕਿਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਓ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ ਰਿਵਰ ਸਟੋਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੁਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
7: This station is now the ultimate power in the universe.
1: Radio Hanji 1674. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸਰੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ ਹਾਂ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੀ ਆਪਣੀ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
0: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨ, ਉਹ ਪ੍ਰੋਸੈਸਿਸ ਬਹੁਤ ਲੰਬੀ ਆ, ਤੋ ਉਹਨਾਂ ਟਾਈਮ। ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੀ ਜਦੋਂ ਕਾਨਫਰੰਸ, ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤੋ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ। ਤੋ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ, ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ, ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ, US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ, ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤੋ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ, ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ, ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ। ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ, ਹਨਾ, ਅਰਥ ਰੇਅਰ ਅਰਥ ਮਿਨਰਲ। ਪਹਿਲਾਂ ਸਾਨੂੰ ਜਿਹੜੇ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਡ ਕੋਈ ਪੋਲਿਸੀਜ਼ ਲੈ ਕੇ ਆਉਂਦੇ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ, ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ, ਬਾਕੀ ਜਿਹੜੀ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ। ਚਾਈਨਾ ਦੇ ਕੋਲ ਸਿਰਫ ਆਈ ਥਿੰਕ 30% or 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ। ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ 'ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁਣ ਦੇ ਤਾਂ ਕਲੈਵਰ ਹਨ ਇਕੋਨਮੀ ਦੇ ਉੱਤੇ। ਤੋ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ 'ਚ ਕੰਮ ਕਰਦੀ ਸੀ, IIM ਦੀ, ਹਾਂਜੀ। ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ, ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ, ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੇ ਖਤਮ ਹੋਏ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ 'ਚ ਖੋਲ ਲੈ ਗਈ, ਹਨਾ। ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ, ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ। ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ, ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ, ਹਨਾ, ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ, ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ 'ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ, ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ। ਤੋ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
1: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ,
0: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ, ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ ਕਿਉਂਕਿ ਹੁਣ ਅੱਜ ਦੇ ਟਾਈਮ ਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ। ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ, ਜਿਹੜੀ ਕੋਸਟ ਗਾਰਡ ਸੀਗੇ, ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ, ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ। ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ, ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ, ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼, ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤੋ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ, ਹਨਾ। ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ, ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ। ਤੋ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ, ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US ਚ ਜਿਹੜੇ 2012 ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REMs ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ। ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ। ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ, ਔਰ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਗਿਆ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼, ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ, ਉਹ ਤਾਂ ਸੰਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਕਰ ਦਿੱਤਾ, ਤੇ ਫਿਰ ਕੰਟਰੀਜ਼ ਨੂੰ, ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ। ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ, ਹੁਣ ਚਾਈਨਾ ਦੀ ਜ਼ਿਆਦਾ ਮੋਨੋਪੋਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ, ਹਨਾ, ਕਿਉਂਕਿ ਫਿਊਚਰ ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸਿਆ ਕਿ ਹਰ ਇੱਕ ਚੀਜ਼ ਚ, ਛੋਟੀ ਤੋਂ ਛੋਟੀ ਚੀਜ਼ ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ, ਔਰ ਪਾਪੂਲੇਸ਼ਨ, ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ, ਹਨਾ, ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
1: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ, ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਹਾਂ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
0: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ, ਕਿੱਥੇ ਨਹੀਂ ਮਿਲਣਗੇ, ਤੁਸੀਂ ਉਹਦੀ ਜਦੋਂ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸ ਏਰੀਆ ਦੇ ਵਿੱਚ ਫੋਰੈਸਟ ਆ, ਹਨਾ, ਮੰਨ ਲਓ ਤੁਸੀਂ, ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਆ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਏ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ। ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹਨਾ। ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ, ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ। ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ। ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡਸ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ ਤੇ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ ਹਨਾ ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਨੂੰ ਬਹੁਤ ਇੰਪੈਕਟ ਕਰਦਾ ਹੈ ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ ਤੇ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ ਚਾਹੇ ਉਹ ਪਾਣੀ ਆ ਚਾਹੇ ਉਹ ਮਿੱਟੀ ਆ ਚਾਹੇ ਉਹ ਹਵਾ ਆ ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ ਉਹ ਵੀ ਇੱਕ ਰੇਡੀਓ ਉਹ ਵੀ ਇੱਕ ਤਰ੍ਹਾਂ ਦੀ ਐਕਸਰੇ ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ ਬਟ ਉਹ ਬਹੁਤ ਘੱਟ ਅਮਾਊਂਟ ਚ ਯੂਜ਼ ਕੀਤੀਆਂ ਜਾਂਦੀਆਂ ਹਨਾ ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ ਜਿਹੜਾ ਇਹਦੀ ਮਾਈਨਿੰਗ ਕਰਨੀ ਸੋ ਇਹ ਚਾਹੇ ਤੁਸੀਂ ਮਤਲਬ ਤੁਸੀਂ ਇਹ ਕਹਿ ਸਕਦੇ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ
8: ਓਕੇ ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿ ਤੱਕ ਜਾ ਰਹੇ ਹੈਗੇ ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ
0: ਹਾਂਜੀ ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤਾਂ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਹਾਂ ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ ਸੋ ਉਹਦੀ ਬਜਾਏ ਜਿਹੜਾ ਅੱਜ ਕੱਲ੍ਹ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹਨਾ ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜੇ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹਨਾ ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼ ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ੍ਹ ਯੂਜ਼ ਕਰ ਰਹੀਆਂ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਵੇਸਟ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ ਈਵਨ ਇਨਕਲੂਡਿੰਗ ਇੰਡੀਆ ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚੋਂ ਕੱਢ ਕੇ ਫਿਰ ਵੇਚ ਰਿਹਾ, ਤੇ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ, ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਆ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ, ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ, ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨ ਕੀਤੀ ਜਾ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ, ਹਨਾ ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ, ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ, ਹਨਾ। ਤੇ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈਗਾ।
8: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ, ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ ਪਹਿਲਾਂ ਜਿਹੜੀ ਉਹਨੂੰ ਫਾਈਂਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟਰੈਕਟ ਵੀ ਕਰਦੇ ਨੇ, ਬਟ ਐਕਸਟਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨਸ ਦਿੱਤੀਆਂ ਨੇ ਅੱਜ ਦੇ ਦਿਨ। ਤੇ
0: ਹਾਂਜੀ, ਇਹਦੇ ਚ ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲਦੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ ਉੱਥੇ ਮਿਲਦੇ ਆ, ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ, ਹਨਾ। ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ, ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 ਕਰੋੜ ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ, ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ, ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਉਹ ਇੰਡੀਅਨ ਰੇਅਰ ਅਰਥ ਲਿਮਿਟਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਿਡ ਜਿਹੜੀ ਆ ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਵਿੱਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹੜੀ ਮੈਂ ਗੱਲ ਕੀਤੀ ਆ ਉਹਦੇ ਚ ਵੀ ਇੱਕ ਜਿਹੜਾ ਇੱਕ ਪੋਲਿਸੀ ਅਲੱਗ ਤੋਂ ਲਿਆਂਦੀ ਆ, ਜਿਹਦੇ ਚ 73 ਬਿਲੀਅਨ ਜਿਹੜਾ ਰੁਪਏ ਮਤਲਬ ਆਲਮੋਸਟ $800 million US ਡਾਲਰ ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ। ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਚ ਕਹਿੰਦੇ ਆ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ, ਹਨਾ। ਤੇ ਕੁਛ ਹੋਰ ਕੰਟਰੀਜ਼ ਤੋਂ 4 ਸਟੇਟਸ ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗਾ, ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ, ਮਤਲਬ ਥੋੜੀ ਲੈਸਨ ਲਰਨ ਕਰਨੇ ਚਾਹੀਦੇ ਉੱਥੇ ਕੀ ਹੋ ਰਿਹਾ, ਹਨਾ। ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ। ਸੋ ਉਹ ਸਾਨੂੰ ਪਤਾ ਹੈ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈ ਐਡੀਆਂ ਸਖਤ ਨਹੀਂ ਹੁੰਦੀਆਂ ਨਾ। ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ, ਡਿਫਰੈਂਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ। ਪਰ ਇਹਦੀ ਜਿਹੜੀ, ਹਾਂਜੀ, ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ। ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ 4th ਨੰਬਰ ਦੀ ਸਟੇਟ ਆ, ਜਿੱਥੇ ਮਤਲਬ 4th ਨੰਬਰ ਦੇ ਉੱਤੇ ਇਹਨਾਂ ਦੇ ਇੰਨੇ, ਮਤਲਬ ਨੰਬਰ ਅਗਰ ਤੁਸੀਂ ਦੇਖੀਏ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰ ਈ ਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡੱਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ। ਸੋ 4th ਨੰਬਰ ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
8: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ। ਨਿਊ ਸਾਊਥ ਵੇਲਸ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ 4th ਨੰਬਰ ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ। ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ, ਜੇ ਯਾਦ ਹੈ ਮੇਰੇ ਖਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ, ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ, ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ, ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ, ਸੀਰੀਆ ਤੇ ਕਰਤਾ ਅਟੈਕ, ਇਹਨਾਂ ਕੰਟਰੀ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ ਹੋ ਜਾਵੇ, ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ, ਹੈ ਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ। ਠੀਕ ਹੈ, ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ, ਇਹ ਉਹ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮੈਰੀਕਾ ਬਹੁਤ ਡੈਂਸ ਕੰਟਰੀ ਹੈ, ਉਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ। ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ?
0: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ, ਹਨਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ। ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ, ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ, ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੋ ਕੰਪਨੀਜ਼ ਦੀ ਮੋਨੋਪੋਲੀ ਚੱਲੇ, ਹਨਾ। ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ, ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਐਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ।
8: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਆ, ਉਹ ਇਹਦੇ 'ਤੇ ਬਣੀ ਪਈ ਹੈ। ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ, ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ, ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ, ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
0: ਥੈਂਕ ਯੂ ਭਾਜੀ,
8: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ, ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਦਾ। ਅੱਜ 16 ਤਰੀਕ ਹੈ ਜੂਨ ਦਾ ਮਹੀਨਾ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ।
1: ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਰਣਜੋਤ ਜੀ। ਔਰ ਅੱਜ ਦੇ ਦਿਨ ਵਿਆਸ ਦਰਾਂ ਵਧਣਗੀਆਂ ਜਾਂ ਨਹੀਂ ਵਧਣਗੀਆਂ, ਹਰ ਇੱਕ ਆਸਟ੍ਰੇਲੀਆਈ ਇਹ ਸਵਾਲ ਪੁੱਛ ਰਿਹਾ। ਪੈਟਰੋਲ ਦੀਆਂ ਕੀਮਤਾਂ ਘਟਣਗੀਆਂ ਜਾਂ ਨਹੀਂ ਘਟਣਗੀਆਂ, ਦੁਨੀਆਂ ਭਰ ਦੇ ਵਿੱਚ ਹਰ ਕੋਈ ਇਹ ਸਵਾਲ ਪੁੱਛ ਰਿਹਾ। ਔਰ ਇਰਾਨ ਅਮਰੀਕਾ ਸਮਝੌਤਾ ਕਿੰਨੀ ਕੁ ਦੇਰ ਤੱਕ ਟਿਕੇਗਾ, ਇਹ ਇਜ਼ਰਾਈਲ ਪੁੱਛ ਰਿਹਾ। ਵੈਸੇ ਹੋਰ ਬਹੁਤ ਸਾਰੀਆਂ ਖਬਰਾਂ ਨੇ ਅੱਜ ਦੇ ਦਿਨ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਇੰਗਲੈਂਡ ਤੋਂ, ਬਰਤਾਨੀਆ ਤੋਂ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੇ ਸਟਾਰਮਰ ਨੇ ਦੇਸ਼ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੀ ਤਰਜ਼ ਦੇ ਉੱਤੇ ਬਰਤਾਨੀਆ ਦੇ ਵਿੱਚ ਕਾਫੀ ਦੇਰ ਤੋਂ ਇਹ ਗੱਲ ਤੁਰ ਰਹੀ ਸੀ, ਪਰ ਹੁਣ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੂਰਨ ਪਾਬੰਦੀ ਹੀ ਸਹੀ ਵਿਕਲਪ ਹੋਏਗੀ। ਹੁਣ ਤੱਕ ਸਿਰਫ ਆਰਜ਼ੀ ਜਿਹੜੀ ਇੱਕ ਪਾਬੰਦੀ ਚੱਲ ਰਹੀ ਸੀ। ਬੱਚਿਆਂ ਦੀ ਸੁਰੱਖਿਆ ਤੇ ਖੁਸ਼ੀ ਦੇ ਮਾਮਲੇ ਦੇ ਨਾਲ ਕੋਈ ਸਮਝੌਤਾ ਕਰਨ ਦੇ ਲਈ ਸਰਕਾਰ ਤਿਆਰ ਨਹੀਂ ਹੈ। ਇਸੇ ਕਰਕੇ ਬਰਤਾਨੀਆ ਸਰਕਾਰ ਨੇ ਕਿਹਾ ਕਿ ਅਗਲੇ ਸਾਲ ਯਾਨੀ 2027 ਦੀ ਸ਼ੁਰੂਆਤ ਦੇ ਵਿੱਚ ਇਹ ਪਾਬੰਦੀਆਂ ਲਾਗੂ ਹੋ ਜਾਣਗੀਆਂ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕ੍ਰਿਸਮਿਸ ਤੋਂ ਪਹਿਲਾਂ ਨਿਯਮ ਪਾਸ ਕਰ ਦਿੱਤੇ ਜਾਣਗੇ ਸਾਰੀਆਂ ਕੰਪਨੀਆਂ ਦੀ ਤਰਫ ਤੋਂ, ਤੇ ਪਾਬੰਦੀਆਂ ਨੂੰ ਸਹੀ ਢੰਗ ਦੇ ਨਾਲ ਲਾਗੂ ਕੀਤਾ ਜਾਏਗਾ। ਸਟਾਮਨ ਨੇ ਸੰਬੋਧਨ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਜਿਹੜਾ ਕਿ ਬ੍ਰਿਟਿਸ਼ ਮੀਡੀਆ ਨੂੰ ਜਾਰੀ ਕਰ ਦਿੱਤਾ ਗਿਆ। ਬ੍ਰਿਟਿਸ਼ ਸਰਕਾਰ ਨੇ ਇਸ ਪਾਬੰਦੀਆਂ ਦੇ ਦਾਇਰੇ ਦੇ ਵਿੱਚ ਸਨੈਪਚੈਟ, ਟਿਕਟੌਕ, ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਤੇ ਐਕਸ ਨੂੰ ਫਿਲਹਾਲ ਸ਼ਾਮਲ ਕੀਤਾ, ਪਰ ਵਟਸਐਪ ਤੇ ਸਿਗਨਲ ਨੂੰ ਹਾਲੇ ਸ਼ਾਮਲ ਨਹੀਂ ਕੀਤਾ ਗਿਆ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਮਹੀਨੇ ਦੇ ਵਿੱਚ ਆਸਟ੍ਰੇਲੀਆ ਨੇ ਵੀ ਇਸੇ ਕਿਸਮ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਸੀ ਔਰ ਦੁਨੀਆਂ ਦਾ ਪਹਿਲਾ ਐਸਾ ਦੇਸ਼ ਬਣਿਆ ਸੀ। ਉੱਥੇ ਹੁਣ ਜਦੋਂ ਇਰਾਨ ਤੇ ਅਮਰੀਕਾ ਦੇ ਸਮਝੌਤੇ ਦੀ ਗੱਲ ਤੁਰ ਰਹੀ ਹੈ, ਚਾਰੇ ਪਾਸੇ ਇਹੀ ਖਬਰਾਂ ਨੇ, ਉਹ ਖਬਰਾਂ ਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੀ ਆ, ਪਰ ਇਹਨਾਂ ਖਬਰਾਂ ਦੇ ਵਿੱਚ ਵਿਚਕਾਰ ਰੂਸ ਨੇ ਯੂਕਰੇਨ ਦੇ ਉੱਤੇ ਧਾਵਾ ਬੋਲ ਦਿੱਤਾ ਔਰ ਇਹ ਖਬਰਾਂ ਸ਼ਾਇਦ ਓਨੀਆਂ ਜ਼ਿਆਦਾ ਚਰਚਾ ਚ ਨਾ ਆਈਆਂ ਹੋਣ, ਪਰ ਰੂਸ ਨੇ ਰਾਤ ਦੇ ਹਨੇਰੇ ਦੇ ਵਿੱਚ ਸੈਂਕੜੇ ਡਰੋਨਸ ਤੇ ਦਰਜਨਾਂ ਮਿਜ਼ਾਈਲਾਂ ਦਾਗ ਦਿੱਤੀਆਂ। ਯੂਕਰੇਨ ਦੀ ਤਰਫ ਤੋਂ ਕਿਹਾ ਗਿਆ ਹੈ ਕਿ 1000 ਸਾਲ ਪੁਰਾਣਾ ਇੱਕ ਮਸ਼ਹੂਰ ਚਰਚ ਜਲ ਗਿਆ, 11 ਲੋਕ ਵੀ ਮਾਰੇ ਗਏ ਨੇ। ਦੱਸ ਦਈਏ ਕਿ ਰੂਸ ਨੇ ਯੂਕਰੇਨ ਦੇ ਦੋ ਵੱਡੇ ਸ਼ਹਿਰ, ਰਾਜਧਾਨੀ ਕੀਵ ਤੇ ਦੂਸਰਾ ਵੱਡਾ ਸ਼ਹਿਰ ਖਾਰਕੀਵ, ਇਹਨਾਂ ਦੇ ਉੱਤੇ ਇਕੱਠਿਆਂ ਹਮਲਾ ਕੀਤਾ। ਹਮਲਾ ਕੱਲ ਦੀ ਰਾਤ, ਜਿਹੜੀ ਲੰਘੀ ਰਾਤ ਹੈ ਇਹ ਨਹੀਂ, ਉਸ ਤੋਂ ਇੱਕ ਰਾਤ ਪਹਿਲਾਂ ਦੀ ਇਹ ਹਮਲੇ ਦੀ ਖਬਰ ਹੈ, ਜਦੋਂ ਰੂਸ ਨੇ ਇਕੱਠਿਆਂ 70 ਮਿਜ਼ਾਈਲਾਂ ਤੇ 611 ਡਰੋਨ ਦਾਗੇ। ਕੁੱਲ ਮਿਲਾ ਕੇ 681 ਹਥਿਆਰ ਇੱਕੋ ਹੀ ਰਾਤ ਦੇ ਵਿੱਚ ਦਾਗ ਦਿੱਤੇ ਗਏ। ਹਾਲਾਂਕਿ ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਕਿ 632 ਨੂੰ ਹਵਾ ਦੇ ਵਿੱਚ ਹੀ ਫੁੰਡ ਦਿੱਤਾ ਗਿਆ, ਯਾਨੀ ਕਿ 50 ਮਿਜ਼ਾਈਲਾਂ ਤੇ 582 ਡਰੋਨ ਰੋਕੇ ਗਏ। ਫਿਰ ਵੀ 20 ਬਲੈਸਟਿਕ ਮਿਜ਼ਾਈਲਾਂ ਤੇ 27 ਡਰੋਨ ਦੇ ਨਾਲ ਅਲੱਗ ਅਲੱਗ 42 ਥਾਵਾਂ ਦੇ ਉੱਤੇ ਜਾ ਕੇ ਇਹ ਹਮਲੇ ਹੋਏ ਨੇ। ਆਮ ਲੋਕਾਂ ਦੀਆਂ ਮੌਤਾਂ ਹੋਈਆਂ ਨੇ, ਐਮਰਜੈਂਸੀ ਵਰਕਰ ਵੀ ਮਾਰੇ ਗਏ ਨੇ, 53 ਲੋਕ ਜ਼ਖਮੀ ਹੋਏ ਦੱਸੇ ਗਏ ਨੇ। ਕੱਲੇ ਕੀਵ ਦੇ ਵਿੱਚ ਹੀ 5 ਲੋਕਾਂ ਦੀ ਮੌਤ ਹੋਈ ਹੈ, 30 ਤੋਂ ਜ਼ਿਆਦਾ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ 5 ਤੇ 6 ਸਾਲ ਦੀ ਉਮਰ ਦੇ ਬੱਚੇ ਵੀ ਦੱਸੇ ਗਏ ਨੇ। ਉਧਰ ਕੀਵ ਦੇ ਸ਼ਨੈਦਿਸਕੀ ਇਲਾਕੇ ਦੇ ਵਿੱਚ 30 ਮਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ 5 ਵਾਰ ਹਮਲੇ ਹੋਏ। ਇੱਕ 25 ਮੰਜ਼ਿਲਾ ਅਪਾਰਟਮੈਂਟ ਬਿਲਡਿੰਗ ਦੇ ਉੱਤੇ ਵੀ ਹਮਲਾ ਹੋਇਆ ਦੱਸਿਆ ਗਿਆ। ਕੁੱਝ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਜਿਹੜੇ ਕਮਰਸ਼ੀਅਲ ਚਰਚ ਦੱਸੀ ਜਾ ਰਹੀ ਹੈ, 1000 ਸਾਲ ਪੁਰਾਣੀ ਲਗਭਗ, ਮੌਨਸਟਰੀ ਆਫ ਦੀ ਕੇਵਸ, ਇਸ ਨੂੰ 11ਵੀਂ ਸਦੀ ਦੇ ਵਿਚਕਾਰ ਬਣਿਆ ਹੋਇਆ ਦੱਸਿਆ ਗਿਆ ਹੈ। ਦੱਸ ਦਈਏ ਕਿ ਇਸ ਦੇ ਥੱਲੇ 600 ਮੀਟਰ ਤੋਂ ਵੀ ਲੰਬੀਆਂ ਗੁਫਾਵਾਂ ਦਾ ਇੱਕ ਪੂਰਾ ਜਾਲ ਹੈ, ਇਸੇ ਕਰਕੇ ਇਸ ਨੂੰ ਮੋਨੇਸਟਰੀ ਆਫ ਦੀ ਕੇਵਸ ਵੀ ਕਿਹਾ ਜਾਂਦਾ ਹੈ। ਉੱਥੇ ਹੁਣ ਉਹ ਖਬਰਾਂ ਜਿਨ੍ਹਾਂ ਦਾ ਤੁਹਾਨੂੰ ਇੰਤਜ਼ਾਰ ਸੀ, ਇਰਾਨ ਤੇ ਅਮਰੀਕਾ ਦੇ ਦਰਮਿਆਨ ਹੋਇਆ ਸਮਝੌਤਾ ਸੀਜ਼ ਫਾਇਰ। ਇੱਕ ਗੱਲ ਸਮਝ ਲਓ ਕਿ ਇਹ ਸਮਝੌਤਾ ਸੀਜ਼ ਫਾਇਰ ਯਾਨੀ ਜੰਗਬੰਦੀ ਦਾ ਸਮਝੌਤਾ ਹੈ, ਜੰਗ ਖਤਮ ਹੋਣ ਦਾ ਸਮਝੌਤਾ ਨਹੀਂ ਹੈ। ਜੰਗਬੰਦੀ ਆਰਜ਼ੀ ਤੌਰ ਦੇ ਉੱਤੇ ਲਾਗੂ ਕੀਤੀ ਗਈ ਹੈ, ਯਾਨੀ ਕਿ ਅਗਲੇ 60 ਦਿਨ ਤੱਕ ਨਾ ਤਾਂ ਅਮਰੀਕਾ ਕੋਈ ਡਰੋਨ ਜਾਂ ਕੋਈ ਬੰਬ ਇਰਾਨ ਵੱਲ ਸਿੱਟੇਗਾ ਤੇ ਨਾ ਹੀ ਇਰਾਨ ਅਮਰੀਕਾ ਦੇ ਫੌਜੀ ਟਿਕਾਣਿਆਂ UAE ਤੋਂ ਲੈ ਕੇ ਸਾਊਦੀ ਅਰਬ, ਕਤਰ, ਯਮਨ ਦੇ ਵਿੱਚ ਕੋਈ ਇਸ ਕਿਸਮ ਦਾ ਹਮਲਾ ਕਰੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਦੇ ਦਿਨ ਦਾਅਵਾ ਕੀਤਾ ਕਿ ਹੌਰਮੁਜ਼ ਸਟ੍ਰੇਟ ਤੋਂ ਤੇਲ ਦੇ ਭਰੇ ਟੈਂਕਰ ਵੀ ਜਿਹੜੇ ਜਹਾਜ਼ ਨੇ ਉਹ ਗੁਜ਼ਰਨ ਲੱਗ ਪਏ ਨੇ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ, ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਲਿਖਿਆ ਕਿ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਨੇ ਔਰ ਇਹ ਦੱਖਣੀ ਹਾਈਵੇ ਦੇ ਵੱਲ ਜਾ ਰਹੇ ਨੇ ਜੋ ਕਿ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਰਸਤਾ ਹੈ। ਡੋਨਾਲਡ ਟਰੰਪ ਦਾ ਇਹ ਬਿਆਨ ਅਮਰੀਕਾ ਇਰਾਨ ਸਮਝੌਤੇ ਦੇ ਨਾਲ ਬਣੀ ਸਹਿਮਤੀ ਤੋਂ ਬਾਅਦ ਸਾਹਮਣੇ ਆਇਆ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੱਸਿਆ ਕਿ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਏ ਸਮਝੌਤੇ ਦੇ ਉੱਤੇ ਆਉਂਦੀ 19 ਜੂਨ ਨੂੰ ਸਵਿਟਜ਼ਰਲੈਂਡ ਦੇ ਵਿੱਚ ਹਸਤਾਖਰ ਕੀਤੇ ਜਾਣਗੇ। ਹੁਣ ਇਹ ਵੀ ਕਿਹਾ ਕਿ ਪਾਕਿਸਤਾਨ ਇਸ ਹਸਤਾਖਰ ਕਰਨ ਦੀ ਰਸਮ ਦੀ ਮੇਜ਼ਬਾਨੀ ਕਰੇਗਾ। ਪਾਕਿਸਤਾਨ ਵੈਸੇ ਵੀ ਵਿਚੋਲਗੀ ਕਰਦਾ ਰਿਹਾ ਇਸ ਪੂਰੇ ਸਮਝੌਤੇ ਦੀ ਔਰ ਹੁਣ ਦੁਨੀਆ ਦੇ ਨਕਸ਼ੇ ਦੇ ਉੱਤੇ ਪਾਕਿਸਤਾਨ ਨੂੰ ਇੱਕ ਵਿਚੋਲਗੀ ਧਿਰ ਦੇ ਤੌਰ ਤੇ ਦੇਖਿਆ ਜਾ ਰਿਹਾ, ਇੱਕ ਐਸੀ ਜੰਗ ਦੀ ਵਿਚੋਲਗੀ ਜਿਹਦੀ ਨਾ ਤਾਂ ਕੋਈ ਇੱਛਾ ਜਤਾ ਰਿਹਾ ਸੀ ਤੇ ਨਾ ਹੀ ਜਾਰੀ ਰੱਖਣਾ ਕੋਈ ਚਾਹੁੰਦਾ ਸੀ ਕਿਉਂਕਿ ਕੁੱਲ ਦੁਨੀਆ ਨੂੰ ਇਸ ਜੰਗ ਨੇ ਨੁਕਸਾਨ ਪਹੁੰਚਾਇਆ। ਅਮਰੀਕਾ ਤੇ ਇਰਾਨ ਦੇ ਦਰਮਿਆਨ ਇਹ ਸਮਝੌਤਾ ਹੋ ਗਿਆ ਪਰ ਜੇਕਰ ਤੁਹਾਡੇ ਯਾਦ ਹੋਵੇ ਕਿ ਫਰਵਰੀ ਮਹੀਨੇ ਦੇ ਵਿੱਚ ਪਹਿਲਾ ਹਮਲਾ ਤਾਂ ਇਜ਼ਰਾਈਲ ਨੇ ਕੀਤਾ ਸੀ। ਅਜੇ ਦੇ ਵਿੱਚ ਇਜ਼ਰਾਈਲ ਦਾ ਕੀ? ਇਜ਼ਰਾਈਲ ਦੇ ਵਿੱਤ ਮੰਤਰੀ ਬੈਜ਼ਲੇਲ ਸਮੋਟਰਿਚ ਨੇ ਦੱਸਿਆ ਹੈ ਕਿ ਪੂਰੀ ਦੁਨੀਆ ਦੇ ਲਈ ਇਹ ਕੋਈ ਵਧੀਆ ਸਮਝੌਤਾ ਨਹੀਂ ਹੈ। ਇਜ਼ਰਾਈਲ ਨੂੰ ਖੁਦ ਹੀ ਇਸ ਸ਼ਾਸਨ ਨੂੰ ਗਿਰਾਉਣ ਦੀ ਉਮੀਦ ਸੀ ਔਰ ਇਜ਼ਰਾਈਲ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਉਹਨਾਂ ਕਿਹਾ ਕਿ ਇਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ, ਇਹੀ ਇਜ਼ਰਾਈਲ ਦਾ ਹਮੇਸ਼ਾ ਟੀਚਾ ਰਹੇਗਾ। ਉਹਨਾਂ ਕਿਹਾ ਕਿ ਇਹ ਸਾਂਝੇ ਤੌਰ ਦੇ ਉੱਤੇ ਸ਼ੁਰੂ ਕੀਤਾ ਗਿਆ ਇੱਕ ਮੁਹਿੰਮ ਸੀ, ਸਾਂਝੇ ਤੌਰ ਤੇ ਕਹਿਣ ਤੋਂ ਭਾਵ ਕਿ ਇਜ਼ਰਾਈਲ ਤੇ ਅਮਰੀਕਾ ਨੇ ਰਲ ਕੇ ਹਮਲੇ ਕੀਤੇ ਸੀ। ਇਸ ਤੋਂ ਪਹਿਲਾਂ ਇਜ਼ਰਾਈਲ ਦੀ ਕੌਮੀ ਸੁਰੱਖਿਆ ਮੰਤਰੀ ਇਤਮਾਰ ਬੇਨ ਗਵੇਰ ਨੇ ਇਸ ਸਮਝੌਤੇ ਦੀ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਇਹ ਸਮਝੌਤਾ ਕਿਸੇ ਵੀ ਤਰੀਕੇ ਦੇ ਨਾਲ, ਇਜ਼ਰਾਈਲ ਤਾਂ ਬਹੁਤ ਦੂਰ ਦੀ ਗੱਲ, ਪਰ ਦੁਨੀਆ ਦੇ ਲਈ ਇਹ ਇੱਕ ਸਹੀ ਸਮਝੌਤਾ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਫੌਜ ਲੈਬਨਾਨ, ਸੀਰੀਆ ਤੇ ਗਜ਼ਾ ਦੇ ਵਿੱਚ ਮੌਜੂਦਗੀ ਬਣਾਈ ਰੱਖੇਗੀ, ਬੇਸ਼ੱਕ ਅਮਰੀਕਾ ਜਿਹੜਾ ਹੈ ਇਰਾਨ ਦੇ ਨਾਲ ਇਹ ਸਮਝੌਤਾ ਕਰ ਲਵੇ। ਦੱਸ ਦਈਏ ਕਿ ਇਜ਼ਰਾਈਲ ਅਕਸਰ ਇਹ ਕਹਿੰਦਾ ਰਿਹਾ ਕਿ ਲੈਬਨਾਨ ਦੇ ਵਿੱਚ ਹਿਜਬੁੱਲਾ, ਗਜ਼ਾ ਦੇ ਵਿੱਚ ਹਮਾਜ਼ ਤੇ ਸੀਰੀਆ ਦੇ ਜਿਹੜੇ ਲੜਾਕੇ ਨੇ ਉਹਨਾਂ ਨੂੰ ਇਰਾਨ ਦੀ ਸਰਕਾਰ ਦੀ ਤਰਫ ਤੋਂ ਹਮਾਇਤ ਦਿੱਤੀ ਜਾਂਦੀ ਹੈ। ਇਰਾਨ ਉਹਨਾਂ ਨੂੰ ਹਥਿਆਰ ਤੇ ਪੈਸੇ ਮੁਹੱਈਆ ਕਰਵਾਉਂਦਾ ਹੈ, ਇਸੇ ਕਰਕੇ ਇਜ਼ਰਾਈਲ ਦੇ ਉਹ ਚਿਰ ਵਿਰੋਧੀ ਨੇ, ਕੱਟੜ ਵਿਰੋਧੀ ਨੇ। ਉਧਰ ਇਸ ਸਮਝੌਤੇ ਤੋਂ ਬਾਅਦ ਹੁਣ ਬਹੁਤ ਸਾਰੇ ਸਵਾਲ ਉੱਠਣ ਲੱਗ ਪਏ ਨੇ ਕਿ ਇਸ ਸਮਝੌਤੇ ਦੇ ਵਿੱਚ ਆਖਿਰਕਾਰ ਐਸਾ ਕੀ ਹਾਸਲ ਕਰ ਲਿਆ ਹੈ ਡੋਨਾਲਡ ਟਰੰਪ ਨੇ ਜਿਹਦੇ ਕਰਕੇ ਪਹਿਲਾਂ ਲੜਾਈ ਸ਼ੁਰੂ ਕੀਤੀ ਗਈ, ਦੁਨੀਆ ਭਰ ਨੂੰ ਇੱਕ ਜੋਖਮ ਦੇ ਵਿੱਚ, ਇੱਕ ਮਹਿੰਗਾਈ ਦੇ ਦੌਰ ਦੇ ਵਿੱਚ ਸੁੱਟਿਆ ਗਿਆ ਔਰ ਇੱਕ ਤ੍ਰਾਸਦੀ ਦੇ ਵਿੱਚੋਂ ਕੱਢਿਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਥ ਹਾਲੇ ਵੀ ਖਾਲੀ ਹੀ ਨਜ਼ਰ ਆ ਰਹੇ ਨੇ। ਖੁਦ ਨੂੰ ਸੁਪਰ ਪਾਵਰ ਦੱਸਣ ਵਾਲਾ ਅਮਰੀਕਾ ਇਸ ਸਮਝੌਤੇ ਦੇ ਵਿੱਚੋਂ ਆਖਿਰਕਾਰ ਐਸਾ ਕੀ ਹਾਸਲ ਕਰਕੇ ਗਿਆ ਜੋ ਕਿ ਅਮਰੀਕਾ ਦੀ ਪ੍ਰਾਪਤੀ ਮੰਨੀ ਜਾ ਸਕਦੀ ਹੈ। ਇਸ ਸਮਝੌਤੇ ਦਾ ਸਭ ਤੋਂ ਕਮਜ਼ੋਰ ਪਹਿਲੂ ਇਰਾਨ ਦਾ ਪਰਮਾਣੂ ਪ੍ਰੋਗਰਾਮ ਹੀ ਸੀ। ਅਮਰੀਕਾ ਤੇ ਉਸਦੇ ਸਹਿਯੋਗੀਆਂ ਦੀ ਇਹ ਵੱਡੀ ਚਿੰਤਾ ਸੀ ਕਿ ਇਰਾਨ ਪਰਮਾਣੂ ਹਥਿਆਰ ਨਾ ਹਾਸਲ ਕਰ ਸਕੇ, ਇਹੀ ਕਹਿ ਕੇ ਅਮਰੀਕਾ ਨੇ ਹਮਲੇ ਵੀ ਕੀਤੇ ਸੀ। ਪਰ ਇਸ ਡੀਲ ਦੇ ਵਿੱਚ ਇਰਾਨ ਨੇ ਨਿਊਕਲੀਅਰ ਗੱਲਬਾਤ ਨੂੰ ਅੱਗੇ ਭਵਿੱਖ ਦੇ ਲਈ ਫਿਲਹਾਲ ਢਾਲ ਦਿੱਤਾ ਹੈ। ਇਸ ਕਰਕੇ ਇਸ ਸਮਝੌਤੇ ਨੂੰ ਅਮਰੀਕਾ ਦੇ ਹੱਕ 'ਚ ਤਾਂ ਬਿਲਕੁਲ ਨਹੀਂ ਕਿਹਾ ਜਾ ਸਕਦਾ। ਸਵਾਲ ਇਹ ਵੀ ਉੱਠਦਾ ਹੈ ਕਿ ਇਸ ਸਮਝੌਤੇ 'ਚ ਆਖਰਕਾਰ ਅਜਿਹਾ ਨਵਾਂ ਕੁਝ ਐਡ ਕੀਤਾ ਗਿਆ ਜਾਂ ਨਹੀਂ, ਕਿਉਂਕਿ ਇਰਾਨ ਨੇ ਜਿਹੜੇ ਵਾਅਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਕੀਤੇ ਨੇ ਉਹ ਸਾਲ 2015 ਜਾਂ ਉਸ ਤੋਂ ਪਹਿਲਾਂ ਵੀ ਕੀਤੇ ਹੀ ਹੋਏ ਸੀ। ਯਾਨੀ ਕਿ ਜਿਸ ਪਰਮਾਣੂ ਖਤਰੇ ਨੂੰ ਖਤਮ ਕਰਨ ਦੇ ਲਈ ਅਮਰੀਕਾ ਨੇ ਜੰਗ ਸ਼ੁਰੂ ਕੀਤੀ ਸੀ ਉਸ ਨੂੰ ਲੈ ਕੇ ਤਹਿਰਾਨ ਨੇ ਇੱਕ ਵਾਰ ਫਿਰ ਤੋਂ ਉਹੀ ਵਾਅਦਾ ਕੀਤਾ ਹੈ ਕਿ ਪਹਿਲਾਂ ਪਾਬੰਦੀਆਂ ਹਟਾ ਲਵੋ ਤੇ ਫਿਰ ਉਸ ਦੇ ਉੱਤੇ ਵੀ ਗੱਲ ਕਰ ਲਵਾਂਗੇ। ਡੀਲ ਦੇ ਵਿੱਚ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਜੰਗ ਤੋਂ ਤਬਾਹ ਹੋਈ ਆਪਣੀ ਅਰਥ ਵਿਵਸਥਾ ਨੂੰ ਪਟੜੀ ਦੇ ਉੱਤੇ ਵਾਪਸ ਲਿਆਉਣ ਦੇ ਲਈ ਇਰਾਨ ਨੂੰ ਖੁਦ ਖਰਚ ਨਹੀਂ ਕਰਨਾ ਹੋਏਗਾ ਬਲਕਿ $300 ਬਿਲੀਅਨ ਦੀ ਮੰਗ ਅਮਰੀਕਾ ਤੇ ਉਸਦੇ ਸਹਿਯੋਗੀਆਂ ਤੋਂ ਕੀਤੀ ਹੈ। ਇਜ਼ਰਾਈਲ ਤਾਂ ਸ਼ਾਇਦ ਇਸ ਦੇ ਵਿੱਚ ਕੁਝ ਵੀ ਨਾ ਦੇਵੇ ਪਰ ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਜਿਹੜੇ ਯੂਰਪੀ ਮੁਲਕ ਸੀ ਉਹ ਪਹਿਲਾਂ ਹੀ ਇਸ ਜੰਗ ਤੋਂ ਸਿੱਧੇ ਤੌਰ ਦੇ ਉੱਤੇ ਆਪਣੇ ਆਪ ਨੂੰ ਅੱਡ ਰੱਖ ਰਹੇ ਸੀ। ਇਸ ਕਰਕੇ ਹੁਣ ਅਮਰੀਕਾ ਇਹਨਾਂ ਮੁਲਕਾਂ ਤੋਂ ਵੀ ਤਵੱਕੋ ਨਹੀਂ ਰੱਖ ਸਕਦਾ ਕਿ $300 ਬਿਲੀਅਨ ਆਖਿਰਕਾਰ ਕਿਵੇਂ ਦਿੱਤੇ ਜਾਣਗੇ। 107 ਦਿਨ ਚੱਲੀ ਇਸ ਜੰਗ ਤੋਂ ਬਾਅਦ ਇਰਾਨ ਦੀ ਸਰਕਾਰ ਦੇ ਸਰਕਾਰ ਦੀ ਜਿਹੜੀ ਬੁਲਾਰਾ ਨੇ ਫਾਤਿਮਾ ਮੋਹਰਜ਼ਾਨੀ ਉਹਨਾਂ ਨੇ ਰੂਸੀ ਖਬਰ ਏਜੰਸੀ RIA ਨੂੰ ਇੱਕ ਇੰਟਰਵਿਊ ਦਿੱਤੀ ਹੈ ਤੇ ਕਿਹਾ ਹੈ ਕਿ ਇਰਾਨ ਦੇ ਵਿੱਚ ਕਈ ਸੜਕੀ ਪੁਲ, ਕਈ ਸਮੁੰਦਰੀ ਬੰਦਰਗਾਹਾਂ, ਕਈ ਰੇਲਵੇ ਨੈਟਵਰਕਸ ਦੇ ਉੱਤੇ ਸਿੱਧਾ ਹਮਲਾ ਹੋਇਆ ਲੋਕਾਂ ਨੂੰ ਸਹੂਲਤ ਪਹੁੰਚਾਉਣ ਵਾਲੇ ਬਿਜਲੀ ਤੇ ਸਾਫ਼ ਪਾਣੀ ਦੇਣ ਵਾਲੇ ਪਲਾਂਟ ਵੀ ਮਲਬੇ ਦੇ ਢੇਰ ਬਣ ਚੁੱਕੇ ਨੇ। ਹਸਪਤਾਲ, ਸਕੂਲ, ਯੂਨੀਵਰਸਿਟੀ ਤੇ ਆਮ ਨਾਗਰਿਕਾਂ ਦੇ ਘਰ ਵੀ ਜ਼ਮੀਨਦੋਜ਼ ਹੋ ਗਏ ਨੇ। ਇਸ ਭਿਆਨਕ ਤਬਾਹੀ ਦੇ ਲਈ ਅਮਰੀਕਾ ਜ਼ਿੰਮੇਦਾਰ ਸੀ। ਉਧਰ ਅਮਰੀਕਾ ਨੂੰ ਇਸ ਦਾ ਬਿੱਲ ਖਰਚਣਾ ਹੋਏਗਾ। ਵਾਲ ਸਟਰੀਟ ਜਰਨਲ, ਜਿਹੜਾ ਕਿ ਅਮਰੀਕੀ ਅਖਬਾਰ ਹੈ, ਉਹਨਾਂ ਨੇ ਇੱਕ ਅੰਦਾਜ਼ਾ ਜਿਹਾ ਲਗਾਇਆ ਕਿ ਈਰਾਨ ਨੂੰ ਜੰਗ ਤੋਂ ਪਹਿਲਾਂ ਵਾਲੀ ਸਥਿਤੀ ਦੇ ਵਿੱਚ ਆਉਣ ਦੇ ਲਈ 10 ਤੋਂ 15 ਸਾਲ ਦਾ ਇੱਕ ਲੰਬਾ ਸਮਾਂ ਲੱਗੇਗਾ, ਕਿਉਂਕਿ 17,000 ਤੋਂ ਵੱਧ ਟਿਕਾਣਿਆਂ ਦੇ ਉੱਤੇ ਬੰਬਾਰੀ ਹੋਈ ਹੈ। ਇਹ ਉਹੀ ਬੰਬਾਰੀ ਹੈ ਜਿਸ ਦਾ ਪਹਿਲਾਂ ਡੋਨਾਲਡ ਟਰੰਪ ਪਿੱਠ ਥਾਪੜ ਥਾਪੜ ਕੇ ਕਹਿ ਰਹੇ ਸੀ ਕਿ ਅਮਰੀਕਾ ਨੇ ਈਰਾਨ ਦੇ ਵਿੱਚ ਇੱਥੇ ਇੱਥੇ ਹਮਲੇ ਕਰ ਦਿੱਤੇ, ਉੱਥੇ ਉੱਥੇ ਬੰਬ ਸੁੱਟ ਦਿੱਤੇ, ਤੇ ਹੁਣ ਉਹਨਾਂ ਸਾਰਿਆਂ ਥਾਵਾਂ ਦਾ ਜਵਾਬ ਵੀ ਦੇਣਾ ਹੋਏਗਾ। ਈਰਾਨ ਦੀ ਸਰਕਾਰ ਦੇ ਮੁਤਾਬਕ ਜੰਗ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਉਹਨਾਂ ਨੂੰ ਲਗਭਗ $270 ਅਰਬ ਦਾ ਨੁਕਸਾਨ ਹੋ ਚੁੱਕਿਆ ਹੈ। ਨਿਊਯਾਰਕ ਟਾਈਮਸ ਦੀ ਰਿਪੋਰਟ ਦੱਸਦੀ ਹੈ ਕਿ ਅਮਰੀਕਾ ਤੇ ਈਰਾਨ ਦੇ ਦਰਮਿਆਨ ਸਵਿਟਜ਼ਰਲੈਂਡ ਦੇ ਵਿੱਚ ਹੋ ਰਹੇ ਸਮਝੌਤੇ ਦੇ ਉੱਤੇ ਜਿਹੜਾ ਪੁਨਰ ਨਿਰਮਾਣ ਤੇ ਨਿਵੇਸ਼ ਫੰਡ ਹੈ, ਇਹਦੇ ਤੇ ਵੀ ਚਰਚਾ ਕੀਤੀ ਜਾਣੀ। ਚਰਚਾ ਦਾ ਕੀ, ਬਲਕਿ ਇਸ ਨੂੰ ਸ਼ੁਰੂ ਕਰ ਦਿੱਤਾ ਜਾਏਗਾ ਔਰ ਇਸ ਫੰਡ ਦੇ ਤਹਿਤ $300 ਅਰਬ ਦਾ ਖਾਕਾ ਤਿਆਰ ਕੀਤਾ ਜਾਏਗਾ। ਹਾਲ ਫਿਲਹਾਲ ਸਿਰਫ ਇੱਕ ਪ੍ਰਪੋਜ਼ਲ ਤਿਆਰ ਹੋਣਾ ਔਰ ਇਸੇ ਪ੍ਰਪੋਜ਼ਲ ਦੇ ਵਿੱਚ ਅਮਰੀਕਾ ਨੇ ਬਾਕੀ ਮੁਲਕਾਂ ਦੇ ਵੱਲ ਤੱਕਣਾ। ਖੈਰ, ਇਸ ਸਮਝੌਤੇ ਦੀ ਵਿਚੋਲਗੀ ਧਿਰ ਪਾਕਿਸਤਾਨ ਤਾਂ ਕੋਈ ਵੀ ਰਕਮ ਨਹੀਂ ਦੇਗਾ, ਪਰ ਦੂਜੇ ਪਾਸੇ ਈਰਾਨ ਦੇ ਵਿੱਚ ਜੇਕਰ ਭਾਰੀ ਤਬਾਹੀ ਹੋਈ ਹੈ ਤਾਂ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਇਸ ਦਾਅਵੇ ਨੂੰ ਖਾਰਜ ਵੀ ਕੀਤਾ। ਉਹਨਾਂ ਕਿਹਾ ਹੈ ਕਿ ਇਹ ਸਿਰਫ ਇੱਕ ਕਹਾਣੀ ਬਣਾਈ ਜਾ ਰਹੀ ਹੈ, ਹਥਿਆਰਾਂ ਦਾ ਤਾਂ ਈਰਾਨ ਦੇ ਕੋਲ ਇੱਕ ਪੂਰਾ ਦਾ ਪੂਰਾ ਸਟਾਕ ਹੈ, ਤੇ ਫਿਰ ਇਨਫਰਾਸਟ੍ਰਕਚਰ ਦਾ ਜਿਹੜਾ ਨੁਕਸਾਨ ਹੈ ਉਸ ਨੂੰ ਖਰਚ ਕਰਨ, ਉਸ ਦੀ ਨੁਕਸਾਨ ਦੀ ਭਰਪਾਈ ਵੀ ਕੌਣ ਕਰੇਗਾ। ਅਸਲ ਚ ਅਮਰੀਕਾ ਦਾ ਆਪਣਾ ਖਰਚ ਵੀ ਆਇਆ। ਕਿਹਾ ਜਾ ਰਿਹਾ ਹੈ ਕਿ $29 ਅਰਬ ਅਮਰੀਕਾ ਨੇ ਇਸ ਜੰਗ ਦੇ ਉੱਤੇ ਖਰਚ ਦਿੱਤੇ ਸੀ, ਜਿਹੜੇ ਅਲੱਗ ਅਲੱਗ ਅਮਰੀਕੀ ਟਿਕਾਣਿਆਂ ਦੇ ਉੱਤੇ ਆਪਣੇ ਜਹਾਜ਼, ਪਣਡੁੱਬੀਆਂ, ਫਾਈਟਰ ਜੈਟਸ ਭੇਜੇ ਸੀ। ਹਾਲਾਂਕਿ ਵਿੱਚ ਵਿਚਕਾਰ ਤਾਂ ਇੱਕ ਵਾਰ ਇਹ ਵੀ ਖਬਰ ਆਈ ਸੀ ਕਿ ਈਰਾਨ ਨੇ ਅਮਰੀਕਾ ਦੇ ਫਾਈਟਰ ਜੈਟਸ ਦੇ ਨਾਲ ਭਰਿਆ ਹੋਇਆ ਇੱਕ ਜਿਹੜਾ ਸਮੁੰਦਰੀ ਬੇੜਾ ਉਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਸੀ। ਅਜਿਹੇ ਦੇ ਵਿੱਚ ਹੁਣ ਈਰਾਨ ਔਰ ਅਮਰੀਕਾ ਇਜ਼ਰਾਈਲ ਨੂੰ ਤਾਂ ਇਸ ਜੰਗ ਦੇ ਵਿੱਚੋਂ ਬਾਹਰ ਹੀ ਕੱਢ ਦਿਓ। ਇਸ ਹਮਲੇ ਤੋਂ ਬਾਅਦ ਜਾਂ ਇਸ ਜੰਗਬੰਦੀ ਦੇ ਐਲਾਨ ਤੋਂ ਬਾਅਦ ਇੱਕਦਮ ਪੂਰੀ ਦੀ ਪੂਰੀ ਜਿਹੜੀ ਦੁਨੀਆ ਭਰ ਦੇ ਵਿੱਚ ਮਹਿੰਗਾਈ ਹੈ ਉਹ ਪੱਧਰੀ ਨਹੀਂ ਹੋਣ ਲੱਗੀ, ਇੱਕਦਮ ਤੇਲ ਦੀ ਸਪਲਾਈ ਵੀ ਆਮ ਨਹੀਂ ਹੋਣ ਲੱਗੀ ਔਰ ਇੱਕਦਮ ਸਿਰਫ ਤੇਲ ਦੀ ਸਪਲਾਈ ਨਹੀਂ ਬਲਕਿ ਇਹ ਸਪਲਾਈ ਚੇਨ ਦੇ ਲਈ ਯਾਨੀ ਦੂਸਰੇ ਸਮਾਨਾਂ ਦੇ ਲਈ ਵੀ ਇੱਕ ਆਮ ਜਿਹਾ ਰਸਤਾ ਸੀ ਉਹ ਵੀ ਇੱਕਦਮ ਨਹੀਂ ਤੁਰਨ ਲੱਗੀ। ਇਸ ਕਰਕੇ ਕੋਈ ਰਾਤੋ ਰਾਤ ਮੈਜਿਕ ਵੈਂਡ ਦੀ ਯਾਨੀ ਜਾਦੂਈ ਛੜੀ ਦੀ ਉਮੀਦ ਨਾ ਰੱਖੀ ਜਾਵੇ। ਆਸਟ੍ਰੇਲੀਆ ਦੇ ਸੰਦਰਭ ਦੇ ਵਿੱਚ ਇੱਕ ਖਬਰ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ, ਇਸ ਸਮਝੌਤੇ ਤੋਂ ਬਾਅਦ ਆਸਟ੍ਰੇਲੀਆ ਦੇ ਉੱਤੇ ਕੀ ਅਸਰ ਪੈਣਗੇ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤਾਂ ਡਿਫੈਂਸ ਖੇਤਰ ਦੇ ਵਿੱਚ ਭਾਰਤ ਦੇ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ ਯਾਨੀ DRDO ਨੇ ਵੱਡਾ ਦਾਅਵਾ ਕੀਤਾ। ਕਿਹਾ ਗਿਆ ਹੈ ਕਿ ਲੰਘੀ ਕੱਲ ਡਾਕਟਰ APJ ਅਬਦੁਲ ਕਲਾਮ ਦੂਰੀ ਦੇ ਲੈਂਡ ਅਟੈਕ ਕਰੂਜ਼ ਮਿਜ਼ਾਈਲਸ ਦਾ ਸਫਲ ਪ੍ਰੀਖਣ ਕੀਤਾ ਗਿਆ। ਉੜੀਸਾ ਦੇ ਵਿੱਚ ਇਹ ਪ੍ਰੀਖਣ ਕੀਤਾ ਗਿਆ। ਇਹ ਜਿਹੜੀਆਂ ਲੈਂਡ ਅਟੈਕ ਕਰੂਜ਼ ਮਿਜ਼ਾਈਲਸ ਨੇ ਇਹਨਾਂ ਨੂੰ LRL ਕੈਮ ਵੀ ਕਹਿ ਲਿਆ ਜਾਂਦਾ। LRL ਕੈਮ ਪੂਰਨ ਤਰੀਕੇ ਦੇ ਨਾਲ ਸਵਦੇਸ਼ੀ ਰੂਪ ਦੇ ਵਿੱਚ ਤਿਆਰ ਕੀਤੀਆਂ ਗਈਆਂ ਨੇ ਔਰ DRDO ਦੇ ਦੀਆਂ ਲੈਬਸ ਦੇ ਵਿੱਚ ਹੀ ਇਹਨਾਂ ਨੂੰ ਡਿਵੈਲਪ ਕੀਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ LRL ਕੈਮ ਦੇ ਸਫਲ ਪ੍ਰੀਖਣ ਦੇ ਨਾਲ ਭਾਰਤੀ ਫੌਜ ਨੂੰ ਮਜ਼ਬੂਤੀ ਮਿਲੇਗੀ। ਦੱਸ ਦਈਏ ਕਿ ਮਲਟੀਲੇਅਰਡ ਡਿਫੈਂਸ ਜਿਹੜੀਆਂ ਮਿਜ਼ਾਈਲਾਂ ਹੋਣਗੀਆਂ ਔਰ ਇਸ ਦਾ ਇੱਕ ਪ੍ਰੀਖਣ ਪਿਛਲੇ ਮਹੀਨੇ ਵੀ ਕੀਤਾ ਗਿਆ ਸੀ। ਇਸ ਪ੍ਰੀਖਣ ਤੋਂ ਬਾਅਦ ਭਾਰਤ ਉਹਨਾਂ ਚੁਣਿੰਦਾ ਦੇਸ਼ਾਂ ਦੀ ਸੂਚੀ ਦੇ ਵਿੱਚ ਆ ਗਿਆ ਜਿਨ੍ਹਾਂ ਦੇ ਕੋਲ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਨੂੰ ਰੋਕਣ ਵਾਲੀ BMD ਪ੍ਰਣਾਲੀ ਮੌਜੂਦ ਹੋਏਗੀ। ਨੇਵਲ ਐਂਟੀਸ਼ਿਪ ਮਿਜ਼ਾਈਲ ਮੀਡੀਅਮ ਰੇਂਜ ਦਾ ਵੀ ਇੱਕ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਨੂੰ ਵੀ ਅੱਗੇ ਤੋਰਦੇ ਚੱਲੀਏ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਈਰਾਨ ਸਮਝੌਤੇ ਨੂੰ ਲੈ ਕੇ ਇਸ ਦਾ ਸਵਾਗਤ ਕੀਤਾ। ਉਹਨਾਂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਮੈਂ ਪੱਛਮ ਏਸ਼ੀਆ ਦੇ ਵਿੱਚ ਸੰਘਰਸ਼ ਸਮਾਪਤੀ ਨੂੰ ਲੈ ਕੇ ਅਮਰੀਕਾ ਤੇ ਈਰਾਨ ਦੇ ਦਰਮਿਆਨ ਇਸ ਬਣੀ ਸਹਿਮਤੀ ਦਾ ਸਵਾਗਤ ਕਰਦਾ। ਦੱਸ ਦਈਏ ਕਿ ਜਦੋਂ ਤੋਂ ਅਮਰੀਕਾ ਈਰਾਨ ਦੇ ਦਰਮਿਆਨ ਇਹ ਜੰਗ ਛਿੜੀ ਹੈ ਉਦੋਂ ਤੋਂ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਅਧਿਕਾਰਕ ਖਾਤੇ ਤੋਂ ਈਰਾਨ ਦਾ ਨਾਮ ਲੈ ਕੇ ਜਿਹੜਾ ਕੋਈ ਪੋਸਟ ਪਾਈ ਹੋਵੇ, ਨਹੀਂ ਤੇ ਹੁਣ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਇਰਾਨ ਦਾ ਨਾਮ ਲਿਖਣ ਤੱਕ ਸੋਸ਼ਲ ਮੀਡੀਆ ਪੋਸਟਾਂ ਦੇ ਵਿੱਚ ਵੀ ਬਚਦੇ ਰਹੇ ਨੇ, ਭਾਵੇਂ ਕਿ ਉਸ ਦੇ ਵਿੱਚ ਇਰਾਨ ਦੀ ਤਰਫ ਤੋਂ ਕੀਤੇ ਗਏ ਇੱਕ ਬੇੜੇ ਦੇ ਉੱਤੇ ਹਮਲਾ ਹੀ ਕਿਉਂ ਨਾ ਹੋਵੇ, ਜਿਸ ਦੇ ਵਿੱਚ ਭਾਰਤੀ ਮਲਾਹ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਦੋਂ ਵੀ ਪ੍ਰਧਾਨ ਮੰਤਰੀ ਨੇ ਇਰਾਨ ਦਾ ਸਿੱਧੇ ਤੌਰ ਦੇ ਉੱਤੇ ਨਾਮ ਨਹੀਂ ਸੀ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਸ ਸਹਿਮਤੀ ਦੇ ਲਾਗੂ ਹੋਣ ਦੇ ਨਾਲ ਇਸ ਖੇਤਰ ਦੇ ਵਿੱਚ ਆਜ਼ਾਦੀ ਤੇ ਸ਼ਾਂਤੀ ਹਾਸਲ ਹੋ ਸਕੇਗੀ, ਬਾਕੀ ਦੇ ਬਚੇ ਮੁੱਦਿਆਂ ਦੇ ਉੱਤੇ ਵੀ ਗੱਲਬਾਤ ਇੱਕ ਟਿਕਾਊ ਸਮਝੌਤੇ ਦੇ ਉੱਤੇ ਪੁੱਜ ਸਕੇਗੀ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਅਯੋਧਿਆ ਦੇ ਵਿੱਚ ਗੜਬੜੀ ਦੇ ਨਾਲ ਜੁੜੀ ਹੋਈ। ਉਂਝ ਤਾਂ ਬਹੁਤੇ ਤੌਰ ਦੇ ਉੱਤੇ ਇਹ ਖਬਰਾਂ ਸਾਹਮਣੇ ਨਹੀਂ ਆ ਰਹੀਆਂ ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ, ਪਰ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਬਣਿਆ, ਜਿਸ ਨੂੰ ਲੈ ਕੇ ਭਾਰਤ ਸਰਕਾਰ ਨੇ ਦੀਵਾਲੀ ਵਰਗਾ ਮਾਹੌਲ ਵੀ ਬਣਾ ਦਿੱਤਾ ਸੀ, ਉਹ ਪਿਛਲੇ ਕੁਝ ਦਿਨਾਂ ਤੋਂ ਚਰਚਾ ਦੇ ਵਿੱਚ ਹੈ। ਬੀਤੀ 7 ਜੂਨ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਐਕਸ ਦੇ ਉੱਤੇ ਇੱਕ ਟਵੀਟ ਕੀਤਾ ਸੀ ਤੇ ਲਿਖਿਆ ਸੀ ਕਿ ਰਾਮ ਮੰਦਿਰ ਦੇ ਉੱਤੇ ਜਿਹੜਾ ਚੜਾਵਾ ਚੱਲਦਾ ਹੈ ਉਸ ਦੇ ਵਿੱਚੋਂ ਕਰੋੜਾਂ ਰੁਪਏ ਗਾਇਬ ਹੋ ਗਏ ਨੇ। ਇਸ ਤੋਂ ਬਾਅਦ ਇੱਕ ਵੱਡੀ ਚਰਚਾ ਛਿੜ ਪਈ ਸੀ। ਉਹਨਾਂ ਨੇ ਲਿਖਿਆ ਕਿ ਪੂਰੀ ਦੁਨੀਆ ਦੇ ਵਿੱਚ ਰਾਮ ਭਗਤਾਂ ਦੇ ਲਈ ਇਹ ਇੱਕ ਸੰਵੇਦਨਸ਼ੀਲ ਖਬਰ ਹੋ ਸਕਦੀ ਹੈ। ਉੱਥੇ ਅਯੋਧਿਆ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ ਰਾਮ ਮੰਦਿਰ ਦੇ ਵਿੱਚ ਚੜ੍ਹਦੇ ਚੜਾਵੇ ਨੂੰ ਲੈ ਕੇ ਇਹ ਜ਼ਰੂਰੀ ਕਦਮ ਚੁੱਕੇ ਗਏ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਦੋਸ਼ ਝੂਠੇ ਨੇ, ਪਰ ਫਿਰ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੱਕ ਕਿਸੇ ਵੀ ਕਿਸਮ ਦੇ ਤੱਥ ਜਨਤਕ ਨਹੀਂ ਕੀਤੇ ਜਾਣੇ ਚਾਹੀਦੇ। ਦੋਸ਼ਾਂ ਨੂੰ ਦੇਖਦਿਆਂ ਹੋਇਆਂ ਕਾਹਲੀ ਕਾਹਲੀ ਦੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਮੰਦਿਰ ਚੰਦਾ ਵਿਵਾਦ ਦੀ ਜਾਂਚ ਨੂੰ ਲੈ ਕੇ ਇੱਕ 3 ਮੈਂਬਰੀ SIT ਦਾ ਗਠਨ ਵੀ ਕਰ ਦਿੱਤਾ। SIT ਦੇ ਵਿੱਚ IAS ਅਧਿਕਾਰੀ ਵਿਜੇ ਵਿਸ਼ਵਾਸ ਪੰਤ, IPS ਅਧਿਕਾਰੀ ਕਿਰਨ ਐਸ ਤੇ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨੀਲ ਰਤਨ ਸ਼ਾਮਲ ਸੀ। ਇਹ ਵਿਸ਼ੇਸ਼ ਜਾਂਚ ਦਲ ਯਾਨੀ SIT ਸੋਮਵਾਰ ਦੇ ਦਿਨ ਅਯੋਧਿਆ ਰਾਮ ਮੰਦਿਰ ਦੇ ਵਿੱਚ ਵੀ ਪਹੁੰਚਿਆ ਔਰ ਉੱਥੇ ਪੁੱਛ ਪੜਤਾਲ ਕੀਤੀ ਗਈ। ਜਾਂਚ ਪੂਰੀ ਹੋਣ ਤੋਂ ਬਾਅਦ ਟੀਮ ਆਪਣੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਹੀ ਸੌਂਪੇਗੀ। ਉੱਤਰ ਪ੍ਰਦੇਸ਼ ਸਰਕਾਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਰਿਪੋਰਟ ਨੂੰ ਜਨਤਕ ਕੀਤਾ ਜਾਏਗਾ। ਪਰ ਰਾਮ ਮੰਦਿਰ ਦੇ ਵਿੱਚ ਚੜਾਵੇ ਜਾਂ ਚੰਦੇ ਨੂੰ ਲੈ ਕੇ ਜਿਹੜਾ ਹੇਰ ਫੇਰ ਹੋਇਆ ਉਸ ਨੂੰ ਲੈ ਕੇ ਇਹ ਸਵਾਲ ਜਾਂ ਇਹ ਇਤਰਾਜ਼ ਆਖਿਰਕਾਰ ਸਮਾਜਵਾਦੀ ਪਾਰਟੀ ਦੀ ਤਰਫ ਤੋਂ ਕਿਵੇਂ ਉਠਾਏ ਗਏ, ਅਖਿਲੇਸ਼ ਯਾਦਵ ਤੱਕ ਇਹ ਜਾਣਕਾਰੀ ਕਿਵੇਂ ਪਹੁੰਚੀ ਔਰ ਇਹ ਜਾਣਕਾਰੀਆਂ ਜਨਤਕ ਪਲੇਟਫਾਰਮ ਦੇ ਉੱਤੇ ਜੇਕਰ ਲਿਆਂਦੀਆਂ ਗਈਆਂ ਨੇ ਤਾਂ ਇਹ ਕਾਫੀ ਸੀਰੀਅਸ ਵੀ ਹੋ ਸਕਦੀਆਂ ਨੇ। ਪਿਛਲੇ 9 ਦਿਨਾਂ ਦੇ ਵਿੱਚ ਅਖਿਲੇਸ਼ ਯਾਦਵ ਨੇ ਰਾਮ ਮੰਦਿਰ ਦੇ ਵਿੱਚ ਚੜ੍ਹਦੇ ਚੰਦੇ ਦੀ ਗੜਬੜੀ ਨੂੰ ਲੈ ਕੇ ਆਪਣੇ ਐਕਸ ਹੈਂਡਲ ਤੋਂ ਲਗਾਤਾਰ 8 ਪੋਸਟ ਕਰ ਦਿੱਤੀਆਂ ਨੇ। ਅਜਿਹੇ ਦੇ ਵਿੱਚ ਇਸ ਨੂੰ ਗੰਭੀਰਤਾ ਮੰਨਿਆ ਹੀ ਜਾ ਸਕਦਾ ਹੈ। ਪਰ ਵਿਰੋਧੀ ਧਿਰ ਦੀ ਤਰਫ ਤੋਂ ਜਿਹੜੀ ਉੱਤਰ ਪ੍ਰਦੇਸ਼ ਸਰਕਾਰ ਨੇ SIT ਗਠਿਤ ਕੀਤੀ ਹੈ ਉਸ ਦੇ ਉੱਤੇ ਵੀ ਸਵਾਲ ਖੜੇ ਕੀਤੇ ਗਏ। ਕਿਹਾ ਗਿਆ ਹੈ ਕਿ SIT ਅਸਲ ਦੇ ਵਿੱਚ ਸਰਕਾਰ ਜਿਵੇਂ ਚਾਹੇਗੀ ਉਵੇਂ ਦੀ ਹੀ ਰਿਪੋਰਟ ਤਿਆਰ ਕਰ ਸਕਦੀ ਹੈ, ਇਹ ਕੋਈ ਸੁਤੰਤਰ SIT ਤਾਂ ਹੈ ਨਹੀਂ। ਅਜਿਹੇ ਦੇ ਵਿੱਚ ਰਾਮ ਮੰਦਿਰ ਦੇ ਅੰਦਰ ਕੀ ਗੜਬੜੀਆਂ ਹੋ ਰਹੀਆਂ ਨੇ ਜਾਂ ਨਹੀਂ, ਇਸ ਨੂੰ ਲੈ ਕੇ ਕਿਸ ਨੂੰ ਨਿਆਂ ਸੰਗਤ ਮੰਨਿਆ ਜਾ ਸਕੇ, ਕਿਸ ਦਾ ਜਵਾਬ ਜਿਹੜਾ ਉਹ ਤਰਕ ਸੰਗਤ ਮੰਨਿਆ ਜਾ ਸਕੇ ਔਰ ਕਿਸ ਦੇ ਜਵਾਬ ਦੇ ਉੱਤੇ ਯਕੀਨ ਕੀਤਾ ਜਾਵੇ, ਇਹ ਬੜਾ ਮੁਸ਼ਕਲ ਹੋ ਗਿਆ। ਖੈਰ ਇਸ ਖਬਰ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਹੋਰ ਜ਼ਿਆਦਾ ਤੁਰੇਗੀ। ਉਧਰ ਕਾਕਰੇਚ ਜਨਤਾ ਪਾਰਟੀ ਯਾਨੀ CJP ਦੇ ਸੰਸਥਾਪਕ ਅਭਿਜੀਤ ਦੀਪਕੇ ਦੇ ਨਾਲ ਸੋਮਵਾਰ ਦੇ ਦਿਨ ਜੈਪੁਰ ਦੇ ਵਿੱਚ ਮਾਰਕੁੱਟ ਹੋਈ ਹੈ। ਦਰਅਸਲ ਜੈਪੁਰ ਸਥਿਤ ਸ਼ਹੀਦ ਸਮਾਰਕ ਦੇ ਉੱਤੇ CJP ਨੀਟ ਪੇਪਰ ਲੀਕ ਤੇ ਸਿੱਖਿਆ ਵਿਵਸਥਾ ਤੇ ਇਸ ਤੋਂ ਇਲਾਵਾ ਬੇਰੋਜ਼ਗਾਰੀ ਵਰਗੇ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੀ ਸੀ। ਸੋਸ਼ਲ ਮੀਡੀਆ ਤੇ ਕੁਝ ਵੀਡੀਓ ਕਲਿੱਪਸ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਅਭਿਜੀਤ ਦੀਪਕੇ ਤੇ ਉਸਦੇ ਹਮਾਇਤੀਆਂ ਨੂੰ ਅਚਾਨਕ ਭੀੜ ਦੇ ਵਿੱਚ ਕੁਝ ਨੌਜਵਾਨ ਦਾਖਲ ਹੋ ਕੇ ਹਮਲਾ ਕਰ ਦਿੰਦੇ ਨੇ। ਇਸ ਤੋਂ ਬਾਅਦ ਭੀੜ ਨੇ ਅਭਿਜੀਤ ਦੀਪਕੇ ਦੇ ਉੱਤੇ ਹਮਲਾ ਕਰਕੇ ਉੱਥੋਂ ਕੁਝ ਨੌਜਵਾਨ ਫਰਾਰ ਵੀ ਹੋ ਜਾਂਦੇ ਨੇ ਤੇ ਅਭਿਜੀਤ ਦੀਪਕੇ ਨੇ ਇਸ ਤੋਂ ਬਾਅਦ ਜਿਹੜਾ ਇੱਕ ਮੰਚ ਤੋਂ ਸੰਬੋਧਨ ਸੀ ਉਸ ਨੂੰ ਜਾਰੀ ਵੀ ਰੱਖਿਆ ਤੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਹੈ ਸਾਨੂੰ ਖਬਰ ਇਹ ਪਹੁੰਚੀ ਹੈ ਕਿ ਪੁਲਿਸ ਨੇ ਉਹਨਾਂ ਨੂੰ ਫੜ ਲਿਆ, ਅਸੀਂ ਪੁਲਿਸ ਨੂੰ ਕਹਾਂਗੇ ਕਿ ਉਹਨਾਂ ਨੌਜਵਾਨਾਂ ਨੂੰ ਛੱਡ ਦਿੱਤਾ ਜਾਵੇ। ਹਾਲਾਂਕਿ ਪੁਲਿਸ ਦੇ ਮੁਤਾਬਕ ਸਿਰਫ ਥੱਪੜੀ ਮਾਰੀ ਗਏ ਸੀ ਅਭਿਜੀਤ ਦੀਪਕੇ ਨੇ ਤੇ ਉਹਨਾਂ ਨੌਜਵਾਨਾਂ ਦੇ ਵਿੱਚੋਂ 2 ਨੂੰ ਡਿਟੇਨ ਕਰ ਲਿਆ ਗਿਆ ਸੀ, ਬਾਅਦ ਦੇ ਵਿੱਚੋਂ 1 ਹੀ ਬਚਿਆ ਸੀ। ਇੱਧਰ ਕਾਕਰੇਚ ਜਨਤਾ ਪਾਰਟੀ ਦੇ ਮੀਡੀਆ ਇੰਚਾਰਜ ਅਭਿਸ਼ੇਕ ਜੈਨ ਨੇ ਵੀ ਇਹ ਗੱਲ ਕਹੀ ਹੈ ਕਿ ਦੀਪਕੇ ਹਾਲੇ ਵੀ ਜਿਹੜੇ ਇਸ ਕਿਸਮ ਦੇ ਭਾਰਤ ਭਰ ਦੇ ਵਿੱਚ ਪ੍ਰਦਰਸ਼ਨ ਉਹਨਾਂ ਤੋਂ ਪਿੱਛੇ ਨਹੀਂ ਹਟਣਗੇ। ਪੰਜਾਬ ਦੇ ਨਾਲ ਜੁੜੀ ਔਰ ਭਾਰਤ ਦੀਆਂ ਖਬਰਾਂ ਦੇ ਹਿੱਸੇ ਦੇ ਵਿੱਚ ਆਖਰੀ ਖਬਰ ਸਾਂਝੀ ਕਰੀਏ, ਪਰ ਬੜੀ ਅਹਿਮ ਖਬਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਨੇ ਖਾਲਸਾ ਪੰਥ ਵਿਰੋਧੀ ਤੇ ਦੋਸ਼ੀ ਕਰਾਰ ਦਿੱਤਾ। ਦਰਅਸਲ ਸੋਮਵਾਰ ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਇਹ ਫਰਮਾਨ ਜਾਰੀ ਕੀਤਾ ਗਿਆ। ਫੈਸਲੇ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਭਗਵੰਤ ਮਾਨ ਦਾ ਉਹ ਵਿਵਾਦਿਤ ਵੀਡੀਓ ਹੈ, ਜਿਸ ਨੂੰ ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ AI ਦੇ ਨਾਲ ਬਣਾਇਆ ਗਿਆ, ਨਕਲੀ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਦੋ ਫੋਰੈਂਸਿਕ ਲੈਬਸ ਤੋਂ ਉਹਨਾਂ ਦੀ ਜਾਂਚ ਕਰਵਾਈ ਹੈ। ਜਾਂਚ ਦੇ ਵਿੱਚ ਵੀਡੀਓ ਦੇ ਨਾਲ ਛੇੜਛਾੜ ਜਾਂ AI ਦੇ ਨਾਲ ਇਸਤੇਮਾਲ ਦੇ ਕੋਈ ਵੀ ਸਬੂਤ ਸਾਹਮਣੇ ਨਹੀਂ ਆਏ। ਦੱਸ ਦਈਏ ਕਿ ਜਨਵਰੀ 2026 ਦੀ ਸ਼ੁਰੂਆਤ ਦੇ ਵਿੱਚ ਹੀ ਇਹ ਵਿਵਾਦ ਸਾਹਮਣੇ ਆਇਆ ਸੀ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਗਵੰਤ ਮਾਨ ਨੂੰ ਤਲਬ ਕੀਤਾ ਸੀ। ਉਹਨਾਂ ਦੇ ਉੱਤੇ ਦੋਸ਼ ਇਹ ਸੀ ਕਿ ਸਿੱਖ ਆਚਾਰ ਸੰਹਿਤਾ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਗੁਰੂ ਦੀ ਗੋਲਕ ਨੂੰ ਲੈ ਕੇ ਕੁਝ ਇਤਰਾਜ਼ਯੋਗ ਟਿੱਪਣੀਆਂ ਮੁੱਖ ਮੰਤਰੀ ਨੇ ਕੀਤੀਆਂ ਨੇ। ਅਕਾਲ ਤਖ਼ਤ ਸਾਹਿਬ ਦੀ ਤਰਫ ਤੋਂ ਜਾਰੀ ਪੱਤਰ ਦੇ ਵਿੱਚ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਸੀ, ਜਿਸ ਦੇ ਵਿੱਚ ਭਗਵੰਤ ਮਾਨ ਤੇ ਦੋਸ਼ ਇਹ ਸੀ ਕਿ ਉਹਨਾਂ ਨੇ ਸਿੱਖ ਗੁਰੂਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਦੇ ਨਾਲ ਕੁਝ ਗਲਤ ਹਰਕਤਾਂ ਕੀਤੀਆਂ ਸੀ। 5 ਜਨਵਰੀ 2026 ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਗਵੰਤ ਮਾਨ ਨੂੰ ਤਲਬ ਕਰਕੇ ਆਦੇਸ਼ ਜਾਰੀ ਕੀਤਾ ਸੀ। ਉਸ ਤੋਂ ਬਾਅਦ 15 ਜਨਵਰੀ ਨੂੰ ਭਗਵੰਤ ਮਾਨ ਅਕਾਲ ਤਖ਼ਤ ਦੇ ਸਕੱਤਰੇਤ ਦੇ ਵਿੱਚ ਸ਼ਾਮਲ ਵੀ ਹੋਏ ਸੀ ਤੇ ਆਪਣੇ ਬਚਾਅ ਦੇ ਵਿੱਚ ਉਹਨਾਂ ਨੇ ਵੀਡੀਓ ਨੂੰ ਨਕਲੀ AI ਜਨਰੇਟਿਡ ਦੱਸਿਆ ਸੀ। ਬਾਅਦ ਦੇ ਵਿੱਚ ਹੀ ਅਕਾਲ ਤਖ਼ਤ ਨੇ ਇਸ ਵੀਡੀਓ ਨੂੰ ਜਾਂਚ ਦੇ ਲਈ ਫੋਰੈਂਸਿਕ ਰਿਪੋਰਟ ਦੇ ਲਈ ਅੱਗੇ ਭੇਜ ਦਿੱਤਾ ਸੀ ਤੇ ਹੁਣ ਉਸੇ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਕਾਲ ਤਖ਼ਤ ਨੇ ਇਹ ਫੈਸਲਾ ਲਿਆ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਸਭ ਤੋਂ ਪਹਿਲਾਂ ਆਸਟ੍ਰੇਲੀਆ ਦੀ ਖਬਰ ਕੌਮਾਂਤਰੀ ਖਿੱਤਿਆਂ ਦੇ ਵਿੱਚੋਂ ਜੁੜੀ ਹੋਈ, ਜਿੱਥੇ ਆਸਟ੍ਰੇਲੀਆ ਦੇ ਲੋਕ ਹਾਲ ਫਿਲਹਾਲ ਇਸ ਗੱਲ ਦੇ ਉੱਤੇ ਨਾ ਆਪਣਾ ਪੂਰਾ ਦਾ ਪੂਰਾ ਦਾਰੋ ਮਦਾਰ ਸੁੱਟਣ ਕਿ ਬੜੀ ਛੇਤੀ ਤੇਲ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ, ਕਿਉਂਕਿ ਅਮਰੀਕਾ ਤੇ ਈਰਾਨ ਦੇ ਦਰਮਿਆਨ ਜੇਕਰ ਇਹ ਸਮਝੌਤਾ ਹੋਇਆ ਤਾਂ ਇਸ ਦੇ ਕੁਝ ਲੰਮੇ ਸਮੇਂ ਦੇ ਵਿੱਚ ਇਸ ਦੇ ਅਸਰ ਦੇਖਣ ਨੂੰ ਮਿਲਣਗੇ। ਹਾਲੇ ਤੁਰੰਤ ਪ੍ਰਭਾਵ ਦੇ ਨਾਲ ਇਸ ਦੇ ਅਸਰ ਦੇਖਣ ਨੂੰ ਨਹੀਂ ਮਿਲਣ ਲੱਗੇ। ਉਧਰ ਫਿਊਲ ਤੇ GST ਜਿਹੜਾ ਐਕਸਾਈਜ਼ ਤੇ GST ਕੱਟ ਹੈ ਸਰਕਾਰ ਦਾ, ਉਹ ਵੀ ਮੁੱਕਣ ਜਾ ਰਹੇ ਹੈ, 1 ਜੁਲਾਈ ਨੂੰ ਮੁੱਕ ਜਾਣਾ। ਹਾਲਾਂਕਿ ਪ੍ਰਧਾਨ ਮੰਤਰੀ ਇਸ ਹਫਤੇ ਦੇ ਦਰਮਿਆਨ ਫੈਸਲਾ ਲੈ ਸਕਦੇ ਨੇ, ਪਰ ਇਸ ਤੋਂ ਪਹਿਲਾਂ ਸਰਕਾਰ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਸੀ ਜਦੋਂ ਇਹ ਸਮਝੌਤੇ ਦੀ ਕੋਈ ਗੱਲ ਤੁਰੀ ਵੀ ਨਹੀਂ ਸੀ ਕਿ 1 ਜੁਲਾਈ ਤੋਂ ਬਾਅਦ ਸਰਕਾਰ ਦੀ ਐਸੀ ਕੋਈ ਮਨਸ਼ਾ ਨਹੀਂ ਹੈ ਕਿ ਐਕਸਾਈਜ਼ ਕੱਟ ਨੂੰ ਅੱਗੇ ਵਧਾਇਆ ਜਾਵੇ। 32 ਸੈਂਟ ਪ੍ਰਤੀ ਲੀਟਰ ਸਰਕਾਰ ਨੇ ਜਿਹੜੀਆਂ ਐਕਸਾਈਜ਼ ਨੇ ਉਹ ਇੱਕ ਡਿਸਕਾਊਂਟ ਦੇ ਕੇ ਰੱਖਿਆ ਆਸਟ੍ਰੇਲੀਆ ਦੇ ਲੋਕਾਂ ਨੂੰ, ਆਸਟ੍ਰੇਲੀਆ ਦੇ ਗ੍ਰਾਹਕਾਂ ਨੂੰ, ਮੋਟਰ ਚਾਲਕਾਂ ਨੂੰ। ਔਰ ਇਹ ਉਦੋਂ ਦਿੱਤਾ ਗਿਆ ਸੀ ਜਦੋਂ ਤੇਲ ਦੀਆਂ ਕੀਮਤਾਂ ਅਪ੍ਰੈਲ ਮਹੀਨੇ ਦੇ ਵਿੱਚ $120 ਪ੍ਰਤੀ ਬੈਰਲ ਨੂੰ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਚਲੀ ਗਈਆਂ ਸੀ। ਜੰਗ ਤੋਂ ਪਹਿਲਾਂ ਉਹ $70 ਪ੍ਰਤੀ ਬੈਰਲ ਸੀ ਔਰ ਉਹ ਵੀ ਕਾਫੀ ਜ਼ਿਆਦਾ ਕੀਮਤਾਂ ਸੀ। ਅਜੇ ਇਹਦੇ ਵਿੱਚ ਇੱਕ ਵਾਰ ਤਾਂ ਅਨਲਿਡਿਡ ਤੇਲ ਦੀ ਕੀਮਤ ਵੀ ਆਸਟ੍ਰੇਲੀਆ ਚ ਸਿਡਨੀ, ਮੈਲਬਰਨ, ਬ੍ਰਿਸਬੇਨ ਵਰਗੇ ਸ਼ਹਿਰਾਂ ਦੇ ਵਿੱਚ $2 ਪ੍ਰਤੀ ਲੀਟਰ ਤੋਂ ਉੱਪਰ ਚਲੀ ਗਈ ਸੀ। ਹਾਲਾਂਕਿ ਇਹ ਔਸਤਨ $1.80 ਪ੍ਰਤੀ ਲੀਟਰ ਦੇ ਆਸ ਪਾਸ ਰਹਿੰਦੀ ਹੈ ਔਰ ਪਿਛਲੇ ਚਾਰ ਸਾਲਾਂ ਤੋਂ ਪੈਟਰੋਲ ਦੀਆਂ ਕੀਮਤਾਂ ਉੱਪਰ ਥੱਲੇ ਹੁੰਦੀਆਂ ਰਹੀਆਂ ਨੇ, $1.60 ਪ੍ਰਤੀ ਲੀਟਰ ਤੋਂ ਲੈ ਕੇ $2.10 ਪ੍ਰਤੀ ਲੀਟਰ ਦੇ ਆਸ ਪਾਸ ਉੱਪਰ ਥੱਲੇ ਹੁੰਦੀਆਂ ਰਹੀਆਂ ਨੇ। ਪਰ ਡੀਜ਼ਲ ਦੀਆਂ ਕੀਮਤਾਂ ਬਹੁਤ ਜ਼ਿਆਦਾ ਕਰੂਸ਼ੀਅਲ ਨੇ ਆਸਟ੍ਰੇਲੀਆ ਦੇ ਵਿੱਚ ਇਸ ਵਕਤ, ਕਿਉਂਕਿ ਸਾਰੀ ਦੀ ਸਾਰੀ ਸਪਲਾਈ ਚੇਨ ਇਹਦੇ ਤੇ ਟਿੱਕੀ ਹੋਈ ਹੈ। ਡੀਜ਼ਲ ਦੀਆਂ ਕੀਮਤਾਂ ਅਪ੍ਰੈਲ ਮਹੀਨੇ ਚ $3.15 ਪ੍ਰਤੀ ਲੀਟਰ ਨੂੰ ਚਲੀਆਂ ਗਈਆਂ ਸੀ, ਇਹਨਾਂ ਨੂੰ $2.15

ਦੁਰਗਾਮੀ ਪ੍ਰਭਾਵ ਜਿਹੜੇ ਨੇ ਉਹ ਆਸਟ੍ਰੇਲੀਆ ਤੇ ਪੈਣਗੇ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਤੇਲ ਦੀਆਂ ਕੀਮਤਾਂ ਵਧਣਗੀਆਂ ਨਹੀਂ। ਕੈਟੀ ਗੈਲਗਰ ਨੇ ਅਦਾਰੇ ABC ਦੇ ਸਵੇਰ ਵੇਲੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਇਹ ਦਾਅਵਾ ਕੀਤਾ। ਰੇਡੀਓ ਪ੍ਰੋਗਰਾਮ ਚ ਉਹਨਾਂ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਸਰਕਾਰ ਦੀ ਯੋਜਨਾ ਸੀ ਤੇ ਉਹ ਬਰਕਰਾਰ ਰਹੇਗੀ ਐਕਸਾਈਜ਼ ਰਿਬੇਟ ਨੂੰ ਖਤਮ ਕਰਨ ਦੀ, ਕਿਉਂਕਿ ਇਸ ਦੇ ਨਾਲ ਐਕਸਾਈਜ਼ ਕੰਪਨੀਆਂ ਦੇ ਫਿਊਲ ਕੰਪਨੀਆਂ ਦੇ ਉੱਤੇ ਵੀ ਦਬਾਅ ਵੱਧ ਰਿਹਾ। ਪਰ ਸਰਕਾਰ ਦੇ ਕੋਲ ਇੰਨਾ ਫਿਊਲ ਸਟਾਕ ਹੈਗਾ ਕਿ ਇਸ ਦੇ ਨਾਲ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਐਮਰਜੈਂਸੀ ਜਿਹੜੀ ਉਹ ਪੈਦਾ ਨਾ ਹੋ ਸਕੇ। ਹਾਲਾਂਕਿ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ, ਫਿਊਲ ਦੀ ਐਮਰਜੈਂਸੀ ਤੇ ਫਿਊਲ ਦੀਆਂ ਕੀਮਤਾਂ, ਦੋਹਾਂ ਨੂੰ ਆਪਸ ਚ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਪਰ ਫਾਈਨੈਂਸ ਮਿਨਿਸਟਰ ਦਾ ਇਹ ਕਹਿਣਾ ਹੈ ਕਿ ਇੱਕ ਹੱਦ ਤੱਕ ਜਿਹੜਾ ਉਹ ਆਸਟ੍ਰੇਲੀਆ ਦੀ ਸਰਕਾਰ ਮਹਿੰਗਾਈ ਨੂੰ ਕੰਟਰੋਲ ਰੱਖ ਸਕੇਗੀ। ਉੱਥੇ ਹੀ ਅਗਲੀ ਖਬਰ RBA ਦੇ ਨਾਲ ਜੁੜੀ। ਅੱਜ ਦੇ ਦਿਨ ਵਿਆਜ ਦਰਾਂ ਦੇ ਵਿੱਚ ਵਾਧਾ ਕੀਤਾ ਜਾਣਾ ਜਾਂ ਬਰਕਰਾਰ ਰੱਖੀਆਂ ਜਾਣੀਆਂ ਨੇ। AEST ਯਾਨੀ ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ, ਜਿਹਨੂੰ ਸਿਡਨੀ ਮੈਲਬਨ ਦਾ ਸਮਾਂ ਮੰਨ ਲਿਆ ਜਾਂਦਾ, ਉਹਦੇ ਮੁਤਾਬਕ ਦੁਪਹਿਰ 2:30 ਵਜੇ ਦੇ ਆਸ ਪਾਸ ਵਿਆਜ ਦਰਾਂ ਦੇ ਬਾਰੇ ਐਲਾਨ ਕੀਤਾ ਜਾਏਗਾ। ਮੋਨੀਟਰੀ ਬੋਰਡ ਦੀ ਬੈਠਕ ਥੋੜੀ ਦੇਰ ਦੇ ਵਿੱਚ ਇੱਕ ਵਾਰ ਫੇਰ ਤੋਂ ਸ਼ੁਰੂ ਹੋਣੀ ਹੈ। ਕੱਲ ਦੇ ਦਿਨ ਤੋਂ ਇਹ ਚੱਲ ਰਹੀ ਸੀ। ਹਾਲਾਂਕਿ ਇਸ ਦੇ ਵਿੱਚ ਕੀ ਫੈਸਲੇ ਲਏ ਗਏ ਨੇ, ਇਹਨੂੰ ਸਿਰਫ ਬਾਜ਼ਾਰ ਦੇ ਮਾਹਰਾਂ ਦੇ ਹਵਾਲੇ ਦੇ ਨਾਲ ਅਲੱਗ ਅਲੱਗ ਮੀਡੀਆ ਚੈਨਲ ਆਪੋ ਆਪਣੇ ਦਾਅਵੇ ਕਰ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਚ ਨਗਦੀ ਦਰ 4.35% ਦੇ ਉੱਤੇ ਬਰਕਰਾਰ ਹੀ ਰਹੇਗੀ। ਪਰ ਕੁਝ ਇੱਕ ਅਦਾਰੇ ਇਹ ਵੀ ਦਾਅਵਾ ਕਰ ਰਹੇ ਸੀ ਕਿ ਵਿਆਜ ਦਰਾਂ ਦੇ ਵਿੱਚ ਜੇਕਰ ਇਜ਼ਾਫਾ ਹੁੰਦਾ ਅਜਿਹੇ ਸਮੇਂ ਚ ਜਦੋਂ ਪੂਰੀ ਦੁਨੀਆ ਬੜੇ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਹੈ, ਔਰ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਪਿਛਲੇ ਮਹੀਨੇ ਦੇ ਦਰਮਿਆਨ ਵਧੀ ਵੀ ਨਹੀਂ ਹੈ, ਲਗਭਗ ਓਨੀ ਹੀ ਸਟੈਡੀ ਚੱਲ ਰਹੀ ਹੈ ਜਿੰਨੀ ਚੱਲ ਰਹੀ ਸੀ, ਔਰ ਬੇਰੁਜ਼ਗਾਰੀ ਦੀ ਵਿੱਚ ਵੀ ਕੋਈ ਖਾਸ ਇਜ਼ਾਫਾ ਨਹੀਂ ਹੋਇਆ। ਹਾਲਾਂਕਿ ਰੁਜ਼ਗਾਰ ਦੇ ਵੀ ਕੋਈ ਜ਼ਿਆਦਾ ਮੌਕੇ ਪੈਦਾ ਨਹੀਂ ਹੋਏ, ਪਰ ਸਰਕਾਰ ਨੇ ਪਿਛਲੇ ਦਿਨ ਹੀ ਜਿਹੜੇ ਬਜਟ ਦੇ ਵਿੱਚ ਇਹ ਵੀ ਐਲਾਨ ਕਰ ਦਿੱਤਾ ਸੀ ਕਿ ਘੱਟੋ ਘੱਟ ਜਿਹੜੀਆਂ ਉਜਰਤਾਂ ਨੇ ਆਸਟ੍ਰੇਲੀਆ ਚ ਉਹ ਵੀ ਵਧਾਈਆਂ ਜਾਣਗੀਆਂ, 1 ਜੁਲਾਈ ਤੋਂ ਉਹ ਵੀ ਲਾਗੂ ਹੋ ਜਾਣੀਆਂ ਨੇ। ਸੋ ਜ਼ਾਹਰ ਜੀ ਗੱਲ ਹੈ ਕਿ ਬਾਜ਼ਾਰ ਦੇ ਵਿੱਚ ਪੈਸੇ ਦਾ ਫਲੋ ਹੈ ਜਿਹੜਾ ਉਹ ਤੁਰ ਪਏਗਾ। ਇਸ ਕਰਕੇ RBA ਦੀ ਗਵਰਨਰ ਮਿਸ਼ਲ ਬੁਲਕ ਦਾ ਇਹ ਮੰਨਣਾ ਹੈ ਕਿ ਇਸ ਦਰਮਿਆਨ ਵਿਆਜ ਦਰਾਂ ਨੂੰ ਵਧਾਉਣ ਦਾ ਜਿਹੜਾ ਫੈਸਲਾ ਹੈ ਉਹ ਬਾਜ਼ਾਰ ਦੇ ਇਹਨਾਂ ਸੰਕੇਤਾਂ ਦੇ ਉੱਤੇ ਹੀ ਨਿਰਭਰ ਕਰਦਾ, ਕਿਉਂਕਿ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਸੈਨੇਟ ਇਨਕੁਆਇਰੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੇ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਦੇ, ਬੇਰੁਜ਼ਗਾਰੀ ਦੇ, ਫਿਊਲ ਦੀਆਂ ਕੀਮਤਾਂ ਦੇ ਸਾਰੇ ਸਾਰੇ ਮਾੜੇ ਪ੍ਰਭਾਵ ਨੇ ਉਹ ਹਾਲੇ ਦਿਖੇ ਨਹੀਂ ਨੇ, ਬਲਕਿ ਦਿਖਣੇ ਨੇ। ਹਾਲੇ ਤਾਂ ਪਿਕਚਰ ਵੀ ਪੂਰੀ ਨਹੀਂ ਪ੍ਰਦਰਸ਼ਿਤ ਹੋਈ ਆਸਟ੍ਰੇਲੀਆ ਚ, ਹਾਲੇ ਸਿਰਫ ਟ੍ਰੇਲਰ ਹੀ ਆਇਆ ਸੀ। ਇਹ ਵੀ ਸੰਕੇਤ ਦਿੱਤੇ ਸੀ ਗਵਰਨਰ ਨੇ ਕਿ ਅਕਤੂਬਰ ਮਹੀਨੇ ਤੱਕ ਇਸ ਦੇ ਅਸਰ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਣਗੇ। ਜੇਕਰ ਆਸਟ੍ਰੇਲੀਆਈ ਬਾਜ਼ਾਰ ਇੰਨੇ ਸਮੇਂ ਦੇ ਦਰਮਿਆਨ ਸੰਭਲ ਜਾਂਦਾ ਤਾਂ ਫਿਰ ਚੰਗੀ ਗੱਲ ਹੈ, ਨਹੀਂ ਤੇ ਫਿਰ ਮਾੜੇ ਪ੍ਰਭਾਵ ਕੀ ਹੋਣਗੇ ਤੇ RBA ਦੀ ਗਵਰਨਰ ਦਾ ਇਸ਼ਾਰਾ ਕਿਸ ਪਾਸੇ ਹੈ ਉਹ ਵੀ ਦੇਖਣਾ ਹੋਏਗਾ। ਖੈਰ ਦੇਖਣਾ ਤਾਂ ਕੀ ਹੋਏਗਾ, ਉਸਨੂੰ ਤਾਂ ਕੋਈ ਵੀ ਨਹੀਂ ਦੇਖਣਾ ਚਾਹੁੰਦਾ। ਅਗਲੀ ਖਬਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਉਸ ਬਿਆਨ ਦੇ ਨਾਲ ਜੁੜੀ ਜਿਸ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਅਨ ਨਾਗਰਿਕ ਪਰਿਵਾਰ ਜਿਹੜਾ ਕਿ ਪਾਕਿਸਤਾਨ ਗਿਆ ਹੋਇਆ ਸੀ ਇਸ ਦਰਮਿਆਨ, ਔਰ ਆਸਟ੍ਰੇਲੀਆ ਦੀ ਇੱਕ ਛੋਟੀ ਬੱਚੀ ਹਾਨੀਆ ਅਹਿਮਦ ਜਿਹਦੀ 10 ਸਾਲ ਉਮਰ ਸੀ, ਗੋਲੀ ਲੱਗਣ ਦੇ ਨਾਲ ਪਾਕਿਸਤਾਨ ਦੀ ਪੁਲਿਸ ਦੀ ਗੋਲੀ ਦਾ ਇਹ ਸ਼ਿਕਾਰ ਹੋ ਗਈ, ਉਸ ਦੇ ਉੱਤੇ ਹੁਣ ਸਵਾਲ ਖੜੇ ਕੀਤੇ ਨੇ। ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਦੀ ਸੁਤੰਤਰ ਜਾਂਚ ਦੀ ਆਸਟ੍ਰੇਲੀਆ ਸਰਕਾਰ ਮੰਗ ਕਰੀ ਹੈ ਔਰ ਤੁਰੰਤ ਇਸ ਦੇ ਨਤੀਜੇ ਦੱਸੇ ਜਾਣ। ਦੱਸ ਦਈਏ ਕਿ ਕੱਲ ਸ਼ਾਮ ਵੇਲੇ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਵੈਸਟਰਨ ਆਸਟ੍ਰੇਲੀਆ ਦੇ ਪਰਥ ਦਾ ਰਹਿਣ ਵਾਲਾ ਪਰਿਵਾਰ ਜਿਨ੍ਹਾਂ ਦਾ ਪਿਛੋਕੜ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਾਲ ਹੈ, ਪੰਜਾਬ ਦੇ ਵਿੱਚ ਚਕਵਾਲ ਲਾਹੌਰ ਦੇ ਲਾਗੇ ਇਹ ਪਰਿਵਾਰ ਉੱਥੇ ਗਿਆ ਹੋਇਆ ਸੀ, ਜਦੋਂ ਹਾਨੀਆ ਅਹਿਮਦ ਉਸਦਾ ਭਰਾ ਤੇ ਉਸਦੇ ਮਾਂ ਪਿਓ ਇੱਕ ਟੋਇਟਾ ਕੈਮਰੀ ਗੱਡੀ ਦੇ ਵਿੱਚ ਸਵਾਰ ਹੋ ਕੇ ਚਕਵਾਲ ਦੀਆਂ ਸੜਕਾਂ ਤੋਂ ਜਾ ਰਹੇ ਸੀ। ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਨੇ ਹੱਜ ਕਰਨ ਦੇ ਲਈ ਸਾਊਦੀ ਅਰਬ ਵੀ ਜਾਣਾ ਸੀ, ਇਸੇ ਕਰਕੇ ਉੱਥੇ ਇਹ ਆਪਣੇ ਪਰਿਵਾਰਕ ਪਿਛੋਕੜ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਮਿਲਣ ਦੇ ਲਈ ਗਏ ਹੋਏ ਸੀ। 10 ਜੂਨ ਦੀ ਦੁਪਹਿਰ ਵੇਲੇ ਇਹ ਹਾਦਸਾ ਵਾਪਰਦਾ। ਲਾਹੌਰ ਪੁਲਿਸ ਨੂੰ ਕੋਈ ਇਹ ਸੂਚਨਾ ਦਿੰਦਾ ਹੈ ਕਿ ਚੋਰੀ ਦੀ ਕਾਰ ਹੈ। ਲਾਹੌਰ ਪੁਲਿਸ ਇੱਕ ਤੋਂ ਬਾਅਦ ਇੱਕ ਠਾਠਾ ਗੋਲੀਆਂ ਚਲਾਉਣੀਆਂ ਸ਼ੁਰੂ ਕਰਦੀ ਹੈ। ਤਾਬੜਤੋੜ ਗੋਲੀਆਂ ਦੇ ਇਸ ਹਮਲੇ ਦੇ ਵਿੱਚ ਹਾਨੀਆ ਅਹਿਮਦ ਨਾਮ ਦੀ ਇਸ ਛੋਟੀ ਬੱਚੀ ਦੀ ਮੌਤ ਹੋ ਜਾਂਦੀ ਹੈ ਮੌਕੇ ਦੇ ਉੱਤੇ। ਬਹਿਰਾਲ ਆਸਟ੍ਰੇਲੀਆ ਦੇ ਵਿੱਚ ਜਿਹੜਾ

ਮੁਸਲਿਮ ਭਾਈਚਾਰਾ ਹੈ, ਪਾਕਿਸਤਾਨ ਭਾਈਚਾਰਾ, ਉਹਨਾਂ ਦੀ ਤਰਫ ਤੋਂ ਇਸ ਮੰਦਭਾਗੀ ਖਬਰ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ ਗਿਆ। ਔਰ ਫਿਲਹਾਲ ਮੰਗ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੰਜਾਬ ਪੁਲਿਸ ਜਿਹੜੀ ਹੈ ਉਸਨੇ ਇੰਨੀ ਵੱਡੀ ਗਲਤੀ ਕਿਵੇਂ ਕਰ ਦਿੱਤੀ, ਇਸ ਟੋਇਟਾ ਰੈਂਟਲ ਕਾਰ ਦੇ ਉੱਤੇ ਇਹ ਜਿਹੜੀਆਂ ਗੋਲੀਆਂ ਕਿਵੇਂ ਚਲਾ ਦਿੱਤੀਆਂ, ਔਰ ਇਹ ਖੁਫੀਆ ਇਹ ਜਾਣਕਾਰੀ ਜਿਹੜੀ ਹੈ ਪੁਲਿਸ ਨੂੰ ਕਿਹਨੇ ਦਿੱਤੀ ਸੀ, ਇਸ ਸਾਰੇ ਵਾਕਏ ਦੀ ਜਾਂਚ ਜਿਹੜੀ ਹੈ ਕੀਤੀ ਜਾਏਗੀ। ਉੱਥੇ ਹੀ ਅਗਲੀ ਖਬਰ ਪੌਲਿਨ ਹੈਂਸਨ ਦੇ ਨਾਲ ਜੁੜੀ, ਹੁਣ ਆਉਣ ਵਾਲੇ ਕੁਝ ਮਹੀਨੇ ਜਾਂ ਬਲਕਿ ਜਦ ਤੱਕ ਫੈਡਰਲ ਚੋਣਾਂ ਨਹੀਂ ਹੋ ਜਾਂਦੀਆਂ ਇਹਨਾਂ ਖਬਰਾਂ ਦੀ ਆਦਤ ਹੀ ਪਾ ਲਵੋ। ਵਨ ਨੇਸ਼ਨ ਪਾਰਟੀ ਨੇ ਜਿਹੜੇ ਕੁਝ ਹੀ ਦਿਨਾਂ ਦੇ ਵਿੱਚ $4 ਲੱਖ ਇਕੱਠਾ ਕਰ ਲਿਆ ਲੋਕਾਂ ਦੇ ਚੰਦੇ ਦੇ ਨਾਲ, ਉਸ ਦੇ ਉੱਤੇ ਵੀ ਹੁਣ ਸਵਾਲ ਉੱਠਣ ਲੱਗ ਪਏ ਨੇ, ਪਰ ਉਸ ਦੇ ਸਵਾਲ ਚੁੱਕਣ ਦੇ ਲਈ ਜ਼ਿਆਦਾਤਰ ਮੀਡੀਆ ਜਿਹੜਾ ਉਹ ਖਾਮੋਸ਼ੀ ਆਸਟ੍ਰੇਲੀਆ ਦਾ ਦਿਖਾਈ ਦੇ ਰਿਹਾ। ਉਸ ਦਾ ਇੱਕ ਵੱਡਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੌਲਿਨ ਹੈਂਸਨ ਨੇ ਉਸ ਚੰਦੇ ਦੀ ਰਕਮ ਦੇ ਨਾਲ ਆਸਟ੍ਰੇਲੀਆ ਦੇ ਮੀਡੀਆ ਚੈਨਲ ਦਾ ਮੂੰਹ ਹੀ ਚੁੱਪ ਕਰਵਾ ਦਿੱਤਾ ਹੋਵੇ, ਕਿਉਂਕਿ ਸਟੇਟ ਆਫ ਓਰੀਜਨ ਸਾਰੇ ਹੀ ਜਾਣਦੇ ਹਾਂ ਕਿ ਕੁਇਨਜ਼ਲੈਂਡ ਤੇ ਨਿਊ ਸਾਊਥ ਵੇਲਸ ਦੇ ਲੋਕ, ਬਲਕਿ ਵਿਕਟੋਰੀਆ ਦੇ ਲੋਕ ਵੀ ਕਿੰਨੀ ਸ਼ਿੱਦਤ ਦੇ ਨਾਲ ਇਸ ਗੇਮ ਨੂੰ ਦੇਖਦੇ ਨੇ। ਰਗਬੀ ਦੀ ਇਸ ਗੇਮ ਨੂੰ ਸਾਲ ਦੀ ਸਭ ਤੋਂ ਵੱਡੀ ਗੇਮ ਵੀ ਮੰਨਿਆ ਜਾਂਦਾ ਹੈ। ਸਟੇਟ ਆਫ ਓਰੀਜਨ ਦੇ ਮੈਚਾਂ ਦੇ ਦਰਮਿਆਨ ਟੀਵੀ ਦੇ ਉੱਤੇ ਇਸ਼ਤਿਹਾਰ ਚੱਲਣ ਔਰ ਉਹਨਾਂ ਇਸ਼ਤਿਹਾਰਾਂ ਦਾ ਖਰਚ ਜਿਹੜਾ ਹੈ ਉਹ ਸਾਰਾ ਇਸ ਚੰਦੇ ਦੇ ਵਿੱਚੋਂ ਇਕੱਠਾ ਕੀਤਾ ਜਾਵੇ। ਮਾਫ਼ ਕਰਨਾ, $4 ਲੱਖ ਕਹਿ ਦਿੱਤਾ ਸੀ, $4 ਮਿਲੀਅਨ, ਯਾਨੀ ਕਿ $40 ਲੱਖ ਵਨ ਨੇਸ਼ਨ ਪਾਰਟੀ ਨੇ ਕਿਹਾ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਇਕੱਠਾ ਕੀਤਾ ਸੀ। ਇਹਦੇ ਵਿੱਚੋਂ $2 ਲੱਖ ਤਾਂ ਸਟੇਟ ਆਫ ਓਰੀਜਨ ਦੇ ਚੱਲਦੇ ਮੈਚਾਂ ਚ ਐਡਵਰਟੀਜ਼ਮੈਂਟ ਕੈਂਪੇਨ ਦੇ ਨਾਲ ਜਿਹੜਾ ਵਨ ਨੇਸ਼ਨ ਪਾਰਟੀ ਸ਼ੁਰੂਆਤ ਕਰੇਗੀ। ਐਡਵਰਟੀਜ਼ਮੈਂਟ ਕੈਂਪੇਨ ਕੀ? ਇਹ ਇਸ਼ਤਿਹਾਰੀ ਮੁਹਿੰਮ ਅਸਲ ਚ ਵਨ ਨੇਸ਼ਨ ਪਾਰਟੀ ਨੇ ਕਿਹਾ ਸੀ ਕਿ ਫਾਇਰ ਦੀ ਲਾਇਰ ਦੇ ਨਾਮ ਦੇ ਨਾਲ ਸ਼ੁਰੂ ਕੀਤੀ ਜਾਏਗੀ। ਫਾਇਰ ਯਾਨੀ ਹਟਾ ਦਿਓ, ਲਾਇਰ ਜਿਹੜਾ ਯਾਨੀ ਕਿ ਝੂਠਾ ਵਿਅਕਤੀ, ਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਤਸਵੀਰ ਲਗਾ ਕੇ ਇਹ ਕੈਂਪੇਨ ਜਿਹੜਾ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸੜਕਾਂ ਦੇ ਉੱਤੇ ਲੱਗੇ ਬਿੱਲ ਬੋਰਡਸ ਤੋਂ ਲੈ ਕੇ ਅਖਬਾਰ ਦੇ ਵਿੱਚ ਛਪੇ ਇਸ਼ਤਿਹਾਰ ਤੇ ਟੀਵੀ ਦੇ ਉੱਤੇ ਚੱਲ ਰਹੇ ਪ੍ਰਸਾਰਿਤ ਹੁੰਦੇ ਇਸ਼ਤਿਹਾਰਾਂ ਤੱਕ ਕੀਤਾ ਜਾਣਾ। ਹਾਲਾਂਕਿ ਕੱਲ ਦੇ ਦਿਨ ਸਿਡਨੀ ਏਅਰਪੋਰਟ ਦੇ ਉੱਤੇ ਪੌਲਿਨ ਹੈਂਸਨ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ 60,000 ਆਸਟ੍ਰੇਲੀਅਨ ਲੋਕਾਂ ਨੇ ਡੋਨੇਟ ਕੀਤਾ ਇਹ $40 ਲੱਖ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਹੋਰ ਤਾਂ ਕੁਝ ਨਹੀਂ ਕਿਹਾ, ਉਹਨਾਂ ਕਿਹਾ ਕਿ ਵਾਕਈ ਕੀ ਅਜਿਹਾ ਹੈ, ਇਸ ਦੇ ਕੋਈ ਸਬੂਤ ਹੈਗੇ ਨੇ ਕਿ 60,000 ਲੋਕਾਂ ਨੇ ਹੀ ਆਸਟ੍ਰੇਲੀਆ ਦਾ ਭਵਿੱਖ ਤੈਅ ਕਰਕੇ $40 ਲੱਖ ਪੌਲਿਨ ਹੈਂਸਨ ਨੂੰ ਦੇ ਦਿੱਤਾ ਹੋਵੇ। ਇਸ ਨੂੰ ਲੈ ਕੇ ਇੱਕ ਇੰਡੀਪੈਂਡੈਂਟ ਆਡੀਟਰ ਦੀ ਵੀ ਜਾਂਚ ਕਰਵਾਈ ਗਈ ਹੈ। ਇਸ ਕਿਸਮ ਦਾ ਦਾਅਵਾ ਡੇਲੀ ਟੈਲੀਗ੍ਰਾਫ ਨੇ ਕੀਤਾ, ਹਾਲਾਂਕਿ ਜਾਂਚ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੋਈ ਹੈ ਜਾਂ ਸਰਕਾਰ ਦੀ ਤਰਫ ਤੋਂ ਹੋਈ ਹੈ ਇਹ ਖਬਰ ਦੇ ਵਿੱਚ ਪੂਰਾ ਨਹੀਂ ਦੱਸਿਆ ਗਿਆ, ਪਰ ਇਹ ਜ਼ਰੂਰ ਕਿਹਾ ਗਿਆ ਹੈ ਕਿ ਵਨ ਨੇਸ਼ਨ ਪਾਰਟੀ ਇਸ ਪੂਰੀ ਦੀ ਪੂਰੀ ਰਕਮ ਜਿਹੜੀ ਇਕੱਠੀ ਕੀਤੀ ਗਈ ਹੈ ਇਸ ਨੂੰ ਅਲੱਗ ਅਲੱਗ ਐਡਵਰਟੀਜ਼ਮੈਂਟ ਕੈਂਪੇਨ ਦੇ ਉੱਤੇ ਹੀ ਖਰਚ ਕਰੇਗੀ, ਔਰ ਇਹ ਪੂਰਾ ਦਾ ਪੂਰਾ ਐਡਵਰਟੀਜ਼ਮੈਂਟ ਕੈਂਪੇਨ ਜਿਹੜਾ ਹੈ ਯਾਨੀ $40 ਲੱਖ ਦਾ ਕੈਂਪੇਨ ਜਿਹੜਾ ਹੈ ਉਹ ਸਿਰਫ ਔਰ ਸਿਰਫ ਲੇਬਰ ਪਾਰਟੀ ਦੇ ਉਲਟ ਰੱਖਿਆ ਜਾਏਗਾ। ਵਨ ਨੇਸ਼ਨ ਪਾਰਟੀ ਦੇ ਨੇਤਾ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਲਿਬਰਲ ਨੈਸ਼ਨਲ ਗੱਠਜੋੜ ਦੇ ਉੱਤੇ ਕੋਈ ਵੀ ਨਿਸ਼ਾਨਾ ਨਹੀਂ ਸਾਧਣ ਲੱਗੇ। ਅਜਿਹੇ ਦੇ ਵਿੱਚ ਜਿਹੜੇ ਇਸ ਕਿਸਮ ਦੇ ਕੈਂਪੇਨ ਨੇ ਇਹ ਆਸਟ੍ਰੇਲੀਆ ਦੇ ਵਿੱਚ ਇੱਕ ਪੋਲੀਟੀਕਲ ਹਵਾ ਜਾਂ ਜਿਹੜੀ ਉਸ ਕਿਸਮ ਦੀ ਫਿਜ਼ਾ ਉਹ ਤੈਅ ਕਰ ਦੇਣਗੇ ਕਿ ਕਿਸ ਪਾਸੇ ਨੂੰ ਆਸਟ੍ਰੇਲੀਆ ਦੀ ਸਿਆਸਤ ਜਾਣੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤੇ NSW ਕੁਇਨਜ਼ਲੈਂਡ ਦੇ ਵਿੱਚ ਹੁਣ ਇੱਕ ਲੰਮੀ ਬਹਿਸ ਤੁਰ ਪਈ ਹੈ ਕਿ ਕੀ ਸ਼ਾਰਕਸ ਨੂੰ ਮਾਰ ਦਿੱਤਾ ਜਾਵੇ ਜਿਹੜੀਆਂ ਬੀਚ ਦੇ ਉੱਤੇ ਆਉਂਦੀਆਂ ਨੇ। ਦੱਸ ਦਈਏ ਕਿ ਸ਼ਨੀਵਾਰ ਦੇ ਦਿਨ ਸਿਡਨੀ ਦੀ ਇੱਕ ਮਹਿਲਾ ਦੇ ਉੱਤੇ ਕੁਜੀ ਬੀਚ ਦੇ ਵਿੱਚ ਜਿਹੜੀ ਬੁੱਲ ਸ਼ਾਰਕ ਹੈ ਉਸਦੀ ਤਰਫ ਤੋਂ ਹਮਲਾ ਕੀਤਾ ਗਿਆ ਸੀ। ਹਾਲਾਂਕਿ ਇਸ ਵਕਤ ਉਹ ਜ਼ਿੰਦਗੀ ਮੌਤ ਦੇ ਦਰਮਿਆਨ ਜੂਝ ਰਹੀ ਹੈ, ਪਰ ਇਸ ਹਮਲੇ ਤੋਂ ਬਾਅਦ ਇਹ ਗੱਲ ਤੁਰ ਪਈ ਸੀ ਕਿ ਨਿਊ ਸਾਊਥ ਵੇਲਸ ਦੇ ਜਿਹੜੇ ਪ੍ਰੀਮੀਅਰ ਨੇ ਕ੍ਰਿਸ ਮਿੰਸ, ਉਹਨਾਂ ਨੇ ਫਿਲਹਾਲ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਸ਼ਾਰਕਸ ਦੇ ਲਈ ਨੈੱਟ ਤਾਂ ਵਿਛਾ ਦਿੱਤੇ ਜਾ ਸਕਦੇ ਨੇ, ਡਰੋਨਸ ਵੀ ਚਲਾ ਦਿੱਤੇ ਜਾਣਗੇ, ਪਰ ਉਹਨਾਂ ਨੂੰ ਮਾਰਿਆ ਨਹੀਂ ਜਾਏਗਾ। ਹਾਲਾਂਕਿ ਦੂਸਰੇ ਪਾਸੇ ਸ਼ਾਰਕ ਕਲਿੰਗ ਦੀ ਗੱਲ ਜਿਹੜੀ ਹੈ ਉਹ ਤੁਰ ਰਹੀ ਹੈ। NSW ਦੇ ਇੰਡੀਪੈਂਡੈਂਟ MP ਰੌਡ ਰੌਬਰਟਸ ਤੋਂ ਲੈ ਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਟੌਨੀ ਐਬਟ ਤੱਕ ਕਈਆਂ ਨੇ ਇਹ ਆਵਾਜ਼ ਚੁੱਕੀ ਹੈ।
ਕਿ ਕੁਝ ਐਸੀਆਂ ਸ਼ਾਕਸ ਜਿਹੜੀਆਂ ਕਿ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ, ਜਿਹੜੀਆਂ ਬੀਜ ਤੱਕ ਆ ਜਾਂਦੀਆਂ ਨੇ, ਯਾਨੀ 2 ਜਾਂ 4 ਮੀਟਰ ਤੱਕ ਦੀ ਦੂਰੀ ਰਹਿ ਜਾਂਦੀ ਹੈ, ਜਿਹੇ ਦੇ ਵਿੱਚ ਸਿਡਨੀ ਦੇ ਜਾਂ ਕੁਇਨਜ਼ਲੈਂਡ ਦੇ ਬੀਚ ਤੁਸੀਂ ਕਿਵੇਂ ਸੁਰੱਖਿਅਤ ਮੰਨ ਸਕਦੇ ਹੋ? ਜਿਸ ਦਿਨ ਇਹ ਹਮਲਾ ਹੋਇਆ ਉਸ ਦਿਨ ਬੰਡਾਈ ਬੀਚ ਵੀ ਬੰਦ ਸੀ। ਹੁਣ ਸਮਾਰਟ ਡਰਮ ਲਾਈਨਸ ਜਾਂ ਡਰੋਨਸ ਜਾਂ ਨੈਟਸ ਇਹ ਕਾਫੀ ਹੋਣਗੇ ਇਹਨਾਂ ਸ਼ਾਰਕਸ ਨੂੰ ਰੋਕਣ ਦੇ ਲਈ, ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਬੈਠ ਗਿਆ, ਉਹ ਬੀਚਸ ਦੇ ਉੱਤੇ ਜਾ ਹੀ ਨਹੀਂ ਸਕਦੇ। ਪਰ ਇਸ ਖਬਰ ਦੇ ਪਿੱਛੇ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹਨਾਂ ਨੇ ਇਤਰਾਜ਼ ਉਠਾਉਣੇ ਸ਼ੁਰੂ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਹੈ ਕਿ ਅਸਲ ਦੇ ਵਿੱਚ ਇਹ ਸ਼ਾਰਕਸ ਜਿਹੜੀਆਂ ਕਿ ਧੁਰ ਅੰਦਰ ਤੱਕ ਸਮੁੰਦਰ ਦੇ ਵਿੱਚ ਰਹਿੰਦੀਆਂ ਸੀ, ਉਹਨਾਂ ਨੂੰ ਆਖਿਰਕਾਰ ਬਾਹਰ ਨਿਕਲਣ ਦੇ ਲਈ ਮਜਬੂਰ ਕਿਉਂ ਕੀਤਾ ਗਿਆ? ਉੱਥੇ ਤੇਲ ਦਾ ਕੋਲੇ ਦਾ ਕੰਮ ਜਿਹੜਾ ਚੱਲਦਾ ਹੈ ਸਮੁੰਦਰਾਂ ਦੇ ਅੰਦਰ ਧੁਰ ਅੰਦਰ ਤੱਕ, ਕੀ ਉਹ ਇਹਨਾਂ ਜਿਹੜੇ ਜੀਵ ਨੇ ਜਲ ਜੀਵਨ ਹੈ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ? ਕੀ ਪਲਾਸਟਿਕ ਦਾ ਕਚਰਾ ਜਿਹੜਾ ਇਕੱਠਾ ਹੋ ਰਿਹਾ ਹੈ ਕੀ ਉਹ ਮੱਛੀਆਂ ਦੇ ਜੀਵਨ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ? ਅਜਿਹੇ ਦੇ ਵਿੱਚ ਉਹ ਕਿਨਾਰੇ ਤੱਕ ਆਉਣ ਦੇ ਲਈ ਮਜਬੂਰ ਕੀਤੀਆਂ ਜਾ ਰਹੀਆਂ ਨੇ। ਖੈਰ ਇਸ ਨੂੰ ਖਬਰਾਂ ਦੇ ਬੁਲੇਟਿਨ ਚ ਤਾਂ ਨਹੀਂ, ਪਰ ਅਸੀਂ ਅਲੱਗ ਇੱਕ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਰਚਾ ਦਾ ਵਿਸ਼ਾ ਬਣਾਵਾਂਗੇ ਤੇ ਉਸ ਦੇ ਵਿੱਚ ਇਸ ਖਬਰ ਦੇ ਉੱਤੇ ਗੱਲਬਾਤ ਕਰਾਂਗੇ। ਪਰ ਹੁਣ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਹੋਈ ਖਬਰ, ਕੱਲ ਦੇ ਦਿਨ ਜਾਂ ਅੱਜ ਕਹਿ ਲਈਏ ਕਿ ਸਵੇਰ ਵੇਲੇ ਅੱਜ ਮੈਚ ਜਿਹੜਾ ਬੜਾ ਦਿਲਚਸਪ ਮੈਚ ਬੈਲਜੀਅਮ ਤੇ ਇਜਿਪਟ ਦੇ ਵਿੱਚ ਦੇਖਣ ਨੂੰ ਮਿਲਿਆ। ਹਾਲਾਂਕਿ ਬੈਲਜੀਅਮ ਦੀ ਟੀਮ ਜਿਹੜੀ ਹੈ ਉਹ ਇਜਿਪਟ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਧਾਵਾ ਨਹੀਂ ਬੋਲ ਸਕੀ, 1-1 ਦੀ ਬਰਾਬਰੀ ਦੇ ਨਾਲ ਇਹ ਮੈਚ ਖਤਮ ਹੋਇਆ। ਤੇ ਅੱਜ ਦੇ ਦਿਨ ਥੋੜੀ ਦੇਰ ਦੇ ਵਿੱਚ ਸਪੇਨ ਕੋਬੋ ਵਰਡੇ ਮੈਚ ਵੀ ਸ਼ੁਰੂ ਹੋ ਜਾਣਾ। ਦੋਵੇਂ ਟੀਮਾਂ ਬੜੀਆਂ ਵਧੀਆ ਮੰਨੀਆਂ ਜਾ ਰਹੀਆਂ, ਹਾਲਾਂਕਿ ਸਪੇਨ ਇਸ ਖਿਤਾਬ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ। ਉਧਰ ਜਿਸ ਵੇਲੇ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹਾਂ, ਸਾਊਦੀ ਅਰਬ ਤੇ ਉਰੂਗਾਏ ਦੇ ਦਰਮਿਆਨ ਇੱਕ ਮੈਚ ਚੱਲ ਰਿਹਾ। ਲਾਈਵ ਸਕੋਰ ਦੱਸ ਦਈਏ ਕਿ 73 ਮਿੰਟ ਮੁੱਕਣ ਤੱਕ ਸਾਊਦੀ ਅਰਬ ਨੇ 1 ਗੋਲ ਕਰ ਦਿੱਤਾ ਹੈ। ਫਿਰ ਇਸ ਤੋਂ ਬਾਅਦ ਗੁਆਂਢੀ ਮੁਲਕ ਨਿਊਜ਼ੀਲੈਂਡ ਦਾ ਈਰਾਨ ਦੇ ਖਿਲਾਫ ਮੈਚ ਵੀ ਹੈ। ਈਰਾਨ ਦੀ ਟੀਮ ਅਮਰੀਕਾ ਪਹੁੰਚੀ ਹੈ ਠੀਕ ਉਸ ਸਮਝੌਤੇ ਤੋਂ ਪਹਿਲਾਂ ਜਿਹੜਾ ਕੱਲ ਦੇ ਦਿਨ ਚੜਿਆ ਹੈ, ਸੀਜ਼ ਫਾਇਰ ਦਾ ਸਮਝੌਤਾ। ਔਰ ਇਸ ਤੋਂ ਪਹਿਲਾਂ ਕੱਲ ਦੇ ਦਿਨਾਂ ਦੇ ਮੈਚ ਬੜੇ ਦਿਲਚਸਪ ਰਹੇ, ਹਾਈ ਸਕੋਰ ਮੈਚ ਹੋਏ। ਕੁਰਾਚਾਓ ਤੇ ਜਰਮਨੀ ਦੇ ਦਰਮਿਆਨ ਹੋਏ ਮੈਚ ਦੇ ਵਿੱਚ ਜਰਮਨੀ ਨੇ 7 ਗੋਲ ਕੀਤੇ। ਸਵੀਡਨ ਤੇ ਟਿਊਨੀਸ਼ੀਆ ਦੇ ਮੈਚ ਦੇ ਵਿੱਚ ਸਵੀਡਨ ਨੇ 5 ਗੋਲ ਕੀਤੇ। ਆਖਰੀ ਗੋਲ ਤਾਂ ਆਖਰੀ 2 ਮਿੰਟ ਦੇ ਵਿੱਚ ਸਵੀਡਨ ਨੇ ਕੀਤਾ ਸੀ, ਟਿਊਨੀਸ਼ੀਆ ਨੂੰ ਲਗਭਗ ਦਰੜ ਕੇ ਰੱਖ ਦਿੱਤਾ ਇਸ ਮੈਚ ਚ। ਆਈਵਰੀ ਕੋਸਟ ਤੇ ਇਕੁਆਡੋਰ ਦੇ ਮੈਚ ਚ ਆਈਵਰੀ ਕੋਸਟ ਨੇ ਜਿੱਤ ਹਾਸਲ ਕੀਤੀ, ਇਕੁਆਡੋਰ ਕੋਈ ਵੀ ਗੋਲ ਨਹੀਂ ਕਰ ਸਕਿਆ। ਤੇ ਨੀਦਰਲੈਂਡ ਤੇ ਜਾਪਾਨ ਦਾ ਮੁਕਾਬਲਾ ਬਰਾਬਰੀ ਤੇ ਖਤਮ ਹੋਇਆ। ਜਾਪਾਨ ਨੇ ਜਿਹੜੇ 2 ਗੋਲ ਦੇ ਨਾਲ ਅੱਗੇ ਚੱਲ ਰਿਹਾ ਸੀ, ਪਰ ਨੈਦਰਲੈਂਡ ਨੇ ਆਖਰੀ ਮਿੰਟਾਂ ਦੇ ਵਿੱਚ 1 ਹੋਰ ਗੋਲ ਕਰਕੇ ਮੁਕਾਬਲੇ ਨੂੰ ਬਰਾਬਰੀ ਦੇ ਉੱਤੇ ਖਤਮ ਕਰ ਦਿੱਤਾ। ਇਸ ਤੋਂ ਇਲਾਵਾ ਕੱਲ ਦੇ ਦਿਨ ਬੜੇ ਦਿਲਚਸਪ ਮੈਚ ਹੋਣੇ ਨੇ, ਫਰਾਂਸ ਤੇ ਸੈਨੇਗਲ ਦੇ ਮੈਚ ਦੇ ਵਿੱਚ ਜਿਵੇਂ ਖੁੰਡੀਆਂ ਦੇ ਸਿੰਘ ਭਿੜ ਗਏ ਉਹ ਵਾਲਾ ਕੰਮ ਹੋਏਗਾ। ਫਿਰ ਇਰਾਕ ਨਾਰਵੇ, ਅਰਜਨਟੀਨਾ ਅਲਜੀਰੀਆ ਤੇ ਆਸਟਰੀਆ ਜਾਰਡਨ ਦਾ ਮੈਚ ਵੀ ਦਿਲਚਸਪ ਹੀ ਹੋਏਗਾ, ਗਰੁੱਪ ਜੇ ਦਾ ਉਹ ਮੈਚ ਹੈ। ਤੇ ਰੋਨਾਲਡੋ ਦੇ ਫੈਨਸ ਨੂੰ ਥੋੜੀ ਉਡੀਕ ਕਰਨੀ ਪੈ ਰਹੀ ਹੈ ਕਿਉਂਕਿ ਪੁਰਤਗਾਲ ਦਾ ਮੈਚ 18 ਜੂਨ ਨੂੰ DR ਕੋਂਗੋ ਦੇ ਨਾਲ ਹੋਣਾ। ਤੇ ਐਸੇ ਦਿਨ ਇੱਕ ਸਭ ਤੋਂ ਦਿਲਚਸਪ ਮੈਚ ਇਸ ਟੂਰਨਾਮੈਂਟ ਦਾ ਇੰਗਲੈਂਡ ਤੇ ਕੋਰੇਸ਼ੀਆ ਦੇ ਦਰਮਿਆਨ ਵੀ ਖੇਡਿਆ ਜਾਣਾ ਗਰੁੱਪ ਐਲ ਦੇ ਵਿੱਚ। ਫਿਲਹਾਲ ਫੀਫਾ ਤੇ ਦੁਨੀਆ ਭਰ ਦੀਆਂ ਖਬਰਾਂ ਦੀ ਇਹ ਜਾਣਕਾਰੀ ਇੰਨੀ, ਦਿਓ ਇਜਾਜ਼ਤ, ਧੰਨਵਾਦ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਜਗਿੰਦਰ ਸਿੰਘ ਹੱਲੇ ਕੰਮ ਤੋਂ ਘਰੇ ਪਹੁੰਚਿਆ ਹੀ ਸੀਗਾ। ਘਰੇ ਆ ਕੇ ਬੈਠਾ ਸੀ, ਪਾਣੀ ਤਾਣੀ ਪੀਂਦਾ ਸੀਗਾ। ਉਸਦੀ ਘਰ ਵਾਲੀ ਕੋਲ ਬਹਿ ਕੇ ਪੁੱਛ ਰਹੀ ਹੁੰਦੀ ਆ ਕਿ ਦਿਨ ਕਿਵੇਂ ਦਾ ਲੰਘਿਆ, ਕੀ ਕੁਝ ਕੀਤਾ ਅੱਜ। ਸਵੇਰੇ ਜਾਂਦੇ ਜਾਂਦੇ ਕੰਮ ਤੋਂ ਲੇਟ ਹੋ ਗਏ ਸੀਗੇ, ਆਫਿਸ ਦੇ ਵਿੱਚ ਕੋਈ ਗੱਲ ਤਾਂ ਨਹੀਂ ਹੋਈ। ਜੋ ਉਹਨਾਂ ਦੀਆਂ ਦਿਨ ਪ੍ਰਤੀ ਦਿਨ ਦੀਆਂ ਰੋਜ਼ ਦੀਆਂ ਸ਼ਾਮ ਦੀਆਂ ਗੱਲਾਂ ਹੁੰਦੀਆਂ ਸਨ ਉਹੀ। ਇਹਨੇ ਨੂੰ ਦਰਵਾਜ਼ਾ ਖੜਕਦਾ ਜਿਹੜਾ ਕਿ ਖੁੱਲ੍ਹਾ ਹੀ ਹੁੰਦਾ, ਜਿਵੇਂ ਕੋਈ ਹੱਥ ਮਾਰ ਰਿਹਾ ਹੋਵੇ ਖਲੋਤੇ ਖੁੱਲ੍ਹੇ ਬੂਹੇ 'ਤੇ। ਅਤੇ ਜੋਗਿੰਦਰ ਸਿੰਘ ਨੂੰ ਜਿਵੇਂ ਪਤਾ ਹੁੰਦਾ ਵੀ ਬਾਹਰ ਬੂਹੇ 'ਤੇ ਕੌਣ ਆ। ਥੋੜ੍ਹਾ ਮਾਯੂਸ ਜਿਹਾ ਹੋ ਕੇ, ਪਤਾ ਨਹੀਂ ਇੱਕਦਮ ਦੁਖੀ ਜਿਹਾ ਹੋ ਕੇ ਦਰਵਾਜ਼ੇ ਵੱਲ ਨੂੰ ਵੱਧਦਾ। ਜਿਉਂ ਜਿਉਂ ਦਰਵਾਜ਼ੇ ਵੱਲ ਨੂੰ ਵੱਧ ਰਿਹਾ ਹੁੰਦਾ, ਉਸਨੂੰ ਬਜ਼ੁਰਗ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਹੜੀ ਆਵਾਜ਼ ਤੋਂ ਸ਼ਾਇਦ ਉਹ ਪਹਿਲਾਂ ਹੀ ਜਾਣੂ ਹੁੰਦਾ। ਮੈਂ ਕਿਰਾਏਦਾਰ ਹਾਂ। ਉਹ ਭਾਈ, ਮੇਰੀ ਫੋਟੋ ਪਈ ਹੋਣੀ, ਮੈਂ ਕਿਰਾਏਦਾਰ ਹਾਂ। ਇਹ ਬਜ਼ੁਰਗ ਦੀਆਂ ਆਵਾਜ਼ਾਂ ਜਿਹੜੀਆਂ ਨੂੰ ਹਮੇਸ਼ਾ ਸੁਣਦੀਆਂ ਰਹਿੰਦੀਆਂ ਸਨ। ਜਿਵੇਂ ਸਭ ਕੁਝ ਤੋਂ ਜਾਣੂ ਹੁੰਦਾ ਹੋਇਆ ਵੀ ਅੱਗੇ ਕੀ ਹੋਣਾ, ਦਰਵਾਜ਼ੇ ਅੱਗੇ ਜਾ ਕੇ ਖਲੋ ਜਾਂਦਾ। ਉਹੀ ਬਜ਼ੁਰਗ ਰੋਜ਼ ਵਾਲਾ ਆਖਣ ਲੱਗਾ, ਭਾਈ ਮੇਰੀ ਇੱਥੇ ਫੋਟੋ ਹੋਣੀ ਆਪਣੀ ਘਰ ਵਾਲੀ ਨਾਲ, ਮੈਂ ਇੱਥੇ ਕਿਰਾਏ 'ਤੇ ਰਹਿੰਦਾ ਹੁੰਦਾ ਸੀ। ਇਹ ਤੋਂ ਪਹਿਲਾਂ ਕਿ ਜੋਗਿੰਦਰ ਸਿੰਘ ਕੁਝ ਬੋਲਦਾ, ਉਸਦੀ ਘਰ ਵਾਲੀ ਉੱਥੇ ਆ ਜਾਂਦੀ। ਉਹ ਵੀ ਜਿੱਦਾਂ ਬਜ਼ੁਰਗ ਨੂੰ ਜਾਣਦੀ ਹੁੰਦੀ, ਅਤੇ ਦੋਵਾਂ ਲਈ ਨਿੱਤ ਦਾ ਵਰਤਾਰਾ ਸੀ। ਉਹ ਅੰਦਰ ਜਾਂਦੀ ਹੈ, ਫੋਟੋ ਲਿਆਉਂਦੀ ਆ ਅਤੇ ਉਸ ਬਜ਼ੁਰਗ ਨੂੰ ਫੜਾ ਦਿੰਦੀ। ਉਹ ਫੋਟੋ ਉਸ ਬਜ਼ੁਰਗ ਦੀ ਉਸਦੀ ਘਰ ਵਾਲੀ ਦੀ ਹੁੰਦੀ। ਫੋਟੋ ਫੜ ਕੇ ਬਜ਼ੁਰਗ ਉਸ ਫੋਟੋ ਨੂੰ ਥੋੜ੍ਹੀ ਦੇਰ ਦੇਖਦਾ ਅਤੇ ਫਿਰ ਬਾਹਰ ਵੱਲ ਨੂੰ ਉਹ ਤੁਰਦਾ। ਜੋਗਿੰਦਰ ਸਿੰਘ ਹਾਲੇ ਵੀ ਉਹਨਾਂ ਕਿੱਲੀਆਂ ਜਿਹੀਆਂ ਅੱਖਾਂ ਨਾਲ, ਦੁਖੀ ਜਿਹੇ ਚਿਹਰੇ ਨਾਲ ਉਸ ਬਜ਼ੁਰਗ ਵੱਲ ਦੇਖੀ ਜਾਂਦਾ ਸੀ। ਦੁਖੀ ਸ਼ਾਇਦ ਉਹ ਤਾਂ ਵੀ ਸੀਗਾ ਕਿਉਂਕਿ ਉਹ ਬਜ਼ੁਰਗ ਜੋਗਿੰਦਰ ਸਿੰਘ ਦਾ ਪਿਓ ਸੀ। ਉਸਦਾ ਪਿਓ ਜੋ ਹੁਣ ਥੋੜ੍ਹਾ ਪਾਗਲ ਹੋ ਚੁੱਕਿਆ ਸੀ, ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਸੀ। ਰਹਿੰਦਾ ਤਾਂ ਉਸੇ ਘਰ ਦੇ ਵਿੱਚ ਸੀ, ਪਰ ਦੱਸਦੇ ਸਨ ਜਦੋਂ ਉਹ ਬਿਲਕੁਲ ਠੀਕ ਸੀ ਤੇ ਕੋਠੀ ਦੇ ਬਾਹਰ ਵਾਰ ਉਹਨੇ ਇੱਕ ਆਪਣਾ ਵੱਡਾ ਕਮਰਾ ਪਵਾਇਆ ਸੀ ਕਿ ਮੈਂ ਤਾਂ ਇੱਥੇ ਬੈਠਿਆ ਕਰਨਾ, ਲੰਘਦਾ ਆਉਂਦਾ ਕੋਈ ਮਿਲਣ ਆ ਜਾਂਦਾ, ਕੋਈ ਸਲਾਹ ਲੈਣ ਆ ਜਾਂਦਾ, ਕਿਸੇ ਦੇ ਨਾਲ ਅੰਦਰ ਬਾਹਰ ਅੰਦਰ ਹੀ ਜਾਣਾ ਪੈਂਦਾ। ਤੇ ਉਹ ਬਜ਼ੁਰਗ ਉਸ ਫੋਟੋ ਨਾਲ ਗੱਲਾਂ ਕਰਦਾ ਆਪਣੇ ਉਸੇ ਕਮਰੇ ਵੱਲ ਨੂੰ ਵਧੀ ਜਾਂਦਾ ਸੀ। ਇਹ ਜੋਗਿੰਦਰ ਸਿੰਘ ਦਾ ਬਾਪ ਜਿਹੜਾ ਕਿ ਜੋਗਿੰਦਰ ਦੀ ਮਾਂ ਦੇ ਜਾਣ ਪਿੱਛੋਂ, ਜਿਹੜੀ ਕਿ ਹਲੇ ਕੁਝ ਮਹੀਨੇ ਪਹਿਲਾਂ ਗਈ ਸੀ, ਉਸਦੇ ਜਾਣ ਪਿੱਛੋਂ ਪਾਗਲ ਜਿਹਾ ਹੋ ਗਿਆ ਸੀ, ਜਿਹਨੂੰ ਲੱਗਦਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਬੜੀ ਪੈੜੀ ਬਣਾ ਲਈ, ਬੜੇ ਟਰੈਕਟਰ ਟਰਾਲੀਆਂ ਲੈ ਲਏ, ਕੋਠੀ ਬਣਾਤੀ, ਮੁੰਡਾ ਵਿਆਹਤਾ। ਪਰ ਉਹ ਪਤਾ ਨਹੀਂ ਸੀ ਕਿਸੇ ਨੂੰ ਕਿ ਇੱਕ ਰਿਸ਼ਤੇ ਦੇ ਤੁਰ ਜਾਣ ਦੇ ਨਾਲ ਜੋਗਿੰਦਰ ਸਿੰਘ ਦਾ ਪਿਓ ਪਾਗਲ ਹੀ ਹੋ ਜੂ। ਜੋਗਿੰਦਰ ਸਿੰਘ ਮਨ ਹੀ ਮਨ ਸੋਚੀ ਜਾਂਦਾ ਸੀਗਾ ਕਿ ਜਿਉਂਦੀ ਬੇਬੇ ਦੀ ਤੇ ਬਾਪੂ ਨੇ ਕਦੀ ਬਾਤ ਨਹੀਂ ਪੁੱਛੀ, ਕਦੀ ਢੰਗ ਨਾਲ ਕਦੀ ਗੱਲ ਨਹੀਂ ਕੀਤੀ। ਕੋਈ ਗੱਲ ਹੋਣੀ ਤੇ ਬਾਪੂ ਨੇ ਉੱਚੀ ਉੱਚੀ ਬੋਲਣ ਲੱਗ ਪੈਣਾ ਬੇਬੇ ਨੂੰ, ਦੇਖਣਾ ਵੀ ਨਹੀਂ ਵੀ ਘਰ 'ਚ ਨਹੁੰ ਬੈਠੀ ਆ, ਕੋਈ ਆਲਾ ਦੁਆਲਾ ਦੇਖਦਾ ਹੋਊ, ਆਂਢ ਗੁਆਂਢ ਸੁਣਦਾ ਹੋਊ। ਬੇਬੇ ਨੇ ਅੱਖਾਂ ਦੀਆਂ ਪੂੰਝਦੀ ਨੇ ਆਪਣੇ ਦੁੱਖ ਸੁੱਖ ਨਹੁੰ ਕੋ ਮੁੰਡੇ ਕੋ ਕਰ ਲੈਣੇ, ਤੇ ਫਿਰ ਜਦੋਂ ਜੋਗਿੰਦਰ ਸਿੰਘ ਦੇ ਪਿਓ ਨੇ ਬਾਹਰੋਂ ਆਉਣਾ, ਫਿਰ ਉਹਦੀ ਆਓ ਭਗਤ 'ਚ ਲੱਗ ਜਾਣਾ, ਉਹਦੀ ਸੇਵਾ 'ਚ ਲੱਗ ਜਾਣਾ। ਜੋਗਿੰਦਰ ਸਿੰਘ ਨੇ ਜਿੱਦਾਂ ਸਾਰਾ ਕੁਝ ਟੇਕਣ ਫੋਰ ਗਰਾਂਟਡ, ਅੰਗਰੇਜ਼ੀ ਦਾ ਸ਼ਬਦ ਆ, ਉਹ ਲਿਆ ਸੀ ਵੀ ਸਾਰਾ ਕੁਝ ਇੱਥੇ ਗਿਆ, ਚੱਲਦਾ ਰਹਿਣਾ। ਪਰ ਆਪਣੀ ਘਰ ਵਾਲੀ ਦੇ ਜਾਣ ਤੋਂ ਬਾਅਦ
ਇਕੱਲਾ ਪੈ ਗਿਆ ਤੇ ਜਾਂ ਫਿਰ ਉਹਨੂੰ ਸਮਝ ਆ ਗਈ ਵੀ ਇਹ ਧਨ ਦੌਲਤ ਮੁੰਡੇ ਕੁੜੀਆਂ ਵੀ ਵਿਆਹੇ ਜਾਣੇ ਦੋਤਿਆਂ ਪੋਤਰਿਆਂ ਵੀ ਆਪਣੇ ਸਮੇਂ ਨਾਲ ਕੰਮ ਕਾਰ ਲੱਗ ਜਾਣਾ ਪਰ ਇਹ ਜਿਹੜਾ ਰਿਸ਼ਤਾ ਵਾਈਫ ਦਾ ਹਸਬੈਂਡ ਦਾ ਪਤੀ ਪਤਨੀ ਦਾ ਇਹੋ ਰਿਸ਼ਤਾ ਜਿਹੜਾ ਬਿਨਾਂ ਕਿਸੇ ਸਵਾਰਥ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਜੇ ਕੋਈ ਸਾਂਭਣ ਨੂੰ ਵਾਤ ਪੁੱਛਣ ਨੂੰ ਗੱਲ ਕਰਨ ਨੂੰ ਚਾਹੇ ਉਹ ਇਸ਼ਾਰਿਆਂ 'ਚ ਹੀ ਕਰੇ ਤੇ ਉਹ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਹੋਊਗਾ ਜੋ ਜੋਗਿੰਦਰ ਸਿੰਘ ਨੂੰ ਸ਼ਾਇਦ ਉਸ ਸਮੇਂ ਸਮਝ ਨਹੀਂ ਆਈ ਉਹਨੂੰ ਲੱਗਦਾ ਰਿਹਾ ਵੀ ਨਹੀਂ ਇਹ ਰਿਸ਼ਤਾ ਤਾਂ ਨਾਲ ਹੀ ਆ ਪਰ ਆਓ ਉਹ ਰਿਸ਼ਤੇ ਜਿਨ੍ਹਾਂ ਨੇ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਤੁਹਾਡੇ ਇਸ਼ਾਰੇ ਤੁਹਾਡੀਆਂ ਗੱਲਾਂ ਤੁਹਾਡੇ ਜਜ਼ਬਾਤਾਂ ਨੂੰ ਸਮਝਣਾ ਉਹਨਾਂ ਰਿਸ਼ਤਿਆਂ ਨੂੰ ਹੋਰ ਪਿਆਰ ਦੇਈਏ ਉਹਨਾਂ ਰਿਸ਼ਤਿਆਂ ਨੂੰ ਹੋਰ ਧੰਨਵਾਦ ਕਹੀਏ ਜਿੱਥੇ ਬਾਕੀ ਸਾਡੀਆਂ ਜ਼ਿੰਮੇਵਾਰੀਆਂ ਨੇ ਘਰ ਦੇ ਵਿੱਚ ਹੋਰਨਾਂ ਰਿਸ਼ਤਿਆਂ ਪ੍ਰਤੀ ਮਾਂ ਬਾਪ ਪ੍ਰਤੀ ਬੱਚਿਆਂ ਪ੍ਰਤੀ ਉੱਥੇ ਤੁਹਾਡਾ ਲਾਈਫ ਪਾਰਟਨਰ ਜਿਹਨੂੰ ਲਾਈਫ ਪਾਰਟਨਰ ਐਵੇਂ ਨਹੀਂ ਕਹਿੰਦੇ ਉਹ ਲਾਈਫ ਭਰ ਤੁਹਾਡੇ ਨਾਲ ਹੀ ਰਹਿਣਾ ਸੋ ਆਪਣੇ ਲਾਈਫ ਪਾਰਟਨਰ ਨੂੰ ਆਪਾਂ ਪਿਆਰ ਕਰਦੇ ਹਾਂ ਆਪਾਂ ਸਮਾਂ ਦਿੰਦੇ ਹਾਂ ਪਰ ਇਹ ਵੀ ਚੀਜ਼ ਸਮਝ ਕੇ ਚੱਲੀਏ ਕਿ ਉਹ ਹੀ ਆ ਜਿਹਨੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਿਣਾ ਸੋ ਇਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਹੋਰ ਪਿਆਰ ਬੰਨੀ ਇਹਨਾਂ ਰਿਸ਼ਤਿਆਂ ਦੇ ਵਿੱਚ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo, business fleet lai gal karo, vehicle experts Tim Forbes ya Cory Nal, Radio Hanji Rehawale Nal pao 3 saal di free service. Chadston Ford, ready, set, go!

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: If you can understand when I start Punjabi vich bolna, ta tusi Victoria Police vich naukri karan layi, os ton vi vadh yog ho, jinna tusi sochde ho. Vadhiya shuruati tankha naal shuru karo, ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
2: Haanji, haanji, oye, haanji, haanji.
3: Haanji Radio.
4: क्या आप जानते हैं कि बच्चों की उम्र 5 साल की होने से पहले उनका दिमाग लगभग 90% विकसित हो जाता है। निशुल्क किंडर 3 और 4 साल के बच्चों को प्राथमिक स्कूल जाना शुरू करने से पहले 2 साल की उपयोगी शिक्षा उपलब्ध करवाता है और परिवारों के पैसों की बचत कराता है। किंडर में बच्चे खेल के माध्यम से सीखते हैं, जिससे उनको महत्वपूर्ण सामाजिक, भावात्मक और बौद्धिक कौशल विकसित करने में और अपने दोस्त बनाने में मदद मिलती है। vic.gov.au/kinder पर और अधिक जानकारी प्राप्त
5: कर जीत ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ
6: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
5: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
7: वाओ तेरी सब्जी दी खुशबू अते टेस्ट विच कुछ ता कमाल है मेनू भी दस दे सीक्रेट
8: अमृत ए कमाल है गोल्ड लीफ डेयरी दे प्योर न्यूजीलैंड घी दा न्यूजीलैंड विच फ्री रेंज ग्रास फेड गावां दे दूध तो तैयार ना ता इस विच ऑयल ना ही कोई कलर हार्मोन्स या एंटीबायोटिक्स बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है
7: तुसे भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो विजिट goldleafdairy.com
9: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪਾਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਅੱਜ 16 ਤਰੀਕ ਹੈ, ਅੱਜ ਮੰਗਲਵਾਰ ਦਾ ਦਿਨ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰਪਾਲ ਜੀ ਨੇ ਫੋਨ ਲਾਈਨ ਦੇ ਉੱਤੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਿਨਯੋਜ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲਾਂ ਪੰਜਾਬ ਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦੀ ਚਰਚਾ ਜ਼ੋਰਾਂ ਤੇ ਹੈ ਤੇ ਬੀਜੇਪੀ ਦੀ ਰਣਨੀਤੀ ਮੁਤਾਬਕ ਇਹ ਚੋਣਾਂ ਹੋਣਗੀਆਂ ਕਿਉਂਕਿ ਚੋਣ ਕਮਿਸ਼ਨ ਨੇ ਇਹਦਾ ਐਲਾਨ ਕਰਨਾ। ਦੂਸਰੀ ਖਬਰ, ਪੰਜਾਬ ਚ 25 ਜੂਨ ਤੋਂ ਘਰ ਘਰ ਜਾ ਕੇ ਐਸ ਆਈ ਆਰ ਸੰਬੰਧੀ ਫਾਰਮ ਜਿਹੜੇ ਆ ਭਰਾਏ ਜਾਣਗੇ, ਬਾਕਾਇਦਾ ਇਹਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਦੇ ਮਾਮਲੇ ਦੇ ਵਿੱਚ ਸਿੱਖ ਵਿਧਾਇਕਾਂ ਨੂੰ ਅਕਾਲ ਤਖ਼ਤ ਤੇ ਤਲਬ ਕੀਤਾ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ ਹੈ ਗੁਰੂ ਦੋਖੀ ਕਹਿ ਕੇ ਜਿਹੜਾ ਹੈਗਾ ਗੁਰੂ ਦੋਖੀ ਕਰਾਰ ਦਿੱਤਾ ਤੇ ਨਾਲ ਹੀ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਧਰ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਅਕਾਲੀ ਦਲ ਜਥੇਦਾਰ ਨੂੰ ਇੱਕ ਸਿਆਸੀ ਮੋਹਰੇ ਵਜੋਂ ਵਰਤ ਰਿਹਾ ਤੇ ਜੇ ਆਪਾਂ ਨੈਸ਼ਨਲ ਜਿਹੜਾ ਹੈ ਸੀਨ ਹੈ ਉਹਨੂੰ ਦੇਖੀਏ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਪੇਪਰ ਲੀਕ ਜਿਹੜਾ ਹੈ ਲੱਖਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਤਾਰ ਤਾਰ ਕਰ ਰਿਹਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਅਯੋਧਿਆ ਚ ਰਾਮ ਮੰਦਿਰ ਚ ਚੜਾਵੇ ਦੇ ਮਾਮਲੇ ਚ ਯੂਪੀ ਸਰਕਾਰ ਤੇ ਪੁਜਾਰੀ ਧਿਰਾਂ ਚ ਰੱਸਾਕਸ਼ੀ ਜਾਰੀ ਹੈ। ਐਸ ਆਈ ਟੀ ਨੇ ਜਾਂਚ ਸ਼ੁਰੂ ਕੀਤੀ ਹੈ ਤੇ ਵਿਰੋਧੀ ਧਿਰਾਂ ਨੇ ਰਾਮ ਮੰਦਿਰ ਟਰੱਸਟ ਦੀ ਨੁਕਤਾਚੀਨੀ ਕੀਤੀ ਹੈ। ਇਹ ਖਾਸ ਖਬਰ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜੇਕਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਜਿਹੜੇ ਜਾਰੀ ਹੋਏ ਹੁਕਮ ਨੇ ਇਹਨਾਂ ਦੀ ਆਪਾਂ ਗੱਲ ਕਰੀਏ ਤੇ ਇਹ ਰੇੜਕਾ ਹਾਲੇ ਤੱਕ ਜਿਹੜਾ ਉਹ ਕਿਸੇ ਪਾਸੇ ਲੱਗ ਨਹੀਂ ਰਿਹਾ। ਉੱਧਰ ਆਪਾਂ ਵੇਖੀ ਤਾਂ ਮੌਜੂਦਾ ਧਿਰ ਜਾਂ ਫਿਰ ਭਗਵੰਤ ਮਾਨ ਵੀ ਇਸ ਗੱਲ ਦੇ ਉੱਤੇ ਨਹੀਂ ਝੁਕੇ। ਬੇਸਿਕਲੀ ਜੇ ਵੇਖਿਆ ਜਾਵੇ ਤਾਂ ਜੜ੍ਹਾਂ ਤਾਂ ਸ਼ਾਇਦ ਉੱਥੇ ਹੀ ਲੱਗਦੀਆਂ ਨੇ ਜਦੋਂ ਕਾਨੂੰਨ ਵਾਪਸੀ ਦੀ ਗੱਲ ਕਰ ਰਹੇ, ਉਸ ਚੀਜ਼ ਦੇ ਵਿੱਚ ਸ਼ਾਇਦ ਕੁਛ ਨਾ ਹੱਥ ਲੱਗਣ ਦੇ ਉੱਤੇ ਹੁਣ ਇਹ ਨਵਾਂ ਰੁੱਖ ਅਖਤਿਆਰ ਕੀਤਾ ਵਾ। ਸੋ ਜਿਹਦੇ ਵਿੱਚ ਆਪਾਂ ਕਹਿ ਲਈਏ ਕਿ ਅਕਾਲੀ ਦਲ ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ ਉਹ ਗਲਤ ਇਸ ਚੀਜ਼ ਨੂੰ ਜਾਂ ਫਿਰ ਗਲਤ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੂੰ ਪਿੱਛੋਂ ਗਾਈਡੈਂਸ ਦੇ ਰਹੇ ਨੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਦੀਆਂ ਪਾਵਰਸ ਨੂੰ ਜਿਹੜਾ ਗਲਤ ਪਾਸੇ ਨੂੰ ਇਸਤੇਮਾਲ ਕਰ ਰਹੇ ਨੇ। ਕੀ ਆਪਾਂ ਵੇਖਦੇ ਹਾਂ ਕੁੱਲ ਮਿਲਾ ਕੇ ਕੀ ਇਹ ਜਿਹੜੇ ਹੁਣ ਕੀਤੇ ਗਏ ਆਦੇਸ਼ ਜਾਰੀ ਨੇ ਇਹਦੇ ਵਿੱਚ ਕਿੰਨਾ ਕੁ ਸਹੀ, ਕਿੰਨਾ ਕੁ ਗਲਤ, ਕਿੰਨਾ ਕੁ ਕਰਨਾ ਚਾਹੀਦਾ ਜਾਂ ਕਿੰਨਾ ਕੁ ਨਹੀਂ, ਕਿੰਨਾ ਕੁ ਲੋਕ ਮੰਨਣਗੇ ਇਸ ਜਾਰੀ ਕੀਤੇ ਗਏ ਹੁਕਮਾਂ ਨੂੰ ਜਾਂ ਫਿਰ ਨਹੀਂ, ਆਮ ਲੋਕਾਂ ਦੇ ਕੋਲੋਂ ਕੀ ਆਸ ਲਾ ਸਕਦਾ ਅਕਾਲੀ ਦਲ ਜਾਂ ਫਿਰ ਜਥੇਦਾਰ ਸਾਹਿਬ?
1: ਨਹੀਂ ਦੇਖੋ ਰਣਜੋਤ ਜੀ, ਇਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਜਿਹੜਾ ਹੈ ਬਹੁਤ ਧਿਆਨ ਦੀ ਮੰਗ ਕਰਦੀਆਂ ਨੇ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੈ ਰਾਜਨੀਤੀ ਦੇ ਵਿੱਚ ਦਖਲ ਕਿੰਨਾ ਹੋਵੇ, ਕਿੱਥੋਂ ਤੱਕ ਹੋਵੇ ਜਾਂ ਨਾ ਹੋਵੇ, ਇੱਕ ਤਾਂ ਜਿਹੜੀ ਇਹ ਗੱਲ ਹੈ ਤੇ ਦੂਜੀ ਗੱਲ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੁਣ ਜਿਸ ਤਰ੍ਹਾਂ ਦਾ ਇੱਕ ਸਟੇਟਸ ਬਣ ਗਿਆ ਕਿ 6 ਮਹੀਨਿਆਂ ਬਾਅਦ ਜਥੇਦਾਰ ਬਦਲ ਦਿਓ, ਕਦੇ ਕਾਰਜਕਾਰੀ ਲਾ ਦਿਓ ਤੇ ਇਹ ਵੀ ਜਿਹੜਾ ਹੈਗਾ ਇਹ ਧਿਆਨ ਦੀ ਮੰਗ ਕਰਦਾ ਸਾਰੇ ਸਿੱਖ ਜਗਤ ਦੀ, ਪੂਰੀ ਦੁਨੀਆਂ ਜਿਹੜਾ ਬੈਠਾ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਨੂੰ ਹੁਣ ਤੱਕ ਜਿਹੜੀ ਹੈ ਸਿੱਖਾਂ ਦੀ ਟੈਂਪਰਲ ਜਿਹੜੀ ਸੀਟ ਆ, ਸਰਵਉੱਚ ਜਿਹੜੀ ਹੈ ਸੰਸਥਾ ਜਾਂ ਇਹ ਇੱਕ ਮੰਨਿਆ ਜਾਂਦਾ ਹੈਗਾ ਪੂਰੀ ਦੁਨੀਆਂ ਦੇ ਵਿੱਚ ਤੇ ਕਿਉਂਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਪਿਛੋਕੜ ਹੈ ਜਾਂ ਇਤਿਹਾਸ ਹੈ ਜਿਹੜਾ ਉਹ 6ਵੇਂ ਪਾਤਸ਼ਾਹ ਦੇ ਨਾਲ ਜਾ ਕੇ ਜੁੜਦਾ ਤੇ ਹੁਣ ਜਿਹੜੀ ਗੱਲ ਹੈ ਅਗਲੀ ਕਿ ਸੂਬੇ ਦੀ ਜਿਹੜੀ ਰਾਜਨੀਤੀ ਹੈ ਤੇ ਉਹਦੇ ਵਿੱਚ ਜਿਹੜਾ ਹੈ ਇੰਨਾ ਜ਼ਿਆਦਾ ਦਖਲ ਤੇ ਜਾਂ ਇਹ ਕਹਿ ਲਿਆ ਜਾਵੇ ਕਿ ਸੂਬੇ ਦੀ ਰਾਜਨੀਤੀ ਚ ਇਸ ਤਰੀਕੇ ਦਾ ਤੌਰ ਤਰੀਕੇ ਦਾ ਜਿਹੜਾ ਹੈਗਾ ਉਹ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਉਹ ਆਉਣਾ ਤੇ ਇਹ ਜਿਹੜਾ ਇੱਕ ਨਵਾਂ ਫਨੋਮਨਾ ਹੈ। ਪਹਿਲਾਂ ਕਦੇ ਅਕਾਲ ਤਖ਼ਤ ਸਾਹਿਬ ਏਦਾਂ ਜਿਹੜਾ ਹੈਗਾ ਸੂਬੇ ਦੀ ਰਾਜਨੀਤੀ ਦੇ ਵਿੱਚ ਨਹੀਂ ਸੀ ਆਉਂਦੇ, ਇੱਥੇ ਕਾਂਗਰਸ ਦੀਆਂ ਸਰਕਾਰਾਂ ਵੀ ਰਹੀਆਂ, ਅਕਾਲੀਆਂ ਦੀਆਂ ਵੀ ਰਹੀਆਂ ਤੇ ਉਹ ਕਦੇ ਵੀ ਜਿਹੜਾ ਹੈ ਸਰਕਾਰਾਂ ਕੀ ਕਰਦੀਆਂ ਨੇ ਕਿਵੇਂ ਕਰਦੀਆਂ ਨੇ ਠੀਕ ਆ, ਉੱਥੋਂ ਜਦੋਂ ਵੀ ਕੋਈ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਗੱਲ ਕਹੀ ਜਾਂਦੀ ਸੀ ਤਾਂ ਸਿੱਖ ਜਗਤ ਦੇ ਵਿੱਚ ਇਹ ਸਮਝਾਉਂਦੇ ਸੀ ਕਿ ਬਹੁਤ ਵੱਡੀ ਗੱਲ ਹੈ, ਭਾਵੇਂ ਕੋਈ ਜਿਹੜਾ ਸੀਗਾ ਉੱਥੋਂ ਹੁਕਮਨਾਮਾ ਜਾਰੀ ਹੁੰਦਾ ਸੀ ਜਾਂ ਆਦੇਸ਼ ਜਾਰੀ ਹੁੰਦਾ ਸੀ ਜਾਂ ਕੁਛ ਵੀ ਤੇ ਉਹਦੇ ਪ੍ਰਤੀ ਜਿਹੜਾ ਹੈਗਾ ਸੀ ਇਹ ਇੱਕ ਗੰਭੀਰ ਜਿਹੜੀ ਇਸ ਨੂੰ ਬੜਾ ਸੀਰੀਅਸ ਜਿਹੜੀ ਇਸ ਗੱਲ ਨੂੰ ਲਿਆ ਜਾਂਦਾ ਸੀ ਤੇ ਪਰ ਹੁਣ ਜਿਹੜਾ ਹੈ ਉਹ ਗੱਲ ਉਵੇਂ ਨਹੀਂ ਰਹੀ। ਹੁਣ ਜੇ ਆਪਾਂ ਇਹ ਗੱਲ ਸਭ ਤੋਂ ਪਹਿਲੀ ਗੱਲ ਇਹ ਆਈਏ ਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਸਟੇਟਸ ਹੈ ਤੇ ਉਹ ਦਿਨੋ ਦਿਨ ਜਿਹੜਾ ਹੈਗਾ ਜਾਂ ਇੱਕ ਜਿਹੜਾ ਰੁਤਬਾ ਹੈ ਉਹ ਸਿੱਖਾਂ ਚ ਇਸ ਤਰ੍ਹਾਂ ਕਿਉਂ ਖਿਲਰਦਾ ਜਾ ਰਿਹਾ ਤੇ ਜਾਂ ਜਿਹੜੀ ਉਹ ਪਕੜ ਹੈ ਜਾਂ ਉਹ ਜ਼ਾਬਤਾ ਹੈ ਜਿਹੜਾ ਇੱਕ ਮਰਿਆਦਾ ਨੂੰ ਲੈ ਕੇ ਧਰਮ ਨੂੰ ਲੈ ਕੇ ਤੇ ਜਿਹੜੀਆਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹਨਾਂ ਨੂੰ ਲੈ ਕੇ ਉਹ ਇਸ ਤਰ੍ਹਾਂ ਜਿਹੜਾ ਉਹ ਕਿਉਂ ਨੀ ਰਿਹਾ ਤੇ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਨਿਯੁਕਤੀ ਦਾ ਮਾਮਲਾ ਹੈ ਤੇ ਜਥੇਦਾਰ ਸਾਹਿਬ ਦੀ ਜਿਹੜੀ ਨਿਯੁਕਤੀ ਕੌਣ ਕਰੇ? ਪਹਿਲਾਂ ਇਸ ਤਰ੍ਹਾਂ ਕਦੇ ਨੀ ਸੀ ਹੁੰਦਾ ਕਿ SGPC ਜਿਹੜਾ ਹੈ ਚੁੱਪ ਚਾਪ ਕਰਕੇ ਜਿਹੜਾ ਹੈ ਜਥੇਦਾਰ ਨੂੰ ਨਿਯੁਕਤ ਕਰਦੇ ਤੇ ਰਾਤੋ ਰਾਤ ਕਿਸੇ ਜਥੇਦਾਰ ਨੂੰ ਉਤਾਰ ਦੇ, ਦੂਜੇ ਨੂੰ ਲਾ ਦੇ। ਆਮ ਤੌਰ ਤੇ ਇਹ ਹੁੰਦਾ ਸੀ ਕਿ ਜਾਂ ਤਾਂ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖੁਦ ਇਹ ਮਹਿਸੂਸ ਕਰਦੇ ਸੀ ਕਿ ਹੁਣ ਉਹ ਸੇਵਾ ਨਹੀਂ ਨਿਭਾ ਸਕਦੇ ਤਾਂ ਨਵਾਂ ਜਥੇਦਾਰ ਲਾਇਆ ਜਾਂਦਾ ਸੀ, ਤੇ ਜਾਂ ਕਿਸੇ ਕਾਰਨ ਕਰਕੇ ਜਿਹੜਾ ਸੀ ਉਹਨਾਂ ਨੂੰ ਜੇ ਹਟਾਇਆ ਵੀ ਜਾਂਦਾ ਸੀ ਤਾਂ ਕੋਈ ਇਹ ਨਹੀਂ ਕਿ ਇਸ ਤਰ੍ਹਾਂ ਬਦਨਾਮ ਕਰਕੇ ਹਟਾਇਆ ਜਾਂਦਾ ਸੀ ਜਿਵੇਂ ਹੁਣ ਜਿਹੜਾ ਜਿਸ ਤਰੀਕੇ ਨਾਲ ਹਟਾਇਆ ਜਾਂਦਾ। ਤੇ ਇਹ ਅਸਲ ਤੇ ਖਾਸ ਕਰਕੇ ਜਿਹੜਾ ਹੈ ਜਦੋਂ ਬਲੂਸਟਾਰ ਆਪਰੇਸ਼ਨ ਹੁੰਦਾ 1984 ਦੇ ਵਿੱਚ, ਤੇ ਉਸ ਵੇਲੇ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਸੀ ਤੇ ਉਹਨਾਂ ਨੂੰ ਜਿਹੜਾ ਹੈਗਾ ਬਾਅਦ ਦੇ ਵਿੱਚ ਬਦਲਿਆ ਜਾਣਾ ਤੇ ਜਾਂ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਹੈਗਾ ਜਥੇਦਾਰ ਪ੍ਰਤੀ ਜਿਹੜਾ ਹੈਗਾ ਖਾਸ ਕਰਕੇ ਸਿੱਖ ਪੰਥ ਦਾ ਜਿਹੜਾ ਰੋਹ ਹੋਣਾ ਜਾਂ ਦੂਜੀਆਂ ਜਿਹੜੀਆਂ ਧਿਰਾਂ ਸੀ ਪੰਥਕ ਧਿਰਾਂ ਜਾਂ ਖਾੜਕੂ ਧਿਰਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਕਿ ਉਹਨਾਂ ਨੇ ਜਦੋਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ, ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਦੇ ਨਾਲ ਟੈਂਕਾਂ ਦੇ ਨਾਲ ਜਿਹੜਾ ਹੈ ਉਹ ਉਹਨਾਂ ਦੇ ਜਿਹੜੇ ਗੁੰਬਦ ਸੀਗੇ ਤੇ ਉਹਨਾਂ ਦੇ ਉੱਪਰ ਅਟੈਕ ਕੀਤਾ ਤੇ ਇੱਥੋਂ ਤੱਕ ਕਿ ਹੇਠਾਂ ਤੋਸ਼ੇਖਾਨੇ ਤੱਕ ਜਿਹੜਾ ਸੀਗਾ ਉਹ ਅਟੈਕ ਕੀਤਾ। ਤੇ ਉਹ ਜਥੇਦਾਰ ਨੇ ਇਹ ਗੱਲ ਕਿਉਂ ਮੰਨ ਲਈ ਜਿਹੜਾ ਹੈ ਇੰਡੀਅਨ ਸਟੇਟ ਦੀ ਸਾਰੀ ਗੱਲ ਤੇ ਉਹਦੇ ਮੁਤਾਬਕ ਲਗਾਤਾਰ ਜਿਹੜਾ ਸੀ ਉਹ ਬਾਅਦ ਚ ਸਹਿਯੋਗ ਦੇਣਾ ਸ਼ੁਰੂ ਕੀਤਾ ਤੇ ਜੋ ਉਸ ਸਮੇਂ ਵਿਦਰੋਹ ਸੀ ਸਿੱਖ ਜਗਤ ਦੇ ਅੰਦਰ ਜਾਂ ਹੋਰ, ਉਹਦੀ ਜਿਹੜੀ ਅਗਵਾਈ ਕਿਉਂ ਨੀ ਕੀਤੀ? ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਰੰਤ ਜੋ ਹੈ ਅਕਾਲ ਤਖ਼ਤ ਦੇ ਜਥੇਦਾਰ ਨੂੰ ਬਦਲਿਆ ਗਿਆ ਇੱਕ ਵੱਡਾ ਜਿਹੜਾ ਇਕੱਠ ਕਰਕੇ, ਤੇ ਜਿਹਨੂੰ ਆਪਾਂ ਸਰਬੱਤ ਖਾਲਸੇ ਦਾ ਨਾਂ ਦਿੰਦੇ ਸੀ ਪਹਿਲਾਂ। ਇਤਿਹਾਸ ਦੇ ਵਿੱਚ ਵੀ ਇਹ ਸਰਬੱਤ ਖਾਲਸਾ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ ਤੇ ਜਿਹੜੀ ਹੈ ਸਰਬੱਤ ਖਾਲਸਾ ਵੱਲੋਂ ਹੀ ਜਿਹੜੀ ਹੈ ਉਹ ਇੱਕ ਨਿਯੁਕਤੀ ਦੀ ਗੱਲ ਜਿਹੜੀ ਇਹ ਚੱਲਦੀ ਸੀ ਕਿ ਜਿਵੇਂ ਪਹਿਲਾਂ ਇਤਿਹਾਸ ਦੇ ਵਿੱਚ ਹਿਸਟੋਰੀਕਲੀ ਸੀ। ਤੇ ਉਸ ਤੋਂ ਬਾਅਦ ਜਿੰਨਾ ਚਿਰ ਅਕਾਲੀ ਦਲ ਸਖਤੇ ਦੇ ਵਿੱਚ ਰਿਹਾ ਜਾਂ ਇਹ ਕਹਿ ਲਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਿਲਕੁਲ ਜਿਹਨੂੰ ਆਪਾਂ ਕਹਿੰਦੇ ਕਿ ਜ਼ਮੀਨ ਤੇ ਆ ਗਈ ਇਸ ਮਾਮਲੇ ਵਿੱਚ, ਧਾਰਮਿਕ ਮਾਮਲਿਆਂ ਦੇ ਵਿੱਚ, ਉਹ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਇੱਕ ਵਾਰੀ ਸਾਰਾ ਸਿਸਟਮ ਕਿਉਂਕਿ ਹਿੱਲ ਗਿਆ ਸ਼੍ਰੋਮਣੀ SGPC, ਉਵੇਂ ਆਪਣੀ ਗੱਲ ਸਿੱਖ ਪੰਥ ਤੱਕ ਜਿਹੜੀ ਉਵੇਂ ਪਲੀ ਨਹੀਂ ਲੈ ਸਕੀ, ਨਹੀਂ ਕਰ ਸਕੀ। ਉਹਦਾ ਕਾਰਨ ਇੱਕ ਇਹ ਵੀ ਹੋ ਗਿਆ ਕਿ SGPC ਦੇ ਉਦੋਂ ਮੌਜੂਦਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਜਿਹੜਾ ਹੈਗਾ ਨਜ਼ਰਬੰਦ ਕਰ ਦਿੱਤਾ ਬਲੂ ਸਟਾਰ ਦੇ ਦੌਰਾਨ ਹੀ, ਗ੍ਰਿਫ਼ਤਾਰ ਕਰਕੇ ਅਕਾਲੀ ਦਲ ਦੇ ਜਿਹੜਾ ਸੀ ਉਸ ਵੇਲੇ ਪ੍ਰਧਾਨ ਤੇ ਲੌਂਗੋਵਾਲ ਨੂੰ ਨਜ਼ਰਬੰਦ ਕਰਤਾ। ਤੇ ਬਾਅਦ ਦੇ ਵਿੱਚ ਜਿਹੜੀ ਆ ਉਹ ਇੱਕ ਤਰੀਕੇ ਦੀ ਸਾਰਾ ਹੀ ਜਿਹੜਾ ਸੀਗਾ ਉਹ ਮਾਹੌਲ ਬਦਲ ਗਿਆ। ਉਦੋਂ ਬਾਅਦ ਭਾਵੇਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣੀ ਤੇ ਪਰ SGPC ਸੁਰਜੀਤ ਸਿੰਘ ਬਰਨਾਲਾ ਦਾ ਉਵੇਂ ਦਾ ਜਿਹੜਾ ਸੀਗਾ ਉਹ ਦਬਦਬਾ ਨਹੀਂ ਸੀ ਜਿਵੇਂ ਬਾਅਦ ਦੇ ਵਿੱਚ ਬਾਦਲ ਸਾਹਿਬ ਵੇਲੇ ਜਿਹੜਾ SGPC ਦੇ ਵਿੱਚ ਪੂਰਾ ਬਾਦਲ ਦਲ ਦਾ ਕਹਿ ਲਓ ਜਾਂ ਅਕਾਲੀ ਦਲ ਦਾ ਜਿਹੜਾ ਦਬਦਬਾ ਰਿਹਾ। ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਹੈ ਉਹ ਉਸ ਗੱਲ ਤੇ ਜਿਹੜਾ ਆਪਾਂ ਕਹਿੰਦੇ ਹਾਂ ਕਿ ਆਪਣੇ ਕੰਟਰੋਲ ਚ ਉਵੇਂ ਜਿਹੜਾ ਹੈ ਜਿਵੇਂ ਹੁਣ SGPC ਹੈਗੀ ਆ ਉਵੇਂ ਨਹੀਂ ਰਹੀ। ਤੇ ਭਾਵੇਂ ਰਾਜ ਵੀ ਰਿਹਾ ਬਰਨਾਲੇ ਦਾ ਜਾਂ ਉਸ ਵੇਲੇ SGPC ਦੀ ਟਾਸਕ ਫੋਰਸ ਦੇ ਵਿੱਚ ਵੀ ਉਹਨਾਂ ਦਾ ਦਖਲ ਰਿਹਾ, ਜੋ ਬਾਅਦ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ 1985-86 ਦੇ ਵਿੱਚ। ਤੇ ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਜਦੋਂ ਫਿਰ ਜਿਹੜਾ ਹੈ ਆਪਣਾ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਉਸ ਤੋਂ ਬਾਅਦ ਵੀ ਜਿਹੜਾ ਇਹ ਅਕਾਲੀ ਦਲ ਹੈ ਤੇ ਜਾਂ ਆਪਾਂ ਇਹ ਕਹਿ ਲਈਏ ਕਿ SGPC ਉਵੇਂ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਹੈਗਾ ਉਹਦੀ ਜਿਹੜੀ ਆ ਉਹ ਪਕੜ ਨਹੀਂ ਬਣੀ ਸਰਬੱਤ ਖਾਲਸਾ ਵੱਲੋਂ ਜਿਹੜੇ ਲਾਏ ਗਏ ਉਸ ਵੇਲੇ ਜਿਹੜੇ ਜਥੇਦਾਰ ਸੀਗੇ ਤੇ ਉਹ ਲਗਾਤਾਰ ਐਕਟਿੰਗ ਜਥੇਦਾਰ ਬਦਲਦੇ ਰਹੇ, ਉਹ ਸਰਬੱਤ ਖਾਲਸਾ ਵੱਲੋਂ ਹੀ ਜਿਹੜਾ ਸੀ ਉਹ ਸਾਰਾ ਫੈਸਲਾ ਜਿਹੜਾ ਹੁੰਦਾ ਰਿਹਾ। ਤੇ ਪਰ ਇਹ ਕਿ ਬਾਅਦ ਦੇ ਵਿੱਚ ਜਦੋਂ ਦੁਬਾਰਾ SGPC ਦੀਆਂ ਚੋਣਾਂ ਹੋਈਆਂ, ਥੋੜਾ ਜਿਹਾ ਹਾਲਾਤ ਜੋ ਠੀਕ ਹੋਏ, ਇਹ ਗੱਲ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ 1996 ਦੀ ਗੱਲ। ਤੇ ਉਦੋਂ ਬਾਅਦ ਦੇਖੋ ਇੱਥੇ ਬੇਅੰਤ ਸਿੰਘ ਦੀ ਸਰਕਾਰ ਵੀ ਰਹੀ, ਇਹ ਸਾਰਾ ਕੁਛ ਜਿਹੜਾ ਵਾਪਰਦਾ ਰਿਹਾ 92 ਤੋਂ ਬਾਅਦ। ਤੇ ਪਰ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਭਾਵੇਂ ਉੱਥੇ ਆਪਣਾ ਭਾਈ ਮਨਜੀਤ ਸਿੰਘ ਰਹੇ ਤੇ ਜਾਂ ਭਾਈ ਜਿਹੜਾ ਸੀਗਾ ਰੋਡੇ ਉਹ ਰਹੇ, ਤੇ ਜ਼ਿਆਦਾਤਰ ਉਹ ਐਕਟਿੰਗ ਜਹੇਦਾਰ ਹੀ ਰਹੇ ਉਦੋਂ ਵੀ। ਤੇ ਪਰ ਇਹ ਵੀ ਉਸ ਪਾਸੇ ਕਿਸੇ ਦੀ ਪੋਲੀਟੀਕਲ ਪਾਰਟੀ ਦੀ ਜਾਂ ਹੋਰ ਉਹ ਝਾਕਣ ਦੀ ਜਿਹੜੀ ਉਹ ਹਿੰਮਤ ਨਹੀਂ ਪਈ। ਤੇ ਜਦੋਂ ਜਿਹੜਾ ਸੀ ਬਾਅਦ ਦੇ ਵਿੱਚ 1996 ਦੇ ਵਿੱਚ SDP ਦੀਆਂ ਜਦੋਂ ਚੋਣਾਂ ਹੋਈਆਂ, ਲੰਬੇ ਸਮੇਂ ਬਾਅਦ ਚੋਣਾਂ ਹੋਈਆਂ ਸੀ, ਤੇ ਉਦੋਂ ਫੇਰ ਦੁਬਾਰਾ ਜਿਹੜਾ ਹੈ ਜਹੇਦਾਰ ਗੁਰਚਰਨ ਸਿੰਘ ਟੌੜਾ ਪ੍ਰਧਾਨ ਬਣੇ। ਤੇ ਪਰ ਉਹਨਾਂ ਨੇ ਪ੍ਰਧਾਨ ਬਣਨ ਦੇ ਬਾਵਜੂਦ ਵੀ ਜਿਹੜਾ ਅਕਾਲ ਤਖ਼ਤ ਨੂੰ ਜਿਹੜਾ ਹੈ ਉਸ ਤਰੀਕੇ ਦੇ ਨਾਲ ਜਥੇਦਾਰ ਨੂੰ ਜਾਂ ਕਿਸੇ ਤਰ੍ਹਾਂ ਜਿਹੜਾ ਨਹੀਂ ਛੇੜਿਆ। ਤੇ ਫਿਰ ਜਦੋਂ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਲਾਉਣ ਦਾ ਜਦੋਂ ਮਾਮਲਾ ਆਇਆ, ਤੇ ਫਿਰ ਜਿਹੜਾ ਹੈ ਉਹਨਾਂ ਨੂੰ ਆਪਣਾ ਜਥੇਦਾਰ ਜਦੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਗਿਆ, ਤੇ ਉਸ ਤੋਂ ਬਾਅਦ ਜਿਹੜਾ ਹੈ ਅਸਲ ਦੇ ਵਿੱਚ ਇਹ ਜਿਹੜੀ ਇੱਕ ਪੋਲੀਟੀਕਲ ਪਾਵਰ ਦੇ ਰੂਪ ਦੇ ਵਿੱਚ ਕਿਵੇਂ SGPC ਦਾ ਦਖਲ ਵਧਿਆ, ਅਸਲ ਚ ਉੱਥੋਂ ਜ਼ਿਆਦਾ ਜਿਹੜਾ ਹੈਗਾ ਦਖਲ ਇਹ ਸ਼ੁਰੂ ਹੁੰਦਾ। ਤੇ ਜਦੋਂ SGPC ਦੇ ਪ੍ਰਧਾਨ ਤੇ ਅਕਾਲੀ ਦਲ ਦੇ ਮੁੱਖ ਮੰਤਰੀ ਦੇ ਵਿਚਕਾਰ ਖਿੱਚੋਤਾਣ ਵੱਧਦੀ ਹੈ 1999 ਵਿੱਚ, ਖਾਲਸਾ ਪੰਥ ਦਾ 300 ਸਾਲਾ ਜਿਹੜਾ ਹੈ ਦਿਵਸ ਮਨਾਇਆ ਜਾਣਾ, ਉਦੋਂ ਸਖ਼ਤ ਫੈਸਲੇ ਦਿੱਤੇ ਭਾਈ ਰਣਜੀਤ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੋਂ ਕਿ ਇਸ ਤਰ੍ਹਾਂ ਨਹੀਂ ਜਿਹੜਾ ਹੈਗਾ ਆਪਸ ਦੇ ਵਿੱਚ ਇਸ ਕਿਸੇ ਲੜਾਈ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜੋ ਪੰਥਕ ਸਰਕਾਰ ਹੈ ਜਾਂ SGPC ਹੈ ਇਸ ਤਰ੍ਹਾਂ ਦੀ, ਉਹਨਾਂ ਨੂੰ ਇਹ ਵੀ ਕਿਹਾ ਕਿ ਉਦੋਂ ਤੱਕ ਇਹ ਆਪਣੀ ਬਿਆਨਬਾਜ਼ੀ ਬੰਦ ਕਰਨ ਜਦੋਂ ਤੱਕ ਖਾਲਸਾ ਪੰਥ ਦੀ ਸਾਜਨਾ ਦਾ ਜਿਹੜਾ ਦਿਹਾੜਾ ਨਹੀਂ ਮਨਾਇਆ ਜਾਂਦਾ 1999 ਦੇ ਵਿੱਚ। ਪਰ ਕਿਉਂਕਿ ਉਦੋਂ ਸਰਕਾਰ ਦੇ ਵਿੱਚ ਵੀ ਬਾਦਲ ਤੇ ਜਿਹੜੀ ਹੈ BJP ਦੀ ਸਾਂਝੀ ਸਰਕਾਰ ਸੀਗੀ ਜਿਹੜੀ 1997 ਚ ਬਣੀ ਸੀ, ਉਹਨਾਂ ਦਾ ਬਹੁਮਤ ਸੀ, ਉਹਨਾਂ ਨੂੰ ਇਹ ਸੀ ਜੇ ਟੌੜਾ ਧੜੇ ਦੇ ਕੁਛ ਜਿਹੜੇ MLA ਜਾਂ ਹੋਰ ਆ ਜੋ ਅਲੱਗ ਵੀ ਹੋ ਜਾਣਗੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਸਰਕਾਰ ਨੂੰ। ਤੇ ਉਹਨਾਂ ਨੇ ਦੇਖਿਆ ਕਿ SGPC ਦੇ ਵਿੱਚ ਵੀ ਹੁਣ ਉਹਨਾਂ ਨੂੰ ਜਿਹੜਾ ਹੈ ਪੂਰਾ ਉਹ ਸਹਿਯੋਗ ਹੈ, ਵੱਧ ਮੈਂਬਰ ਉਹਨਾਂ ਨਾਲ ਹੈ। ਉਹਨਾਂ ਨੇ ਜਹੇਦਾਰ ਟੌੜਾ ਨੇ ਵੀ ਭਾਂਪ ਲਿਆ, ਉਹਨਾਂ ਨੇ ਅਸਤੀਫਾ ਦਿੱਤਾ, ਪਰ ਅਸਤੀਫਾ ਮਨਜ਼ੂਰ ਕਰਨ ਦੇ ਬਾਵਜੂਦ ਉਹਨਾਂ ਨੂੰ ਕੱਢਿਆ ਗਿਆ ਬਕਾਇਦਾ ਹਾਊਸ ਬੁਲਾ ਕੇ, ਤੇ ਨਾਲ ਹੀ ਜਿਹੜਾ ਹੈਗਾ ਜਹੇਦਾਰ ਰਣਜੀਤ ਸਿੰਘ ਨੂੰ ਬਦਲਿਆ ਗਿਆ। ਤੇ ਉਸ ਵੇਲੇ ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਇਆ ਗਿਆ, ਤੇ ਉਧਰੋਂ ਜਿਹੜੇ ਸੀਗੇ ਜਥੇਦਾਰ ਲਾਇਆ ਗਿਆ ਜੋਗਿੰਦਰ ਸਿੰਘ ਵੇਦਾਂਤੀ ਨੂੰ। ਤੇ ਉੱਥੋਂ ਅਸਲ ਚ ਸਿਲਸਿਲਾ ਸ਼ੁਰੂ ਹੁੰਦਾ ਕਿ SGPC ਦਾ ਮਤਲਬ ਅਕਾਲੀ ਦਲ ਇੱਕੋ ਹੀ ਗੱਲ ਹੈ, ਤੇ ਆਪਣੀ ਸੁਵਿਧਾ ਦੇ ਮੁਤਾਬਕ ਜਦੋਂ ਉਹ ਚਾਹੇ ਕੋਈ ਵੀ ਜਥੇਦਾਰ ਬਦਲੇ। ਉਦੋਂ ਬਾਅਦ ਤਾਂ ਫਿਰ ਕੋਈ ਗਿਣਤੀ ਨਹੀਂ ਰਹੀ ਕਿ ਕਿੰਨੇ ਜਥੇਦਾਰ ਬਦਲੇ, ਇੱਕ ਤੋਂ ਬਾਅਦ ਦੂਜਾ, ਫਿਰ ਤੀਜਾ, ਫਿਰ ਚੌਥਾ, ਤੇ ਫਿਰ ਇੱਕ ਨਵੀਂ ਜਿਹੜੀ ਲੀਹ ਫੜ ਲਈ ਕਿ ਪੱਕਾ ਜਹੇਦਾਰ ਲਾਓ ਹੀ ਨਾ, ਐਕਟਿੰਗ ਜਹੇਦਾਰ ਲਾ ਦਿਓ, ਉਹਨੂੰ ਆਪਣੀ ਮਰਜ਼ੀ ਨਾਲ ਜਿਹੜੇ ਹੈ ਉਹ ਕੰਮ ਕਰਵਾਉਂਦੇ ਰਹੋ। ਕਮਾਲ ਦੀ ਗੱਲ ਦੇਖੋ ਕਿ ਜਿਹੜੀ ਜਦੋਂ ਜਿਹੜਾ ਹੈਗਾ ਡੇਰਾ ਸੱਚਾ ਸੌਦਾ ਦੇ ਖਿਲਾਫ ਇੱਕ ਫਤਵਾ ਜਿਹੜਾ ਸੀਗਾ ਉਹ ਅਕਾਲ ਤਖ਼ਤ ਤੋਂ ਹੀ ਜਾਰੀ ਹੋਇਆ ਸੀ, ਤੇ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਜਿਹੜਾ ਗੁਰਮੀਤ ਰਾਮ ਰਹੀਮ ਨੇ ਜਿਹੜਾ ਹੈ ਇੱਕ ਸਾਂਗ ਰਚਿਆ, ਤੇ ਜਿਹੜਾ ਹੈਗਾ ਤੇ ਇੱਧਰ ਜਿਹੜਾ ਪੰਜਾਬ ਦੇ ਵਿੱਚ ਹੀ ਰਾਮਪੁਰਾ ਫੂਲ ਦੇ ਨੇੜੇ ਇੱਕ ਜਗ੍ਹਾ ਦੇ ਉੱਤੇ ਜਿਹੜਾ ਸੀ ਉਵੇਂ ਜਿਹੜਾ ਸੀ ਇੱਕ ਸ਼ਰਬਤ ਵਗੈਰਾ ਤਿਆਰ ਕਰਕੇ ਪਿਉਣ ਦਾ ਜਿਹੜਾ ਹੈਗਾ ਕਿ ਨਵਾਂ ਅਸੀਂ ਹੁਣ ਇਹ ਹਾਬੇ ਜਿਹੜਾ ਹੈਗਾ ਜਿਸ ਤਰ੍ਹਾਂ ਉਹਦਾ ਨਾਂ ਰੱਖਿਆ ਗਿਆ ਕਿ ਅਸੀਂ ਉਹ ਆਪਣੇ ਲੋਕਾਂ ਨੂੰ ਛਕਾਉਂਦੇ ਆ ਜਾਂ ਏਦਾਂ ਦਾ, ਉਹਦੇ ਤੇ ਸਖ਼ਤ ਐਕਸ਼ਨ ਹੋਇਆ ਕਿਉਂਕਿ ਉਹਨੇ ਉਸੇ ਤਰ੍ਹਾਂ ਦਾ ਚੋਲਾ ਪਾਇਆ, ਸਿਰ ਤੇ ਕਲਗੀ ਸਜਾਈ ਜਾਂ ਏਦਾਂ ਦਾ। ਤੇ ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਨੇ ਉਸ ਵੇਲੇ ਦੇ ਨੇ ਐਕਸ਼ਨ ਲੈ ਕੇ ਜਿਹੜਾ ਸੀਗਾ ਤੇ ਉਹ ਸਾਰਾ ਪੰਥ ਚੋਂ ਛੇਕਿਆ। ਤੇ ਇਹ ਦੂਜੀ ਘਟਨਾ ਸੀ ਜਿਹੜੀ ਪੰਥ ਚੋਂ ਛੇਕਣ ਵਾਲੀ। ਇਸ ਤੋਂ ਪਹਿਲਾਂ ਜਦੋਂ ਨਿਰੰਕਾਰੀ ਕਾਂਡ ਹੋਇਆ ਉਸ ਵੇਲੇ ਜਿਹੜਾ ਹੈਗਾ ਨਿਰੰਕਾਰੀਆਂ ਨੂੰ ਪੰਥ ਚੋਂ ਛੇਕਣ ਵਾਲੀ ਗੱਲ ਹੋਈ, ਤੇ ਇਹ ਦੂਜੀ ਘਟਨਾ ਸੀ ਜਦੋਂ ਕਿਸੇ ਏਦਾਂ ਦੀ ਸੰਪਰਦਾ ਨੂੰ ਜਦੋਂ ਤੇ ਇਹ ਜਿਹੜਾ ਕਾਰਵਾਈ ਕੀਤੀ ਗਈ। ਤੇ ਪਰ ਇਹ ਇਹ ਕਮਾਲ ਦੀ ਗੱਲ ਇਹ ਦੇਖੋ ਕਿ ਉਸ ਤੋਂ ਬਾਅਦ ਜਿਹੜਾ ਹੈ ਸਿਰਫ ਤੇ ਸਿਰਫ ਵੋਟਾਂ ਲੈਣ ਵਾਸਤੇ ਅਕਾਲੀ ਦਲ ਨੇ ਤੇ ਜਿਹੜਾ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਫਿਰ ਮਾਫ਼ੀ ਵੀ ਦੇ ਦਿੱਤੀ ਗਈ। ਮਾਫ਼ੀ ਅਕਾਲੀ ਦਲ ਨੇ ਨੀ, ਉਹ ਮਾਫ਼ੀ ਵੀ ਅਕਾਲ ਤਖ਼ਤ ਸਾਹਿਬ ਤੋਂ ਜਿਹੜੀ ਆ ਉਹ ਦਵਾਈ ਗਈ। ਤੇ ਕਮਾਲ ਇਹਦੇ ਚ ਇਹ ਹੈ ਰਣਜੋਤ ਜੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਜਿਹੜਾ ਸੀਗਾ ਮਾਫ਼ੀ ਮੰਗੀ ਵੀ ਨੀ, ਉਹਨਾਂ ਨੇ ਕੋਈ ਅਰਜ਼ੀ ਕੋਈ ਹੋਰ ਇਹ ਨੀ ਦਿੱਤਾ ਕਿ ਮੈਨੂੰ ਮਾਫ਼ ਕੀਤਾ ਜਾਵੇ ਜਾਂ ਮੇਥੋਂ ਗਲਤੀ ਹੋਈ ਹੈ, ਆਪਣੇ ਲੈਵਲ ਤੇ, ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਸੀ। ਮਾਲਵੇ ਦੇ ਵਿੱਚ ਜਿੱਥੇ ਅਕਾਲੀ ਦਲ ਆਪਣੇ ਆਪ ਨੂੰ ਜਿਹੜਾ ਅਕਾਲੀ ਦਲ ਆਪਣਾ ਜਿਹੜਾ ਹੈਗਾ ਗੜ ਸਮਝਦਾ ਸੀਗਾ, ਤੇ ਉੱਥੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਨੂੰ ਇਹਦਾ ਜਿਹੜਾ ਸੀ ਇਹਦੇ ਚ ਨੁਕਸਾਨ ਹੋ ਸਕਦਾ। ਇਹ ਜਿਹੜੀਆਂ ਗੱਲਾਂ ਨੇ ਇਹ 2015 ਤੋਂ ਪਹਿਲਾਂ ਦੀਆਂ ਨੇ, ਜਦੋਂ 2012 ਦੇ ਵਿੱਚ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ, ਭਾਵੇਂ 2012 ਦੀ ਜਿਹੜੀ ਇਲੈਕਸ਼ਨ ਹੈ ਤੇ ਉਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੂਜੀ ਵਾਰ ਜਿੱਤ ਗਿਆ ਸੀ, ਪਰ ਮਾਲਵੇ ਦੇ ਵਿੱਚ ਜਿਹੜਾ ਹੈ ਅਕਾਲੀ ਦਲ ਨੂੰ ਘੱਟ ਹੰਗਾਰਾ ਮਿਲਿਆ ਸੀ, ਤੇ ਮਾਲਵੇ ਦੇ ਵਿੱਚ ਜ਼ਿਆਦਾ ਜਿਹੜੇ ਸੀ ਉਹ ਕਾਂਗਰਸ ਦੇ MLA ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਜਿੱਤ ਗਏ ਸੀਗੇ। ਤੇ ਫਿਰ ਉਹ ਵੋਟਾਂ ਆਪਣੇ ਹੱਕ ਚ ਭੁਗਤਾਉਣ ਵਾਸਤੇ ਮਾਫ਼ੀ ਵੀ ਦਿੱਤੀ ਗਈ, ਤੇ ਇਹੀ ਫਿਰ ਇਹ ਸਿਲਸਿਲਾ ਇਸ ਤਰੀਕੇ ਦੇ ਨਾਲ ਅੱਜ ਤੱਕ ਜਿਹੜਾ ਹੈ ਜਾਰੀ ਹੈ। ਤੇ ਇਹੀ SGPC ਜਾਂ ਹੋਰ ਇਹਨਾਂ ਨੇ ਜਿਹੜਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਜਹੇਦਾਰ ਲਾਇਆ ਸੀ ਐਕਟਿੰਗ, ਤੇ ਇਹਨਾਂ ਨੇ ਗਿਆਨੀ ਰਘਵੀਰ ਸਿੰਘ ਨੂੰ ਲਾਇਆ ਸੀ, ਤੇ ਇਹਨਾਂ ਨੇ ਹੁਣ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ। ਤੇ ਇਹ ਤਾਂ ਮਾਮਲਾ ਹੈਗਾ ਅਕਾਲ ਤਖ਼ਤ ਜਹੇਦਾਰ ਦੀ ਨਿਯੁਕਤੀ ਦਾ ਕਿ ਕਿਸ ਤਰ੍ਹਾਂ ਜਿਹੜਾ ਸੀ ਇੱਕ ਸੰਸਥਾ ਦੇ ਇੱਕ ਪੋਲੀਟੀਕਲ ਜਿਹੜੀ ਧਿਰ ਦੇ ਹੱਥ ਦੇ ਵਿੱਚ ਆ ਗਈ ਸਾਰੀ ਨਿਯੁਕਤੀ, ਤੇ ਉਹਨਾਂ ਤੋਂ ਫੈਸਲੇ ਕਰਾਉਣ ਦਾ ਮਾਮਲਾ ਵੀ ਉਹਨੇ ਆਪਣੇ ਹੱਥ ਚ ਲੈ ਲਿਆ ਕਿ ਕਿਵੇਂ ਫੈਸਲਾ ਦੇਵੇ। ਤੇ ਖੁਦ ਸੁਖਬੀਰ ਸਿੰਘ ਬਾਦਲ ਜਿਹੜੇ ਕੱਲ ਆਪਣੇ ਬਿਆਨ ਚ ਕਹਿ ਰਹੇ ਨੇ ਕਿ ਭਗਵੰਤ ਮਾਨ ਅਸਤੀਫਾ ਦੇਵੇ, ਲੋਕ ਮਾਨ ਨੂੰ ਕਦੇ ਮਾਫ਼ ਨੀ ਕਰਨਗੇ, ਮਾਫ਼ ਨੀ ਕੀਤਾ ਜਾ ਸਕਦਾ, ਪੰਥ ਮਾਫ਼ ਨੀ ਕਰੇਗਾ। ਤੇ ਖੁਦ ਉਹਨਾਂ ਨੇ ਆਪ ਉਲੰਘਣਾ ਕੀਤੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ 2024 ਦੇ ਵਿੱਚ ਦਸੰਬਰ ਦੇ ਵਿੱਚ ਜੋ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਸੀਗਾ ਉਹ ਫੈਸਲਾ ਜਿਹੜਾ ਦਿੱਤਾ ਸੀ, ਤੇ ਗਿਆਨੀ ਰਘਵੀਰ ਸਿੰਘ ਉਦੋਂ ਬਣ ਗਏ ਸੀਗੇ, ਤੇ ਉਹਨਾਂ ਨੇ ਤੇ ਖੁਦ ਜਿਹੜਾ ਸੀ ਇੱਕ ਵਾਰ ਮਾਫ਼ੀ ਮੰਗ ਕੇ ਤੇ ਅਕਾਲੀ ਦਲ ਨੂੰ ਭੰਗ ਨੀ ਕੀਤਾ ਜੇ ਜਿਹੜਾ ਇਹ। ਤੇ ਇਹੀ ਜਿਹੜੀਆਂ ਧਿਰਾਂ ਇਹ ਕਹਿੰਦੀਆਂ ਸੀ ਕਿ ਇੱਕ ਪੋਲੀਟੀਕਲ ਪਾਰਟੀਆਂ ਦੇ ਮਾਮਲਿਆਂ ਚ ਅਕਾਲ ਤਖ਼ਤ ਨੂੰ ਜਹਿਦਾ ਨੂੰ ਜਿਹੜਾ ਹੈ ਦਖਲ ਨਹੀਂ ਦੇਣਾ ਚਾਹੀਦਾ। ਤੇ ਹੁਣ ਜਿਹੜੀਆਂ ਨੇ ਸਾਰੀਆਂ ਧਿਰਾਂ ਕਿਉਂਕਿ ਇੱਕ ਪਾਸੇ ਹੋ ਗਈਆਂ, ਉਹਨਾਂ ਨੂੰ ਸੂਤ ਬੈਠਦਾ ਹੈ, ਉਹ ਕਾਂਗਰਸ ਨੂੰ ਵੀ ਸੂਤ ਬੈਠਦਾ, BJP ਨੂੰ ਵੀ ਸੂਤ ਬੈਠਦੀ ਹੈ ਇਹ ਗੱਲ। ਤੇ ਉਹ ਉਹਨਾਂ ਨੂੰ ਹੁਣ ਇਹ ਲੱਗਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਇੱਕ ਵੱਡੇ ਬਹੁਤ ਵੱਡੀ ਪਾਵਰ ਨੇ ਤੇ ਬੜੀ ਵੱਡੀ ਪੰਥਕ ਉਹ ਨੇਗੇ ਜਿਹੜਾ ਹੈਗਾ ਉਹਨਾਂ ਨੇ ਇਹ ਮਾਮਲਾ ਉਠਾਇਆ। ਇਹ ਤਾਂ ਹੈਗਾ ਇਹ ਇਸ਼ੂ। ਤੇ ਦੂਜਾ ਫਿਰ ਅਗਲਾ ਜਿਹੜਾ ਮਾਮਲਾ ਉਹ ਹੈ ਕਿ ਕਿਸ ਹੱਦ ਤੱਕ ਜਾ ਕੇ ਜਿਹੜਾ ਹੈਗਾ ਅਕਾਲ ਤਖ਼ਤ ਦਖਲ ਦੇਵੇ ਜਾਂ ਕਿਸ ਹੱਦ ਤੱਕ ਜਿਹੜਾ ਹੈਗਾ ਉਹ ਦਖਲ ਨਾ ਦੇਵੇ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਕਦੇ ਪੋਲੀਟੀਕਲ ਜਿਹੜੀਆਂ ਪਾਰਟੀਆਂ ਨੂੰ ਜਾਂ ਹੋਰ ਇਸ ਤਰ੍ਹਾਂ ਨਹੀਂ ਸੀ ਲਿਆ ਜਾਂਦਾ ਅਕਾਲ ਤਖ਼ਤ ਸਾਹਿਬ ਤੋਂ। ਜਿੱਥੇ ਇੰਡੀਵਿਜੁਅਲ ਨੇ ਬਹੁਤ ਜ਼ਿਆਦਾ ਉਹ ਕੀਤਾ ਉੱਥੇ ਜ਼ਰੂਰ ਐਕਸ਼ਨ ਲਿਆ। ਬੂਟਾ ਸਿੰਘ ਦੇ ਖਿਲਾਫ਼ ਫਤਵਾ ਜਾਰੀ ਹੋਇਆ, ਗਿਆਨੀ ਜੈਲ ਸਿੰਘ ਦੇ ਖਿਲਾਫ਼ ਫਤਵਾ ਜਾਰੀ ਹੋਇਆ, ਸੁਰਜੀਤ ਸਿੰਘ ਬਰਨਾਲਾ ਜਦੋਂ ਮੁੱਖ ਮੰਤਰੀ ਸੀ ਉਹਦੇ ਖਿਲਾਫ਼ ਫਤਵਾ ਜਾਰੀ ਹੋਇਆ, ਕਿਉਂਕਿ ਉਹਦੇ ਵੇਲੇ ਉੱਥੇ ਜਿਹੜਾ ਹੈਗਾ ਅਕਾਲੀ ਦਲ ਦੇ ਜਾਂ ਟਾਸਕ ਫੋਰਸ ਜਾਂ ਇਹ ਕਹਿ ਲਓ ਕਿ ਉਹਨਾਂ ਨੇ ਜਾ ਕੇ ਉੱਥੇ ਜਿਹੜਾ ਹੈ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਉੱਥੇ ਰਹੇ, ਉੱਥੇ ਸ਼ਰਾਬਾਂ ਪੀਤੀਆਂ, ਇਹਨਾਂ ਦੇ ਦੋਸ਼ ਉਹਨਾਂ ਦੇ ਲੱਗੇ। ਤੇ ਸੁਰਜੀਤ ਸਿੰਘ ਬਰਨਾਲਾ ਨੂੰ ਜਿਹੜਾ ਸੀ ਫਿਰ ਮਾਫ਼ੀ ਮੰਗਣੀ ਪਈ ਜਾ ਕੇ ਗਲ ਚ ਫੱਟੀ ਪਾ ਕੇ ਕਿ ਮੈਂ ਦੋਸ਼ੀ ਹਾਂ। ਤੇ ਇਹ ਰਿਹਾ। ਤੇ ਪਰ ਇਸ ਰੂਪ ਦੇ ਵਿੱਚ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਸਿਆਸੀ ਚਾਲਾਂ ਨੇ ਜਾਂ ਇਸ ਤਰ੍ਹਾਂ ਦੀ ਕੋਈ ਏਦਾਂ ਦੀ ਵੀਡੀਓ ਦੀ ਉਹ ਕਾਪੀ ਭੇਜ ਕੇ ਇਹ ਕਹਿਣ ਕਿ ਆਹ ਹੈਗੀ, ਤੇ ਹੁਣ ਜਿਸ ਆਧਾਰ ਤੇ ਜਿਹੜਾ ਹੈਗਾ ਪੰਥ ਦੋਖੀ ਜਾਂ ਇਹ ਗੱਲ ਅਕਾਲ ਤਖ਼ਤ ਦੇ ਜਹੇਦਾਰ ਕਹਿ ਰਹੇ ਨੇ, ਹਾਲਾਂਕਿ ਪਹਿਲਾਂ ਇੱਕ ਵਾਰੀ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਤੇ ਉਦੋਂ ਮੁੱਖ ਮੰਤਰੀ ਨੇ ਆਪਣਾ ਪੱਖ ਸਪਸ਼ਟ ਕੀਤਾ, ਤੇ ਹੁਣ ਉਹਨਾਂ ਨੂੰ ਬੁਲਾਇਆ ਵੀ ਨੀ, ਕਿਉਂਕਿ ਜੇ ਬੁਲਾਉਂਦੇ ਆ ਤਾਂ ਫਿਰ ਦੁਬਾਰਾ ਉਹ ਕੋਈ ਨਾ ਕੋਈ ਏਦਾਂ ਦੀ ਗੱਲ ਉਹ ਜਿਹੜਾ ਹੈਗਾ ਕੋਈ ਗੱਲ ਕਿਸੇ ਦਲੀਲ ਨਾਲ ਕਰਨ ਤੋਂ ਡਰਦੇ ਆ, ਤੇ ਹੁਣ ਬੁਲਾਇਆ ਹੀ ਨੀ ਗਾ। ਤੇ ਹੁਣ ਕਿਹਾ ਕਿ ਬਾਕੀ ਦੇ ਜਿਹੜੇ ਮੰਤਰੀ ਨੇ ਸਿੱਖ ਜਾਂ ਸਿੱਖ ਵਿਧਾਇਕ ਨੇ ਉਹ ਉਹਨਾਂ ਨੂੰ ਜਿਹੜਾ ਹੈਗਾ ਤਲਬ ਕੀਤਾ ਗਿਆ। ਪਰ ਇਸ ਤਰ੍ਹਾਂ ਦੀ ਜਿਹੜੀ ਪਰੇਡ ਪਹਿਲਾਂ ਨਹੀਂ ਸੀ ਜਿਹੜੀ ਕਦੇ ਕਰਾਈ ਜਾਂਦੀ, ਹੁਣ ਜਿਹੜੀ ਵੀਡੀਓ ਨੂੰ ਲੈ ਕੇ ਗੱਲ ਕੀਤੀ ਹੈ, ਤੇ ਪਰ ਉਹ ਵੀਡੀਓ ਦੇ ਵਿੱਚ ਇਹ ਕਲੀਅਰ ਨਹੀਂ ਹੋ ਰਿਹਾ ਕਿ ਕੌਣ ਬੰਦਾ ਜਿਹੜਾ ਉਹ ਤਸਵੀਰਾਂ ਦੀ ਜੋ ਹੈ ਉਹ ਬੇਅਦਬੀ ਕਰ ਰਿਹਾ। ਫਿਰ ਨਾਲ ਹੀ ਇਹਦੀ ਜਿਹੜੀ ਗੱਲ ਜਿਹੜੀ ਇੱਕ ਪੋਲੀਟੀਕਲੀ ਵੀ ਤੇ ਸੋਸ਼ਲੀ ਵੀ ਜਿਹੜੀ ਇਹ ਸਮਝਣੀ ਬਣਦੀ ਹੈ ਸਾਰੇ ਲੋਕਾਂ ਨੂੰ ਕਿ ਇੱਕ ਬੰਦਾ ਚਲੋ ਜੇ ਮੁੱਖ ਮੰਤਰੀ ਵੀ ਕਰ ਰਿਹਾ ਸੀ ਜਿਹੜੀ ਇਹ ਅਕਾਲ ਤਖ਼ਤ ਜਿਹੜੀ ਗੱਲ ਕਹਿ ਰਿਹਾ ਉਹ ਮੰਨ ਲੈਂਦੇ, ਤੇ ਜਾਂ ਜਹੇਦਾਰ ਕਹਿ ਰਿਹਾ ਅਕਾਲ ਤਖ਼ਤ, ਤੇ ਉਹਨੂੰ ਫਾਇਦਾ ਕੀ ਹੈ? ਇਹ ਇਸ ਤਰ੍ਹਾਂ ਕਰਨ ਦੇ ਨਾਲ ਉਹਨੂੰ ਪੋਲੀਟੀਕਲੀ ਸੋਸ਼ਲੀ ਜਾਂ ਹੋਰ ਹੈ ਕਿ ਜੇ ਜੇ ਮੁੱਖ ਮੰਤਰੀ ਕੁਛ ਏਦਾਂ ਦੀ ਗੱਲ ਕਰ ਰਿਹਾ ਕਿ ਉਹਨੂੰ ਉਹਦਾ ਕੋਈ ਫਾਇਦਾ ਹੋਣ ਵਾਲਾ ਕਿਸੇ ਮਾਮਲੇ ਦੇ ਵਿੱਚ ਜਾਂ ਕਿਸੇ ਵੀ ਪੱਖੋਂ ਤੇ ਸੋ ਇਸ ਤਰੀਕੇ ਦੇ ਨਾਲ ਇੱਕ ਏਡੀ ਵੱਡੀ ਸੰਸਥਾ ਨੂੰ ਜਿਹੜਾ ਹੈ ਏਡੀ ਵੱਡੀ ਸੰਸਥਾ ਦੇ ਰੁਤਬੇ ਨੂੰ ਇਹ ਢਾਹ ਲਾਉਣੀ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਇਹਦੇ ਲਈ SGPC ਜ਼ਿੰਮੇਵਾਰ ਹੈ ਨਾ, ਜੋ ਇਹ ਇਸ਼ਾਰਾ ਕਰਦੇ ਕਿ ਹੁਣ ਇਸ ਤਰ੍ਹਾਂ ਕਰੋ ਹੁਣ ਇਸ ਤਰ੍ਹਾਂ ਕਰੋ, ਤੇ SGPC ਦੇ ਪਿੱਛੇ ਜਿਹੜਾ ਸਾਰਾ ਅਕਾਲੀ ਦਲ ਦਾ ਜਿਹੜਾ ਹੈਗਾ ਉਹ ਮਾਮਲੇ ਦਾ ਜਿਹੜਾ ਉਹ ਹੱਥ ਹੈਗਾ। ਤੇ ਪਰ ਹੁਣ ਫਿਰ ਅੱਗੋਂ ਇਹ ਬਣੂਗਾ ਕਿ ਇਹਦਾ ਗੱਲ ਤਾਂ ਇਹ ਹੈ ਨਾ ਕਿ ਇਹ ਗੱਲ ਕਿੱਥੋਂ ਤੱਕ ਜਾਏਗੀ ਤੇ ਕਿੱਥੋਂ ਤੱਕ ਜਿਹੜੇ ਸੀ ਲੋਕ ਜਿਹੜੀ ਹੈ ਇਸ ਗੱਲ ਤੇ ਫੁੱਲ ਚੜਾਉਂਦੇ ਰਹਿਣਗੇ। ਲੋਕਾਂ ਨੇ ਜਿਹੜਾ ਆਮ ਜਿਹੜਾ ਪੰਥ ਹੈ ਜਾਂ ਸਿੱਖ ਜਾਗਤ ਹੈ ਜਿੱਦਾਂ ਮੈਂ ਸ਼ੁਰੂ ਕਿਹਾ ਕਿ ਪੂਰੀ ਦੁਨੀਆਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਾਨਤਾ, ਤੇ ਇਹ ਤਾਂ ਫਿਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਜਾਂ ਇੱਕ ਰੁਤਬੇ ਨੂੰ ਘਟਾਉਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜੀ ਇਸ ਤਰ੍ਹਾਂ ਦੇ ਗੱਲ ਦੇ ਜਿਹੜੇ ਫੈਸਲੇ ਕਰਵਾਉਣੇ ਜਾਂ ਆਪਣੇ ਪੋਲੀਟੀਕਲ ਜਿਹੜਾ ਹੈਗਾ ਉਹ ਜ਼ੋਰ ਦੇ ਨਾਲ ਜਿਹੜੇ ਹੈਗੇ ਇਹ ਫੈਸਲੇ ਕਰਵਾਉਣੇ। ਹੁਣ ਜਦੋਂ ਪੋਲੀਟੀਕਲੀ ਕੋਈ ਫੈਸਲੇ ਹੁੰਦੇ ਨੇ, ਜੇ ਆਪਾਂ ਜਿਹੜੀਆਂ ਪਿਛਲੀਆਂ ਜੇ ਮੈਂ ਉਦਾਹਰਨ ਦਿੱਤੀ ਸੀ ਕਿ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਹੈਗਾ ਉਹ ਉੱਥੋਂ ਜਿਹੜਾ ਹੈਗਾ ਪਿੱਛੇ ਕਿਹਾ ਗਿਆ, ਬਾਅਦ ਦੇ ਵਿੱਚ ਮਾਫ਼ੀ ਦਿੱਤੀ ਗਈ ਤੇ ਮਾਫ਼ੀ ਦੇ ਕੇ ਇਹ ਹੋਇਆ ਕਿ ਹੁਣ ਕੋਈ ਗੱਲ ਨੀ, ਹੁਣ ਉਹ ਸਿੱਖ ਪੰਥ ਦੇ ਵਿੱਚ ਨੇ ਗੇ, ਹੁਣ ਉਹ ਭਾਵੇਂ ਉਹਨਾਂ ਦੀ ਅੱਡ ਸੰਪਰਦਾ ਉਹ ਸੰਪਰਦਾ ਮੰਨਦੀ ਵੀ ਨੀ ਸਿੱਖੀ ਨੂੰ। ਤੇ ਕਮਾਲ ਦੀ ਗੱਲ ਇਹ ਹੈ ਕਿ ਉਸ ਤੋਂ ਬਾਅਦ ਇੰਨਾ ਕੁਛ ਹੋਇਆ, ਜਿਹੜੀਆਂ ਦੂਜੀਆਂ ਅਦਾਲਤਾਂ ਦੇ ਵਿੱਚ ਕੇਸ ਚੱਲੇ ਮਰਡਰ ਦਾ ਉਹਦੇ ਤੇ ਜਿਹੜਾ ਸੀ ਉਹ ਕੇਸ ਜਿਹੜਾ ਅਜੇ ਚੱਲ ਰਿਹਾ, ਤੇ ਫਿਰ ਰੇਪ ਦਾ ਕੇਸ ਚੱਲ ਰਿਹਾ, ਹੋਰ ਅਜੇ ਕੇਸ ਚੱਲ ਰਹੇ ਨੇ, ਉਹਦੇ ਬਾਵਜੂਦ ਵੀ ਜਿਹੜਾ ਸੀ ਬਾਅਦ ਚ ਅਕਾਲ ਤਖ਼ਤ ਸਾਹਿਬ ਨੇ ਕੋਈ ਜਿਹੜਾ ਹੈ ਨੋਟਿਸ ਜਿਹੜਾ ਹੈ ਉਸ ਰੂਪ ਦੇ ਵਿੱਚ ਨਹੀਂ ਲਿਆ। ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੀਆਂ ਜਿਹਨੂੰ ਇਹ ਦੁਨਿਆਵੀ ਅਦਾਲਤਾਂ ਆਪਾਂ ਕਹਿੰਦੇ ਹਾਂ ਤੇ ਉਹਦੇ ਚ ਤਾਂ ਜਿਹੜਾ ਇਹ ਬਰਗਾੜੀ ਕਾਂਡ ਇਹ ਸਾਰਾ ਹੋਇਆ ਬਹਿਬਲ ਕਲਾਂ ਤੇ, ਇਹ ਬਾਅਦ ਚ ਵਾਪਰਦਾ ਤੇ ਜਵਾਹਰ ਸਿੰਘ ਵਾਲਾ ਤੋਂ ਜੋ ਜਿਹੜੇ ਹੈਗੇ ਸਰੂਪ ਚੋਰੀ ਹੁੰਦੇ ਨੇ ਉਹ ਉਸ ਕੇਸ ਦੇ ਵਿੱਚ ਵੀ ਜਿਹੜਾ ਹੈਗਾ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਇਆ ਹੋਇਆ, ਉਹ ਅਜੇ ਮਾਮਲਾ ਚੱਲ ਰਿਹਾ ਉਹਦੇ ਚ। ਤੇ ਇਹ ਸਾਰੇ ਕਹੇ ਦੇ ਬਾਵਜੂਦ ਵੀ ਦੁਬਾਰਾ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਨਹੀਂ ਲਿਆ ਉਹਦੇ ਬਾਰੇ ਕਿ ਉਹਨੂੰ ਮਾਫ਼ੀ ਦੇਣ ਤੋਂ ਬਾਅਦ ਕਿ ਦੁਬਾਰਾ ਪੰਥ ਉਹਦੇ ਬਾਰੇ ਕੀ ਕਰੇ ਜਾਂ ਸਿੱਖ ਜਗਤ ਉਹਦੇ ਬਾਰੇ ਕੀ ਸੋਚਦਾ। ਤੇ ਪਰ ਇਹ ਦੂਜੇ ਪਾਸੇ ਨੂੰ ਜਿਹੜਾ ਇਹ ਤੁਰ ਪਏ ਉਹਦੇ ਨਾਲ ਫਿਰ ਕੀ ਫਰਕ ਪੈਂਦਾ? ਸਪੋਕਸਮੈਨ ਦੇ ਐਡੀਟਰ ਨੂੰ ਜਿਹੜਾ ਸੀ ਤੇ ਉਸ ਅਦਾਰੇ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜਾ ਸੀ ਉਹ ਛੇਕਿਆ ਗਿਆ, ਕੀ ਸਪੋਕਸਮੈਨ ਵਿਕਣੋਂ ਹਟ ਗਏ, ਕੀ ਸਿੱਖ ਸਪੋਕਸਮੈਨ ਪੜ੍ਹਨੋਂ ਹਟ ਗਏ, ਕੀ ਸਿੱਖਾਂ ਦੇ ਵਿੱਚ ਆਰਟੀਕਲ ਛਪਣੋਂ ਹਟ ਗਏ, ਕੀ ਸਰਕਾਰਾਂ ਉਹਦਾ ਨੋਟਿਸ ਲੈਣੋਂ ਜਾਂ ਪੰਥਕ ਸਰਕਾਰਾਂ ਵੀ ਬਣੀਆਂ ਅਕਾਲੀ ਦਲ ਦੀ ਸਰਕਾਰ ਰਹੀ ਹੋਰ ਕੀ ਉਹਨਾਂ ਨੇ ਉਹਨੂੰ ਇਸ਼ਤਿਹਾਰ ਨਹੀਂ ਦਿੱਤੇ? ਸੋ ਇਹ ਜਿਹੜਾ ਹੈਗਾ ਇਹ ਸਾਰਾ ਜਿਹੜਾ ਫਨੋਮਨ ਇਹ ਰਣਜੋਤ ਜੀ ਇਸ ਪਾਸੇ ਬਹੁਤ ਖਤਰਨਾਕ ਤਰੀਕੇ ਨਾਲ ਜਿਹੜਾ ਇਹ ਵਧਣਾ। ਤੇ ਹੁਣ ਜੇ ਮੁੱਖ ਮੰਤਰੀ ਦੇ ਖਿਲਾਫ਼ ਇਹ ਇੱਕ ਜਿਹੜਾ ਹੈ ਇੱਕ ਏਦਾਂ ਦਾ ਆਪਾਂ ਕਹਿੰਦੇ ਹਾਂ ਕਿ ਇੱਕ ਫਤਵਾ ਦੇ ਤਾ ਜਾਂ ਪੰਥ ਦੋਖੀ ਕਹਿਤਾ ਜਾਂ ਗੁਰੂ ਦੋਖੀ ਕਹਿਤਾ, ਕੀ ਹੈ ਕੀ ਜਿਹੜੇ ਹੈਗੇ ਆ ਲੋਕ ਜਿਹੜੇ ਆ ਇਸ ਗੱਲ ਨੂੰ ਜਿਹੜਾ ਹੈਗਾ ਪੰਜਾਬ ਦੇ ਲੋਕ ਜਾਂ ਪੂਰਾ ਜਿਹੜਾ ਸਿੱਖ ਜਗਤ ਹੈ ਇਸ ਗੱਲ ਨੂੰ ਮੰਨ ਲੇਗਾ ਕਿ ਹਾਂ ਇਹ ਗੱਲ ਠੀਕ ਹੈ? ਕਿਉਂਕਿ ਜਦੋਂ ਇਹ ਗੱਲਾਂ ਨਾਲ ਦੀ ਨਾਲ ਦੂਜੇ ਪਾਸੇ ਰਾਜਨੀਤੀ ਵੱਲ ਤੁਰਦੀਆਂ ਨੇ, ਜਦੋਂ ਤੁਸੀਂ ਇਹ ਗੱਲ ਸਪਸ਼ਟ ਕਲੀਅਰ ਹੋ ਰਹੀ ਹੈ ਕਿ ਰਾਜਨੀਤੀ ਤੋਂ ਪ੍ਰੇਰਿਤ ਜਿਹੜਾ ਹੈ ਤੁਸੀਂ ਉਹ ਸਾਰਾ ਕੁਛ ਕਰ ਰਹੇ ਹੋ ਤੇ ਇੱਥੋਂ ਜਿਹੜਾ ਹੈਗਾ ਉਹ ਸਾਫ ਨਜ਼ਰ ਆਉਂਦਾ। ਪਰ ਕੀ ਅਗਲੀ ਜਿਹੜੀ ਇਹਦੇ ਚ ਗੱਲ ਮੈਂ ਲਾਸਟ ਕਰਨ ਲੱਗਿਆ ਕਿ ਕੀ ਅਕਾਲੀ ਦਲ ਨੂੰ ਇਹ ਸਟਾਈਲ ਜਿਹੜਾ ਹੈਗਾ ਉਹ ਸੂਟ ਕਰੇਗਾ ਪੰਜਾਬ ਦੇ ਵਿੱਚ? ਕੀ ਅਕਾਲੀ ਦਲ ਨੂੰ ਲੱਗਦਾ ਕਿ ਅਸੀਂ ਇਸ ਤਰ੍ਹਾਂ ਕਰਕੇ ਸੱਤਾ ਚ ਆ ਜਾਵਾਂਗੇ 2027 ਦੇ ਵਿੱਚ? ਇਹ ਜਿਹੜੇ ਹੈਗੇ ਬਹੁਤ ਵੱਡੇ ਸਵਾਲ ਨੇ। ਸੋ ਜੇ ਅੱਜ

0: ਕੀ ਹੈ, ਜਿਹੜਾ ਖੁਦ ਅਕਾਲੀ ਦਲ ਦੀ ਸਰਕਾਰ ਨੇ 2008 ਦੇ ਵਿੱਚ ਐਕਟ ਬਣਾਇਆ, ਉਹ ਚ ਤਰਮੀਮ ਨੂੰ ਲੈ ਕੇ, ਬੇਅਦਬੀ ਨੂੰ ਲੈ ਕੇ, ਮੈਂ ਨੀ ਕਹਿੰਦਾ ਕਿ ਇਹ ਕਾਨੂੰਨ ਬਣਨਾ ਜਾਂ ਇਹ ਸੋਧ ਜ਼ਰੂਰੀ ਸੀਗੀ, ਕਿਉਂਕਿ ਇਹਦੇ ਚ ਜਿਹੜਾ ਹੈਗਾ, ਜਿਹੜੇ ਮੌਜੂਦਾ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ, ਉਹਦੀ ਵੀ ਇਹਦੇ ਪਿੱਛੇ ਜਿਹੜੀ ਆ ਪੋਲੀਟੀਕਲ ਮਨਸ਼ਾ ਹੋ ਸਕਦਾ ਕਿ ਬੇਅਦਬੀ ਦੇ ਇਸ਼ੂ ਦੇ ਵਿੱਚ ਆਹ ਗੱਲਾਂ ਲਿਆ ਕੇ ਜਿਹੜਾ ਸੀ ਉਹ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿੱਛੇ ਕੀਤਾ ਜਾਵੇ ਪੋਲੀਟੀਕਲੀ, ਤੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਜਦੋਂ ਇਹ ਕਾਨੂੰਨ ਦੇ ਵਿੱਚ ਸੋਧ ਹੁੰਦੀ ਆ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਇਹਨੂੰ ਸਵਾਗਤ ਕਰਦੀਆਂ, ਤੇ SGPC ਦਾ ਸਵਾਗਤ ਕਰਦੀ ਆ, ਕਮਾਲ ਦੀ ਗੱਲ ਇਹ ਕਿ ਕਾਂਗਰਸ ਸਵਾਗਤ ਕਰਦੀ ਆ, ਤੇ ਪਰ ਇਹ ਵੀ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਨੂੰ ਤਾਂ ਇਹ ਗੱਲ ਸੂਟ ਨਹੀਂ ਕਰਦੀ ਜਾਂ ਇਹ ਗੱਲ ਸੂਟ ਜਿਹੜੀ ਹੈ ਨਹੀਂ ਕਰੇਗੀ, ਕਿਉਂਕਿ ਬੇਅਦਬੀ ਦੇ ਇਸ਼ੂ ਦੇ ਉੱਤੇ ਤਾਂ ਆਉਣ ਵਾਲੇ ਦਿਨਾਂ ਚ ਜਿਹੜੀ ਨਵੀਂ ਜਦੋਂ 2027 ਦੀ ਚੋਣ ਹੋਣੀ ਹੈ ਇਹ ਫੇਰ ਦੁਬਾਰਾ ਮੁੱਦਾ ਬਣਨਾ, ਤੇ ਫੇਰ ਆਮ ਆਦਮੀ ਪਾਰਟੀ ਨੇ ਕਹਿਣਾ ਕਿ ਦੇਖੋ ਅਸੀਂ ਤਾਂ ਕਾਨੂੰਨ ਬਣਾ ਤਾ, ਤੇ ਇਸ ਕਾਨੂੰਨ ਦਾ ਜਿਹੜੀ ਹੈ ਉਹ ਜਿਹਨਾਂ ਨੇ ਬੇਅਦਬੀ ਕੀਤੀ ਉਹੀ ਵਿਰੋਧ ਕਰ ਰਹੇ ਹੈ, ਤੇ ਜਾਂ ਜਿਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਬੇਅਦਬੀ ਆਉਣ ਵਾਲੇ ਸਮੇਂ ਚ ਕਰ ਸਕਦੇ ਆ ਤੇ ਉਹ ਇਹਦਾ ਵਿਰੋਧ ਕਰ ਰਹੇ, ਉਹਨਾਂ ਨੂੰ ਇਹ ਗੱਲ ਇਸ ਤਰ੍ਹਾਂ ਲੱਗਦੀ, ਤਾਂ ਫਿਰ ਉਹਨਾਂ ਨੇ ਆਹ ਜਿਹੜਾ ਇੱਕ ਤਰੀਕਾ ਵੀ SGPC ਦੇ ਰਾਹੀਂ, ਆਹ ਅਕਾਲ ਤਖ਼ਤ ਸਾਹਿਬ ਰਾਹੀਂ ਆਹ ਸਾਰੀਆਂ ਗੱਲਾਂ ਜਿਹੜੀਆਂ ਇਹ ਕੀਤੀਆਂ ਜਾਣ, ਤੇ ਪਰ ਕੀ ਹੁਣ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਖੁਦ ਸੁਖਬੀਰ ਬਾਦਲ ਨੇ ਪਬਲਿਕਲੀ ਆਪਣੀਆਂ ਜਿਹੜੀਆਂ ਪਬਲਿਕ ਰੈਲੀਆਂ ਦੇ ਵਿੱਚ ਇਹ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਸੀਗਾ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਸੀ, ਕੀ ਇਹ ਗੱਲ ਭਗਵੰਤ ਮਾਨ ਨੀ ਕੱਲ ਨੂੰ ਕਹਿਣਗੇ ਕਿ ਉਹਨਾਂ ਦੇ ਖਿਲਾਫ਼ ਸਾਜ਼ਿਸ਼ ਹੈ, ਤੇ ਸੋ ਇਹ ਜਿਹੜਾ ਹੈਗਾ ਮੇਰਾ ਖਿਆਲ ਹੈ ਕਿ ਜਿਹੜੀ ਇਹ ਖੇਡ ਹੈ ਇੱਦਾਂ ਦੀ ਇੱਕ ਏਡੀ ਵੱਡੀ ਪੰਥਕ ਜਿਹੜੀ ਆਪਾਂ ਕਹਿੰਦੇ ਕਿ ਇੱਕ ਸੀਟ ਹੈ ਜਾਂ ਇੱਕ ਜਿਹੜੀ ਹੈਗੀ ਹੈ ਇੱਕ ਐਡਾ ਵੱਡਾ ਅਹੁਦਾ ਇੱਕ ਐਡਾ ਵੱਡਾ ਰੁਤਬਾ ਜਿਹੜਾ ਪੂਰੇ ਸਿੱਖ ਜਗਤ ਦੇ ਵਿੱਚ ਪੂਰੇ ਪੰਥ ਦੇ ਵਿੱਚ ਮਾਨਤਾ ਰਹੀ ਹੈ ਸਦੀਆਂ ਤੋਂ, ਤੇ ਛੇਵੇਂ ਪਾਤਸ਼ਾਹ ਵੇਲੇ ਤੋਂ ਲੋਕ ਜਿਹੜਾ ਹੈਗਾ ਸਾਰਾ ਇਕੱਲੇ ਸਿੱਖ ਨਹੀਂ ਦੂਸਰੇ ਵੀ ਜਿਹੜੇ ਹੈ ਉਹ ਸਮਝਦੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਹੈਗਾ ਕੀ ਰੁਤਬਾ ਕੀ ਸਥਾਨ ਹੈ ਸਿੱਖਾਂ ਦੇ ਵਿੱਚ, ਉਹਨੂੰ ਮੈਨੂੰ ਲੱਗਦਾ ਕਿ ਇਹ ਢਾਹ ਲਾਉਣ ਵਾਲੀ ਗੱਲ ਹੈ, ਤੇ ਹੋਰ ਇਸ ਤੋਂ ਬਾਅਦ ਜਿਹੜਾ ਹੈ ਆਪਣੇ ਸਿਆਸੀ ਹਿੱਤਾਂ ਲਈ ਸਾਰਾ ਕੁਛ ਇਹ ਕਰਨ ਦੀ ਗੱਲ ਹੈ, ਇਸ ਤੋਂ ਅੱਗੇ ਹੋਰ ਕੁਛ ਨਹੀਂ
1: ਜੀ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
4: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
5: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਭੋਲੇ ਨੇ ਕਸੂਤੇ ਬਸਾਤੇ,
5: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
7: ਭੋਲਾ ਭਾਈ।
8: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
9: ਹਾਂਜੀ ਰੇਡੀਓ
10: ਭੈਣ ਜੀ
7: ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
9: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ

0: ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
1: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
2: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
3: ਸੂਰਜ ਦੇਵਤਾ
2: ਕੀ ਮਤਲਬ?
3: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
2: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04484694 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066060 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਜਿੰਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ। ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
3: ਹਾਂਜੀ ਹਾਂਜੀ ਓਏ।

Sena.

0: power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
4: ਲਓ ਜੀ ਤੁਹਾਡੀ ਨਜ਼ਰ ਹੈ ਓਲਾ।
2: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
5: ਭੋਲੇ ਨੇ ਕਸੂਤੇ ਬਸੂਤੇ,
2: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

रेडियो हांजी 1674 AM, मैं गौतम कपिल जी और आज मंगलवार दी शाम यानी 16 जून 2026 भारत ऑस्ट्रेलिया दुनिया जहान दियां खबरां फीफा विश्व कप दे विच थोड़ी देर पहला ही सिंह सप्रीत सिंह जेड़े के न्यूजीलैंड दी टीम वालों खेड रहे ने उस टीम ने ईरान दे नाल भेड़ किता है और ईरान ते न्यूजीलैंड दे दरमियान फीफा विश्व कप दे विच इह मैच ड्रा रहा है। वैसे इधर आस्ट्रेलिया दे विच भी मैच ड्राई रहे। अज दे दिन व्याज दरां दा ऐलान होना सी, फिलहाल कोई भी फैसला नहीं लिया गया या इंज कह लिए कि स्थिर ही रखियां गईयां ने। फैसला तां लै लिया गया पर वधाईयां नहीं गईयां। उधर विक्टोरिया दे विच प्रीमियर दे लई एक होर दिन अज दा मुकदा होया क्योंकि एक बार फिर तो खतरा बनिया होया सी उहनां दी गद्दी खोए जाण दा, लीडरशिप स्पिल दा। और पॉलिन हैंसन ने ऐतकी इंटरनेशनल स्टूडेंट के खिलाफ की कह दिता है, अज दियां इन्हां सारियां खबरां दे विच तुहाडे नाल सांझ पाने। आओ शुरुआत करिए इंटरनेशनल न्यूज़ दे नाल, फिर भारत ते आस्ट्रेलिया दियां खबरां ते वी मारांगे सांझ प्रोग्राम न्यूज़ रूम। खबरां च सब तो पहला उस समझौते दे नाल जुड़ी हुई हैं, जिवें पहला ही दस्या सी कि कई दिनों तक यह खबरां हुण चलदियां रहणगियां। अमरीका ते ईरान दे दरमियान शांति समझौते दे ऐलान दे वक्त अजिहे समें दे विच लेबनान दे अंदर भी हुण जंग खत्म होएगी कि नहीं ਇਹ ਗੱਲ ਤੁਰ ਰਹੀ ਹੈ। ਹਾਲਾਂਕਿ ਅਮਰੀਕਾ ਇਰਾਨ ਦੇ ਦਰਮਿਆਨ ਸਮਝੌਤਾ ਹੁਣ ਹੋਇਆ ਸੀਜ਼ਫਾਇਰ ਦਾ, ਲੈਬਨਾਨ ਤੇ ਇਜ਼ਰਾਈਲ ਦੇ ਦਰਮਿਆਨ ਤਾਂ ਪਹਿਲਾਂ ਦਾ ਹੋਇਆ ਹੋਇਆ ਸੀ, ਪਰ ਬਾਵਜੂਦ ਇਸ ਦੇ ਇੱਥੇ ਰਹਿ ਰਹਿ ਕੇ ਜੰਗ ਹੋ ਰਹੀ ਹੈ। ਹਾਲਾਂਕਿ ਅਮਰੀਕੀ ਅਧਿਕਾਰੀਆਂ ਦੀ ਤਰਫ ਤੋਂ ਬਾਅਦ ਦੇ ਵਿੱਚ ਆਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਲੈਬਨਾਨ ਇਰਾਨ ਅਮਰੀਕਾ ਸਮਝੌਤੇ ਦਾ ਹਿੱਸਾ ਹੀ ਨਹੀਂ ਹੈ। ਇਸ ਕਰਕੇ ਉਧਰੋਂ ਦੂਸਰੇ ਪਾਸੇ ਇਜ਼ਰਾਈਲ ਦੀ ਤਰਫ ਤੋਂ ਵੀ ਕਿਹਾ ਗਿਆ ਕਿ ਉਹਨਾਂ ਦੀ ਫੌਜ ਲੈਬਨਾਨ ਦੇ ਦੱਖਣੀ ਹਿੱਸੇ ਦੇ ਵਿੱਚੋਂ ਹਾਲੇ ਤਾਂ ਪਿੱਛੇ ਨਹੀਂ ਹਟਣ ਲੱਗੀ, ਜਿਸ ਦਾ ਮਤਲਬ ਇਹ ਹੈ ਕਿ ਲੈਬਨਾਨ ਦੇ ਲਈ ਕੋਈ ਰਾਹਤ ਦੀ ਖਬਰ ਨਹੀਂ ਹੈ। ਇਸ ਸਮਝੌਤੇ ਦੇ ਪੂਰੇ ਪ੍ਰਸਤਾਵ ਵੀ ਹਾਲੇ ਜਨ ਤੱਕ ਨਹੀਂ ਹੋਏ ਨੇ ਕਿ ਮਸੌਦੇ ਦੇ ਵਿੱਚ ਆਖਿਰਕਾਰ ਕੀ ਕੁਝ ਰੱਖਿਆ ਗਿਆ। ਅਜਿਹੇ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਨੇ ਹੁਣ ਖੜ੍ਹੇ ਹੋ ਰਹੇ ਨੇ। ਹਾਲੇ ਤੱਕ ਉਡੀਕਣ ਨਹੀਂ ਹੋਏਗੀ ਜਦ ਤੱਕ ਸਵਿਟਜ਼ਰਲੈਂਡ ਦੇ ਜਨੇਵਾ ਸ਼ਹਿਰ ਦੇ ਵਿੱਚ ਇਹ ਸਮਝੌਤਾ ਸਿਰੇ ਨਹੀਂ ਚੜ੍ਹ ਜਾਂਦਾ। ਉਧਰ ਐਸੇ ਦਰਮਿਆਨ ਵੱਡੀ ਗਿਣਤੀ 'ਚ ਲੈਬਨਾਨ ਦੇ ਲੋਕ ਆਪਣੇ ਘਰਾਂ ਨੂੰ ਪਰਤਣ ਲੱਗ ਪਏ। ਹਾਲਾਂਕਿ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਹਾਲੇ ਹਾਲਾਤ ਸੁਰੱਖਿਅਤ ਨਹੀਂ ਨੇ। ਅਧਿਕਾਰੀ ਕੌਣ? ਇਜ਼ਰਾਈਲ ਦੀ ਫੌਜ। ਇਜ਼ਰਾਈਲ ਦੀ ਫੌਜ ਇੱਥੇ ਰਹਿ ਰਹਿ ਕੇ ਹਮਲੇ ਕਰ ਰਹੀ ਹੈ। ਦੱਖਣੀ ਲੈਬਨਾਨ ਦੇ ਕਈ ਕਸਬਿਆਂ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਪਰਤਣਾ ਚਾਹ ਰਹੇ ਨੇ ਜਾਂ ਪਰਤਣਾ ਸ਼ੁਰੂ ਵੀ ਹੋ ਗਏ ਨੇ ਔਰ ਘਰਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ। ਪੂਰੀ ਤਰ੍ਹਾਂ ਦੇ ਨਾਲ ਰਾਖ ਦੇ ਢੇਰ ਦੇ ਵਿੱਚ ਬਦਲ ਚੁੱਕੇ ਨੇ ਲੈਬਨਾਨ ਦੇ ਦੱਖਣੀ ਇਲਾਕੇ। ਉਧਰ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਨੇ ਕਿਹਾ ਹੈ ਕਿ ਦੇਸ਼ ਦੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਨੇ ਅਮਰੀਕਾ ਦੇ ਨਾਲ ਸਮਝੌਤੇ ਦੇ ਵਿੱਚ ਦੇਸ਼ ਦੇ ਕੌਮੀ ਹਿੱਤਾਂ ਦੀ ਰੱਖਿਆ ਕਰਨ ਵਾਲੇ ਜਿਹੜੇ ਪ੍ਰਸਤਾਵ ਨੇ ਉਹਨਾਂ ਨੂੰ ਸ਼ਾਮਲ ਕੀਤਾ ਹੈ ਔਰ ਇਸ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਐਕਸ ਦੇ ਉੱਤੇ ਲਿਖੀ ਗਈ ਇੱਕ ਪੋਸਟ ਦੇ ਵਿੱਚ ਉਹਨਾਂ ਕਿਹਾ ਕਿ ਜੇਕਰ ਸਾਰੇ ਪ੍ਰਸਤਾਵਾਂ ਨੂੰ ਧਿਆਨ ਦੇ ਨਾਲ ਲਾਗੂ ਕੀਤਾ ਜਾਂਦਾ ਔਰ ਗੰਭੀਰਤਾ ਦੇ ਨਾਲ ਲਾਗੂ ਕੀਤਾ ਜਾਂਦਾ ਤਾਂ ਇਸ ਨੂੰ ਦੇਸ਼ ਦੇ ਲਈ ਇੱਕ ਮਾਣਮਤਾ ਇਤਿਹਾਸ ਇੱਕ ਦਸਤਾਵੇਜ਼ ਕਿਹਾ ਜਾ ਸਕਦਾ ਹੈ। ਅਮਰੀਕਾ ਤੇ ਈਰਾਨ ਦੇ ਦਰਮਿਆਨ ਸਮਝੌਤੇ ਦੇ ਉੱਤੇ ਈਰਾਨ ਦੇ ਸੁਪਰੀਮ ਲੀਡਰ ਦੀ ਤਰਫ ਤੋਂ ਹਾਲੇ ਤੱਕ ਤਾਂ ਕੋਈ ਜਨਤਕ ਟਿੱਪਣੀ ਸਾਹਮਣੇ ਨਹੀਂ ਆਈ ਹੈ, ਬਲਕਿ ਮਾਰਚ ਮਹੀਨੇ ਦੇ ਵਿੱਚ ਸਿਖਰਲੇ ਨੇਤਾ ਬਣਨ ਤੋਂ ਬਾਅਦ ਮੁਸਤਫਾ ਖਾਮਨੇਈ ਜਨਤਕ ਰੂਪ ਦੇ ਵਿੱਚ ਹੀ ਨਜ਼ਰ ਨਹੀਂ ਆਏ। ਉਹਨਾਂ ਦੇ ਸੁਨੇਹੇ ਕਦੇ ਕੋਈ ਤੇ ਕਦੇ ਕੋਈ ਪੜ੍ਹ ਕੇ ਜਾਂ ਲਿਖ ਕੇ ਦੱਸਦਾ ਰਹੇ। ਉਹਨਾਂ ਨੇ ਆਪਣੇ ਪਿਤਾ ਆਯਾਤੁੱਲਾ ਅਲੀ ਖਾਮਨੇਈ ਦੀ ਥਾਂ ਇਹ ਅਹੁਦਾ ਤਾਂ ਸੰਭਾਲ ਲਿਆ ਸੀ। ਉਸ ਤੋਂ ਬਾਅਦ ਅਮਰੀਕੀ ਮੀਡੀਆ ਦੇ ਵਿੱਚ ਸ਼ੁਰੂਆਤੀ ਦਿਨਾਂ 'ਚ ਇਹ ਵੀ ਖਬਰਾਂ ਆਈਆਂ ਕਿ ਅਮਰੀਕਾ ਦੇ ਹਮਲਿਆਂ ਦੇ ਵਿੱਚ ਮੁਸਤਫਾ ਖਾਮਨੇਈ ਵੀ ਮਾਰਿਆ ਗਿਆ। ਹਾਲਾਂਕਿ ਕਦੇ ਨਹੀਂ ਹੋਇਆ ਕਿ ਮੁਸਤਫਾ ਖਾਮਨੇਈ ਪਬਲਿਕਲੀ ਦਿਖੇ ਹੋਏ ਹੋਣ। ਉੱਥੇ ਹੀ ਅਮਰੀਕਾ ਦੇ ਨਾਲ ਗੱਲਬਾਤ ਦੇ ਵਿੱਚ ਸਿਖਰਲੇ ਜਿਹੜੇ ਗੱਲਬਾਤ ਵਾਰਤਾਕਾਰ ਨੇ ਉਸ ਦੇ ਵਿੱਚ ਵੀ ਮੁਸਤਫਾ ਖਾਮਨੇਈ ਸ਼ਾਮਲ ਨਹੀਂ ਨੇ। ਉਸ ਦੇ ਵਿੱਚ ਵੀ ਈਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਗਰ ਗਲੀਬਾਫ ਨੇ ਕਿਹਾ ਕਿ ਈਰਾਨ ਨੇ ਆਖਰੀ ਜਿੱਤ ਦੇ ਲਈ ਇੱਕ ਵੱਡਾ ਕਦਮ ਚੁੱਕਿਆ। ਉਹਨਾਂ ਨੇ ਈਰਾਨ ਦੀ ਜਨਤਾ ਨੂੰ ਇਸ ਦਿਨ ਨੂੰ ਇੱਕ ਇਤਿਹਾਸਕ ਦਿਨ ਦੱਸਿਆ। ਹਾਲਾਂਕਿ ਹਾਲੇ ਸਮਝੌਤੇ ਤੇ ਹਸਤਾਖਰ ਹੋਣੇ ਨੇ, ਪਰ ਐਕਸ ਦੇ ਉੱਤੇ ਇੱਕ ਸੰਖੇਪ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਈਰਾਨੀ ਜਨਤਾ ਦੇ ਵਿਵਹਾਰ ਤੇ ਉਹਨਾਂ ਲੋਕਾਂ ਦੀ ਜਿਹੜੀ ਇੱਕ ਬਹਾਦਰੀ ਹੈ ਉਸ ਨੂੰ ਖਤਮ ਕਰਨ ਦੇ ਲਈ ਕੁਝ ਤਾਕਤਾਂ ਆਉਣਾ ਚਾਹੁੰਦੀਆਂ ਸੀ, ਪਰ ਅੰਤਮ ਦਿਸ਼ਾ ਦੇ ਵਿੱਚ ਇਸ ਦੇ ਉਲਟ ਜਾ ਕੇ ਇੱਕ ਵੱਡੇ ਕਦਮ ਚੁੱਕੇ ਗਏ ਨੇ। ਇਸ਼ਾਰਾ ਇਸ ਸਮਝੌਤੇ ਦੇ ਵੱਲ ਹੀ ਸੀ। ਉਧਰ ਅਮਰੀਕਾ ਤੇ ਈਰਾਨ ਦੇ ਦਰਮਿਆਨ ਇਸ ਸਮਝੌਤੇ ਦੇ ਵਿੱਚ
ਈਰਾਨ ਨੂੰ ਕਾਫੀ ਕੁਝ ਹਾਸਲ ਹੋ ਰਿਹਾ, ਅਮਰੀਕਾ ਨੂੰ ਨਾ ਦੇ ਬਰਾਬਰ, ਇਜ਼ਰਾਈਲ ਨੂੰ ਠੇਂਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਹੁਣ ਸੋਮਵਾਰ ਦੇ ਦਿਨ ਜਰੂਸਲਮ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਦੀ ਸਰਕਾਰ ਨੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਤਾਂ ਬਚਾ ਲਿਆ, ਪਰ ਲੜਾਈ ਹਾਲੇ ਖਤਮ ਨਹੀਂ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਨੂੰ ਚੁਕੰਨਿਆਂ ਰਹਿਣਾ ਹੋਏਗਾ, ਜ਼ਰੂਰਤ ਪੈਣ ਦੇ ਉੱਤੇ ਆਪਣੀ ਰੱਖਿਆ ਅਤੇ ਬਚਾਅ ਕਰਨਾ ਹੋਏਗਾ। ਨੇਤਨਯਾਹੂ ਦਾ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਜਦੋਂ ਇਜ਼ਰਾਈਲ ਦੇ ਵਿੱਚ ਅਮਰੀਕਾ ਈਰਾਨ ਡੀਲ ਨੂੰ ਲੈ ਕੇ ਮੀਡੀਆ ਤੋਂ ਲੈ ਕੇ ਸੜਕਾਂ ਦੇ ਉੱਤੇ ਅਸਹਿਜਤਾ ਦਿਖਾਈ ਦੇ ਰਹੀ ਹੈ। ਈਰਾਨ ਦੇ ਵਿੱਚ ਬੰਬ ਪਟਾਕੇ ਚਲਾਏ ਜਾ ਰਹੇ ਨੇ, ਖੁਸ਼ੀ ਦਾ ਮਾਹੌਲ ਹੈ, ਇਜ਼ਰਾਈਲ ਦੇ ਵਿੱਚ ਸੰਨਾਟਾ ਹੈ। ਇਸ ਸਮਝੌਤੇ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਦੇ ਕੌਮੀ ਸੁਰੱਖਿਆ ਮੰਤਰੀ ਤੇ ਕੱਟੜ ਦੱਖਣਪੰਥੀ ਜਾਂ ਐਕਸਟ੍ਰੀਮਿਸਟ ਨੇਤਾ ਮੰਨੇ ਜਾਂਦੇ ਇਤਾਮਰ ਬੇਨ ਗੇਵਰ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇਸ ਸਮਝੌਤੇ ਨੂੰ ਮੰਨਣ ਦੇ ਲਈ ਕੋਈ ਐਦਾਂ ਨਹੀਂ ਹੈ ਕਿ ਬਾਉਂਡ ਹੈ। ਯਾਨੀ ਕਿ ਇਜ਼ਰਾਈਲ ਨੇ ਇੱਕ ਤਰੀਕੇ ਦੇ ਨਾਲ ਇਹ ਵੀ ਕਿਹਾ ਕਿ ਅਮਰੀਕਾ ਬੇਸ਼ੱਕ ਈਰਾਨ ਦੇ ਨਾਲ ਸਮਝੌਤਾ ਕਰ ਲਏ, ਭਵਿੱਖ ਦੇ ਵਿੱਚ ਇਜ਼ਰਾਈਲ ਦਾ ਕੋਈ ਸਮਝੌਤਾ ਤਾਂ ਨਹੀਂ ਹੋਇਆ, ਇਸ ਕਰਕੇ ਇਜ਼ਰਾਈਲ ਸ਼ਾਇਦ ਬੰਬਾਰੀ ਫੇਰ ਵੀ ਕਰ ਦੇਵੇ। ਉੱਥੇ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਤਜ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਮੈਂ ਇੱਕ ਸਪਸ਼ਟ ਨੀਤੀ ਦੇ ਉੱਤੇ ਕੰਮ ਕਰ ਰਹੇ ਹਾਂ ਜਿਸ ਦੇ ਤਹਿਤ ਇਜ਼ਰਾਈਲ ਦੀ ਫੌਜ ਲੈਬਨਾਨ, ਸੀਰੀਆ ਤੇ ਗਜ਼ਾ ਦੇ ਬਫਰ ਜ਼ੋਨ ਦੇ ਵਿੱਚ ਅਨਿਸ਼ਚਿਤ ਸਮੇਂ ਤੱਕ ਰਹੇਗੀ। ਯਾਨੀ ਕਿ ਇਜ਼ਰਾਈਲ ਹਾਲੇ ਤਾਂ ਘੱਟੋ ਘੱਟ ਗਜ਼ਾ, ਸੀਰੀਆ ਤੇ ਲੈਬਨਾਨ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਲੱਗਿਆ। ਈਰਾਨ ਦੇ ਲਈ ਆਪਣੀ ਰਣਨੀਤੀ ਉਹਨਾਂ ਦੀ ਕੀ ਰਹੇਗੀ, ਇਸ ਦੇ ਬਾਰੇ ਨਾ ਤਾਂ ਨੇਤਨਯਾਹੂ ਨੇ ਪ੍ਰੈਸ ਕਾਨਫਰੰਸ 'ਚ ਕੁਝ ਕਿਹਾ ਤੇ ਨਾ ਹੀ ਇਜ਼ਰਾਈਲ ਕਾਤਜ਼ ਨੇ ਕਿਹਾ। ਉਹਨਾਂ ਕਿਹਾ ਕਿ ਇਜ਼ਰਾਈਲ ਆਪਣੀ ਸਿਕਿਉਰਿਟੀ ਉਦੋਂ ਉਦੋਂ ਕਰਦਾ ਰਹੇਗਾ ਜਦੋਂ ਜਦੋਂ ਇਹਨਾਂ ਨੂੰ ਲੋੜ ਮਹਿਸੂਸ ਹੋਏਗੀ। ਨੇਤਨਯਾਹੂ ਨੇ ਕਿਹਾ ਕਿ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਏ ਇੱਕੋ ਜਿਹੀ ਨਹੀਂ ਹੁੰਦੀ, ਇਸ ਕਰਕੇ ਇਜ਼ਰਾਈਲ ਦੇ ਹਿੱਤਾਂ ਦੀ ਰੱਖਿਆ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੈ। ਨੇਤਨਯਾਹੂ ਨੇ ਇਹ ਵੀ ਕਿਹਾ ਕਿ ਉੱਤਰੀ ਇਜ਼ਰਾਈਲ ਦੇ ਲੋਕਾਂ ਦੀ ਰੱਖਿਆ ਨੂੰ ਨਿਸ਼ਚਿਤ ਕਰਨ ਦੇ ਲਈ, ਤੈਅ ਕਰਨ ਦੇ ਲਈ ਜ਼ਿੰਮੇਦਾਰ ਨੇ ਔਰ ਵਚਨਬੱਧ ਵੀ ਨੇ। ਉੱਤਰੀ ਇਜ਼ਰਾਈਲ ਦੀ ਸਰਹੱਦ ਲੈਬਨਾਨ ਦੇ ਨਾਲ ਲੱਗਦੀ ਹੈ, ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਇਜ਼ਰਾਈਲ ਆਉਣ ਵਾਲੇ ਦਿਨਾਂ 'ਚ ਲੈਬਨਾਨ ਦੇ ਅੰਦਰ ਹੋਰ ਵਧੇਰੇ ਤਾਬੜਤੋੜ ਹਮਲੇ ਕਰ ਸਕਦਾ ਔਰ ਇਸ ਦੇ ਨਾਲ ਈਰਾਨ ਨੂੰ ਉਕਸਾਇਆ ਜਾ ਸਕਦਾ। ਜੇਕਰ ਈਰਾਨ ਨੂੰ ਉਕਸਾਇਆ ਜਾਂਦਾ ਤਾਂ ਇਸੇ ਹੀ ਤਰੀਕੇ ਦੇ ਨਾਲ ਇਜ਼ਰਾਈਲ ਈਰਾਨ ਦੇ ਨਾਲ ਇੱਕ ਹੋਰ ਨਵੀਂ ਜੰਗ ਦੇ ਵਿੱਚ ਸ਼ਾਮਲ ਹੋ ਸਕਦਾ, ਪਰ ਇਸ ਦੀ ਕੋਈ ਛੇਤੀ ਛੇਤੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਜ਼ਰਾਈਲ ਈਰਾਨ ਜੰਗ ਨੂੰ ਖਤਮ ਕਰਨ ਦੇ ਲਈ ਸ਼ੁਰੂਆਤੀ ਤੌਰ ਦੇ ਉੱਤੇ ਇਸ ਸਮਝੌਤੇ ਨੂੰ ਬੜੀ ਜਲਦ ਜਨਤਕ ਕਰ ਵੀ ਦਿੱਤਾ ਜਾਏਗਾ। ਸੋਮਵਾਰ ਦੇ ਦਿਨ G7 ਸਮਿਟ ਦੇ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋਂ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਕਿਹਾ ਕਿ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇਸ ਦੇ ਉੱਤੇ ਮੇਰੇ ਹਸਤਾਖਰ ਤਾਂ ਹੋ ਚੁੱਕੇ ਨੇ ਔਰ ਸਮਝੌਤੇ ਨੂੰ ਛੇਤੀ ਸਿਰੇ ਵੀ ਚੜ੍ਹਾ ਦਿੱਤਾ ਜਾਣਾ। ਅਮਰੀਕੀ ਸੀਨੀਅਰ ਅਧਿਕਾਰੀਆਂ ਨੇ ਇਸ ਸਮਝੌਤੇ ਦੇ ਤਹਿਤ ਜਾਣਕਾਰੀ ਸਾਂਝੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਗਿਆ ਹੈ ਕਿ ਆਉਂਦੀ ਸ਼ੁੱਕਰਵਾਰ ਨੂੰ ਯਾਨੀ 19 ਜੂਨ ਨੂੰ ਹੋਰਮੁਜ਼ ਸਟ੍ਰੇਟ ਤੋਂ ਫਿਰ ਤੋਂ ਖੋਲ੍ਹਣ ਦੇ ਲਈ ਜਨੇਵਾ ਦੇ ਵਿੱਚ ਜਿਹੜਾ ਸਮਝੌਤਾ ਸਿਰੇ ਚੜ੍ਹ ਜਾਣਾ ਔਰ ਇਸ ਦਰਮਿਆਨ ਉਸੇ ਦਿਨ ਕਾਫੀ ਕੁਝ ਇਸ ਸਮਝੌਤੇ ਦੇ ਬਾਰੇ ਜਨਤਕ ਵੀ ਕਰ ਦਿੱਤਾ ਜਾਣਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਤਕਨੀਕੀ ਪੱਧਰ 'ਤੇ ਇਸ ਗੱਲਬਾਤ ਨੂੰ ਸ਼ੁਰੂ ਕਰਨ ਦੇ ਲਈ ਵੀ ਇਸੇ ਹੀ ਹਫ਼ਤੇ ਨੂੰ ਚੁਣਿਆ ਗਿਆ। ਉਪ ਰਾਸ਼ਟਰਪਤੀ ਜੈਡੀ ਵੈਂਸ ਨੇ ਸੋਮਵਾਰ ਦੇ ਦਿਨ CNN ਦੇ ਜ਼ੇਕ ਟੈਪਰ ਨਾਮ ਦੇ ਜਰਨਲਿਸਟ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਮਰੀਕਾ ਤੇ ਈਰਾਨ ਦੇ ਦਰਮਿਆਨ ਹੋਇਆ MOU ਕਰੀਬ 150 ਸਫ਼ਿਆਂ ਦਾ ਤੇ ਬੇਹੱਦ ਹੀ ਸਧਾਰਨ ਦਸਤਾਵੇਜ਼ ਹੈ। ਵੈਂਸ ਨੇ ਇਹ ਵੀ ਕਿਹਾ ਕਿ ਕਈ ਬਾਰੀਕ ਜਾਣਕਾਰੀਆਂ ਭਵਿੱਖ ਦੀ ਗੱਲਬਾਤ ਦੇ ਦਰਮਿਆਨ ਹੀ ਤੈਅ ਕੀਤੀਆਂ ਜਾਣਗੀਆਂ। ਉਹਨਾਂ ਦੇ ਉੱਤੇ ਹਾਲੇ ਅਮਰੀਕਾ ਨੇ ਕੋਈ ਵਚਨਬੱਧਤਾ ਨਹੀਂ ਪਾਈ ਹੈ ਜਾਂ ਨਾ ਕੋਈ ਸਹੀ ਪਾਈ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਦੇ ਟਰੁੱਥ ਸੋਸ਼ਲ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਾ ਰੱਖਣ ਦੇ ਲਈ ਸਹਿਮਤ ਹੋ ਗਿਆ। ਇਸ ਤੋਂ ਇਲਾਵਾ ਉਹਨਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਅਮਰੀਕਾ ਦੀ ਤਰਫ ਤੋਂ ਈਰਾਨ ਨੂੰ $30 ਕਰੋੜ ਦੀ ਰਾਸ਼ੀ ਦਿੱਤੀ ਜਾਣੀ ਹੈ। ਹਾਲਾਂਕਿ ਈਰਾਨ ਤਾਂ ਇਹ ਕਹਿ ਰਿਹਾ ਹੈ ਕਿ $300 ਅਰਬ ਦਾ ਇੱਕ ਨੁਕਸਾਨ ਹੈ ਜੋ ਕਿ ਅਮਰੀਕਾ ਦਏਗਾ ਨਹੀਂ ਦਏਗਾ ਇਸ ਸਮਝੌਤੇ ਦੀਆਂ ਸ਼ਰਤਾਂ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਚੱਲ ਸਕਦਾ। ਹਾਲ ਫਿਲਹਾਲ ਸਿਰਫ ਮੀਡੀਆ ਦੀਆਂ ਕਿਆਸਰਾਈਆਂ ਦੇ ਰਾਹੀਂ ਇਹ ਜਾਣਕਾਰੀਆਂ ਤੁਹਾਡੇ ਤੱਕ ਦੇ ਰਹੇ ਹਾਂ। ਉੱਥੇ ਆਖਰੀ ਕੌਮਾਂਤਰੀ ਖਿੱਤੇ ਦੇ ਵਿੱਚ ਖਬਰ ਦੀ ਸਾਂਝ ਵੀ ਪਾਈਏ ਤਾਂ ਇਹ ਵੀ ਅਸਲ 'ਚ ਅਮਰੀਕਾ ਤੋਂ ਹੀ ਹੈ, ਜਿੱਥੇ ਦੱਖਣੀ ਕੈਲੀਫੋਰਨੀਆ ਦੇ ਵਿੱਚ ਇੱਕ ਐਡਵਰਡਸ ਏਅਰਫੋਰਸ ਦੇ ਉੱਤੇ ਉਡਾਨ ਭਰਨ ਤੋਂ ਤੁਰੰਤ ਬਾਅਦ ਅਮਰੀਕੀ ਹਵਾਈ ਫੌਜ ਦਾ
B-52 ਬੰਬਰ ਪਲੇਨ ਕਰੈਸ਼ ਹੋ ਗਿਆ ਜਿਸ ਦੇ ਚਲਦਿਆਂ 8 ਲੋਕਾਂ ਦੀ ਮੰਦਭਾਗੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਸੋਮਵਾਰ ਦੇ ਦਿਨ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ 11:30 ਹੋਇਆ ਜਦੋਂ ਜਹਾਜ਼ ਇੱਕ ਰੂਟੀਨ ਮਿਸ਼ਨ ਦੇ ਉੱਤੇ ਸੀ। ਹਾਦਸੇ ਤੋਂ ਬਾਅਦ ਆਸਮਾਨ ਦੇ ਵਿੱਚ ਕਾਲੇ ਧੂੰਏ ਦਾ ਇੱਕ ਗੁਬਾਰ ਉੱਠਦਾ ਵੀ ਦਿਖਾਈ ਦਿੱਤਾ ਗਿਆ ਜਿਹੜਾ ਕਿ ਕਈ ਮੀਲ ਤੱਕ ਦੇਖਿਆ ਜਾ ਸਕਦਾ ਸੀ। ਇਸ ਤੋਂ ਪਹਿਲਾਂ ਏਅਰਬੇਸ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਸ ਦੁਰਘਟਨਾ ਦੇ ਵਿੱਚ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਦਰਮਿਆਨ ਕਰਨਲ ਜੇਮਸ ਹੇਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਅਮਰੀਕੀਆਂ ਦੀ ਜਿਹੜੀ ਮ੍ਰਿਤਕ ਦੇਹ ਨੇ ਉਹਨਾਂ ਨੂੰ ਛੇਤੀ ਬਰਾਮਦ ਕਰਕੇ ਜਿਹੜੇ ਔਰ ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਅਤੇ ਸਰਕਾਰੀ ਠੇਕੇਦਾਰ ਵੀ ਸ਼ਾਮਲ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਸਪੁਰਦ ਕਰ ਦਿੱਤਾ ਜਾਏਗਾ। ਪਰਿਵਾਰ ਨੂੰ ਫਿਲਹਾਲ ਸੂਚਨਾ ਦੇ ਦਿੱਤੀ ਗਈ ਹੈ ਪਰ ਇਹਨਾਂ ਦੇ ਨਾਮ ਪਛਾਣ 24 ਘੰਟੇ ਤੱਕ ਨਸ਼ਰ ਨਹੀਂ ਕੀਤੇ ਜਾਣਗੇ। ਉਸ ਤੋਂ ਬਾਅਦ ਜੇਕਰ ਪਰਿਵਾਰ ਚਾਹੇ ਤਾਂ ਜਾਣਕਾਰੀ ਸਾਹਮਣੇ ਜਨਤਕ ਤੌਰ ਦੇ ਉੱਤੇ ਲਿਆ ਸਕਦਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਨੇ ਜਿੱਥੇ ਹਾਲਾਂਕਿ G7 ਦਾ ਹਿੱਸਾ ਤਾਂ ਨਹੀਂ ਹੈ ਭਾਰਤ ਪਰ ਗੈਸਟ ਮੁਲਕ ਦੇ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਹੋਣ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਥੇ ਸ਼ਾਮਲ ਹੋਏ ਨੇ ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਹੋ ਸਕਦੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕਸ ਤੇ ਸੂਚਨਾ ਮੰਤਰਾਲੇ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ ਦੇ ਉੱਤੇ 22 ਜੂਨ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਏਜੰਸੀ ਨੇ ਇਸ ਦਾ ਸਵਾਗਤ ਕੀਤਾ ਹੈ। NTA ਦੇ ਮੁਤਾਬਕ ਸਰਕਾਰ ਨੇ ਇਹ ਕਦਮ 21 ਜੂਨ ਨੂੰ ਪਹਿਲਾਂ ਹੋਣ ਵਾਲੀ NEET ਦੀ ਜਿਹੜੀ ਪ੍ਰੀਖਿਆ ਹੈ ਉਸ ਤੋਂ ਪਹਿਲਾਂ ਇਹ ਲਿਆ ਹੈ। ਖਬਰ ਏਜੰਸੀ PTI ਤੇ ANI ਦੇ ਮੁਤਾਬਕ NTA ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ ਸਾਂਝਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਲੈਕਟ੍ਰੋਨਿਕ ਸੂਚਨਾ ਮੰਤਰਾਲੇ ਨੇ IT ਐਕਟ 2000 ਦੀ ਧਾਰਾ 69A ਦੇ ਤਹਿਤ ਟੈਲੀਗ੍ਰਾਮ ਦੇ ਉੱਤੇ ਫਿਲਹਾਲ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਟੈਲੀਗ੍ਰਾਮ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਬੰਦ ਕਰ ਦਿੱਤੀ ਜਾਵੇ। NTA ਦੇ ਮੁਤਾਬਕ ਇਹ ਕਦਮ ਉਹਨਾਂ ਜਿਹੜੇ ਸੁਰੱਖਿਆ ਮਾਪਦੰਡ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਜਿਸ ਦੇ ਤਹਿਤ ਇਸ ਪਲੇਟਫਾਰਮ ਦਾ ਇਸਤੇਮਾਲ ਪਹਿਲਾਂ ਜਿਹੜੇ NEET ਦੇ ਪੇਪਰ ਲੀਕ ਹੋਣ ਦੇ ਨਾਲ ਜੁੜਿਆ ਸੀ ਉਸ ਉੱਥੋਂ ਇਹ ਸਬੂਤ ਹਾਸਲ ਹੋਏ ਸੀ ਅਤੇ ਉਸੇ ਦੇ ਤਹਿਤ ਇਹ ਫੈਸਲਾ ਲਿਆ ਗਿਆ। ਇਸ ਸਾਲ NEET ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਪ੍ਰੀਖਿਆ ਹੋ ਚੁੱਕੀ ਸੀ ਪਰ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ। NTA ਨੇ 21 ਜੂਨ ਨੂੰ ਹੁਣ ਦੁਬਾਰਾ NEET ਦੀ ਪ੍ਰੀਖਿਆ ਯਾਨੀ ਡਾਕਟਰ ਬਣਨ ਤੋਂ ਪਹਿਲਾਂ ਦੀ ਜਿਹੜੀ ਇੱਕ ਐਂਟਰੈਂਸ ਹੈ ਅਤੇ ਫਿਰ ਬਾਅਦ ਦੇ ਵਿੱਚ ਡਿਗਰੀ 'ਚ ਜਾਣਾ ਪੈਂਦਾ ਉਸ ਪ੍ਰੀਖਿਆ ਦੇ ਲਈ ਫਿਲਹਾਲ ਜਿਹੜੀ ਤਾਰੀਖ ਤੈਅ ਕੀਤੀ ਹੈ 21 ਜੂਨ ਇਹ ਤਾਰੀਖ ਹੋਏਗੀ। ਉੱਥੇ ਭਾਰਤ ਦੀਆਂ ਖਬਰਾਂ ਦੇ ਵਿੱਚ ਹੁਣ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਜਿੱਥੇ ਪਹਿਲਾਂ ਭਾਰਤ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੋਚ ਕਹਿਣ ਵਾਲੀ ਸੁਪਰੀਮ ਕੋਰਟ ਨੇ ਹੁਣ ਸੜਕ ਨਿਰਮਾਣ ਦੇ ਕੰਮ ਦੇ ਵਿੱਚ ਸਰਕਾਰੀ ਕਰਮਚਾਰੀ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਮੁਲਜ਼ਮ RTI ਕਾਰਕੁਨ ਅਤੇ ਹੋਰਨਾਂ ਲੋਕਾਂ ਦੀ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਕੋਲ ਜਾਣਕਾਰੀ ਮੰਗਣ ਦੇ ਲਈ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਾਇਰ ਕਰਨਾ ਇੱਕ ਨਵਾਂ ਧੰਦਾ ਬਣ ਗਿਆ। ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਵਿਜੇ ਵਿਸ਼ਨੋਈ ਦੀ ਬੈਂਚ ਨੇ RTI ਕਾਰਕੁਨ ਰਾਕੇਸ਼ ਕੁਮਾਰ ਬਹਿਲ ਅਤੇ ਉਹਨਾਂ ਦੇ ਸਾਥੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਸੜਕ ਨਿਰਮਾਣ ਕਾਰਜ ਦੀ ਨਿਗਰਾਨੀ ਕਰਨ ਦੇ ਉਹਨਾਂ ਦੇ ਅਧਿਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਜਸਟਿਸ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਨੇ ਇਹ ਸੜਕ ਨਿਰਮਾਣ ਦੇ ਕੰਮ ਦੀ ਦੇਖਭਾਲ ਕਰੇਗੀ ਔਰ RTI ਐਕਟਿਵਿਸਟਾਂ ਨੂੰ ਇੱਕ ਚੰਗੀ ਝਾੜ ਝੰਬ ਲਗਾਈ ਹੈ।
ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਮਸ਼ਹੂਰ ਟੀਵੀ ਸੀਰੀਅਲ ਕੁਮਕੁਮ ਭਾਗਿਆ ਵਾਗਲੇ ਕੀ ਦੁਨੀਆ ਦੇ ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸੁਣਨੇ 'ਚ ਪਾ ਦਿੱਤਾ। ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਯਾਨੀ AICWA ਦੇ ਤਰਫ ਤੋਂ ਸੰਚਿਤਾ ਦੀ ਮੌਤ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਐਸੋਸੀਏਸ਼ਨ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਵੀ ਸੰਚਿਤਾ ਉਗਾਲੇ ਦੀ ਮੌਤ ਦੇ ਉੱਤੇ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇਣ ਦੀ ਅਪੀਲ ਕਰਨ ਵਾਲੀ ਇੱਕ ਜਿਹੜੀ ਇੱਕ ਅਪੀਲ ਤੋਰੀ ਹੈ ਅਤੇ ਕਿਹਾ ਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਇਸ ਦੱਸ ਦਈਏ ਕਿ ਸਾਂਝੇ ਕਿਤੇ ਇੱਕ ਅਧਿਕਾਰਕ ਬਿਆਨ ਦੇ ਵਿੱਚ ਲਿਖਿਆ ਗਿਆ ਕਿ ਉਸਦੀ ਬੇਵਕਤੀ ਮੌਤ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਇੰਡਸਟਰੀ ਦੇ ਵਿੱਚ ਇੱਕ ਨੌਜਵਾਨ ਪ੍ਰਤਿਭਾ ਦੇ ਇਸ ਦੁਨੀਆ ਤੋਂ ਹਰ ਇੱਕ ਨੌਜਵਾਨ ਦੀ ਤਰਫ ਤੋਂ ਮਾਫ ਕਰਨਾ ਹਰ ਇੱਕ ਵਿਅਕਤੀ ਦੀ ਤਰਫ ਤੋਂ ਇਸ ਨੌਜਵਾਨ ਪ੍ਰਤਿਭਾ ਦੀ ਜਿਹੜੀ ਦੁਨੀਆ ਤੋਂ ਚਲੇ ਜਾਣ ਦੇ ਉੱਤੇ ਸੋਗ ਮਨਾਇਆ ਜਾ ਰਿਹਾ। ਦੱਸ ਦਈਏ ਕਿ ਬੜੀ ਛੋਟੀ ਉਮਰ ਦੀ ਸੀ ਪ੍ਰਤਿਭਾ ਜਿਸ ਵੇਲੇ ਉਹਨਾਂ ਦੀ ਮੌਤ ਹੋਈ ਹੈ। ਹਾਲੀਆ ਸਾਲਾਂ ਦੇ ਵਿੱਚ ਭਾਰਤੀ ਮਨੋਰੰਜਨ ਇੰਡਸਟਰੀ 'ਚ ਕਈ ਮੌਤਾਂ ਅਤੇ ਕਥਿਤ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਨੇ। ਕਈ ਮਾਮਲਿਆਂ 'ਚ ਤਾਂ ਪਰਿਵਾਰਕ ਮੈਂਬਰਾਂ ਸਹਿਯੋਗੀਆਂ ਜਨਤਾ ਦੇ ਦੁਆਰਾ ਸਵਾਲ ਉਠਾਏ ਗਏ ਨੇ ਪਰ ਜਵਾਬ ਹਾਲੇ ਤੱਕ ਕਿਸੇ ਦੇ ਨਹੀਂ ਮਿਲੇ। ਪਾਰਦਰਸ਼ਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਹੋਵੇ, ਇਸ ਦੀ ਵੀ ਅਪੀਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੰਚਿਤਾ ਨੇ ਇਸ ਤੋਂ ਪਹਿਲਾਂ ਡੇਲੀ ਸੋਪ ਜਿਹੜਾ ਕਾਫੀ ਹਿੱਟ ਰਿਹਾ ਸੀ, ਕੁਮਕੁਮ ਆ ਗਿਆ, ਸਾਜਨ ਘਰ, ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਅਤੇ ਵਿੱਕੀ ਕੌਸ਼ਲ ਦੀ ਫਿਲਮ ਛਾਵਾ ਦੇ ਵਿੱਚ ਵੀ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਦੇ ਨਾਲ ਸਾਇਲੈਂਸ ਟੂ ਦੀ ਨਾਈਟ ਆਲ ਬਾਰ ਸ਼ੂਟ ਆਊਟ ਦੇ ਵਿੱਚ ਵੀ ਨਜ਼ਰ ਆਈ ਸੀ। ਹੁਣ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਔਰ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ RBI ਦੀ ਬੈਠਕ ਦੇ ਨਾਲ ਜੁੜੀ ਜਿੱਥੇ ਗਵਰਨਰ ਮਿਚੇਲ ਬੁਲੇਕ ਨੇ ਅੱਜ ਦੇ ਦਿਨ ਮਿਡਲ ਈਸਟ ਦੇ ਹਾਲਾਤਾਂ ਦੇ ਉੱਤੇ ਚਰਚਾ ਕੀਤੀ। ਆਸਟ੍ਰੇਲੀਆ ਦੀ ਮਹਿੰਗਾਈ ਦਾ ਜ਼ਿਕਰ ਵੀ ਕੀਤਾ, ਬੇਰੁਜ਼ਗਾਰੀ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਆਇਆ ਇਹ ਵੀ ਕਿਹਾ, ਪਰ ਬਾਵਜੂਦ ਇਸ ਦੇ ਵਿਆਜ ਦਰਾਂ ਦੇ ਵਿੱਚ ਕੋਈ ਵੀ ਇਜ਼ਾਫਾ ਨਹੀਂ ਕੀਤਾ ਗਿਆ। ਇਸ ਕਰਕੇ ਰਿਜ਼ਰਵ ਬੈਂਕ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਨਕਦੀ ਦਰ 4.35% ਨੂੰ ਹੀ ਬਰਕਰਾਰ ਰੱਖੇਗਾ। ਦੱਸ ਦਈਏ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਦੇ ਅਤੇ ਬੇਰੁਜ਼ਗਾਰੀ ਦੇ ਅਸਰ ਅਤੇ ਇਸ ਤੋਂ ਇਲਾਵਾ ਐਨਰਜੀ ਮਾਰਕੀਟ ਦੇ ਵਿੱਚ ਅਨਿਸ਼ਚਿਤਤਾ ਦੇ ਮਾਹੌਲ ਨੇ ਕਾਫੀ ਕੁਝ ਜਿਹੜਾ ਉਹ ਆਸਟ੍ਰੇਲੀਆ ਦੀ RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਗਵਰਨਰ ਦੇ ਉੱਤੇ ਨਿਰਭਰ ਕਰ ਦਿੱਤਾ ਸੀ। ਮੰਨਿਆ ਤਾਂ ਇਹੀ ਜਾ ਰਿਹਾ ਸੀ ਕਿ ਵਿਆਜ ਦਰਾਂ ਦੇ ਵਿੱਚ ਸਥਿਰਤਾ ਬਣਾਈ ਰੱਖੀ ਜਾਏਗੀ, ਪਰ ਫਿਰ ਵੀ RBI ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫਾ ਹੋ ਸਕਦਾ। ਉੱਥੇ RBI ਦੀ ਗਵਰਨਰ ਮਿਚੇਲ ਬੁਲੇਕ ਨੇ ਸਰਕਾਰ ਦੇ ਦੁਆਰਾ ਮਿਨੀਮਮ ਅਵਾਰਡ ਵੇਜਿਸ ਦੇ ਵਿੱਚ ਕਿਤੇ ਇਜ਼ਾਫੇ ਦੇ ਉੱਤੇ ਵੀ ਆਪਣਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਫੇਅਰ ਵਰਕ ਕਮਿਸ਼ਨ ਨੇ ਕਿਹਾ ਸੀ ਕਿ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਧਾ ਹੈ ਉਹ 4.75% ਤੱਕ ਹੋ ਸਕਦਾ, ਹਾਲਾਂਕਿ 6% ਤੱਕ ਵਾਧਾ ਹੋਇਆ ਔਰ RBI ਦੇ ਜਿਹੜਾ ਇੱਕ ਕਿਆਸ ਹੈ ਉਸ ਤੋਂ ਵੀ ਕਿਤੇ ਵੱਧ ਇਹ ਵਾਧਾ ਕੀਤਾ ਗਿਆ ਹੈ। ਉੱਥੇ ਸੁਪਰ ਐਨੂਏਸ਼ਨ ਦੇ ਨਾਲ ਜੁੜੀ ਅਗਲੀ ਖਬਰ ਜਿੱਥੇ ਆਸਟ੍ਰੇਲੀਆ ਦੇ ਵਿੱਚ ਲੋਕ ਕਿੰਨਾ ਕੁ ਸੁਪਰ ਐਨੂਏਸ਼ਨ ਕਮਾ ਰਹੇ ਨੇ, ਕਿੱਥੇ ਕੁ ਖੜ੍ਹੇ ਨੇ, ਇਸ ਦੇ ਨਾਲ ਜੁੜੀ ਜਾਣਕਾਰੀ ਐਸੋਸੀਏਸ਼ਨ ਆਫ ਸੁਪਰ ਐਨੂਏਸ਼ਨ ਫੰਡਸ ਐਂਡ ਆਫ ਆਸਟ੍ਰੇਲੀਆ ਯਾਨੀ ASFA ਦੀ ਤਰਫ ਤੋਂ ਕੀਤੀ ਗਈ। ਦੱਸ ਦਈਏ ਕਿ ਸੁਪਰ ਐਨੂਏਸ਼ਨ ਦੇ ਵਿੱਚ ਹੁਣ ਇੱਕ ਇਜ਼ਾਫਾ ਕੀਤਾ ਜਾਣਾ ਔਰ ਇਸ ਦੇ ਬਾਰੇ ਅਸੀਂ ਆਪਣੇ ਜੁਲਾਈ ਮਹੀਨੇ ਦੇ ਪ੍ਰੋਗਰਾਮ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਈ ਸੀ। ਮੰਨਿਆ ਜਾ ਰਿਹਾ ਕਿ ਹਾਲ ਫਿਲਹਾਲ ਆਸਟ੍ਰੇਲੀਆ ਦੇ ਵਿੱਚ ਸੁਪਰ ਐਨੂਏਸ਼ਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਕਹਿਰੇ ਵਿਅਕਤੀ ਦੇ ਕੋਲ ਸਾਲਾਨਾ ਆਮਦਨੀ ਜਿਹਨੂੰ ਸਾਲਾਨਾ ਜਿਹੜਾ ਸੁਪਰ ਐਨੂਏਸ਼ਨ ਬੈਲੈਂਸ ਆ ਉਹ 55,000 ਮੰਨਿਆ ਜਾ ਸਕਦਾ, ਜਦਕਿ ਕਪਲ ਦੇ ਕੋਲ 78,000। ਇਹ ਬੇਸਿਕ ਸੁਪਰ ਐਨੂਏਸ਼ਨ ਹੈ, ਬਹੁਤਿਆਂ ਦੇ ਕੋਲ ਤਾਂ ਸੁਪਰ ਐਨੂਏਸ਼ਨ ਨਹੀਂ ਵੀ ਹੈ। ਇਸ ਕਰਕੇ ਇਹ ਆਸਟ੍ਰੇਲੀਆ ਦੀ ਇੱਕ ਸਾਂਝ ਪਾਈ ਗਈ ਹੈ। ਦੱਸਿਆ ਗਿਆ ਹੈ ਕਿ ਔਸਤਨ 67 ਸਾਲ ਦੀ ਉਮਰ ਦੇ ਕੋਲ ਜਾ ਕੇ
ਜਿਹੜੀ ਇਹ 55,000 ਤੇ 78,000 ਦੀ ਇੱਕ ਲਿਮਿਟ ਹੈ ਇਹ ਪੂਰੀ ਹੋਏਗੀ ਉਹਨਾਂ ਲੋਕਾਂ ਦੀ ਜਿਹੜੇ ਅੱਜ ਦੀ ਤਰੀਕ ਦੇ ਵਿੱਚ 30 ਸਾਲਾਂ ਦੇ ਨੇ ਤੇ

ਲਗਭਗ ਇੱਕ ਕੁਆਟਰ ਵਧੇ ਸੀ। ਬੀਫ ਦਾ ਰੇਟ 12% ਵਧਿਆ, ਕੌਫੀ ਤੇ ਚਾਹ ਪੱਤੀ ਦਾ ਰੇਟ 10% ਵਧਿਆ। ਇਸ ਕਰਕੇ ਵੱਧ ਰਹੇ ਖਰਚਿਆਂ ਦੇ ਦਰਮਿਆਨ, ਹਾਲਾਂਕਿ ਇਸ ਦਾ ਕੋਈ ਸਪਸ਼ਟ ਜਿਹੜਾ ਇੱਕ ਪੇਜ ਆ ਉਹ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਪੇਜ ਨਾ ਕਹਿ ਕੇ ਇਸਦੀ ਜਾਣਕਾਰੀ ਜਿਹੜੀ ਉਹ ਤਾਂ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਸੁਪਰਐਨੂਏਸ਼ਨ ਜਿਹੜਾ ਇਸ ਵਕਤ ਲੋਕਾਂ ਦੇ ਕੋਲ ਹੋਏਗਾ ਉਹਨਾਂ ਦੀ ਰਿਟਾਇਰਮੈਂਟ ਦੇ ਵੇਲੇ, ਉਹ ਨਾ ਕਾਫੀ ਹੋਏਗਾ, ਉਹਨਾਂ ਦੀਆਂ ਬੁਢਾਪੇ ਦੇ ਵਿੱਚ ਜ਼ਰੂਰਤਾਂ ਪੂਰੀ ਕਰਨ ਦੇ ਲਈ ਉਹ ਕਾਫੀ ਨਹੀਂ ਹੋਏਗਾ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਇੱਕ ਦਿਨ ਹੋਰ ਬਚਾ ਗਏ ਨੇ, ਹੁਣ ਉਹ ਦਿਨ ਕਰਕੇ ਚੱਲ ਰਹੇ ਨੇ, ਯਾਨੀ ਕਿ ਕਦੇ ਵੀ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਲੀਡਰਸ਼ਿਪ ਹੈ ਉਹ ਕਦੇ ਵੀ ਉਹਨਾਂ ਨੂੰ ਗੱਦੀ ਤੋਂ ਬਦਲ ਸਕਦੀ ਹੈ। ਇੱਕ ਲੀਡਰਸ਼ਿਪ ਸਪਿੱਲ ਜਿਹੜਾ ਕਿਹਾ ਗਿਆ ਸੀ, ਅੱਜ ਦੇ ਦਿਨ ਇੱਕ ਲੀਡਰਸ਼ਿਪ ਸਪਿੱਲ ਹੋਣਾ ਸੀ, ਪਰ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ, ਬਦਲ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਵੀ ਗੱਦੀ ਦੇ ਉੱਤੇ ਬਣੇ ਰਹਿਣਗੇ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਚੋਣਾਂ ਹੋਣੀਆਂ ਨੇ, ਇਸ ਕਰਕੇ ਵੱਡੇ ਪੱਧਰ ਦੇ ਉੱਤੇ ਲੇਬਰ ਪਾਰਟੀ ਦੇ ਅੰਦਰੋਂ ਇਹ ਮੰਗ ਉੱਠ ਰਹੀ ਹੈ ਕਿ ਜੈਸਿੰਟਾ ਐਲਨ ਨੂੰ, ਕਿਉਂਕਿ ਅਗਲੀਆਂ ਚੋਣਾਂ ਉਹ ਨਹੀਂ ਜਿੱਤ ਸਕਣਗੇ ਵਿਕਟੋਰੀਆ ਦੇ ਵਿੱਚ, ਇਸ ਕਰਕੇ ਕਿਆਸਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਪ੍ਰੀਮੀਅਰ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਤਾਂ ਕਿ ਇਲੈਕਸ਼ਨਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਹੈ ਉਹ ਇੱਕ ਨਵਾਂ ਨੇਤਾ ਦੇ ਆਧਾਰ ਦੇ ਉੱਤੇ ਇੱਕ ਨਵੀਂ ਕਾਰਵਾਈ ਕਰ ਸਕੇ, ਲੇਬਰ ਪਾਰਟੀ ਦੀ ਸਾਖ ਸੁਧਰ ਸਕੇ ਜਾਂ ਬਹਾਲ ਹੋ ਸਕੇ। ਉੱਥੇ ਆਖਰੀ ਖਬਰਾਂ ਦੀ ਕੁਝ ਸਾਂਝ ਪਾਈਏ ਤੇ ਫੁੱਟਬਾਲ ਦੇ ਨਾਲ, ਮਾਫ ਕਰਨਾ, ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ। ਪੌਲਿਨ ਹੈਨਸਨ ਦੇ ਦੁਆਰਾ ਹੁਣ ਇੱਕ ਹੋਰ ਸਪੀਚ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਤਿੱਖੇ ਅੰਦਾਜ਼ ਦੇ ਨਾਲ ਆਸਟ੍ਰੇਲੀਅਨ ਯੂਨੀਵਰਸਿਟੀ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨੇ ਤੇ ਲਿਆ। ਕਿਹਾ ਹੈ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀਆਂ ਵੀ ਗਈਆਂ ਗੁਜ਼ਰੀਆਂ ਨਹੀਂ ਕਿ ਕੁਝ ਕੁ ਦਰਜਨਾਂ ਜਿਹੜੇ ਦਰਜਨ ਦੇ ਕਰੀਬ ਮਾਕਣਾ ਜਿਹੜੇ ਕਈ ਸਾਰੇ ਵਿਦਿਆਰਥੀ ਨੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਅਤੇ ਬੋਗਸ ਐਡਮਿਸ਼ਨਾਂ ਲੈ ਲੈਂਦੇ ਨੇ। ਇਹ ਇੰਨਾ ਵੀ ਗਿਆ ਗੁਜ਼ਰਿਆ ਟਾਈਮ ਨਹੀਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ ਕਿ ਅਜਿਹੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਉਹ ਸੰਭਾਲ ਨਾ ਸਕਦੇ ਹੋਣ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਵੀ ਗੱਲ ਕਹੀ ਹੈ ਇਹਨਾਂ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਜ਼ਿਆਦਾ ਨੰਬਰ ਵਧਾਉਣ ਦੀ ਜ਼ਰੂਰਤ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਤੋਂ ਪੜ੍ਹਾਈ ਕੀਤੀ ਜਾਵੇ ਅਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਉਹਨਾਂ ਨੂੰ ਭੇਜ ਦਿੱਤਾ ਜਾਵੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ, ਅੱਜ ਦਾ ਦਿਨ ਅਸਲ ਦੇ ਵਿੱਚ ਆਸਟ੍ਰੇਲੀਅਨ ਕੈਲੰਡਰ ਦੇ ਮੁਤਾਬਕ ਉਹ ਹਾਲੇ ਕੱਲ੍ਹ ਦਾ ਹੀ ਦਿਨ ਸੀ, 15 June ਦਾ ਹੀ ਦਿਨ ਸੀ ਜਦੋਂ ਕੁਝ ਮੈਚ ਹੋਏ ਸੀ, ਪਰ ਇਹਨਾਂ ਮੈਚਾਂ ਦੇ ਨਤੀਜੇ ਕੀ ਰਹੇ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਦਿੰਦੇ। ਸਭ ਤੋਂ ਪਹਿਲਾਂ ਤਾਂ ਉਸ ਮੈਚ ਦਾ ਜ਼ਿਕਰ ਜਿਹਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਸੀ, ਈਰਾਨ ਦਾ ਮੈਚ ਨਿਊਜ਼ੀਲੈਂਡ ਦੇ ਨਾਲ। ਈਰਾਨ ਇਸ ਮੈਚ ਨੂੰ 2-2 ਦੇ ਉੱਤੇ ਬਰਾਬਰੀ ਦੇ ਵਿੱਚ ਖਤਮ ਕਰਾਉਣ ਦੇ ਵਿੱਚ ਕਾਮਯਾਬ ਰਿਹਾ। ਉੱਥੇ ਹੀ ਬੈਲਜੀਅਮ ਅਤੇ ਮਿਸਰ ਦੇ ਵਿੱਚ ਹੋਏ ਮੈਚ ਦੇ ਵਿੱਚ ਵੀ 1-1 ਦੀ ਬਰਾਬਰੀ ਰਹੀ। ਸਾਊਦੀ ਅਰਬ ਅਤੇ ਯੂਰੂਗਵਾਏ ਦੇ ਮੈਚ ਦੇ ਵਿੱਚ 1-1 ਦੀ ਬਰਾਬਰੀ ਰਹੀ ਹੈ। ਦੱਸ ਦਈਏ ਕਿ ਹਾਲ ਫਿਲਹਾਲ ਸਥਿਤੀ ਇਹ ਹੈ ਕਿ ਗਰੁੱਪ ਏ ਦੇ ਵਿੱਚ ਮੈਕਸੀਕੋ ਅਤੇ ਸਾਊਥ ਕੋਰੀਆ ਦੋਵੇਂ 1-1 ਮੈਚ ਜਿੱਤ ਕੇ ਸਿਖਰ ਦੇ ਉੱਤੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸਵਿਟਜ਼ਰਲੈਂਡ ਅਤੇ ਕੈਨੇਡਾ ਦੋਹਾਂ ਦੇ ਮੈਚ ਜਿਹੜੇ ਡਰਾ ਹੋਏ ਨੇ, ਇਸ ਕਰਕੇ ਦੋਵੇਂ ਹਾਲੇ ਕਤਰ ਅਤੇ ਬੋਸਨੀਆ ਹਰਜ਼ੋਗੋਵੀਨਾ ਦੇ ਬਰਾਬਰ ਅੰਕ ਰੱਖ ਰਹੇ ਨੇ। ਗਰੁੱਪ ਸੀ ਦੇ ਵਿੱਚ ਸਕਾਟਲੈਂਡ ਅਤੇ ਮੈਕਸੀਕੋ ਦੇ ਉੱਤੇ ਕਾਫੀ ਦਾਰੋਮਦਾਰ ਰਹੇਗਾ, ਮਾਫ ਕਰਨਾ, ਬ੍ਰਾਜ਼ੀਲ ਅਤੇ ਮੋਰੋਕੋ ਦੇ ਦਰਮਿਆਨ ਕਾਫੀ ਦਾਰੋਮਦਾਰ ਰਹੇਗਾ। ਉੱਧਰ ਗਰੁੱਪ ਡੀ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਅਮਰੀਕਾ ਇਸ ਵਕਤ ਸਿਖਰਲੇ ਦੋ ਸਥਾਨਾਂ ਦੇ ਉੱਤੇ ਨੇ। ਦੋਵਾਂ ਟੀਮਾਂ ਨੇ ਤੁਰਕੀ ਅਤੇ ਪੈਰਾਗੁਏ ਨੂੰ ਹਰਾਇਆ ਹੈ।

ਯੂਪੀ ਚ ਜਰਮਨੀ ਤੇ ਆਈਵਰੀ ਕੋਸਟ ਜਿਹੜੇ ਨੇ ਉਹ ਫਿਲਹਾਲ ਟੌਪ ਕਰ ਰਹੇ ਨੇ ਔਰ ਗਰੁੱਪ ਐਫ ਦੇ ਵਿੱਚ ਸਵੀਡਨ ਤੇ ਜਾਪਾਨ ਇਹ ਜਿਹੜੇ ਨੇ ਫਿਲਹਾਲ ਉੱਪਰ ਟੌਪ ਤੇ ਚੱਲ ਰਹੇ ਨੇ ਤੇ ਗਰੁੱਪ ਜੀ ਦੇ ਵਿੱਚ ਨਿਊਜ਼ੀਲੈਂਡ ਤੇ ਇਰਾਨ ਜਿਨ੍ਹਾਂ ਦਾ ਮੈਚ ਹੋਇਆ ਹਾਲਾਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਇਰਾਨ ਦੇ ਸਾਰੇ ਮੈਚਾਂ ਦੇ ਉੱਤੇ ਅਮਰੀਕੀ ਮੀਡੀਆ ਦੀ ਨਜ਼ਰ ਹੋਏਗੀ ਉੱਧਰ ਗਰੁੱਪ ਐਚ ਦੇ ਵਿੱਚ ਯੂਰੂਗਾਏ ਤੇ ਸਾਊਦੀ ਅਰਬ ਜਿਹੜੇ ਨੇ ਉਹ ਇਸ ਵਕਤ ਟੌਪ ਦੇ ਉੱਤੇ ਨੇ ਫਰਾਂਸ ਤੇ ਸੈਨੇਗਲ ਦਾ ਮੈਚ ਹਾਲੇ ਹੋਣਾ ਔਰ ਕਾਫੀ ਦਿਲਚਸਪ ਮੈਚ ਹੋਣਾ ਮੁੱਕਦੀ ਗੱਲ ਇਹ ਕਿ ਗਰੁੱਪ ਆਈ ਜੇ ਤੇ ਜਿਹੜਾ ਗਰੁੱਪ ਕੇ ਹੈ ਇਹਨਾਂ ਦੇ ਮੈਚ ਹਾਲੇ ਗਰੁੱਪ ਕੇ ਤੇ ਐਲ ਇਹਨਾਂ ਦੇ ਮੈਚ ਹਾਲੇ ਹੋਣੇ ਬਾਕੀ ਨੇ ਤੇ ਫਿਰ ਬਾਅਦ ਦੇ ਵਿੱਚ ਜਿਹੜੀ ਗਰੁੱਪ ਦੀ ਸਥਿਤੀ ਹੈ ਉਹ ਕਾਫੀ ਹੱਦ ਤੱਕ ਸਪਸ਼ਟ ਹੋ ਸਕੇਗੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM

ਜਸ ਮਿਊਜ਼ਿਕ ਹੈ ਚਤਾਮੀ ਹਾਲੇ ਵੀ ਮੈਨੂੰ ਲੱਗਦਾ 90s ਦੇ ਦੌਰ ਦੇ ਵਿੱਚ ਹੀ ਜੀ ਰਹੇ ਹੈਗੇ ਨੇ ਖੈਰ ਐਨੀਵੇਜ਼ ਅੱਜ ਮੰਗਲਵਾਰ ਦੇ ਦਿਨ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਮੰਗਲਵਾਰ ਦੇ ਦਿਨ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹੁਣ ਜਿਵੇਂ ਵਾਅਦਾ ਕੀਤਾ ਸੀ ਪਿਛਲੇ ਹਫ਼ਤੇ ਕਿ ਹੁਣ ਨਵੇਂ ਸਿਰੇ ਤੋਂ ਜਿਹੜੇ ਪ੍ਰੋਗਰਾਮ ਨੇ ਉਹ ਚੱਲਣਗੇ ਅਤੇ ਉਹ ਸਾਰੇ ਪ੍ਰੋਗਰਾਮ ਜਿਹੜੇ ਤੁਸੀਂ ਪਸੰਦ ਕਰਦੇ ਸੀ ਉਹ ਤਾਂ ਡੈਫੀਨੇਟਲੀ ਚੱਲਣਗੇ ਸੋ ਆਓ ਫਿਰ ਅੱਜ ਦੇ ਦਿਨ ਸਾਂਝ ਪਾਉਂਦੇ ਹਾਂ ਪਰ ਉਹ 5 ਵਜੇ ਦੇ ਆਸ ਪਾਸ ਪਾਵਾਂਗੇ ਸ਼ਿਵਜੋਤ ਦਾ ਨਵਾਂ ਨਵਾਂ ਗਾਣਾ ਆਇਆ ਮੰਨਤ ਨੂਰ ਨੇ ਵੀ ਵੋਕਲ ਦਿੱਤਾ ਇਹ ਸੁਣ ਲਓ

ਸ਼ੁਕਰ ਹੈ ਜੇਬ ਚੋਂ ਬਾਲੀਆਂ ਹੀ ਮਿਲੀਆਂ, ਜਰਦਾ ਨਹੀਂ ਮਿਲਿਆ ਹੈਗਾ, ਕਿਉਂਕਿ ਫੇਰ ਕੰਮ ਖਰਾਬ ਹੁੰਦਾ ਬੀਬੀ। ਤੇ ਹੋ ਸਕਦਾ ਕਿ ਤੁਹਾਨੂੰ ਦੇਣ ਲਈ ਵੀ ਹੋਣ। ਵੈਸੇ ਇਹ ਬਾਲੀਆਂ ਵਾਲੀ ਬੀਬੀ ਹੈਗੀ ਹੈ ਸਰਕਨ ਮਹਿਤਾ, ਤੇ ਜਿਹਦੀ ਜੇਬ ਚੋਂ ਮਿਲੀਆਂ ਨੇ ਉਹ ਗਿੱਪੀ ਗਰੇਵਾਲ। ਫਿਲਮ 26 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਭੁੱਲ ਜਾਂਦਾ ਮੈਂ ਹਮੇਸ਼ਾ ਉਹਦਾ ਨਾਂ, ਉਹ ਯਾਰ ਬੜੀ ਮਸ਼ਹੂਰ ਫਿਲਮ ਹੈ ਉਹ, ਚੱਕ ਨਾ ਆਹੋ ਤੁਸੀਂ ਸਮਝ ਗਏ, ਕੈਰੀ ਔਨ ਜੱਟਾ ਹੱਸ ਜਾਂਦਾ ਕਦੇ ਕਦੇ ਨਾ। ਇਨਸਾਈਟ ਰਿਪੋਰਟ ਦੇ ਵਿੱਚ ਦੋ ਜ਼ਿਕਰ ਕਰਨੇ ਨੇ, ਇੱਕ ਤਾਂ ਜਿਹੜਾ ਤਾਜ਼ਾ ਸਮਝੌਤਾ ਹੋਇਆ ਉਹਦੇ ਕੀ ਮਾਇਨੇ ਨੇ ਆਸਟ੍ਰੇਲੀਆ ਲਈ, ਇੰਡੀਆ ਦੇ ਲਈ, ਇਜ਼ਰਾਈਲ ਦੇ ਲਈ, ਪੂਰੀ ਦੁਨੀਆ ਦੇ ਲਈ, ਅਲੱਗ ਅਲੱਗ ਸੈਗਮੈਂਟ ਦੇ ਵਿੱਚ ਉਹ ਸਾਂਝੇ ਕਰਾਂਗੇ। ਦੂਸਰਾ ਮਸਲਾ ਪੰਜਾਬ ਦੇ ਵਿੱਚ ਹੋਇਆ, ਉਹਦੇ 'ਤੇ ਥੋੜ੍ਹੀ ਅਸਲ ਦੇ ਵਿੱਚ ਉਹਦੇ 'ਤੇ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀਂ ਕਰਨੀ, ਪਰ ਉਹਦੇ 'ਤੇ ਥੋੜ੍ਹੀ ਜਿਹੀ ਤੁਹਾਨੂੰ ਜਾਣਕਾਰੀ ਦੇਣੀ ਹੈ। ਅਤੇ ਉਹ ਮਸਲਾ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਉਲਝੇ ਨੇ, ਅਕਾਲ ਤਖ਼ਤ ਸਾਹਿਬ ਦੇ, ਮੁੱਖ ਮੰਤਰੀ ਦੇ ਨਾਲ ਸਾਹਿਬ ਨਹੀਂ ਲਗਾਉਂਦੇ ਆਪਾਂ, ਚਲੋ ਅਕਾਲ ਤਖ਼ਤ ਦੇ ਨਾਲ ਸਾਹਿਬ ਲਗਾਉਣਾ ਜ਼ਰੂਰੀ ਹੈਗਾ, ਕਿਹੜੀ ਗੱਲ ਲਗਾਉਣਾ ਜ਼ਰੂਰੀ ਹੈਗਾ, ਕਿਹੜੀ ਗੱਲ ਤੋਂ ਉਲਝੇ ਨੇ ਉਹ ਤੁਸੀਂ ਖਬਰਾਂ 'ਚ ਸੁਣੀ ਲਿਆ, ਪਰ ਉਹਦੇ 'ਤੇ ਇੱਕ ਵੱਖਰੀ ਕਿਸਮ ਦੀ ਰਿਪੋਰਟ ਤੁਹਾਡੇ ਤੱਕ ਲੈ ਕੇ ਆ ਰਹੇ, ਅਕਾਲ ਤਖ਼ਤ ਸਾਹਿਬ ਦੀ ਇੰਪੋਰਟੈਂਸ ਦੇ ਉੱਤੇ। ਜੇ ਅਕਾਲ ਤਖ਼ਤ ਦੇ ਮੈਂ ਕਹਿਤਾ ਤਾਂ

0: ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰਾਸਿੰਗ, ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
0: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
6: ਭੋਲੇ ਨੇ ਕਸੂਤੇ ਫਸਾਤੇ।
0: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ। ਓਏ ਭੋਲੇ ਓਏ 2
7: is now the ultimate power in the universe.
8: Radio Haji 16748.

ਅਮਰੀਕਾ ਤੇ ਇਰਾਨ ਦੇ ਦਰਮਿਆਨ ਦੁਸ਼ਮਣੀ ਖਤਮ ਹੋ ਗਈ ਹੈ। ਹੁਣ ਏਦਾਂ ਦੀਆਂ ਖਬਰਾਂ ਲੱਗਣਗੀਆਂ ਜਾਂ ਕਿਤੇ ਕਿਤੇ ਤਾਂ ਲੱਗੀਆਂ ਵੀ ਨੇ, ਪਰ ਇਹ ਦੁਸ਼ਮਣੀ ਟੈਂਪਰੇਰੀ ਲੱਗੀ ਹੈ। ਹੁਣ ਡੋਨਲਡ ਟਰੰਪ ਸਾਹਿਬ ਵੈਸੇ ਵੀ ਤਲੋ ਮੱਛੀ ਹੋਏ ਹੋਏ ਸੀਗੇ। ਪਿਛਲੇ ਹਫ਼ਤੇ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਪੁੱਛ ਲਿਆ ਸੀ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ ਜਦੋਂ ਮੈਂ ਰਾਸ਼ਟਰਪਤੀ ਬਣ ਗਿਆ ਨਾਲ ਦੀ ਨਾਲ ਰੂਸ ਯੂਕਰੇਨ ਵਾਲੀ ਜੰਗ ਖਤਮ ਕਰਾ ਦੂੰਗਾ, ਇੱਧਰ ਤਾਂ ਇਹ ਵੀ ਲੱਗੀ ਪਈ ਹੈ ਇਰਾਨ ਵਾਲੀ। ਸੋ ਟਰੰਪ ਸਾਹਿਬ ਕਹਿੰਦੇ ਇੱਦਾਂ ਮੈਂ ਥੋੜ੍ਹੇ ਲਗਵਾਈ ਹੈ ਅਤੇ ਮੈਂ ਕੋਸ਼ਿਸ਼ ਤਾਂ ਕਰ ਹੀ ਰਹੇ ਹਾਂ। ਅੱਛਾ, ਹੁਣ ਉਹਨਾਂ ਨੂੰ ਇਹ ਜਵਾਬ ਵੀ ਦੇਣਾ ਪੈ ਰਿਹਾ ਸੀਗਾ ਕਿ ਇਰਾਨ ਵਾਲੇ ਪਾਸੇ ਦਾ ਕੀ। 14 ਜੂਨ 1946 ਨੂੰ ਡੋਨਲਡ ਟਰੰਪ ਸਾਹਿਬ ਦਾ ਜਨਮਦਿਨ ਹੁੰਦਾ ਅਤੇ 14 ਜੂਨ ਨੂੰ ਵੈਸੇ ਤਾਂ ਉਹ ਇਹ ਤੋਹਫ਼ਾ ਦੇਣਾ ਚਾਹੁੰਦੇ ਸੀ, ਆਪਣੇ ਆਪ ਨੂੰ ਗਿਫਟ ਕਰਨਾ ਚਾਹੁੰਦੇ ਸੀ ਜਾਂ ਇਸ ਕਿਸਮ ਦੇ ਨਾਲ ਅਨਾਊਂਸਮੈਂਟ ਹੋਣੀ ਚਾਹੀਦੀ ਸੀਗੀ। ਥੋੜ੍ਹਾ ਜਿਹਾ ਡਿਲੇ ਜ਼ਰੂਰ ਹੋਇਆ ਪਰ ਕਰਤਾ ਉਹਨਾਂ ਨੇ, ਮਤਲਬ ਚਾਹੇ ਕਾਹਲੀ ਕਾਹਲੀ ਦੇ ਵਿੱਚ ਹੀ ਸੀ, ਚਾਹੇ ਇਰਾਨ ਦੇ ਅੱਗੇ ਗੋਡੇ ਟੇਕੇ ਹੋਣ ਜੋ ਕਿ ਕਿਹਾ ਜਾ ਰਿਹਾ। ਅਲ ਜਜ਼ੀਰਾ ਤੋਂ ਲੈ ਕੇ BBC ਤੱਕ ਦੁਨੀਆਂ ਭਰ ਦੇ ਮੀਡੀਆ 'ਚ ਇਹੀ ਕਿਹਾ ਜਾ ਰਿਹਾ ਕਿ ਇਸ ਸਮਝੌਤੇ 'ਚ ਅਮੈਰੀਕਾ ਲਈ ਤਾਂ ਕੁਝ ਵੀ ਨਹੀਂ। ਹੋ ਸਕਦਾ ਹੈ ਕਿ ਟਰੰਪ ਸਾਹਿਬ ਆਪਣੇ ਜਨਮਦਿਨ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਹੋਣ ਕਿ ਵੀਰੇ ਕਰੇ ਦਿਓ ਬਸ, ਮੈਂ ਬਰਥਡੇ ਦੇ ਉੱਤੇ ਦੁਨੀਆਂ ਨੂੰ ਕੀ ਮੂੰਹ ਦਿਖਾਊਂਗਾ। ਸੋ ਵੀਰੇ ਯਾਨੀ ਇਰਾਨ ਨੇ ਉਹ ਗੱਲ ਮੰਨ ਲਈ, ਪਰ ਨਾਲ ਹੀ ਕੁਛ ਹੋਰ ਸ਼ਰਤਾਂ ਵੀ ਜੋੜ ਦਿੱਤੀਆਂ। ਹਾਲਾਂਕਿ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ, ਜਦੋਂ ਪੀਸ ਟਾਕਸ ਹੁੰਦੀਆਂ ਨੇ, ਸਾਰੀਆਂ ਦੀਆਂ ਸਾਰੀਆਂ ਮਦਾਂ ਕੀ ਨੇ, ਸਾਰੇ ਦੇ ਸਾਰੇ ਕਲੌਜ਼ ਕੀ ਨੇ, ਉਹ ਬਿਲਕੁਲ ਹੀ ਪਬਲਿਕ ਪਲੈਟਫਾਰਮ ਦੇ ਉੱਤੇ ਰੱਖੇ ਨਹੀਂ ਜਾਂਦੇ ਹੁੰਦੇ। ਬੰਦ ਕਮਰਾ ਮੀਟਿੰਗਾਂ ਹੁੰਦੀਆਂ ਨੇ, ਉਹ ਤੋਂ ਬਾਅਦ ਚੁਣਿੰਦਾ ਤਰੀਕੇ ਦੇ ਨਾਲ ਜਾਂ ਆਪੋ ਆਪਣੇ ਹਿਸਾਬ ਦੇ ਨਾਲ ਬਰੀਫਿੰਗ ਕਰ ਦਿੱਤੀ ਜਾਂਦੀ ਹੈ ਪ੍ਰੈਸ ਨੂੰ। ਪਹਿਲਾਂ ਇਸ ਸਮਝੌਤੇ ਦੀ ਮਦ ਕੀ ਸੀਗੀ ਔਰ ਹੁਣ ਕੀ ਹੈ, ਉਹਦੇ ਵਿੱਚ ਕੁਛ ਇੱਕ ਇਰਾਨੀ ਮੀਡੀਆ ਦੇ ਹਵਾਲੇ ਦੇ ਨਾਲ, ਕੁਛ ਇੱਕ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਦੇ ਨਾਲ ਜਿੰਨੀਆਂ ਕੁ ਖਬਰਾਂ ਮੈਂ ਇਕੱਠੀਆਂ ਕਰ ਸਕਿਆ ਤੁਹਾਡੇ ਤੱਕ ਲੈ ਕੇ ਆਏ, ਪਰ ਉਹ ਤਾਂ ਇਹ ਕਹਿ ਰਹੇ ਨੇ ਕਿ ਪਹਿਲਾਂ ਇਹ ਮਦਾ ਨਹੀਂ ਸੀ, ਹੁਣ ਇਹ ਨਵੇਂ ਸਿਰੇ ਤੋਂ ਜੁੜੀਆਂ ਗਈਆਂ ਨੇ। ਖੈਰ, ਸਮਝੌਤੇ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਸਾਹਿਬ ਦਾ ਪਹਿਲਾਂ ਤਾਂ ਜਦੋਂ ਐਲਨ ਮਸਕ ਦੇ ਨਾਲ ਲੜਾਈ ਜੀ ਹੋ ਗਈ ਸੀਗੀ ਉਹ ਤੋਂ ਪਹਿਲਾਂ, ਜਾਂ ਇਨਫੈਕਟ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਵੀ ਪਹਿਲਾਂ ਐਲਨ ਮਸਕ ਤਾਂ ਹਲੇ ਬਾਅਦ 'ਚ ਆਏ, ਐਕਸ ਤੋਂ ਅਕਾਊਂਟ ਹੀ ਹਟਾਤਾ ਸੀਗਾ ਅਤੇ ਇਸ ਕਰਕੇ ਉਹਨਾਂ ਨੇ ਆਪਣੇ ਟਰੁੱਥ ਸੋਸ਼ਲ ਇੱਕ ਅਲੱਗ ਪਲੈਟਫਾਰਮ ਖੜ੍ਹਾ ਕਰ ਲਿਆ ਸੀ। ਹੁਣ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਆਪਣੀ ਪੋਸਟ ਪਾਈ ਅਤੇ ਲਿਖਿਆ ਕਿ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਜਿਹੜੇ ਕਮਰਸ਼ੀਅਲ ਜਹਾਜ਼ ਨੇ, ਪਾਣੀ ਦੇ ਜਹਾਜ਼, ਉਹ ਨਿਕਲਣ ਲੱਗਣਗੇ ਅਤੇ ਅਮੈਰੀਕਾ ਨੇ ਵੀ ਜਿਹੜੀ ਪਹਿਲਾਂ ਨੇਵੀ ਦੀ ਇੱਕ ਨਾਕਾਬੰਦੀ ਕਰਕੇ ਰੱਖੀ ਹੋਈ ਸੀ ਉਹ ਹੁਣ ਹਟਾ ਲਈ ਜਾਊਗੀ। ਸੋ ਪਾਣੀ ਅਤੇ ਤੇਲ ਬਿਨਾਂ ਕਿਸੇ ਵਿਘਨ ਤੋਂ ਬਹਿਣਗੇ, ਹੁਣ ਕਿਸੇ ਦੀ ਕੋਈ ਨਾਕਾਬੰਦੀ ਉੱਥੇ ਨਹੀਂ ਹੋਊਗੀ। ਹੋਰਮੁਜ਼ ਸਟ੍ਰੇਟ ਬੜਾ ਤੰਗ ਸਮੁੰਦਰੀ ਰਸਤਾ ਹੈਗਾ। ਹੋਰਮੁਜ਼ ਸਟ੍ਰੇਟ ਦੀ ਜੇ ਸਟ੍ਰੈਟੇਜੀਕਲ ਗੱਲ ਕਰੀਏ, ਵੈਸੇ ਤਾਂ ਇੱਕ ਖਬਰਾਂ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਆਪਾਂ ਗੱਲ ਕਰ ਚੁੱਕੇ ਹੈਗੇ, ਪਰ ਫਿਰ ਵੀ ਇਨਸਾਈਟ ਰਿਪੋਰਟ ਦੇ ਵਿੱਚ ਸ਼ਾਇਦ ਕਦੇ ਗੱਲ ਨਾ ਹੋਈ ਹੋਵੇ। ਜਿਹੜਾ ਪਰਸ਼ੀਅਨ ਗਲਫ ਹੈ ਅਤੇ ਗਲਫ ਆਫ ਓਮਾਨ ਹੈ, ਇਹਨਾਂ ਦੇ ਵਿਚਕਾਰ ਪੈਂਦਾ ਹੋਰਮੁਜ਼ ਸਟ੍ਰੇਟ ਅਤੇ ਇਹ ਬੜਾ ਹੀ ਤੰਗ ਰਸਤਾ। ਇੱਕ ਪਾਸੇ ਜਿਹੜੇ ਹੋਰਮੁਜ਼ ਸਟ੍ਰੇਟ ਦੇ ਸਾਊਥ ਵਾਲੇ ਪਾਸੇ ਜਿਹੜੇ ਦੇਸ਼ ਨੇ ਉਹ ਤਾਂ ਹੈਗੇ ਨੇ ਬੜੇ ਹੀ ਐਸੇ ਖਾੜੀ ਮੁਲਕ ਨੇ ਜਿਹੜੇ, ਅਤੇ ਦੂਸਰੇ ਪਾਸੇ ਇਰਾਨ ਆਪ ਹੈਗਾ। ਸੋ ਹੋਰਮੁਜ਼ ਸਟ੍ਰੇਟ ਦਾ ਜਿਹੜਾ ਰਸਤਾ, ਇੱਕ ਪਾਸੇ ਓਮਾਨ ਹੋ ਗਿਆ, UAE ਹੋ ਗਿਆ, ਖਤਰ ਹੋ ਗਿਆ, ਇਹ ਮੁਲਕ ਹੈਗੇ ਨੇ, ਬਹਿਰੀਨ ਹੋ ਗਿਆ ਅਤੇ ਸਾਊਦੀ ਅਰਬ ਹੋ ਗਿਆ, ਕੁਵੈਤ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੋਰਮੁਜ਼ ਸਟ੍ਰੇਟ, ਅਤੇ ਦੂਸਰੇ ਪਾਸੇ ਪੂਰਾ ਦਾ ਪੂਰਾ ਇਰਾਨ ਦੀ ਬਾਰਡਰ ਹੈਗੀ ਹੈ। ਸੋ ਇਹ ਜਿੰਨੇ ਵੀ ਖਾੜੀ ਮੁਲਕ ਨੇ ਇਹਨਾਂ ਦੇ ਵਿੱਚ ਅਮੈਰੀਕਾ ਦੇ ਅੱਡੇ ਵੀ ਨੇ। ਅਮੈਰੀਕਾ ਦੇ ਅੱਡੇ ਦਾ ਮਤਲਬ ਇਹ ਹੈ ਕਿ ਉੱਥੇ ਅਮੈਰੀਕਾ ਦੇ ਫੌਜੀ ਅੱਡੇ ਵੀ ਨੇ, ਔਰ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਜ਼ਾਹਰ ਜੀ ਗੱਲ ਹੈ ਕਿ ਉਹਦਾ ਫਾਇਦਾ ਵੀ ਅਮੈਰੀਕਾ ਨੂੰ ਹੁੰਦਾ ਹੈਗਾ। ਅਤੇ ਦੂਸਰੇ ਪਾਸੇ ਇਰਾਨ ਹੋਰਮੁਜ਼ ਸਟ੍ਰੇਟ ਦੇ ਨੌਰਦਰਨ ਸਾਈਡ ਦੇ ਉੱਤੇ, ਪਰਸ਼ੀਅਨ ਗਲਫ ਦੇ ਉੱਪਰ ਵੀ ਅਤੇ ਗਲਫ ਆਫ ਓਮਾਨ ਦੇ ਉੱਪਰ ਵੀ, ਉਹ ਪੂਰਾ ਦਾ ਪੂਰਾ ਰਸਤਾ। ਇਨਫੈਕਟ ਇੱਕ ਜਗ੍ਹਾ ਤੋਂ ਜਾ ਕੇ ਤਾਂ ਆ ਦੁਬਈ ਤੋਂ ਥੋੜ੍ਹਾ ਉੱਤੇ ਕਿਹੜਾ ਉਹ ਰਸਲ ਖੇਮਾ ਜਿੱਥੇ ਬੜੇ ਲੋਕਾਂ ਨੇ ਇਨਵੈਸਟ ਕੀਤਾ ਸੀਗਾ, UAE ਦੇ ਵਿੱਚ 7 ਐਮੀਰੇਟਸ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਐਮੀਰੇਟ ਰਸਲ ਖੇਮਾ ਵੀ ਹੈਗਾ। ਇੱਥੇ ਬੜੇ ਲੋਕ ਇਨਵੈਸਟ ਕਰ ਰਹੇ ਸੀ ਦੁਬਈ ਦੇ ਵਿੱਚ, ਆਓ ਆਓ ਆਓ ਪੈਸੇ ਲਗਾਓ। ਅਤੇ ਇਹਦੇ ਤੋਂ ਉੱਪਰ ਇੱਕ ਛੋਟਾ ਜਿਹਾ ਏਰੀਆ ਪੈ ਜਾਂਦਾ ਅਤੇ ਉਹਨੂੰ ਕਹਿੰਦੇ ਨੇ ਕੁਮਜ਼ਾਰ, ਸਟੇਟ ਆਫ ਹੋਰਮੁਜ਼
ਦੇ ਵਿੱਚ ਕੁਮਜ਼ਾਰ ਤੋਂ ਲੈ ਕੇ ਤੇ ਦੂਸਰੇ ਪਾਸੇ ਜਿਹੜਾ ਈਰਾਨ ਦਾ ਰਸਤਾ ਹੈਗਾ ਜਾਂ ਈਰਾਨ ਦਾ ਬੰਦਰੇ ਲਫਤਾ ਹੈ ਜਾਂ ਹੋਰ ਵੀ ਜਿੰਨੇ ਵੀ ਉੱਥੋਂ ਦੇ ਛੋਟੇ ਛੋਟੇ ਬੰਦਰਗਾਹ ਨੇ ਜਾਂ ਮੋਟੇ ਤੌਰ ਦੇ ਉੱਤੇ ਵੱਡਾ ਬੰਦਰਗਾਹ ਵੀ ਜੇ ਮੰਨ ਕੇ ਚੱਲੀਏ ਤਾਂ ਕਾਰਗਨ ਹੈ, ਕਾਰਗਨ ਹੈਗਾ, ਕੁਲਾਹੀ ਹੈਗਾ, ਇਹਨਾਂ ਬੰਦਰਗਾਹਾਂ ਦੇ ਦਰਮਿਆਨ ਮਹਿਜ਼ ਕੁਛ ਕੁ ਮੀਟਰ ਦਾ ਹੀ ਰਸਤਾ ਹੈਗਾ, ਕੁਛ ਕੁ ਕਿਲੋਮੀਟਰ ਦਾ ਹੀ ਰਸਤਾ ਹੈਗਾ, ਯਾਨੀ ਬਹੁਤ ਚੌੜਾ ਰਸਤਾ ਨਹੀਂ ਹੈਗਾ, ਬਹੁਤ ਤੰਗ ਬੜਾ ਮਹੀਨ ਰਸਤਾ ਹੈ। ਉੱਥੋਂ ਜੇ ਗੁਜ਼ਰਨਾ ਹੈ ਤਾਂ ਈਰਾਨ ਚਾਹੇ ਜਦੋਂ ਮਰਜ਼ੀ ਬੰਬ ਸਿੱਟ ਦੇਵੇ। ਅਮੈਰੀਕਾ ਨੇ ਸ਼ੁਰੂਆਤ ਦੇ ਵਿੱਚ ਹੀ ਬਿਲਕੁਲ ਉਹ ਬਿਲਕੁਲ ਬਾਰਡਰ ਦੇ ਨਾਲ ਇੱਕ ਸ਼ਹਿਰ ਲੱਗਦਾ ਮਿਨਾਬ, ਸ਼ੁਰੂਆਤ ਦੇ ਵਿੱਚ ਇਸ ਫਰਵਰੀ ਮਹੀਨੇ 'ਚ ਸ਼ੁਰੂਆਤ ਹੋਈ ਸੀ ਇਸ ਜੰਗ ਦੀ, ਅਤੇ ਉਦੋਂ ਇੱਕ ਬੰਬ ਮਾਰਿਆ ਸੀ ਮਿਨਾਬ ਦੇ ਵਿੱਚ, ਮਿਨਾਬ ਦੇ ਸਕੂਲ ਦੇ ਉੱਤੇ ਬੰਬ ਸਿੱਟ ਕੇ ਉੱਥੋਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ 250 ਦੇ ਕਰੀਬ ਬੱਚੀਆਂ ਜਿਹੜੀਆਂ ਸੀਗੀਆਂ ਉਹ ਹਲਾਕ ਕਰਤੀਆਂ ਸੀਗੀਆਂ। ਉਦੋਂ ਬਾਅਦ ਅਮੈਰੀਕਾ ਨੇ ਕਦੇ ਜਵਾਬ ਨਹੀਂ ਦਿੱਤਾ, ਔਰ ਸ਼ਾਇਦ ਉਹੀ ਇੱਕ ਦਿਨ ਸੀਗਾ ਉਦੋਂ ਪਹਿਲਾਂ ਜਾਂ ਉਦੋਂ ਬਾਅਦ ਸ਼ਾਇਦ ਅਮੈਰੀਕਾ ਦੇ ਨਾਲ ਆਸਟ੍ਰੇਲੀਆ, ਯੂਰਪ ਦੇ ਦੇਸ਼ ਇੰਗਲੈਂਡ, ਇਟਲੀ, ਜਰਮਨੀ ਇਹ ਨਾਲ ਸਾਥ ਦੇ ਵੀ ਦਿੰਦੇ, ਪਰ ਕਿਹੜੇ ਮੂੰਹ ਨਾਲ ਦਿੰਦੇ? ਜਦੋਂ ਉਹ ਰੂਸ ਦੀ ਬਦਕੋਹੀ ਕਰ ਰਹੇ ਨੇ, ਜਦੋਂ ਕਹਿ ਰਹੇ ਨੇ ਕਿ ਰੂਸ ਨੇ ਗਲਤ ਕੀਤਾ ਯੂਕਰੇਨ ਦੇ ਉੱਤੇ ਅਟੈਕ ਕਰਕੇ ਬਗੈਰ ਉਕਸਾਵੇ ਤੋਂ, ਤੇ ਫਿਰ ਅਮਰੀਕਾ ਨੇ ਵੀ ਕਿਹੜਾ ਠੀਕ ਕਰਤਾ ਸੀ? ਅਮਰੀਕਾ ਨੇ ਵੀ ਬਗੈਰ ਉਕਸਾਵੇ ਤੋਂ ਮਿਨਾਬ ਦੇ ਉੱਤੇ ਤਾਂ ਹਮਲਾ ਕਰਨ ਦਾ ਕੋਈ ਤੁੱਕ ਨਹੀਂ ਸੀ ਬਣਦਾ, ਸਪੈਸ਼ਲੀ ਇੱਕ ਸਕੂਲ ਦੇ ਉੱਤੇ। ਇੰਨਾ ਵੀ ਕਿਹੜਾ ਤੁਸੀਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਤਾਕਤ ਮੰਨਦੇ ਹੋ ਤੇ ਤੁਹਾਨੂੰ ਇਹੀ ਨਹੀਂ ਪਤਾ ਕਿ ਨਿਸ਼ਾਨੇ ਕਿੱਥੇ ਵੱਢਣੇ ਆ? ਇਹ ਤਾਂ ਫਿਰ ਨੌਰਥ ਕੋਰੀਆ ਤੇ ਅਮਰੀਕਾ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ ਵੀ ਉਹ ਮਿਜ਼ਾਇਲ ਤਾਂ ਇੱਧਰ ਨੂੰ ਛੱਡੀ ਸੀ, ਇੱਧਰ ਨੂੰ ਚਲੇਗੀ, ਚਲੋ ਕੋਈ ਨਹੀਂ, ਤੇ ਮਰੇ ਤਾਂ ਆਮ ਨਾਗਰਿਕ ਨਾ। ਤੇ ਉਹ ਈਰਾਨ ਦੇ ਵਿੱਚ ਜਦੋਂ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਵੱਡੇ ਦੇਸ਼ ਜਿਹੜੇ ਅੱਗੇ ਅਮਰੀਕਾ ਦੇ ਕਹੇ ਦੇ ਉੱਤੇ ਉਹਦੇ ਨਾਲ ਉਹਦੀ ਜੰਗ ਦੇ ਵਿੱਚ ਸ਼ਾਮਿਲ ਹੋ ਜਾਂਦੇ ਸੀ ਜਾਂ ਬਗੈਰ ਕਹੇ ਵੀ ਹੋ ਜਾਂਦੇ ਸੀ, ਐਤਕੀ ਨਹੀਂ ਹੋਏ। ਤੇ ਇਹਦਾ ਫਾਇਦਾ ਈਰਾਨ ਨੂੰ ਵੀ ਮਿਲਿਆ, ਫਾਇਦਾ ਤਾਂ ਨਹੀਂ ਕਹਿ ਸਕਦੇ, ਨੁਕਸਾਨ ਤਾਂ ਈਰਾਨ ਦਾ ਬਹੁਤ ਹੋਇਆ, ਪਰ ਫਿਰ ਵੀ ਉਹਨਾਂ ਨਹੀਂ ਨੁਕਸਾਨ ਹੋਇਆ। ਫਿਰ ਬਾਅਦ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿਣਾ ਪਿਆ ਕਿ ਅਸੀਂ ਆਪਣੀ ਪੂਰੀ ਕਪੈਸਿਟੀ 'ਚ ਅਟੈਕ ਹੀ ਨਹੀਂ ਕੀਤੇ, ਅਸੀਂ ਤਾਂ ਸਿਰਫ ਟ੍ਰੇਲਰ ਦਿਖਾਏ ਨੇ, ਪੂਰੀ ਪਿਕਚਰ ਤਾਂ ਅਸੀਂ ਦਿਖਾਈ ਨਹੀਂ। ਇਹ ਕਹਿਣ ਦਾ ਕੀ ਫਾਇਦਾ? ਇੰਨੇ ਦਿਨ ਤੁਹਾਡੇ ਅਟੈਕ ਚੱਲਦੇ ਰਹੇ, ਜਾਂ ਤਾਂ ਇਸ ਕਿਸਮ ਦਾ ਬਿਆਨ ਨਾ ਦਿਉ, ਜੇ ਦੇ ਦਿੱਤਾ ਹੈ ਬਿਆਨ ਤਾਂ ਫਿਰ ਅਟੈਕ ਨਾ ਕਰਦੇ ਤੁਸੀਂ। ਖੈਰ ਇਹਦੇ ਤੋਂ ਅੱਗੇ ਵੱਧਦੇ, ਹੁਣ ਤਾਂ ਉਹ ਸਾਰੀਆਂ ਗੱਲਾਂ ਲੰਘਿਆ, ਕੱਲ੍ਹ ਹੋ ਗਿਆ, ਇੱਕ ਪਾਸਟ ਹੋ ਗਿਆ ਉਹ। ਹੁਣ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਕਿ ਹੁਣ ਤੱਕ ਜਿੰਨੇ ਅਮਰੀਕੀ ਰਾਸ਼ਟਰਪਤੀ ਹੋਏ ਨੇ ਉਹਨਾਂ ਦੀਆਂ ਨਾਕਾਮੀਆਂ ਦੇ ਚੱਲਦਿਆਂ ਈਰਾਨ ਇੰਨੀ ਅੱਗੇ ਵੱਧ ਗਿਆ, ਅਸੀਂ ਤਾਂ ਸਥਿਰਤਾ ਲੈ ਕੇ ਆ ਰਹੇ ਹਾਂ, ਅਸੀਂ ਤਾਂ ਇੱਕ ਐਸਾ ਸਮਝੌਤਾ ਕਰ ਰਹੇ ਹਾਂ ਜਿਹੜਾ ਇਸ ਪੂਰੇ ਖੇਤਰ ਦੇ ਵਿੱਚ ਖੁਸ਼ਹਾਲੀ ਲਿਆਊਗਾ। ਇਸ ਪੂਰੇ ਖੇਤਰ 'ਚ ਖੁਸ਼ਹਾਲੀ ਨਾ ਵੀ ਹੋਵੇ, ਬਦਹਾਲੀ ਤਾਂ ਅਮਰੀਕਾ ਨੇ ਹੀ ਲਿਆਂਦੀ ਹੈ, ਖੁਸ਼ਹਾਲੀ ਦਾ ਤਾਂ ਪਹਿਲਾਂ ਕਹਿ ਨਹੀਂ ਸਕਦੇ, ਪਰ ਸਮਝੌਤੇ ਤੋਂ ਬਾਅਦ ਹਾਲੇ ਫਿਲਹਾਲ ਤੱਕ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਜਨਤਕ ਹੋਈਆਂ ਨਹੀਂ, ਪਬਲਿਕ ਹੋਈਆਂ ਨਹੀਂ, ਪਰ ਜਿੰਨਾ ਕੁ ਪਤਾ ਚੱਲਿਆ ਉਹ ਇਹੀ ਹੈ ਕਿ ਇਸ ਸਮਝੌਤੇ ਦੇ ਵਿੱਚ ਐਸਾ ਕੁਛ ਨਵਾਂ ਨਹੀਂ ਹੋਇਆ ਜਿਹੜਾ ਉਸ ਅਟੈਕ ਤੋਂ ਫਰਵਰੀ 2026 ਤੋਂ ਪਹਿਲਾਂ ਨਹੀਂ ਸੀ। ਸੋ ਅਮਰੀਕਾ ਦੇ ਲਈ ਵੀ ਕੁਛ ਨਵਾਂ ਇਹਦੇ 'ਚ ਹੈ ਨਹੀਂ। ਖੈਰ ਪਿਛਲੇ ਸਾਲ ਗਜ਼ਾ ਦੀ ਜਿਹੜੀ ਜੰਗ ਖਤਮ ਹੋਈ ਉਹਨੂੰ ਲੈ ਕੇ ਜਿਹੜਾ ਸਮਝੌਤਾ ਐਲਾਨ ਕੀਤਾ ਗਿਆ ਉਹ ਤੋਂ ਬਾਅਦ ਵੀ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਬੜਾ ਕਾਮਯਾਬ ਸਮਝੌਤਾ ਹੈ, ਬੜਾ ਸ਼ਾਨਦਾਰ ਸਮਝੌਤਾ ਹੈ। ਖੈਰ ਗਜ਼ਾ 'ਚ ਤਾਂ ਨਹੀਂ ਇਜ਼ਰਾਈਲ ਨੇ ਕਦੇ ਕੋਈ ਅਟੈਕ ਕੀਤਾ, ਪਰ ਲੈਬਨਾਨ 'ਚ ਕਰੀ ਗਏ, ਸੀਰੀਆ 'ਚ ਕਰੀ ਗਏ, ਗੋਲਨ ਹਾਈਟਸ ਦੇ ਉੱਤੇ ਕਰੀ ਗਏ, ਵੈਸਟ ਬੈਂਕ ਦੇ ਵਿੱਚ ਵੀ ਕਰੀ ਜਾ ਰਹੇ ਨੇ, ਜਿਹੜੇ ਇਜ਼ਰਾਈਲ ਦੂਸਰੇ ਇਜ਼ਰਾਈਲ ਦੇ ਅੰਦਰ ਹੀ ਫਲਸਤੀਨੀ ਇਲਾਕੇ ਨੇ ਉੱਥੇ ਵੀ ਕਰੀ ਜਾ ਰਹੇ ਨੇ। ਅਤੇ ਹੁਣ ਈਰਾਨ ਦੇ ਉੱਤੇ ਨਹੀਂ ਕਰੂਗਾ ਇਜ਼ਰਾਈਲ ਅਟੈਕ, ਉਹ ਵੀ ਅੱਗੇ ਚੱਲ ਕੇ ਆਪਾਂ ਸਮਝਦੇ ਹਾਂ। ਪਰ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ ਨਾ, ਜਦੋਂ ਇਸ ਕਿਸਮ ਦੀਆਂ ਪੀਸ ਡੀਲਸ ਹੁੰਦੀਆਂ ਨੇ, ਬੜੀਆਂ ਉਹਨਾਂ ਦੇ ਵਿੱਚ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੀਆਂ ਉਹਦੇ 'ਚ ਕੂਟਨੀਤਕ ਤੌਰ ਦੇ ਉੱਤੇ ਖਾਸ ਤੌਰ 'ਤੇ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੇ ਕੂਟਨੀਤਕ ਤੌਰ ਦੇ ਉੱਤੇ ਜਿਹੜੀਆਂ ਬਾਰੀਕੀਆਂ ਹੁੰਦੀਆਂ ਨੇ, ਉਹਦੇ 'ਤੇ ਬੜਾ ਕੁਛ ਨਿਰਭਰ ਕਰਦਾ। ਕਿਉਂਕਿ ਇੱਕ ਸਮਝੌਤੇ ਨੇ ਅਗਲੇ ਕਈ ਸਾਲਾਂ ਤੱਕ ਕਿਸੇ ਦੇਸ਼ ਦੀ ਜਾਂ ਕਿਸੇ ਖਿੱਤੇ ਦੀ ਤਕਦੀਰ ਤੈਅ ਕਰ ਦੇਣੀ ਹੁੰਦੀ ਹੈ। ਅਮੈਰੀਕਾ ਨੇ ਇਸ ਸਮਝੌਤੇ ਦੇ ਮਸੌਦੇ ਨੂੰ ਜਦੋਂ ਆਪ ਵੀ ਪੜ੍ਹਿਆ ਹੋਣਾ, ਈਰਾਨ ਤੱਕ ਤਾਂ ਬਾਅਦ 'ਚ ਲੈ ਕੇ ਗਏ ਹੋਣੇ ਆ, ਪਹਿਲਾਂ ਆਪ ਪੜ੍ਹਿਆ ਹੋਣਾ, ਜਾਂ ਫਿਰ ਵੈਸੇ ਤਾਂ ਇਹ ਹੋ ਨਹੀਂ ਸਕਦਾ ਕਿ ਈਰਾਨ ਨੇ ਸਮਝੌਤਾ ਪ੍ਰਪੋਜ਼ ਕੀਤਾ ਹੋਵੇ ਅਤੇ ਅਮੈਰੀਕਾ ਨੇ ਮੰਨਿਆ ਹੋਵੇ। ਅਮੈਰੀਕਾ ਤਾਂ ਇਹੀ ਕਹਿ ਰਿਹਾ ਕਿ ਸਮਝੌਤਾ ਅਸੀਂ ਉਹ ਪ੍ਰਪੋਜ਼ ਕੀਤਾ ਅਤੇ ਅਸੀਂ ਉਹ ਮੰਨਿਆ ਅਤੇ ਈਰਾਨ ਨੂੰ ਤਾਂ ਮਨਵਾਇਆ ਅਸੀਂ ਬਾਅਦ ਦੇ ਵਿੱਚ। ਚਲੋ ਇੱਕ ਅਲੱਗ ਬਹਿਸ ਦਾ ਵਿਸ਼ਾ ਹੋ ਸਕਦਾ ਕਿ ਈਰਾਨ ਨੂੰ ਮੰਨਣਾ ਪਿਆ ਜਾਂ ਗੋਡੇ ਲਵਾਏ ਜਾਂ ਕੀ ਨਹੀਂ, ਪਰ ਜੇ ਅਮੈਰੀਕਾ ਨੇ ਪ੍ਰਪੋਜ਼ਲ ਦਿੱਤਾ ਤਾਂ ਕਿ ਵਾਕਈ ਅਮੈਰੀਕਾ ਨੇ ਇਹ ਪ੍ਰਪੋਜ਼ਲ ਤਿਆਰ ਕੀਤਾ,
ਮਤਲਬ ਜੇ ਵੇਟ ਕਰ ਲਓ, ਖੈਰ ਜੁੰਮਾ ਜੁੰਮਾ ਕੋਈ ਜ਼ਿਆਦਾ ਇੰਨੇ ਦਿਨ ਬਚੇ ਵੀ ਨਹੀਂ ਹੈਗੇ, ਜੁੰਮੇ ਦੀ ਸ਼ਾਮ ਤੱਕ ਇਹ ਪਤਾ ਲੱਗ ਹੀ ਜਾਣਾ ਆਪਾਂ ਨੂੰ ਸਾਰਿਆਂ ਨੂੰ। ਪਰ ਉਹਦੇ ਤੋਂ ਪਹਿਲਾਂ ਅਮੈਰੀਕਾ ਦੇ ਨਿਊਜ਼ ਚੈਨਲ ਜਿੰਨੇ ਨੇ ਮੈਂ ਉਹ ਫੋਲੋ ਕਰ ਰਿਹਾ ਸੀਗਾ, ਸਪੈਸ਼ਲੀ ਡੋਨਲਡ ਟਰੰਪ ਤਾਂ ਹੈਗੇ ਹੀ ਨੇ, ਬੜੇ ਮੀਆਂ ਸੋ ਬੜੇ ਮੀਆਂ, ਛੋਟੇ ਮੀਆਂ ਸੁਬਾਨ ਅੱਲਾ। ਜੈਡੀ ਵੈਂਸ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਨਾ, ਸ਼ੁਰੂ ਸ਼ੁਰੂ 'ਚ ਮੈਨੂੰ ਲੱਗਿਆ ਸੀਗਾ ਕਿ ਟਰੰਪ ਸਾਹਿਬ ਦੇ ਵਿੱਚ ਕੋਈ ਫਰਕ ਹੋ ਸਕਦਾ, ਪਰ ਜੈਡੀ ਵੈਂਸ ਤਾਂ ਬੰਦਾ ਸਿਆਣਾ ਹੈਗਾ, ਜਿਹਦੇ ਨਾਲ ਇੱਕ ਇੰਡੀਅਨ ਨੇ ਵਿਆਹ ਕੀਤਾ, ਊਸ਼ਾ ਵੈਂਸ ਨੇ ਐਵੇਂ ਸੋਚ ਸਮਝ ਕੇ ਹੀ ਕੀਤਾ ਹੋਣਾ। ਬਾਅਦ ਦੇ ਵਿੱਚ ਫਿਰ ਮੈਨੂੰ ਲੱਗਿਆ ਕਿ ਸੋ ਜੈਡੀ ਵੈਂਸ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਹੁਣ ਸੁਣੀਆਂ ਨੇ, ਅਤੇ ਉਹ ਕਹਿੰਦੇ ਕਿ ਇਹ ਸਮਝੌਤੇ ਦੇ ਵਿੱਚ ਈਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੂਗਾ। ਪਹਿਲਾਂ ਕਰ ਰਿਹਾ ਸੀ, ਪਹਿਲਾਂ ਈਰਾਨ ਦੇ ਕੋਲ ਪਰਮਾਣੂ ਹਥਿਆਰ ਸੀਗੇ, ਇਹ ਤਾਂ ਸਿਰਫ ਖਦਸ਼ੇ ਹੀ ਸੀ ਨਾ, ਇਹ ਤਾਂ ਅਮੈਰੀਕਨ ਮੀਡੀਆ ਹੀ ਕਹਿੰਦਾ ਹੁੰਦਾ ਸੀਗਾ ਕਿ ਅਮੈਰੀਕਾ ਦੇ ਕੋਲ ਪਰਮਾਣੂ ਹਥਿਆਰ ਨੇ। ਜੇ ਕਿਤੇ ਹੁੰਦੇ, ਵੈਸੇ ਤਾਂ ਉਸ ਕਿਸਮ ਦੀ ਹੱਦ ਤੱਕ ਅਮੈਰੀਕਾ ਦੇ ਕਹਿਣ ਦੇ ਮੁਤਾਬਕ ਅਮੈਰੀਕਾ ਕਦੇ ਗਿਆ ਨਹੀਂ, ਪਰ ਕੋਈ ਕਸਰ ਵੀ ਨਹੀਂ ਸੀ ਛੱਡੀ। ਪਰ ਜਦੋਂ ਇਜ਼ਰਾਈਲ ਨੇ ਅਟੈਕ ਕੀਤਾ ਸੀ ਤਾਂ ਉਸ ਤੋਂ ਤੁਰੰਤ ਬਾਅਦ ਕਾਲ ਕਾਲ ਦੇ ਵਿੱਚ ਜੇਕਰ ਈਰਾਨ ਦੇ ਕੋਲ ਪਰਮਾਣੂ ਹਥਿਆਰ ਹੁੰਦਾ ਤਾਂ ਈਰਾਨ ਪਰਮਾਣੂ ਹਥਿਆਰ ਵੀ ਅਟੈਕ ਕਰ ਸਕਦਾ ਸੀ ਜਿਹੜਾ ਉਹਦੇ 'ਤੇ ਇਜ਼ਰਾਈਲ ਦੇ ਉੱਤੇ, ਕਿਉਂਕਿ ਇਜ਼ਰਾਈਲ ਨੇ ਹੀ ਉਕਸਾਇਆ ਸੀਗਾ। ਅਤੇ ਇੱਥੋਂ ਤੱਕ ਕਿ ਜਿਹੜਾ ਈਰਾਨ ਹੈ, ਈਰਾਨ ਨੇ ਬੜੀ ਦੂਰ ਤੱਕ ਅਟੈਕ ਕੀਤੇ ਨੇ, ਜੋਰਡਨ ਤੱਕ ਅਟੈਕ ਕਰਤਾ ਸੀਗਾ ਈਰਾਨ ਨੇ ਜੋਰਡਨ ਦੇ ਉੱਤੇ ਪਿਛੇ। ਆਹ ਹਾਲੇ ਸਮਝੌਤਾ ਤਾਂ ਹੁਣੇ ਹੋਇਆ ਨਾ, ਦੋ ਹਫ਼ਤੇ ਪਹਿਲਾਂ, ਇੱਕ ਸ਼ਾਇਦ ਹਫ਼ਤਾ ਪਹਿਲਾਂ ਇੱਕ ਖ਼ਬਰ ਤੁਹਾਨੂੰ ਸੁਣਾਈ ਸੀਗੀ ਕਿ ਈਰਾਨ ਨੇ ਜੋਰਡਨ ਦੇ ਉੱਤੇ ਅਟੈਕ ਕੀਤਾ। ਸੋ ਤੁਸੀਂ ਜੇ ਜੋਗਰਫੀ ਨੂੰ ਨਹੀਂ ਸਮਝਦੇ ਤਾਂ ਇੱਦਾਂ ਸਮਝ ਕੇ ਚੱਲੋ, ਆਪਣੇ ਸਾਹਮਣੇ ਨਾ ਡੱਬੇ ਰੱਖ ਲਓ, ਡੱਬੇ ਨਹੀਂ ਹੈਗੇ ਤੁਹਾਡੇ ਕੋਲ, ਜੇ ਤੁਸੀਂ ਟਾਈਲਾਂ 'ਤੇ ਖੜ੍ਹੇ ਹੋ ਤਾਂ ਟਾਈਲਾਂ ਨੂੰ ਦੇਖੋ, ਜਾਂ ਆਪਣੇ ਅੱਗੇ ਪੇਪਰ ਰੱਖ ਲਓ। ਸੋ ਪਹਿਲਾ ਪੇਪਰ ਜਿਹੜਾ ਹੋਊਗਾ ਬਿਲਕੁਲ ਤੁਹਾਡੇ ਨੇੜੇ, ਉਹ ਹੋਊਗਾ ਈਰਾਨ। ਉਹ ਤੋਂ ਬਾਅਦ ਜਿਹੜਾ ਦੂਜਾ ਪੇਪਰ ਹੋਊਗਾ ਹਵਾ ਦੇ ਵਿੱਚ, ਜੇ ਇੱਦਾਂ ਰਸਤਿਆਂ ਦੀ ਗੱਲ ਕਰੀਏ ਤਾਂ ਉਹ ਦੂਜਾ ਪੇਪਰ ਇਰਾਕ ਹੋਊਗਾ, ਤੀਜਾ ਪੇਪਰ ਜਿਹੜਾ ਉਹ ਸਾਊਦੀ ਅਰਬ ਮੰਨ ਲਓ, ਅਤੇ ਚੌਥਾ ਪੇਪਰ ਜਿਹੜਾ ਉਹ ਜੋਰਡਨ। ਸੋ ਤਿੰਨ ਚਾਰ ਦੇਸ਼ਾਂ ਦੇ ਏਅਰ ਡਿਫੈਂਸ ਨੂੰ ਕ੍ਰੋਸ ਕਰਕੇ, ਚਾਹੇ ਈਰਾਨ ਨੇ ਸਾਊਥ ਵਾਲੇ ਪਾਸੇ, ਜੇ ਤਾਂ ਸਾਊਥ ਵਾਲੇ ਪਾਸੇ ਤੋਂ ਉਹ ਡਰੋਨ ਜਾਂ ਮਿਜ਼ਾਈਲਾਂ ਛੱਡੀਆਂ, ਫਿਰ ਤਾਂ ਈਰਾਨ ਨੇ ਕੁਵੈਤ ਦੇ ਵਿੱਚ ਵੀ ਅਮਰੀਕਾ ਦੇ ਫੌਜੀ ਅੱਡੇ ਨੇ, ਉੱਥੋਂ ਦਾ ਏਅਰ ਡਿਫੈਂਸ ਸਿਸਟਮ ਨਹੀਂ ਫੜ ਸਕਿਆ, ਬਹਿਰੀਨ ਦੇ ਵਿੱਚ ਵੀ ਨੇ, ਸਾਊਦੀ ਅਰਬ ਦੇ ਵਿੱਚ ਵੀ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਇਰਾਕ ਦੇ ਵਿੱਚ ਤਾਂ ਅਮਰੀਕਾ ਦੇ ਪੱਕੇ ਟਿਕਾਣੇ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਅਤੇ ਫਿਰ ਜੋਰਡਨ ਜਿਹੜਾ ਕਿ ਇਜ਼ਰਾਈਲ ਦੇ ਬਿਲਕੁਲ ਨਾਲ ਕੰਧ ਲੱਗਦੀ ਹੈ, ਜੋਰਡਨ ਦੇ ਵਿੱਚ ਜਾ ਕੇ ਜੇ ਇਰਾਕ ਨੇ ਮਿਜ਼ਾਈਲ ਚਲਾਤੀ ਸੀ, ਉਹ ਵੀ ਆਹ ਹਫ਼ਤਾ ਦਸ ਦਿਨ ਪਹਿਲਾਂ, ਉਹ ਵੀ ਉਦੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਇਜ਼ਰਾਈਲ ਦੀ ਅੱਧੀ ਫੌਜ, ਅਮੈਰੀਕਾ ਇਹ ਕਹਿ ਰਿਹਾ ਕਿ ਈਰਾਨ ਦੀ ਅੱਧੀ ਫੌਜ ਜਿਹੜੀ ਹੈ ਉਹ ਖਤਮ ਕਰਤੀ ਅਸੀਂ, ਅਤੇ ਈਰਾਨ ਦੇ ਸਿਖਰਲੇ ਨੇਤਾ ਖਾਮਨੇਈ ਨੂੰ ਖਤਮ ਕਰਤਾ, ਹੋਰ ਪਤਾ ਨਹੀਂ ਕੀ ਕੁਛ ਕਰਤਾ। ਅਤੇ ਜੇ ਇੰਨਾ ਕੁਛ ਖਤਮ ਕਰਨ ਤੋਂ ਬਾਅਦ ਵੀ ਆਹ ਪੰਜਾਂ ਦਸਾਂ ਦਿਨਾਂ ਪਹਿਲਾਂ ਈਰਾਨ ਜੋਰਡਨ ਤੱਕ ਜਾ ਕੇ ਅਟੈਕ ਕਰ ਸਕਦਾ, ਜੇ ਪਰਮਾਣੂ ਹਥਿਆਰ ਹੁੰਦਾ ਤਾਂ ਪਰਮਾਣੂ ਹਥਿਆਰ ਨਾ ਛੱਡ ਦਿੰਦੇ, ਇਹ ਤਾਂ ਚਲੋ ਖੈਰ ਕਹਿਣ ਦੀਆਂ ਗੱਲਾਂ ਹੈਗੀਆਂ ਨੇ। ਪਰ ਹੁਣ ਇਹ ਜੰਗਬੰਦੀ ਹੋਈ ਹੈ, ਇਹ ਸੀਜ਼ ਫਾਇਰ ਹੋਈ ਹੈ, 60 ਦਿਨਾਂ ਦੇ ਲਈ ਹੋਈ ਹੈ, ਬਾਅਦ 'ਚ ਕਹਿੰਦੇ ਕਿ ਇਹਨੂੰ 60 ਦਿਨ ਤੋਂ ਅੱਗੇ ਵੀ ਵਧਾ ਦਾਂਗੇ, ਔਰ ਉਹ 'ਚ ਕੁਛ ਟੈਕਨੀਕੈਲਿਟੀਜ਼ ਹੋਣਗੀਆਂ, ਵਧਾਉਣਗੇ ਨਹੀਂ ਵਧਾਉਣਗੇ ਉਹ ਕਹਿ ਨਹੀਂ ਸਕਦੇ, ਪਰ ਦਹਾਕਿਆਂ ਤੋਂ ਡੈਕੇਡਸ ਤੋਂ, ਮਤਲਬ ਛੋਟੇ ਹੁੰਦੇ ਸੀਗੇ ਅਸੀਂ, ਹੁਣ ਤਾਂ ਬਾਲ ਵੀ ਨਹੀਂ ਰਹੇ, ਬਾਲ ਚਿੱਟੇ ਦੀ ਤਾਂ ਕੀ ਗੱਲ ਕਹੀਏ, ਪਰ ਦਹਾਕਿਆਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਈਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਖਤਮ ਕਰਨਾ ਹੋਊਗਾ, ਈਰਾਨ ਨੂੰ ਆਪਣੇ ਇਰਾਦੇ ਸਪਸ਼ਟ। ਕਮਾਲ ਦੀ ਉਹ ਗੱਲ ਹੋ ਗਈ, ਇਹਦੀ ਹੁਣ ਕਿਵੇਂ ਗਰੰਟੀ ਲਈ ਜਾ ਸਕਦੀ ਹੈ? ਵੈਸੇ ਤਾਂ ਗਰੰਟੀ ਇਸ ਗੱਲ ਦੀ ਵੀ ਨਹੀਂ ਹੈਗੀ, ਦੇਖੋ ਨੌਰਥ ਕੋਰੀਆ ਦੇ ਨਾਲ ਇੱਦਾਂ ਸਿੱਧੇ ਤੌਰ 'ਤੇ ਕਦੇ ਕੋਈ ਅਮੈਰੀਕਾ ਨੇ ਅਟੈਕ ਨਹੀਂ ਕੀਤਾ, ਫਿਊਚਰ 'ਚ ਕਰ ਦੇਵੇ ਤਾਂ ਕਹਿ ਨਹੀਂ ਸਕਦੇ ਹੈਗੇ, ਪਰ ਨੌਰਥ ਕੋਰੀਆ ਦੇ ਕੋਲ ਕੀ ਪਰਮਾਣੂ ਹਥਿਆਰ ਹੈਗੇ ਨੇ, ਇਹ ਗੱਲ ਦੀ ਗਰੰਟੀ ਹੈਗੀ ਹੈ? ਇਜ਼ਰਾਈਲ ਦੇ ਕੋਲ ਕਿਹਾ ਜਾਂਦਾ ਹੈ ਕਿ ਪਰਮਾਣੂ ਹਥਿਆਰ ਹੈਗਾ, ਪਰ ਇਜ਼ਰਾਈਲ ਫਿਰ ਵੀ ਆਪਣੇ ਆਪ ਨੂੰ ਨਿਊਕਲੀਅਰ ਕੰਟਰੀ ਨਹੀਂ ਦੱਸਦਾ, ਜੇ ਸੀਗਾ ਇਜ਼ਰਾਈਲ ਨਿਊਕਲੀਅਰ ਕੰਟਰੀ ਤਾਂ ਇਜ਼ਰਾਈਲ ਨੇ ਨਿਊਕਲੀਅਰ ਵੈਪਨਸ ਕਦੋਂ ਟੈਸਟ ਕੀਤੇ, ਕਿੱਥੇ ਟੈਸਟ ਕੀਤੇ, ਇਹਦੇ ਬਾਰੇ ਦੱਸਿਆ ਕਦੇ? ਨੌਰਥ ਕੋਰੀਆ ਅਤੇ ਇਜ਼ਰਾਈਲ ਤਾਂ ਹਮੇਸ਼ਾ ਹੀ ਲੁਕਵੀਂ ਛਿਪਵੀਂ ਗੱਲ ਰਹੀ ਹੈ, ਪਰ ਫਿਰ ਵੀ ਦੁਨੀਆ ਦੇ ਵਿੱਚ 9 ਦੇਸ਼ ਮੰਨੇ ਜਾਂਦੇ ਨੇ
ਸਣੇ ਇਜ਼ਰਾਈਲ ਤੇ ਨਾਰਥ ਕੋਰੀਆ ਕਿ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਸਭ ਤੋਂ ਜ਼ਿਆਦਾ ਅਮੈਰੀਕਾ ਤੇ ਰਸ਼ੀਆ ਦੇ ਕੋਲ ਨੇ ਫਿਰ ਚਾਈਨਾ ਫਿਰ ਫਰਾਂਸ ਕ੍ਰਮਵਾਰ ਤਰੀਕੇ ਦੇ ਨਾਲ ਫਿਰ ਯੂਕੇ ਫਿਰ ਇੰਡੀਆ ਫਿਰ ਪਾਕਿਸਤਾਨ ਤੇ ਫਿਰ ਇਜ਼ਰਾਈਲ ਤੇ ਨਾਰਥ ਕੋਰੀਆ ਏਦਾਂ ਇਹ ਦਾਅਵਾ ਕੀਤਾ ਜਾਂਦਾ ਬਟ ਐਟ ਦੀ ਸੇਮ ਟਾਈਮ ਏਦਾਂ ਨਹੀਂ ਕਿ ਸਿਰਫ ਇਹਨਾਂ ਹੀ ਦੇਸ਼ਾਂ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਨੇ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਕੁਛ ਦੇਸ਼ ਜਿਵੇਂ ਮਿਡਲ ਈਸਟ ਦੇ ਵਿੱਚ ਜਿਨ੍ਹਾਂ ਦੇ ਨਾਲ ਪਾਕਿਸਤਾਨ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ ਜਾਂ ਕਿਸੇ ਰਸ਼ੀਆ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ ਉਹਦੇ 'ਚੋਂ ਇਰਾਨ ਇੱਕ ਹੋ ਸਕਦਾ ਇਹ ਗੱਲਾਂ ਕਈਆਂ ਹੀ ਜਾਂਦੀਆਂ ਸੀਗੀਆਂ ਪਰ ਇਰਾਨ ਨੂੰ ਕਰਨੀ ਪੈਣੀ ਸੀ ਸਟ੍ਰੈਟੇਜੀਕਲੀ ਤਾਂ ਇਰਾਨ ਬਿਲਕੁਲ ਉਹਨਾਂ ਦੇਸ਼ਾਂ ਦੇ ਨਾਲ ਜੁੜਦਾ ਦੇਖੋ ਹੁਣ ਇਜ਼ਰਾਈਲ ਸੀਰੀਆ ਤੱਕ ਜਾ ਕੇ ਅਟੈਕ ਕਰ ਰਿਹਾ ਔਰ ਇਰਾਕ ਦੇ ਵਿੱਚ ਅਮੈਰੀਕਾ ਪਹਿਲਾਂ ਹੀ ਬੈਠਾ ਸਾਊਦੀ ਅਰਬ ਓਮਾਨ ਯਮਨ ਜਾਂ ਯੂ ਏ ਈ ਜਾਂ ਕਤਰ ਬਹਿਰੀਨ ਇਹਨਾਂ ਦੇ ਵਿੱਚ ਅਮਰੀਕਾ ਦੇ ਪੱਕੇ ਟਿਕਾਣੇ ਹੈਗੇ ਹੀ ਨੇ ਫੌਜੀ ਅੱਡੇ ਬਣੇ ਹੋਏ ਨੇ ਸੋ ਇਰਾਨ ਮਰਦਾ ਨਾ ਕੀ ਕਰਦਾ ਉਹ ਵਾਲੀ ਕਹਾਣੀ ਹੈ ਇਰਾਨ ਦੇ ਕੋਲ ਜੇ ਪਰਮਾਣੂ ਹਥਿਆਰ ਹੈਗੇ ਨੇ ਪਹਿਲੀ ਗੱਲ ਤਾਂ ਉਹਨੂੰ ਦੱਸਣ ਦੀ ਕੀ ਲੋੜ ਪਈ ਹੈ ਦੱਸੂਗਾ ਕਿਉਂ ਜਿੱਦਾਂ ਲੋੜ ਪਈ ਉੱਦਾਂ ਇਹ ਚਲਾਉਣਗੇ ਦੂਸਰੀ ਗੱਲ ਜਿਹੜੇ ਵਾਰਹੈਡਸ ਹੁੰਦੇ ਨੇ ਨਾ ਨਿਊਕਲੀਅਰ ਵਾਰਹੈਡਸ ਉਹ ਇੰਨੇ ਆਸਾਨ ਨਹੀਂ ਹੁੰਦੇ ਅੱਗੇ ਵੀ ਇੱਕ ਗੱਲ ਕੀਤੀ ਸੀਗੀ ਅੱਗੇ ਵੀ ਖਬਰ ਸਾਂਝੀ ਕੀਤੀ ਸੀ ਜਦੋਂ ਆਪਰੇਸ਼ਨ ਸਿੰਧੂਰ ਚੱਲ ਰਿਹਾ ਸੀ ਪਾਕਿਸਤਾਨ ਇੰਡੀਆ ਦੀ ਜੰਗ ਚੱਲ ਰਹੀ ਸੀ ਬਹੁਤ ਸਾਰਾ ਇੰਡੀਅਨ ਮੀਡੀਆ ਬੜੀਆਂ ਬੇਤੁਕੀਆਂ ਗੱਲਾਂ ਕਰ ਰਿਹਾ ਸੀ ਤਾਂ ਉਦੋਂ ਵੀ ਇਹ ਤੁਹਾਡੇ ਨਾਲ ਇਨਕਲੂਡਿੰਗ ਫੈਕਟਸ ਇੱਕ ਪੂਰੀ ਰਿਪੋਰਟ ਅਸੀਂ ਲੈ ਕੇ ਆਏ ਸੀਗੇ ਕਿ ਨਿਊਕਲੀਅਰ ਵਾਰਹੈਡਸ ਕੋਈ ਇੱਦਾਂ ਨਹੀਂ ਹੈਗਾ ਕਿ ਬੰਬ ਹੈ ਇੱਕ ਜਾਂ ਇੱਕ ਕੋਈ ਡਿਵਾਈਸ ਹੈਗਾ ਅਤੇ ਇੱਦਾਂ ਭਗਾ ਕੇ ਮਾਰਿਆ ਅਤੇ ਫਟ ਗਿਆ ਬੇਸਿਕਲੀ ਇਟਸ ਅ ਕੰਪਲੈਕਸ ਸਿਸਟਮ ਆਫ ਮਲਟੀਪਲ ਡਿਵਾਈਸਿਸ ਅਤੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਐਕਟਿਵ ਰੱਖ ਕੇ ਹੀ ਚੱਲਦੇ ਨੇ ਦੂਸਰੀ ਗੱਲ ਇੱਦਾਂ ਨਹੀਂ ਚੱਲਦੇ ਹੈਗੇ ਪਰਮਾਣੂ ਹਥਿਆਰ ਦੇ ਲਈ ਸਿਰਫ ਪਰਮਾਣੂ ਹੋਣਾ ਕਾਫੀ ਨਹੀਂ ਹੈਗਾ ਯੂਰੇਨੀਅਮ ਜਿਹੜਾ ਕਿ ਪਰਮਾਣੂ ਦਾ ਇੱਕ ਮੂਲ ਤੱਤ ਹੁੰਦਾ ਸਿਰਫ ਉਹ ਕਾਫੀ ਨਹੀਂ ਹੈਗਾ ਸੋ ਉਹ ਖੈਰ ਉਹ ਫਿਰ ਉਹਦੇ 'ਚ ਡਿਟੇਲ 'ਚ ਪੈ ਜਾਂਗੇ ਅਤੇ ਉਹਦਾ ਪਿਛਲੇ ਦਿਨਾਂ 'ਚ ਨਾ ਕੁਛ ਕੁ ਮੈਸੇਜਿਸ ਆਏ ਨੇ ਪੁਰਾਣੇ ਕੁਛ ਪੋਡਕਾਸਟ ਨੇ ਚਾਹੇ ਜੈਫਰੀ ਐਪਸਟੀਨ ਵਾਲਾ ਹੈ ਚਾਹੇ ਇਰਾਨ ਅਮੈਰੀਕਾ ਦੀ ਜੰਗ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਇੱਕ ਐਪੀਸੋਡ ਕੀਤਾ ਸੀ ਉਹ ਹੈਗਾ ਜਾਂ ਇੱਕ ਹੋਰ ਕਿਹੜਾ ਪੁੱਛ ਰਹੇ ਸੀਗੇ ਆਪਣਾ ਵੇਪਸ ਵਾਲਾ ਐਪੀਸੋਡ ਸੋ ਅਲੱਗ ਅਲੱਗ ਮੈਸੇਜਿਸ ਆ ਰਹੇ ਨੇ ਸਾਨੂੰ ਪਰਸਨਲੀ ਮੈਨੂੰ ਆ ਰਹੇ ਨੇ ਕਿ ਉਹ ਵਾਲੇ ਐਪੀਸੋਡ ਕਿੱਥੇ ਹੈਗੇ ਨੇ ਪੋਡਕਾਸਟ ਦੇ ਉੱਤੇ ਦੇਖੋ ਟੈਕ ਟੀਮ ਤੱਕ ਇਹ ਗੱਲ ਪਹੁੰਚਾਈ ਹੋਈ ਹੈ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਅਲੱਗ ਮੈਸੇਜਿਸ ਆ ਰਹੇ ਨੇ ਸਾਨੂੰ

ਐਲ ਦੇ ਇਨਸਾਈਟ ਰਿਪੋਰਟ ਦੇ ਵਿੱਚ ਹੀ ਕਹਿ ਦਿੰਦਾ ਕਿ ਉਹ ਹਾਲੇ ਤੱਕ ਨਹੀਂ ਸਾਨੂੰ ਲੱਭ ਸਕੇ ਉਹ ਪੁਰਾਣੇ ਜਿੰਨੇ ਵੀ ਪੋਡਕਾਸਟ ਤੁਸੀਂ ਮੰਗੇ ਸੀਗੇ ਅਤੇ ਉਹ ਕੋਸ਼ਿਸ਼ ਕਰ ਰਹੇ ਆਪਾਂ ਕਿ ਜੇ ਮਿਲ ਜਾਣ ਅਤੇ ਉਹਨਾਂ ਨੂੰ ਵੈਸੇ ਵੀ ਜਿਵੇਂ ਇੱਕ ਇੰਸਟਾਗ੍ਰਾਮ ਦੇ ਉੱਤੇ ਅੱਗੇ ਟਰੈਂਡ ਤੁਰਿਆ ਹੁੰਦਾ ਸੀ ਨਾ ਥਰੋ ਬੈਕ ਵਾਲਾ ਸੋ ਥਰੋ ਬੈਕ ਕਰਕੇ ਅਸੀਂ ਫੇਸਬੁੱਕ ਦੇ ਉੱਤੇ ਉਹ ਪੋਡਕਾਸਟ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਟਾਈਮਲੈਸ ਹੈਗੇ ਨੇ ਖਾਸ ਤੌਰ ਦੇ ਉੱਤੇ ਨਿਊਕਲੀਅਰ ਵੈਪਨਸ ਕਿਵੇਂ ਕੰਮ ਕਰਦੇ ਨੇ ਜਾਂ ਵੇਪਸ ਦਾ ਨੁਕਸਾਨ ਕੀ ਹੈ ਇਹ ਵਾਲੇ ਐਪੀਸੋਡ ਅਸੀਂ ਜ਼ਰੂਰ ਪਾਵਾਂਗੇ ਕਮਿੰਗ ਬੈਕ ਟੂ ਦਿਸ ਟੋਪਿਕ ਜਿਹੜਾ ਸਮਝੌਤਾ ਹੈਗਾ ਸੋ ਗਰੰਟੀ ਕੋਈ ਨਹੀਂ ਹੈਗੀ ਕਿ ਇਰਾਨ ਦੇ ਕੋਲ ਸੀਗਾ ਨਹੀਂ ਸੀ ਹੈਗਾ ਨਹੀਂ ਹੈ ਨਿਊਕਲੀਅਰ ਵਾਰਹੈਡਸ ਹੁਣ ਕਹਾਣੀ ਇੱਥੇ ਕਾ ਕੇ ਖੜੀ ਹੁੰਦੀ ਹੈ ਕਿ ਇਹ ਜਿਹੜੀ ਲੜਾਈ ਹੋਈ ਸੀ ਇਹ ਅਮੈਰੀਕਾ ਨੇ ਪਹਿਲਾਂ ਅਟੈਕ ਨਹੀਂ ਸੀ ਕੀਤਾ ਇਰਾਨ ਦੇ ਉੱਤੇ ਪਹਿਲਾਂ ਅਟੈਕ ਇਜ਼ਰਾਈਲ ਨੇ ਕੀਤਾ ਸੀ ਔਰ ਇਹੀ ਇੱਕ ਫੈਕਟਰ ਹੈ ਜਿਹੜਾ ਹਾਲੇ ਤੱਕ ਅਨਡਿਸਾਈਸਿਵ ਹੈ ਜਿਹਦੇ ਬਾਰੇ ਕੁਛ ਨਹੀਂ ਪਤਾ ਅਮੈਰੀਕਾ ਇਜ਼ਰਾਈਲ ਦੇ ਨਾਂ ਦੀ ਸਹੁੰ ਨਹੀਂ ਖਾ ਸਕਦਾ ਵੀ ਦੇਖੋ ਜੀ ਅਸੀਂ ਸਮਝੌਤਾ ਤੁਹਾਡੇ ਨਾਲ ਕਰ ਲਿਆ ਇਰਾਨ ਅਤੇ ਹੁਣ ਇਰਾਨ ਤੁਹਾਡੇ ਉੱਤੇ ਕਦੇ ਕੋਈ ਬੰਬ ਨਹੀਂ ਵੱਜੂਗਾ ਬਰੈਕਟਾਂ 'ਚ ਸਾਡੇ ਵੱਲੋਂ ਇਜ਼ਰਾਈਲ ਦੀ ਤਰਫ ਤੋਂ ਵੱਜੂਗਾ ਨਹੀਂ ਵੱਜੂਗਾ ਉਹਦੀ ਗਰੰਟੀ ਅਮੈਰੀਕਾ ਵੀ ਨਹੀਂ ਲੈਂਦਾ ਕਿਉਂਕਿ ਅੱਜ ਕੱਲ੍ਹ ਇਜ਼ਰਾਈਲ ਸੁਣਦਾ ਨਹੀਂ ਹੈਗਾ ਅਮੈਰੀਕਾ ਦੀ ਅਤੇ ਹੁਣ ਹਮੇਸ਼ਾ ਵੈਸੇ ਸ਼ੁਰੂ 'ਚ ਮੰਨਿਆ ਜਾ ਰਿਹਾ ਸੀਗਾ ਕਿ ਤਿੰਨ ਧਿਰੀ ਸਮਝੌਤਾ ਹੋਊਗਾ ਹਮੇਸ਼ਾ ਤੋਂ ਇਹ ਤਿੰਨ ਧਿਰੀ ਜੰਗ ਰਹੀ ਹੈ ਕਿਉਂਕਿ ਜੰਗ ਤਾਂ ਇਹ ਇਜ਼ਰਾਈਲ ਅਤੇ ਇਰਾਨ ਦੀ ਸੀਗੀ ਨਾ ਅਮਰੀਕਾ ਤਾਂ ਉੱਦਾਂ ਹੀ ਵਿੱਚ ਮੱਲੋ ਮੱਲੀ ਉਹ ਕੁੱਦ ਪਿਆ ਸੀ ਬਾਅਦ ਦੇ ਵਿੱਚ ਉਹਨਾਂ ਦੇ ਜਦੋਂ ਤੁਸੀਂ ਛੜੱਪਾ ਮਾਰਦੇ ਹੋ ਚਿੱਕੜ ਦੇ ਵਿੱਚ ਅਤੇ ਉਹ ਤੁਹਾਡੇ ਉੱਤੇ ਤਾਂ ਪੈਣਾ ਹੀ ਹੈ ਸੋ ਅਮਰੀਕਾ ਨੇ ਛੜੱਪਾ ਮਾਰਿਆ ਅਤੇ ਉਹਨਾਂ ਦੇ ਉੱਤੇ ਉੱਛਲ ਕੇ ਪੈ ਗਿਆ ਸੋ ਹੁਣ ਉਹਨੂੰ ਸਾਫ਼ ਕਰਨ ਦੇ ਚੱਕਰ ਦੇ ਵਿੱਚ ਅਮੈਰੀਕਾ ਨੇ ਕਾਹਲੀ ਕਾਹਲੀ ਦੇ ਵਿੱਚ ਕਹਿ ਤਾ ਕਿ ਸਾਡਾ ਹੋ ਗਿਆ ਸਮਝੌਤਾ ਦੂਏ ਦਾ ਹੋਇਆ ਕਿ ਨਹੀਂ ਹੋਇਆ ਉਦੋਂ ਤਾਂ ਪੁੱਛ ਲਾ ਪਹਿਲਾਂ ਐਤਵਾਰ ਦੇ ਦਿਨ ਵਾਲ ਸਟਰੀਟ ਜਰਨਲ ਨਾਮ ਦਾ ਇੱਕ ਅਖਬਾਰ ਹੈ ਉਹਦੇ ਨਾਲ ਇੱਕ ਇੰਟਰਵਿਊ ਕਰਦੇ ਹੋਏ ਟਰੰਪ ਨੇ ਇਹ ਗੱਲ ਕਹੀ ਸੀ ਕਿ ਵੈਸੇ ਆਪਾਂ ਵੀ ਖਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਵੀਕਐਂਡ ਸੀ ਆਹ ਜਿਹੜਾ ਲੰਘਿਆ ਵੀਕਐਂਡ ਸੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਅਟੈਕ ਕਰਤਾ ਸੀ ਆਖਰੀ ਟਾਈਮ ਦੇ ਉੱਤੇ ਅਤੇ ਟਰੰਪ ਨੇ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਵਟ ਦੀ ਐਫ ਨੇਤਨਯਾਹੂ ਤੈਨੂੰ ਪਤਾ ਨਹੀਂ ਹੈਗਾ ਸਾਡਾ ਸਮਝੌਤਾ ਹੋਣ ਲੱਗਿਆ ਆਹ ਮੇਰਾ ਬਰਥਡੇ ਨੇੜੇ ਆ ਰਿਹਾ ਯਾਰ ਤੂੰ ਕਰੀ ਕੀ ਜਾਣਾ ਅਤੇ ਨੇਤਨਯਾਹੂ ਨੂੰ ਉਹਨਾਂ ਨੇ ਗਾਲ ਕੱਢੀ ਸੀ ਲਿਟਰਲੀ ਇਹ ਵਾਲ ਸਟਰੀਟ ਜਰਨਲ ਦੀ ਖਬਰ ਹੈ ਅਮੈਰੀਕਨ ਆਊਟਲੈਟਸ ਦੀ ਇਹ ਖਬਰ ਹੈਗੀ ਹੈ ਅੱਛਾ ਉਹ ਤੋਂ ਬਾਅਦ ਉਹ ਅਟੈਕ ਇਰਾਨ 'ਤੇ ਨਹੀਂ ਸੀ ਕੀਤਾ ਸੋਰੀ ਲੈਬਨਾਨ 'ਤੇ ਕੀਤਾ ਸੀਗਾ ਅਤੇ ਲੈਬਨਾਨ ਦੇ ਉੱਤੇ ਅਟੈਕ ਜਿਹੜਾ ਉਹ ਇਰਾਨ ਨੂੰ ਉਕਸਾਉਣ ਵਾਲਾ ਹੈ ਸੋ ਇਸ ਕਰਕੇ ਟਰੰਪ ਨੇ ਕਿਹਾ ਸੀ ਵੀ ਹਾਲੇ ਨਾ ਇਰਾਨ ਨੂੰ ਉਕਸਾਓ ਨਾ ਤਾਂ ਲੈਬਨਾਨ 'ਤੇ ਅਟੈਕ ਕਰ ਨਾ ਹੀ ਕਿਤੇ ਹੋਰ ਕਰ ਇਜ਼ਰਾਈਲ ਨੂੰ ਕਹਿੰਦੇ ਹਾਲੇ ਥੋੜ੍ਹੇ ਦਿਨ ਚੁੱਪ ਕਰਦਾ ਪਹਿਲਾਂ ਸਮਝੌਤਾ ਸਿਰੇ ਚੜ੍ਹ ਲੈਂਦੇ ਖੈਰ ਇਰਾਨ ਨੇ ਉਸ ਵਕਤ ਕੋਈ ਜ਼ਿਆਦਾ ਤਲਖੀ ਦਿਖਾਈ ਨਹੀਂ ਜੇ ਦਿਖਾਈ ਹੁੰਦੀ ਤਾਂ ਇਹ ਬਰਥਡੇ ਗਿਫਟ ਨਾ ਮਿਲਦਾ ਟਰੰਪ ਸਾਹਿਬ ਨੂੰ ਜਿਵੇਂ ਉਹ ਸ਼ਕਤੀਮਾਨ ਸੀਰੀਅਲ 'ਚ ਕਹਿੰਦਾ ਹੁੰਦਾ ਸੀ ਅੰਧੇਰਾ ਕਾਇਮ ਰਹੇ ਉਵੇਂ ਟਰੰਪ ਸਾਹਿਬ ਅਕਸਰ ਇਹ ਹੱਥ ਲਾ ਕੇ ਕਹਿੰਦੇ ਰਹੇ ਸਮਝੌਤਾ ਕਾਇਮ ਰਹੇ ਸਮਝੌਤਾ ਕਾਇਮ ਰਹੇ ਸਮਝੌਤਾ ਕਾਇਮ ਰਹੇ ਐਂ ਕਰਦੇ ਰਹੇ ਉਹ ਅਤੇ ਇੱਦਾਂ ਦਾ ਫਿਰ ਉਹ ਜਿਹੜਾ ਮੰਤਰ ਜਪਣ ਦੇ ਨਾਲ ਉਹਨਾਂ ਦੇ ਜਨਮ ਦਿਨ ਤੱਕ ਆਖਿਰਕਾਰ ਇਜ਼ਰਾਈਲ ਨੇ ਕੋਈ ਅਟੈਕ ਕੀਤਾ ਨਹੀਂ ਮੰਨ ਲਈ ਉਨੀ ਕੁ ਦੇਰ ਦੇ ਲਈ ਗੱਲ ਪਰ ਇਜ਼ਰਾਈਲ ਨੇ ਬਿਆਨ ਦੇਣੇ ਸ਼ੁਰੂ ਕਰਤੇ ਕਿ ਦੇਖੋ ਤੁਸੀਂ ਸਾਨੂੰ ਹਮਲਾ ਕਰਨ ਤੋਂ ਰੋਕ ਤਾਂ ਸਕਦੇ ਹੋ ਪਰ ਫੜ ਕੇ ਨਹੀਂ ਰੱਖ ਸਕਦੇ ਥੋੜ੍ਹੀ ਦੇਰ ਲਈ ਰੋਕ ਸਕਦੇ ਹੋ ਇੱਦਾਂ ਨਹੀਂ ਕਿ ਅਸੀਂ ਹੁਣ ਤੁਸੀਂ ਸਾਨੂੰ ਸਾਡੇ ਉੱਤੇ ਹੀ ਬੌਸ ਹੀ ਲੱਗ ਗਏ ਇਹ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਜਿਹੜੇ ਅੱਜ ਦੇ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਇਤਮਾਰ ਬੈਨ ਗਵੇਰ ਉਹ ਕਹਿੰਦੇ ਕਿ ਅਮੈਰੀਕਾ ਕੀ ਪਿਓ ਹੋ ਗਿਆ ਸਾਡਾ ਮਤਲਬ ਅਮੈਰੀਕਾ ਦਾ ਨਾਮ ਲਏ ਬਗੈਰ ਉਹ ਕਹਿੰਦੇ ਇੱਦਾਂ ਥੋੜ੍ਹੇ ਹੁੰਦਾ ਕਿ ਦੋ ਜਾਣਿਆਂ 'ਚ ਸਮਝੌਤਾ ਹੋਇਆ ਸਾਡਾ ਕੀ ਵਿੱਚ ਸਾਡਾ ਨਹੀਂ ਹੋਇਆ ਇਹਨਾਂ ਕਹੋ ਵੀ ਸਾਡੇ 'ਤੇ ਵੀ ਉਹ ਲਾਗੂ ਹੁੰਦਾ ਇਟ ਡਜ਼ਨਟ ਇੰਪਲਾਈ ਔਨ ਅਸ ਅਤੇ ਅਸੀਂ ਕਿਸੇ ਦੇ ਲਈ ਬਾਉਂਡ ਵੀ ਨਹੀਂ ਹੈਗੇ ਵੀ ਜੇ ਫਲਾਣੇ ਆ ਦੋ ਧਿਰਾਂ ਨੇ ਕਰ ਲਿਆ ਤਾਂ ਅਸੀਂ ਵੀ ਮੰਨ ਜਾਈਏ ਹੁਣ ਇਹ ਸਮਝੌਤੇ ਤੋਂ ਬਾਅਦ ਜਿਹੜਾ ਟਰੰਪ ਸਾਹਿਬ ਨੇ ਆਪਣੇ ਟਰੁੱਥ ਸੋਸ਼ਲ ਤੋਂ ਲਿਖਿਆ ਸੀ ਉਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਪੈਰਾ ਬਣਾ ਕੇ ਲਿਖਣ ਤੋਂ ਬਾਅਦ ਐਂਡ ਦੇ ਉੱਤੇ ਉਹਨਾਂ ਨੇ ਇੱਕ ਲਾਈਨ ਇਹ ਵੀ ਪਾਈ ਸੀ ਕਿ ਇਸ
ਸਮਝੌਤੇ ਦੇ ਲਈ

ਅਮਰੀਕੀ ਲੋਕਾਂ ਦੇ ਲਈ ਮੇਰਾ ਮੁੱਖ ਸੁਨੇਹਾ ਇਹੀ ਹੈ ਕਿ ਸ਼ਾਂਤੀ ਸਥਾਪਿਤ ਅਸੀਂ ਕਰਨਾ ਚਾਹੁੰਦੇ ਹਾਂ ਅਤੇ ਇਜ਼ਰਾਈਲ ਦਾ ਇਹਦੇ ਲਈ ਧੰਨਵਾਦ। ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਨੇ, ਸਮਝਣੀਆਂ ਬਾਰੀਕੀਆਂ ਕਿ ਟਰੰਪ ਸਾਹਿਬ ਕੀ ਕਹਿੰਦੇ ਕਹਿੰਦੇ ਕੀ ਕਹਿ ਜਾਂਦੇ ਨੇ। ਹੁਣ ਕੁਝ ਕੁ ਹੋਰ ਚੀਜ਼ਾਂ ਵੀ ਨੇ। ਇੱਕ ਸਰਵੇ ਹੋਇਆ ਸੀ, ਜਿਵੇਂ ਆਸਟ੍ਰੇਲੀਆ 'ਚ ਸਰਵੇ ਹੋ ਰਹੇ ਨੇ ਨਾ ਕਿ ਪੌਲਿਨ ਹੈਨਸਨ ਵਧੀਆ ਕਿ ਜਾਂ ਫਿਰ ਐਂਥਨੀ ਐਲਬਨੀਜ਼ ਵਧੀਆ। ਅਮੈਰੀਕਾ ਦੇ ਵਿੱਚ ਸਰਵੇ ਹੋ ਰਹੇ ਨੇ ਕਿ ਟਰੰਪ ਸਾਹਿਬ ਉੱਥੋਂ ਦੀ ਆਰਥਿਕਤਾ ਨੂੰ, ਅਮੈਰੀਕਾ ਦੀ ਇਕੋਨਮੀ ਨੂੰ ਬਚਾ ਪਾ ਰਹੇ ਨੇ ਕਿ ਨਹੀਂ ਬਚਾ ਪਾ ਰਹੇ, ਜਾਂ ਬਹੁਤੇ ਲੋਕ ਟਰੰਪ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਦੇ ਨਾਲ ਸਹਿਮਤ ਨੇ। 63% ਲੋਕਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਦੇ ਨਾਲ ਟਰੰਪ ਹੈਂਡਲ ਕਰ ਰਹੇ ਨੇ ਉਹਦੇ ਤੋਂ ਉਹ ਹੈਪੀ ਨਹੀਂ ਹੈਗੇ, ਇਨਫੈਕਟ ਉਹਨਾਂ ਦੀ ਪਾਰਟੀ ਤੋਂ ਵੀ ਹੈਪੀ ਨਹੀਂ ਹੈਗੇ। ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਦੇ ਜਵਾਬ 'ਚ ਅੱਧ ਤੋਂ ਵੀ ਜ਼ਿਆਦਾ ਲੋਕਾਂ ਨੇ, ਯਾਨੀ 57% ਲੋਕਾਂ ਨੇ ਇਹ ਗੱਲ ਮੰਨੀ ਸੀ ਕਿ ਅਮੈਰੀਕਾ ਦੀ ਇਕੋਨਮੀ ਕਲੈਪਸ ਕਰ ਚੁੱਕੀ ਹੈ ਹੁਣ, ਔਰ ਐਸੀ ਸਥਿਤੀ ਦੇ ਵਿੱਚ। ਔਰ ਇਹ ਸਰਵੇਖਣ ਜਿਹੜਾ ਸੀ ਉੱਥੋਂ ਦੇ ਸਾਰੇ ਅਖਬਾਰਾਂ ਨੇ ਪ੍ਰਕਾਸ਼ਿਤ ਕੀਤਾ, ਵੱਡੀਆਂ ਵੱਡੀਆਂ ਖਬਰਾਂ ਲੱਗੀਆਂ। ਸੋ ਟਰੰਪ ਸਾਹਿਬ ਨੂੰ ਕਾਹਲੀ ਪੈ ਗਈ ਕਿ ਹੁਣ ਇਹ ਕਰੀਏ ਹੀ ਕਰੀਏ। ਇਹ ਕਿਤੇ ਕਾਹਲੀ ਸ਼ਬਦ ਜਿਹੜਾ ਹੈਗਾ ਉਹ ਇਸ ਕਰਕੇ ਵਰਤ ਰਹੇ ਹਾਂ ਕਿ ਇਹ ਕਿਤੇ ਸਮਝੌਤਾ ਹੋਰ ਡਿਲੇ ਵੀ ਹੋ ਗਿਆ ਹੁੰਦਾ ਜੇ ਟਰੰਪ ਸਾਹਿਬ ਇਜ਼ਰਾਈਲ ਨੂੰ ਕਹਿ ਦਿੰਦੇ ਵੀ ਆ ਬਹਿ ਜਾ ਮੇਰੇ ਕੋਲ ਕੋਈ ਗੱਲ ਕਰ ਜਾ ਅਤੇ ਦੱਸ ਜ਼ਰਾ ਵੀ ਇਹ ਸਮਝੌਤਾ ਠੀਕ ਹੈ ਕਿ ਨਹੀਂ। ਅਤੇ ਇਜ਼ਰਾਈਲ ਨੇ ਤਾਂ ਮਨਾ ਹੀ ਕਰਨਾ ਸੀ, ਇਸ ਗੱਲ ਦੀ ਗਰੰਟੀ ਹੈ। ਇਜ਼ਰਾਈਲ ਨਹੀਂ ਚਾਹੁੰਦਾ ਕਿ ਹਾਲੇ ਅੱਜ ਦੀ ਤਰੀਕ ਦੇ ਵਿੱਚ ਈਰਾਨ ਦੇ ਨਾਲ ਕੋਈ ਵੀ ਸਮਝੌਤਾ ਅਮੈਰੀਕਾ ਜਾਂ ਉਹ ਕਰਨ, ਕਿਉਂਕਿ ਇਜ਼ਰਾਈਲ ਬਾਰ ਬਾਰ ਇਹ ਕਹਿ ਚੁੱਕਿਆ ਕਿ ਸਾਡਾ ਹਲੇ ਟਾਰਗੇਟ ਹੈ ਜਿਹੜਾ ਉਹ ਪੂਰਾ ਹੀ ਨਹੀਂ ਹੋਇਆ, ਸਾਡਾ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਸੀ ਉਹ ਤਾਂ ਹਲੇ ਅਸੀਂ ਹਾਸਲ ਹੀ ਨਹੀਂ ਕੀਤਾ। ਇਜ਼ਰਾਈਲ ਐਸਾ ਕੀ ਹਾਸਲ ਕਰਨਾ ਚਾਹੁੰਦਾ, ਐਸਾ ਕਿਹੜਾ ਉਹਨਾਂ ਦੇ ਬੋਰਡ ਦੇ ਉੱਤੇ ਲਿਖਿਆ ਹੋਇਆ, ਐਸਾ ਕਿਹੜੇ ਉਹਨਾਂ ਨੇ ਟਾਰਗੇਟ ਕੰਧ ਦੇ ਉੱਤੇ ਟੰਗੇ ਹੋਏ ਨੇ ਜਿਹੜੇ ਉਹ ਹਾਸਲ ਕਰਨਾ ਚਾਹੁੰਦੇ ਨੇ। ਗਜ਼ਾ ਦੇ ਵਿੱਚ ਜੋ ਹਾਲਾਤ ਕਿਤੇ ਨੇ, ਜੇ ਉਹਨਾਂ ਨੂੰ ਟਾਰਗੇਟ ਹਾਸਲ ਕਰਨਾ ਮੰਨੀਏ ਤਾਂ ਟਰੱਸਟ ਮੀ ਇਜ਼ਰਾਈਲ ਨੂੰ ਇਹ ਲੱਗਦਾ ਹੈ ਕਿ ਈਰਾਨ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇ ਅਤੇ ਫਿਰ ਸੌਖਾ ਹੈ, ਘੱਟੋ ਘੱਟ ਉਹਨਾਂ ਦੇ ਲਈ ਤਾਂ ਸੌਖਾ ਹੈ। ਇੱਦਾਂ ਨਹੀਂ ਹੁੰਦਾ। ਤੁਸੀਂ ਗਜ਼ਾ ਖਤਮ ਕਰਤਾ, ਵੈਸਟ ਬੈਂਕ, ਇਜ਼ਰਾਈਲ ਇੱਕ ਤਰੀਕੇ ਦੇ ਨਾਲ ਫਲਸਤੀਨ ਦੀ ਹੋਂਦ ਹੀ ਖਤਮ ਕਰਕੇ ਰੱਖਤੀ ਹੈ, ਅਤੇ ਹੁਣ ਲੈਬਨਾਨ ਦੇ ਵਿੱਚ ਵੀ ਵੜ ਰਹੇ ਉਹ ਤਾਂ ਕਹਿ ਹੀ ਨਹੀਂ ਰਹੇ ਕੁਛ। ਹਿਜਬੁੱਲਾ ਦੇ ਨਾਲ ਸੀਗੀ ਨਾ ਲੜਾਈ, ਹਿਜਬੁੱਲਾ ਦੀ ਲੜਾਈ ਇਜ਼ਰਾਈਲ ਜਿਹੜਾ ਉਹ ਲੈਬਨਾਨ ਦੇ ਧੁਰ ਸੈਂਟਰ 'ਚ ਜਾ ਕੇ ਲੜ ਰਿਹਾ, ਰਾਜਧਾਨੀ ਬੈਰੂਤ ਤੱਕ ਅਟੈਕ ਹੋ ਰਹੇ ਨੇ। ਅੱਛਾ ਉਹ ਲੈਬਨਾਨ ਤਾਂ ਲੈਬਨਾਨ ਨੂੰ ਟੱਪ ਕੇ ਉੱਪਰ ਇੱਕ ਜਿਹੜਾ ਨੌਰਦਰਨ ਸਾਈਡ ਦੇਸ਼ ਪੈਂਦਾ ਹੈ ਲੈਬਨਾਨ ਤੋਂ ਉੱਪਰ, ਸੀਰੀਆ, ਉੱਥੇ ਵੀ ਜਾ ਕੇ ਅਟੈਕ ਕਰ ਰਿਹਾ। ਸੀਰੀਆ 'ਚ ਹੁਣ ਕੋਈ ਸਰਕਾਰ ਤਾਂ ਹੈ ਨਹੀਂ, ਬਸ਼ਰ ਅਲ ਅਸਦ ਦੀ ਸਰਕਾਰ ਤਾਂ ਢਾਈ ਦਿੱਤੀ ਸੀ ਇਹਨਾਂ ਨੇ ਪਹਿਲਾਂ, ਅਤੇ ਉਹਨਾਂ ਨੂੰ ਭਜਾਤਾ ਸੀਗਾ ਰਸ਼ੀਆ ਵੱਲ, ਅਤੇ ਹੁਣ ਜਿਹੜੇ ਵੀ ਸਰਕਾਰ ਹੈਗੀ ਹੈ ਜੋ ਸੋ ਕਾਲਡ ਉੱਥੇ ਪੋਲੀਟੀਕਲ ਸਿਸਟਮ ਹੈ ਉਹ ਅਮੈਰੀਕਾ ਦੇ ਕਹੇ ਦੇ ਉੱਤੇ ਚੱਲ ਰਿਹਾ। ਸੋ ਸੀਰੀਆ ਦੇ ਵਿੱਚ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਇਜ਼ਰਾਈਲ ਅਟੈਕ ਵੀ ਕਰ ਦਿੰਦਾ, ਕਬਜ਼ੇ ਵੀ ਲੈ ਲੈਂਦਾ, ਗੋਲਾਨ ਹਾਈਟਸ ਤੱਕ ਪਹੁੰਚ ਚੁੱਕਿਆ ਉਹ ਗੋਲਾਨ ਹਾਈਟਸ ਜਿਹਦੇ ਲਈ ਕਦੇ ਵਾਅਦਾ ਕੀਤਾ ਸੀ ਇਜ਼ਰਾਈਲ ਨੇ ਵੀ ਨਾ ਨਾ ਅੱਗੇ ਤੋਂ ਨਹੀਂ, ਅੱਗੇ ਤੋਂ ਅਸੀਂ ਇਹਨੂੰ ਕਬਜ਼ੇ 'ਚ ਨਹੀਂ ਲੈਂਦੇ, ਹੁਣ ਫੇਰ ਲਈ ਬੈਠੇ ਨੇ, ਯਾਨੀ ਇਹ ਸਮਝੌਤੇ ਕਿੰਨਾ ਕੁ ਟਿਕਦੇ ਨੇ। ਅੱਛਾ ਇਹੀ ਇੱਕ ਕਾਰਨ ਹੈ ਕਿ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਸਮਝੌਤਾ ਨਹੀਂ ਹੋ ਰਿਹਾ, ਕਿਉਂਕਿ ਲਾਸਟ ਟਾਈਮ ਜਦੋਂ ਟਰੰਪ ਸਾਹਿਬ ਨੇ ਇਹ ਕਹਿ ਤਾ ਕਿ ਯੂਕਰੇਨ ਨਾਲ ਨਹੀਂ ਮੈਂ ਗੱਲ ਕਰਨੀ ਹੈਗੀ, ਯੂਕਰੇਨ ਕਿਹੜਾ ਸਾਡੀ ਗੱਲ ਮੰਨਦਾ, ਯੂਕਰੇਨ ਨੇ ਇਹੀ ਗੱਲ ਕਹੀ ਸੀਗੀ ਕਿ ਸਮਝੌਤਾ ਤੁਸੀਂ ਕਰਵਾਉਣਾ ਹੈ ਕਰਵਾ ਦਿਉ, ਬਟ ਜੋ ਵੀ ਗੱਲਾਂ ਤੁਸੀਂ ਪ੍ਰਪੋਜ਼ ਕਰ ਰਹੇ ਹੋ ਉਹਦੇ 'ਚ ਇੱਕ ਗੱਲ ਦੀ ਗਰੰਟੀ ਦੇ ਦਿਉ ਕਿ ਸਾਡੇ ਉੱਤੇ ਅਗਲੇ 15 ਸਾਲ ਕੋਈ ਅਟੈਕ ਨਹੀਂ ਹੁੰਦਾ। ਸਿਰਫ 1.5 ਡੈਕੇਡ ਦੀ ਗਰੰਟੀ ਮੰਗੀ ਸੀ ਯੂਕਰੇਨ ਨੇ, ਉਹ ਅਮੈਰੀਕਾ ਗਰੰਟੀ ਨਹੀਂ ਦੇ ਸਕਿਆ, ਅਤੇ ਅਮੈਰੀਕਾ ਇਹ ਨਹੀਂ ਕਹਿ ਸਕਿਆ ਕਿ ਅਸੀਂ ਹਾਂ ਰਸ਼ੀਆ ਨੂੰ ਮਨਾ ਲਾਂਗੇ। ਰਸ਼ੀਆ ਭਾਵੇਂ ਮੰਨਿਆ ਵੀ ਹੁੰਦਾ, ਰਸ਼ੀਆ ਭਾਵੇਂ ਮੰਨ ਵੀ ਲੈਂਦਾ ਕਿ ਠੀਕ ਹੈ 15 ਸਾਲ ਅਟੈਕ ਨਹੀਂ ਕਰਦੇ, ਪਰ ਅਮੈਰੀਕਾ ਦੀ ਡਿਕਸ਼ਨਰੀ ਦੇ ਵਿੱਚ ਇਹ ਲੌਂਗ ਟਰਮ ਵਾਲੇ ਸਮਝੌਤੇ ਹੈ ਨਹੀਂ, ਕਿਉਂਕਿ ਹੁਣ ਜਿਹੜਾ ਇਹ ਸਮਝੌਤਾ ਹੋਇਆ ਇਜ਼ਰਾਈਲ ਨੂੰ ਵੀ ਇਹ ਗੱਲ ਪਤਾ ਕਿ ਹਾਲੇ ਫਿਲਹਾਲ 60 ਦਿਨ ਤੋਂ ਅੱਗੇ ਵੀ ਆਪਾਂ ਰੱਬ ਕਰੇ ਕਿ ਪੱਕਾ ਹੀ ਲਾਗੂ ਹੋਵੇ, ਪਰ ਇਜ਼ਰਾਈਲ ਨੂੰ ਇਹ ਗੱਲ ਪਤਾ ਹੈ ਕਿ
ਅਮੈਰੀਕਾ ਆਪਣੀ ਜ਼ਬਾਨ ਦਾ ਹੈ ਨਹੀਂ ਅਤੇ ਅਮੈਰੀਕਾ ਦੇ ਜਿੰਨਾ ਨੇੜੇ ਜਿੰਨਾ ਕਰੀਬ ਔਰ ਅਮੈਰੀਕਨ ਪੋਲੀਟੀਸ਼ੀਅਨਸ ਨੂੰ ਸਮਝਣ ਦੇ ਲਈ ਜਿੰਨਾ ਕਿਸੇ ਕੰਟਰੀ ਨੇ ਖਰਚ ਕੀਤਾ ਅਮੈਰੀਕਾ ਨੂੰ ਉੱਥੋਂ ਦੇ ਸਿਸਟਮ ਨੂੰ ਸਮਝਣ ਦੇ ਲਈ ਜਿੰਨੀਆਂ ਕਿਸੇ ਦੇਸ਼ ਨੇ ਲੌਬੀਜ਼ ਬਣਾਈਆਂ ਨੇ ਗੈਰ ਅਮਰੀਕੀ ਦੇਸ਼ ਨੇ ਔਰ ਅਮਰੀਕਾ ਦੇ ਨਾਲ ਹਰ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਲੜਦਾ ਰਿਹਾ ਉਹ ਕੋਈ ਹੋਰ ਨਹੀਂ ਹੈਗਾ ਸਿਰਫ ਇਜ਼ਰਾਈਲ ਹੈ ਇਜ਼ਰਾਈਲ ਇੱਕ ਪੱਕਾ ਅਤੇ ਗੁਪਤਾੜੀ ਆ ਅਮੈਰੀਕਾ ਦਾ ਗੁਪਤ ਇਸ ਕਰਕੇ ਕਿਉਂਕਿ ਅਮੈਰੀਕਾ ਦੇ ਲਈ ਬਹੁਤ ਸਾਰੀਆਂ ਖੁਫੀਆ ਜਾਣਕਾਰੀਆਂ ਇਜ਼ਰਾਈਲ ਇਕੱਠੀਆਂ ਕਰਦਾ ਰਿਹਾ ਦੁਨੀਆ ਭਰ ਦੇ ਵਿੱਚੋਂ ਅਤੇ ਹੁਣ ਉਹ ਕਿੱਥੇ ਕਿੱਥੋਂ ਦੀਆਂ ਕੀਤੀਆਂ ਨੇ ਉਹ ਤਾਂ ਨਹੀਂ ਕਹਿ ਸਕਦੇ ਕਿਉਂਕਿ ਜਦੋਂ ਅੱਖਰ ਹੀ ਖੁਫੀਆ ਵਰਤ ਲਿਆ ਜਦੋਂ ਇਹੀ ਕਹਿ ਦਿੱਤਾ ਕਿ ਬਹੁਤ ਗੁਪਤ ਜਾਣਕਾਰੀਆਂ ਨੇ ਅਤੇ ਜੇ ਮੈਂ ਤੁਹਾਨੂੰ ਇਹੀ ਦੱਸ ਦੇਵਾਂ ਮੈਨੂੰ ਤਾਂ ਪਤਾ ਹੀ ਨਹੀਂ ਖੈਰ ਪਰ ਜੇ ਮੀਡੀਆ ਦੇ ਵਿੱਚ ਜਾਂ ਕਿਸੇ ਪਲੈਟਫਾਰਮ ਦੇ ਉੱਤੇ ਇਹੀ ਨਸ਼ਰ ਹੋਵੇ ਕਿ ਇਜ਼ਰਾਈਲ ਨੇ ਕਿੱਥੋਂ ਕਿੱਥੋਂ ਦੀਆਂ ਗੁਪਤ ਜਾਣਕਾਰੀਆਂ ਇਕੱਠੀਆਂ ਕਰਕੇ ਕਿਹੜੇ ਕਿਹੜੇ ਦੇਸ਼ਾਂ ਦੀਆਂ ਅਮੈਰੀਕਾ ਦੇ ਨਾਲ ਸ਼ੇਅਰ ਕੀਤੀਆਂ ਨੇ ਅਤੇ ਫਿਰ ਤਾਂ ਉਹ ਗੁਪਤ ਨਾ ਰਹੀਆਂ ਨਾ ਸੋ ਜਿਵੇਂ ਅੱਗੇ ਜੀ ਉਹ ਬਹੁਤ ਸਾਰੇ ਪੰਜਾਬੀ ਪੋਡਕਾਸਟਰ ਨੇ ਹਨੇਰੀ ਉਹ ਬੰਨਤੀ ਸੀਗੀ ਕਿ ਐਲੂਮੀਨਾਤੀ ਕੌਂਸਪੀਰੇਸੀ ਐਲੂਮੀਨਾਤੀ ਉਹ ਕੌਂਸਪੀਰੇਸੀ ਤਾਂ ਉਹ ਰਹੀ ਹੋ ਨਹੀਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਫਿਰ ਉਹ ਕੌਂਸਪੀਰੇਸੀ ਥੋੜ੍ਹੇ ਜਦੋਂ ਮੋਹਾਲੀ ਬੈਠੇ ਬੰਦਿਆਂ ਨੂੰ ਪਤਾ ਕਿ ਕੀ ਹੋ ਰਿਹਾ ਅਤੇ ਫਿਰ ਰਹੇ ਰੱਬ ਦਾ ਨਾਂ ਐਨੀਵੇਜ਼ ਹੁਣ ਇਜ਼ਰਾਈਲ ਦੇ ਲਈ ਇਸ ਸਮਝੌਤੇ ਦੇ ਵਿੱਚ ਕੀ ਹੈ ਸੋ ਕਹਿਣ ਦਾ ਭਾਵ ਇਹ ਸੀਗਾ ਇੰਨੀ ਲੰਮੀ ਕਹਾਣੀ ਪੜ੍ਹਨ ਦਾ ਭਾਵ ਇਹ ਹੈ ਕਿ ਇਜ਼ਰਾਈਲ ਤੋਂ ਨੇੜੇ ਅਮਰੀਕਾ ਦਾ ਕੋਈ ਹੋ ਨਹੀਂ ਸਕਦਾ ਅਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਇਲਮ ਹੈਗਾ ਪਤਾ ਔਰ ਅਮੈਰੀਕਾ ਵੀ ਇਜ਼ਰਾਈਲ ਦਾ ਨੇੜੇ ਹੈ ਕਿਉਂਕਿ ਇਜ਼ਰਾਈਲ ਪਤਾ ਨਹੀਂ ਇਸ ਜੰਗ 'ਚ ਟਿਕ ਪਾਉਂਦਾ ਕਿ ਨਹੀਂ ਟਿਕ ਪਾਉਂਦਾ ਅਮੈਰੀਕਾ ਨੂੰ ਪਤਾ ਵੀ ਨਹੀਂ ਸੀਗਾ ਕਿ ਇਰਾਨ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਕਿ ਨਹੀਂ ਹੈਗੇ ਇਸੇ ਲਈ ਪਤਾ ਕਰਨ ਦੇ ਲਈ ਉਹਨਾਂ ਨੇ ਆਪਣੀ ਜ਼ਮੀਨ ਤੋਂ ਇੰਨੇ ਕਿਲੋਮੀਟਰ ਦੂਰ ਰਿਸਕ ਲਿਆ ਅਤੇ ਇਰਾਨ ਦੇ ਉੱਤੇ ਅਟੈਕ ਕਰਤਾ ਇਜ਼ਰਾਈਲ ਦੇ ਨਾਲ ਇਸ ਜੰਗ 'ਚ ਸ਼ਾਮਲ ਹੋ ਗਏ ਕੁਛ ਹੀ ਮਹੀਨਿਆਂ ਦੇ ਵਿੱਚ ਇਜ਼ਰਾਈਲ ਦੇ ਅੰਦਰ ਇਲੈਕਸ਼ਨਜ਼ ਹੋਣ ਜਾ ਰਹੇ ਨੇ ਫੈਡਰਲ ਇਲੈਕਸ਼ਨ ਕਹਿ ਲਓ ਜਾਂ ਆਮ ਚੋਣਾਂ ਅਸੈਂਬਲੀ ਚੋਣਾਂ ਯਾਨੀ ਕਿ ਇਜ਼ਰਾਈਲ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਉਹ ਬਦਲ ਸਕਦੀ ਹੈ ਬਦਲ ਜਾਊਗੀ ਇਹ ਨਹੀਂ ਕਹਿ ਸਕਦੇ ਪਰ ਬਦਲ ਸਕਦੀ ਹੈ ਉਹਦਾ ਕਾਰਨ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਜਿਹੜੀ ਇਸ ਵਕਤ ਬੇਂਜਾਮਿਨ ਨੇਤਨਯਾਹੂ ਦੀ ਸਰਕਾਰ ਹੈਗੀ ਹੈ ਉਹਦੇ 'ਤੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਲੀਡਰ ਆਵਾਜ਼ ਚੁੱਕਣ ਲੱਗ ਪਏ ਨੇ ਕਿ ਗਲਤ ਕੀਤਾ ਜੀ ਇਹਨਾਂ ਨੇ ਜਿਹੜਾ ਆਹ ਸਾਰੇ ਅਟੈਕ ਕਰਕੇ ਗਜ਼ਾ ਦੇ ਨਾਲ ਸਮਝੌਤਾ ਕਰ ਲਿਆ ਹਿਜਬੁੱਲਾ ਦੇ ਉੱਤੇ ਅਟੈਕ ਕਰਤਾ ਅਤੇ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ ਉਹਦੇ ਨਾਲ ਘਾਟਾ ਪਊਗਾ ਹੁਣ ਇਹ ਜਿਹੜੀ ਲਿਕੁਇਡ ਪਾਰਟੀ ਹੈ ਲਿਕੁਇਡ ਨਹੀਂ ਲਿਕੁਇਡ ਲਿਕੁਇਡ ਉੱਥੇ ਅੰਗਰੇਜ਼ ਮਤਲਬ ਇਹ ਯਹੂਦੀ ਭਾਸ਼ਾ ਦਾ ਸ਼ਬਦ ਹੈ ਬਟ ਇਹਦਾ ਮਤਲਬ ਹੈ ਨੈਸ਼ਨਲ ਲਿਬਰਲ ਮੂਵਮੈਂਟ ਲਿਬਰਲ ਪਾਰਟੀ ਹੈ ਇਹ ਉੱਥੋਂ ਦੀ ਅਤੇ 1973 ਦੇ ਵਿੱਚ ਇਹ ਪਾਰਟੀ ਬਣੀ ਸੀਗੀ ਜਿਹੜੀ ਇਸ ਵਕਤ ਸਰਕਾਰ ਦੇ ਵਿੱਚ ਹੈ ਇੱਕ ਕਿਸਮ ਦੀ ਰਾਈਟ ਵਿੰਗਰ ਪਾਰਟੀ ਹੈ ਇਹ ਅਤੇ ਰਾਈਟ ਵਿੰਗਰ ਏਜੰਡਾ ਇਹ ਅੱਗੇ ਰੱਖਦੇ ਨੇ ਬੇਂਜਾਮਿਨ ਨੇਤਨਯਾਹੂ ਔਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਹੈ ਉਹਨੂੰ ਨੈਸਟ ਕਹਿੰਦੇ ਨੇ ਉਹਦੇ ਵਿੱਚ ਟੋਟਲ 120 ਸੀਟਾਂ ਨੇ 120 ਦੇ ਵਿੱਚੋਂ ਇਹ ਪਾਰਟੀ ਦੇ ਕੋਲ ਲਿਕੁਇਡ ਪਾਰਟੀ ਦੇ ਕੋਲ 36 ਸੀਟਾਂ ਨੇ ਅਤੇ 24 ਸੀਟਾਂ ਇਹਨਾਂ ਦੀ ਅਪੋਜੀਸ਼ਨ ਦੇ ਕੋਲ ਨੇ ਜ਼ਿਆਦਾ ਫਰਕ ਨਹੀਂ ਹੈਗਾ ਯਸ਼ ਅਤੀਤ ਨਾਮ ਦੀ ਇਹ ਪਾਰਟੀ ਹੈਗੀ ਹੈ ਇਹ ਵਿਰੋਧੀ ਧਿਰ ਦੇ ਵਿੱਚ ਹੈ ਇਹ ਇੱਕ ਕਿਸਮ ਦੀ ਲਿਬਰਲ ਪਾਰਟੀ ਹੈ ਵੀ ਬਟ ਇਹ ਸੈਕੂਲਰਿਜ਼ਮ ਦੇ ਵਿੱਚ ਯਕੀਨ ਰੱਖਦੇ ਨੇ ਇਨਫੈਕਟ ਜਿਹੜੀ 11 ਸੀਟਾਂ ਵਾਲੀ ਸ਼ਾਸ ਪਾਰਟੀ ਵੀ ਹੈਗੀ ਹੈ ਸ਼ਾਸ ਪਾਰਟੀ ਬੇਂਜਾਮਿਨ ਨੇਤਨਯਾਹੂ ਨੂੰ ਸਪੋਰਟ ਕਰਦੀ ਹੈ ਰਾਈਟ ਵਿੰਗਰ ਪਾਰਟੀ ਇਹ ਸ਼ਾਸ ਇਹਨਾਂ ਦੇ ਵਿੱਚੋਂ ਵੀ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਕਿ ਇਰਾਨ ਵਾਲਾ ਅਟੈਕ ਗਲਤ ਕਰਤਾ ਤੁਸੀਂ ਹੁਣ ਸਾਰੇ ਮਿਲਾ ਕੇ ਇੱਕ ਹੋਰ ਪਾਰਟੀ ਉੱਥੇ ਦੀ ਵੈਸੇ ਬਲੂ ਐਂਡ ਵਾਈਟ ਬਹੁਤ ਵੱਡੀ ਪਾਰਟੀ ਨਹੀਂ ਹੈਗੀ ਬਟ ਬਹੁਤ ਛੋਟੀ ਵੀ ਨਹੀਂ ਹੈਗੀ ਅੱਠ ਪਾਰਲੀਮੈਂਟੇਰੀਅਨ ਤਾਂ ਉਹਨਾਂ ਦੇ ਕੋਲ ਵੀ ਹੈਗੇ ਨੇ ਔਰ ਸਰਕਾਰ ਜਿਹੜੀ ਹੈਗੀ ਉਹ ਛੋਟੀਆਂ ਛੋਟੀਆਂ ਪਾਰਟੀਆਂ ਦੇ ਨਾਲ ਰਲ ਕੇ ਬਣੀ ਹੋਈ ਹੈ ਇੱਕ ਰਿਲੀਜੀਅਸ ਜ਼ਿਓਨਿਸਟ ਪਾਰਟੀ ਇੱਕ ਯੂਨਾਈਟਿਡ ਟੋਰਾ ਜੂਡਿਜ਼ਮ ਔਤਮਾ ਪਾਰਟੀ ਸ਼ਾਸ ਅਤੇ ਲਿਕੁਇਡ ਇਹ ਸਾਰੀਆਂ ਰਲਾ ਕੇ ਅਤੇ ਜਿਹੜੀ ਵਿਰੋਧੀ ਧਿਰ ਹੈ ਉਹ ਯਸ਼ ਅਦੀਦ ਬਲੂ ਐਂਡ ਵਾਈਟ
ਤੇ ਹੋਰ ਛੋਟੀਆਂ ਛੋਟੀਆਂ ਪਾਰਟੀਆਂ ਜਿਨ੍ਹਾਂ 'ਚ ਇਜ਼ਰਾਈਲ ਬਿਲਿੰਤੂ ਨੂੰ ਜਾਂ ਯੂਨਾਈਟਿਡ ਅਰਬ ਲਿਸਟ, ਯੂਨਾਈਟਿਡ ਅਰਬ ਜਿਹੜੀ ਪਾਰਟੀ ਆ ਉਹ ਕਿਸੇ ਤਰੀਕੇ ਦੇ ਨਾਲ ਫਿਰ ਵੀ ਜਿਹੜੀ ਇਸਲਾਮਿਸਟ ਕੰਜ਼ਰਵੇਟਿਵ ਪਾਰਟੀ ਮੰਨੀ ਜਾ ਸਕਦੀ ਹੈ ਇਜ਼ਰਾਈਲ ਦੇ ਵਿੱਚ, ਹਾਲਾਂਕਿ ਉਹਦਾ ਕੋਈ ਬਹੁਤ ਵੱਡਾ ਆਧਾਰ ਨਹੀਂ ਹੋਊਗਾ ਐਤਕੀ ਤਾਂ, ਸ਼ਾਇਦ ਉਹ ਆਪਣੀਆਂ ਸੀਟਾਂ ਵੀ ਖੋਦਣ, 5 ਸੀਟਾਂ ਆਈਆਂ ਸੀ ਪਿਛਲੀ ਵਾਰ, ਪਰ ਫਿਰ ਵੀ ਇਹ ਜਿਹੜੇ ਲਿਬਰਲ ਧੜੇ ਨੇ ਇਕੱਠੇ ਹੋ ਸਕਦੇ ਨੇ। ਯਾਰ ਲਪਿਡ ਜਿਹੜੇ ਨੇ ਉਹ ਨਵੇਂ, ਕਿਉਂਕਿ ਯਸ਼ ਅਦੀਦ ਪਾਰਟੀ ਦੇ ਉਹ ਪ੍ਰਮੁੱਖ ਹੈਗੇ ਨੇ ਔਰ ਪਹਿਲਾਂ ਜਰਨਲਿਸਟ ਰਹਿ ਚੁੱਕੇ ਨੇ ਔਰ ਇਸ ਵਕਤ ਮੀਡੀਆ ਦੇ ਉੱਤੇ ਪੂਰੀ ਪਕੜ ਵੀ ਹੈਗੀ ਹੈ। ਇੱਕ ਵਾਰ ਪ੍ਰਧਾਨ ਮੰਤਰੀ ਵੀ ਉਹ ਰਹਿ ਚੁੱਕੇ ਨੇ ਯਾਰ ਲਪਿਡ ਇਜ਼ਰਾਈਲ ਦੇ, ਮੇਰੇ ਖਿਆਲ ਦੇ ਨਾਲ ਉਹ ਥੋੜ੍ਹੇ ਕੁ ਮਹੀਨਿਆਂ ਦੇ ਲਈ ਉਹ ਪ੍ਰਧਾਨ ਮੰਤਰੀ ਰਹੇ ਸੀਗੇ ਨੈਫਤਲੀ ਬੈਨਟ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ, ਤਾਂ ਥੋੜ੍ਹੇ ਕੁ ਦਿਨਾਂ ਦੇ ਲਈ ਪ੍ਰਧਾਨ ਮੰਤਰੀ ਬਣੇ ਸੀ ਜਾਂ ਉਹਨਾਂ ਦੀ ਗੈਰ ਹਾਜ਼ਰੀ 'ਚ, ਸਮਥਿੰਗ ਲਾਈਕ ਦੈਟ, ਪਰ ਫੁੱਲ ਟਾਈਮ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਨਹੀਂ ਉਹ ਬਣੇ। ਸੋ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਹੋਣੀਆਂ ਨੇ, ਯਾਰ ਲਪਿਡ ਦੇ ਹੱਕ ਦੇ ਵਿੱਚ ਹਵਾ ਚੱਲ ਰਹੀ ਹੈ ਅਤੇ ਬੈਂਜਾਮਿਨ ਨੇਤਨਯਾਹੂ ਦੇ ਉਲਟ ਹਵਾ ਚੱਲ ਰਹੀ ਹੈ। ਐਸੇ ਦੇ ਵਿੱਚ ਇੱਕ ਜਿਹੜੀ ਮਿਸਟਰ ਸਿਕਿਉਰਿਟੀ ਬਣੇ ਹੋਏ ਨੇਤਨਯਾਹੂ ਜਾਂ ਉਹਨਾਂ ਦੀ ਇੱਕ ਪੁਰਾਣੀ ਇਮੇਜ ਹੈਗੀ ਹੈ, ਉਹਨੂੰ ਨੁਕਸਾਨ ਪਹੁੰਚਿਆ। ਮਾਫ ਕਰਨਾ, ਉਹਨੂੰ ਨੁਕਸਾਨ ਕਿੱਦਾਂ ਪਹੁੰਚਿਆ ਕਿ ਲੜਾਈ ਤੁਸੀਂ ਇਕੱਠੇ ਕਰਦੇ ਹੋ, ਸਮਝੌਤੇ ਦੇ ਵਿੱਚ ਤੁਸੀਂ ਸ਼ਾਮਿਲ ਨਹੀਂ ਹੁੰਦੇ, ਸੋ ਇਹਨੂੰ ਹੁਣ ਜਸਟੀਫਾਈ ਕਿਵੇਂ ਕਰਨਗੇ? ਇਜ਼ਰਾਈਲ ਦੇ ਵਿੱਚ ਦੇਖਿਓ ਲੋਕ ਜਵਾਬ ਮੰਗਦੇ ਨੇ ਔਰ ਜਵਾਬ ਮੰਗਣਗੇ ਜ਼ਰੂਰ। ਇੰਡੀਆ ਵਰਗਾ ਕੰਮ ਨਹੀਂ ਹੈਗਾ ਕਿ ਇੰਡੀਆ ਦੇ ਵਿੱਚ ਲੜਾਈ ਇੰਡੀਆ ਨੇ ਪਾਕਿਸਤਾਨ 'ਤੇ ਕੀਤੀ ਪਰ ਸਮਝੌਤਾ ਅਮੈਰੀਕਾ ਕਰਾ ਗਿਆ ਅਤੇ ਪ੍ਰਧਾਨ ਮੰਤਰੀ ਤੋਂ ਕਿਸੇ ਨੇ ਜਵਾਬ ਹੀ ਨਹੀਂ ਲਿਆ। ਪਰ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਜਵਾਬ ਲੋਕ ਲੈਣਗੇ ਔਰ ਪੂਰਾ ਪੂਰਾ ਬਣਿਆ ਹੋਇਆ ਇਸ ਗੱਲ ਦਾ ਮਾਹੌਲ ਕਿ ਅਕਤੂਬਰ ਦੇ ਵਿੱਚ ਜਿਹੜਾ ਇੱਕ ਨੇਤਨਯਾਹੂ ਹੈ ਉਹ ਆਪਣੀ ਲਿਕਵਿਡ ਪਾਰਟੀ ਅਤੇ ਦੂਸਰੇ ਜਿਹੜੇ ਗੱਠਜੋੜ ਦੇ ਵਿੱਚ ਛੋਟੇ ਛੋਟੇ ਮੈਂਬਰ ਨੇ ਜਾਂ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਤਾਂ ਉਹਨਾਂ ਨੂੰ ਰੱਖਣੀ ਪਏਗੀ, ਕਿਤੇ ਉਹਨਾਂ ਦੇ ਗੱਠਜੋੜ ਦੇ ਅੰਦਰੋਂ ਹੀ ਉਹਨਾਂ ਦੇ ਖਿਲਾਫ਼ ਬਗਾਵਤ ਨਾ ਸ਼ੁਰੂ ਹੋ ਜਾਵੇ। ਸੋ ਇਜ਼ਰਾਈਲ ਦੇ ਲਈ ਬਹੁਤ ਮਾਇਨਿਆਂ ਦੇ ਵਿੱਚ ਇਹ ਸਮਝੌਤਾ ਜਿਹੜਾ ਹੈਗਾ ਉਹ ਕਾਫ਼ੀ ਕਈ ਮਾਇਨਿਆਂ ਤੋਂ ਉਹਨਾਂ ਦੇ ਲਈ ਇਹ ਇੰਪੋਰਟੈਂਟ ਵੀ ਹੈਗਾ ਔਰ ਉਹਨਾਂ ਨੂੰ ਇੰਪੈਕਟ ਵੀ ਕਰਦਾ। ਇਜ਼ਰਾਈਲ ਦੀ ਲੋਕਲ ਪੋਲੀਟਿਕਸ ਦੇ ਵਿੱਚ ਕੱਟੜਵਾਦ ਜਾਂ ਅੱਤਵਾਦ ਜਿਹੜਾ ਇਹ ਇੱਕ ਮਸਲਾ ਬਣਿਆ ਰਹਿੰਦਾ। ਹੁਣ 7 ਅਕਤੂਬਰ 2023 ਨੂੰ ਜਿਹੜਾ ਇੱਕ ਹਮਲਾ ਹੋਇਆ ਸੀ ਇਜ਼ਰਾਈਲ ਦੇ ਉੱਤੇ ਜਿਹੜਾ ਹਮਾਸ ਨੇ ਕੀਤਾ ਸੀ, ਉਹਦੇ ਤੋਂ ਬਾਅਦ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਦੇ ਕੋਲ ਇੱਕ ਬੜਾ ਵਧੀਆ ਡਿਫੈਂਸ ਸਿਸਟਮ ਹੈ, ਏਅਰ ਡੋਮ ਵਗੈਰਾ ਹੈਗੇ ਨੇ, ਪਲੱਸ ਇਜ਼ਰਾਈਲ ਦੇ ਕੋਲ ਜਿਹੜਾ ਉਹਨਾਂ ਦਾ ਖੁਫੀਆ ਤੰਤਰ ਹੈਗਾ ਉਹ ਬੜਾ ਸਟਰੋਂਗ ਹੈਗਾ, ਉਹਨਾਂ ਦੇ ਕੋਲ ਪਲ ਪਲ ਦੀ ਜਾਣਕਾਰੀ ਹੈ। ਸੋ ਇਜ਼ਰਾਈਲ ਨੇ ਉਸੇ ਹੀ ਪਲ ਪਲ ਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਈਰਾਨ ਦੇ ਉੱਤੇ ਅਟੈਕ ਕੀਤਾ ਸੀਗਾ, ਕਿਉਂਕਿ ਇਜ਼ਰਾਈਲ ਨੂੰ ਇਹ ਪਤਾ ਲੱਗਿਆ ਸੀਗਾ ਕਿ ਬੜੀ ਜਲਦੀ ਈਰਾਨ ਇਜ਼ਰਾਈਲ 'ਤੇ ਅਟੈਕ ਕਰ ਸਕਦਾ, ਇਸ ਕਰਕੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਜ਼ਮੀਨ ਦੇ ਉੱਤੇ ਉਲਝਾ ਲਿਆ ਜਾਵੇ। ਅਤੇ ਇਸ ਕਰਕੇ ਇਜ਼ਰਾਈਲ ਨੇ ਕਾਲੀ ਕਾਲੀ ਦੇ ਵਿੱਚ ਫਰਵਰੀ ਮਹੀਨੇ 'ਚ ਅਟੈਕ ਕਰਤਾ ਈਰਾਨ ਦੇ ਉੱਤੇ। ਅਤੇ ਹੁਣ ਇਹ ਜਿਹੜਾ ਇਜ਼ਰਾਈਲ ਇਸ ਵਕਤ ਜੰਗ ਦੇ ਮੈਦਾਨ 'ਚ ਘਿਰਿਆ ਹੋਇਆ, ਕਰ ਇਜ਼ਰਾਈਲ ਹੀ ਰਿਹਾ ਅਟੈਕ ਬੇਸ਼ੱਕ ਸਾਰੇ ਪਾਸੇ, ਪਰ ਮਾਹੌਲ ਜਿਹੜਾ ਦੇਸ਼ ਦੇ ਅੰਦਰ ਕੋਈ ਬਹੁਤਾ ਵਧੀਆ ਨਹੀਂ ਹੈਗਾ। ਸੋ ਇਜ਼ਰਾਈਲ ਦੇ ਅੰਦਰੂਨੀ ਮਾਹੌਲ ਦੇ ਲਈ ਵੀ ਇਹ ਸਮਝੌਤਾ ਕਾਫ਼ੀ ਹੱਦ ਤੱਕ ਨਾ ਚਾਹੁੰਦੇ ਹੋਏ ਵੀ ਇਜ਼ਰਾਈਲ ਦੇ ਹੱਕ 'ਚ ਜਾਊਗਾ, ਯਾਨੀ ਇੰਟੋਟੈਲਿਟੀ ਇਜ਼ਰਾਈਲ ਦੇ ਹੱਕ 'ਚ ਜਾਊਗਾ। ਬੈਂਜਾਮਿਨ ਨੇਤਨਯਾਹੂ ਦੇ ਹੱਕ 'ਚ ਜਾਊਗਾ ਕਿ ਨਹੀਂ ਉਹ ਨਹੀਂ ਕਹਿ ਸਕਦੇ, ਸ਼ਾਇਦ ਨਾ ਜਾਵੇ, ਪਰ ਦੇਸ਼ ਇੰਪੋਰਟੈਂਟ ਹੁੰਦਾ। ਉਹ ਕਿਹੜੀ ਸੀਗੀ ਇੱਕ ਟ੍ਰੇਲਰ ਦੇ ਵਿੱਚ ਵੀ ਉਹ ਡਾਇਲੋਗ ਹੈਗਾ ਗਵਰਨਰ, ਜੇ ਉਹ ਤੁਸੀਂ ਦੇਖੋ ਮਨੋਜ ਬਾਜਪੇਈ ਦੀ ਆਰ ਬੀ ਆਈ, ਹਾਲਾਂਕਿ ਵੈਸੇ ਤਾਂ ਉਹ ਇੱਕ ਏਜੰਡਾ ਫਿਲਮ ਹੈਗੀ ਹੈ ਵਿਵੇਕ ਅਗਨੀਹੋਤਰੀ ਸਾਹਿਬ ਵਾਲੀ, ਪਰ ਉਹਦੇ 'ਚ ਇੱਕ ਡਾਇਲੋਗ ਹੈ ਕਿ ਪੋਲੀਟੀਸ਼ੀਅਨ ਪੁੱਛ ਰਿਹਾ ਕਿ ਇੱਦਾਂ ਤਾਂ ਜੇ ਡਿਸੀਜਨ ਲੈ ਲਿਆ ਇੱਦਾਂ ਤਾਂ ਸਾਡੀ ਸਰਕਾਰ ਚਲੀ ਜਾਊਗੀ, ਤਾਂ ਮਨੋਜ ਬਾਜਪੇਈ ਐਜ਼ ਆ ਆਰ ਬੀ ਆਈ ਗਵਰਨਰ ਕਹਿੰਦੇ ਨੇ ਕਿ ਸਰਕਾਰ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਦੇਸ਼ ਚਲਾ ਗਿਆ ਤਾਂ ਫਿਰ ਕੌਣ ਲੈ ਕੇ ਆਊਗਾ। ਸੋ ਕਈ ਵਾਰ ਕੰਟਰੀ ਐਜ਼ ਅ ਕੰਟਰੀ ਇੱਕ ਯੂਨਿਟ ਇੰਪੋਰਟੈਂਟ ਹੋ ਜਾਂਦਾ, ਹੋ ਸਕਦਾ ਹੈ ਕਿ
ਨੇਤਨਯਾਹੂ ਦੀ ਇੱਕ ਬਲੀ ਲਵੇ ਇਹ ਸਿਸਟਮ, ਨੇਤਨਯਾਹੂ ਦੀ ਸਿਆਸੀ ਕਰੀਅਰ ਦੀ ਬਲੀ ਹੋਵੇ, ਤੇ ਪਰ ਵੱਡੇ ਪੱਧਰ ਦੇ ਉੱਤੇ ਇਹ ਇਜ਼ਰਾਈਲ ਦੇ ਬਹੁਤਾ ਖਿਲਾਫ ਨਹੀਂ ਜਾਣ ਲੱਗਿਆ ਸਮਝੌਤਾ, ਕਿਉਂਕਿ ਇਰਾਨ ਇਨੀਸ਼ੀਏਟ ਤਾਂ ਨਹੀਂ ਕਰਦਾ, ਹੁਣ ਤਾਂ ਨਹੀਂ ਕਰਦਾ ਘੱਟੋ ਘੱਟ ਅਟੈਕ ਕਰਨ ਦੇ ਲਈ, ਮਾਰਕ ਮਾਈ ਵਰਡਸ, ਇਰਾਨ ਨਹੀਂ ਕਰਦਾ ਇਨੀਸ਼ੀਏਟ। ਇਰਾਨ ਨੇ ਵੈਸੇ ਵੀ ਦਿਖਾ ਦਿੱਤਾ ਬੜੇ ਸੰਜਮ ਦੇ ਨਾਲ ਇਸ ਪੂਰੇ ਅਟੈਕ ਦੇ ਵਿੱਚ, ਇਸ ਪੂਰੀ ਜੰਗ ਦੇ ਵਿੱਚ ਇਜ਼ਰਾਈਲ ਜਿਹੜਾ ਇਰਾਨ ਆ ਉਹਨੇ ਬੜੀ ਧੀਰਜ ਦੇ ਨਾਲ, ਬੜੇ ਹੀ ਪੇਸ਼ੈਂਸ ਦੇ ਨਾਲ ਇਹ ਪੂਰੇ ਦੇ ਪੂਰੇ ਮਸਲੇ ਦੇ ਨਾਲ ਨਜਿੱਠਿਆ। ਜਦੋਂ ਲੋੜ ਪੈਂਦੀ ਸੀ ਉਦੋਂ ਹੀ ਅਟੈਕ ਹੁੰਦੇ ਸੀਗੇ, ਔਰ ਉਦੋਂ ਇੱਕ ਵਾਰ ਦੇ ਵਿੱਚ ਇੱਕ ਵੱਡਾ ਅਟੈਕ ਇਰਾਨ ਕਰ ਦਿੰਦਾ ਸੀ, ਪਰ ਕੋਈ ਵੀ ਐਸੇ ਅਟੈਕ ਨਹੀਂ ਕੀਤੇ ਜਿਹਦੇ ਨਾਲ ਸਿਵਿਲੀਅਨਸ ਨੂੰ ਨੁਕਸਾਨ ਹੋਵੇ। ਹਾਂ, ਸਿਵਿਲੀਅਨ ਦੀ ਪ੍ਰੋਪਰਟੀ ਨੂੰ ਜ਼ਰੂਰ ਨੁਕਸਾਨ ਹੋਇਆ ਹੋ ਸਕਦਾ, ਜਿਵੇਂ ਦੁਬਈ ਦੇ ਵਿੱਚ ਕਈ ਥਾਵਾਂ 'ਤੇ ਅਟੈਕ ਕੀਤੇ, ਉਹ ਸਿਰਫ ਇਰਾਨ ਨੇ ਇੱਕ ਦਿਖਾਵੇ ਦੇ ਲਈ ਕੀਤੇ ਸੀਗੇ, ਨਹੀਂ ਤਾਂ ਜੇ ਕਰਨੇ ਹੁੰਦੇ ਤਾਂ ਚੱਜ ਨਾਲ ਵੀ ਕਰ ਦਿੰਦੇ, ਪਰ ਉਹਨਾਂ ਨੇ ਦਿਖਾਵੇ ਲਈ ਕੀਤੇ ਸੀਗੇ ਕਿ ਆਹ ਦੇਖੋ ਦੁਨੀਆ ਦਾ ਸਭ ਤੋਂ ਚਮਚਮਾਉਂਦਾ ਸ਼ਹਿਰ, ਅਤੇ ਜਿੱਥੇ ਕਿਹਾ ਜਾਂਦਾ ਹੈ ਕਿ ਅਮੈਰੀਕਾ ਦਾ ਬੇਸ ਹੈ, ਅਮੈਰੀਕੀ ਆਰਮੀ ਜਿਹਦੇ ਨਾਲ ਖੜ ਗਈ ਅਤੇ ਫਿਰ ਖੜ ਗਈ, ਅਤੇ ਫਿਰ ਉਹਨੂੰ ਕਾਹਦਾ ਡਰ, ਅਤੇ ਇਸੇ ਕਰਕੇ ਦਿਖਾਇਆ ਸੀਗਾ ਕਿ ਅਮੈਰੀਕਨ ਆਰਮੀ ਬੇਸ਼ੱਕ ਖੜੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਅਤੇ ਇਹਦੇ ਨਾਲ ਦੂਜੇ ਦੇਸ਼ਾਂ ਨੂੰ ਵੀ ਕੰਨ ਹੋ ਗਏ ਨੇ, ਰਸ਼ੀਆ ਨੂੰ ਵੀ ਪਤਾ ਚੱਲ ਗਿਆ, ਨੌਰਥ ਕੋਰੀਆ ਨੂੰ ਵੀ ਪਤਾ ਚੱਲ ਗਿਆ, ਮੋਸਟ ਇੰਪੋਰਟੈਂਟਲੀ ਚਾਈਨਾ ਨੂੰ ਵੀ ਪਤਾ ਚੱਲ ਗਿਆ ਕਿ ਜੇ ਇਰਾਨ ਕਰ ਸਕਦਾ ਤਾਂ ਫਿਰ ਕੋਈ ਵੀ ਦੇਸ਼ ਕਰ ਸਕਦਾ ਹੈਗਾ ਅਮੈਰੀਕਨ ਬੇਸਿਸ ਦੇ ਉੱਤੇ ਅਟੈਕ। ਅੱਛਾ, ਹੁਣ ਇਸ ਸਮਝੌਤੇ ਦੇ ਨਾਲ ਭਾਰਤ ਦੇ ਉੱਤੇ ਕੀ ਅਸਰ ਪੈਣਗੇ, ਭਾਰਤ ਨੂੰ ਇਹਦਾ ਕੀ ਫਾਇਦਾ ਹੋ ਸਕਦਾ? ਇੰਡੀਅਨ ਪ੍ਰਾਈਮ ਮਿਨਿਸਟਰ ਨੇ ਇਹਦਾ ਵੈਲਕਮ ਤਾਂ ਜ਼ਰੂਰ ਕੀਤਾ ਹੈਗਾ, ਪਰ ਇਸ ਸਮਝੌਤੇ ਦਾ ਅਸਰ ਦੁਨੀਆ ਭਰ ਦੇ ਦੇਸ਼ਾਂ ਨੂੰ ਜੋ ਹੋਣਾ ਉਹੀ ਇੰਡੀਆ ਨੂੰ ਹੋਣਾ। ਤੇਲ ਅਤੇ ਗੈਸ ਦੀਆਂ ਕੀਮਤਾਂ ਦੀ ਵਿੱਚ ਕੰਟਰੋਲ ਅਤੇ ਉਹਦੀ ਸਪਲਾਈ, ਕਿਉਂਕਿ ਭਾਰਤ ਬਹੁਤ ਵੱਡੇ ਪੱਧਰ ਦੇ ਉੱਤੇ ਮਿਡਲ ਈਸਟ ਜਾਂ ਇਹਨਾਂ ਖਾੜੀ ਦੇਸ਼ਾਂ ਤੋਂ ਆਪਣੀਆਂ ਤੇਲ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ। ਭਾਰਤ ਦਾ ਸਿਰਫ ਜੇ ਘਰੇਲੂ ਖਪਤ ਦਾ ਜਿਹੜਾ ਤੇਲ ਹੈਗਾ ਅਤੇ ਗੈਸ ਹੈਗੀ ਆ, ਉਹਦਾ 90% ਭਾਰਤ ਇੰਪੋਰਟ ਕਰਦਾ, ਔਰ 60% ਤੋਂ ਜ਼ਿਆਦਾ ਇਸ ਇੰਪੋਰਟ ਦੇ ਵਿੱਚੋਂ ਖਾੜੀ ਦੇਸ਼ਾਂ ਤੋਂ ਆਉਂਦਾ, ਇਰਾਕ ਤੋਂ, ਸਾਊਦੀ ਅਰਬ ਤੋਂ, ਕੁਵੈਤ ਤੋਂ, ਸੰਯੁਕਤ ਅਰਬ ਅਮੀਰਾਤ ਤੋਂ, ਔਰ ਇਹ 60% ਦੇ ਵਿੱਚ ਅੱਧੇ ਤੋਂ ਜ਼ਿਆਦਾ ਤੇਲ ਜਿਹੜਾ ਹੋਰਮੁਜ਼ ਸਟ੍ਰੇਟ ਤੋਂ ਆਉਂਦਾ। ਸੋ ਮੌਜੂਦਾ ਸੰਘਰਸ਼ ਜਾਂ ਉਸ ਸਮਝੌਤੇ ਤੋਂ ਬਾਅਦ, ਸੰਘਰਸ਼ ਦੇ ਉੱਤੇ ਹੋਏ ਸੀਜ਼ ਫਾਇਰ ਤੋਂ ਬਾਅਦ ਸਭ ਤੋਂ ਜ਼ਿਆਦਾ ਜਿਹੜੀ ਆਵਾਜਾਈ ਚੱਲਣੀ ਹੈ ਹੋਰਮੁਜ਼ ਸਟ੍ਰੇਟ ਦੀ, ਉਹਦਾ ਸਭ ਤੋਂ ਵੱਧ ਫਾਇਦਾ ਭਾਰਤ ਨੂੰ ਹੀ ਹੋਣਾ। ਤੇਲ ਦੀਆਂ ਕੀਮਤਾਂ ਦੇ ਵਿੱਚ ਕਮੀ ਕਰੂਗੀ ਭਾਰਤ ਸਰਕਾਰ ਜਾਂ ਨਹੀਂ, ਇਹ ਤਾਂ ਨਹੀਂ ਕਿਹਾ ਜਾ ਸਕਦਾ, ਦੁਨੀਆ ਦੇ ਦੂਜੇ ਦੇਸ਼ਾਂ ਦੇ ਬਾਰੇ ਭਵਿੱਖਬਾਣੀ ਹੋ ਸਕਦੀ ਹੈ, ਪਰ ਭਾਰਤ ਸਰਕਾਰ ਭਾਰਤ ਦੇ ਲੋਕਾਂ ਦੇ ਲਈ ਕੋਈ ਮਦਦ ਦਾ ਕਦਮ ਚੁੱਕੇ ਉਹਦੀ ਫਿਲਹਾਲ ਕੋਈ ਗਰੰਟੀ ਨਹੀਂ ਹੈ। ਅਤੇ ਤੇਲ ਬਹੁਤ ਵੱਡੀ ਤਾਦਾਦ ਦੇ ਵਿੱਚ ਭਾਰਤ ਖਰੀਦ ਰਿਹਾ, ਜ਼ਾਹਰ ਜੀ ਗੱਲ ਹੈ ਕਿ ਉਹ ਸਸਤਾ ਹੋ ਸਕਦਾ ਜੇ ਸਰਕਾਰ ਚਾਹੇ ਤਾਂ, ਅਤੇ ਇਹੀ ਇੱਕ ਮੋਟਾ ਫਾਇਦਾ ਹੈਗਾ। ਇਨਫੈਕਟ ਇਰਾਨ ਦੇ ਵਿੱਚ ਵੀ ਇੰਡੀਅਨਸ ਰਹਿੰਦੇ ਨੇ ਔਰ ਵੱਡੀ ਗਿਣਤੀ 'ਚ ਰਹਿੰਦੇ ਨੇ, ਔਰ ਦੁਨੀਆ ਦੇ ਵਿੱਚ ਜਿੰਨੇ ਖਾੜੀ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਇੰਡੀਅਨਸ ਰਹਿੰਦੇ ਨੇ, ਉਹਨੇ ਕਿਸੇ ਵੀ ਹੋਰ ਖਿੱਤੇ 'ਚ ਨਹੀਂ ਰਹਿ ਰਹੇ। ਖਾੜੀ ਦੇਸ਼ਾਂ 'ਚ ਵੈਸੇ ਇਰਾਨ ਨੂੰ ਸ਼ਾਮਿਲ ਕੀਤਾ ਨਹੀਂ ਜਾਂਦਾ, ਪਰ ਸਾਊਦੀ ਅਰਬ, ਕਤਰ, UAE, ਓਮਾਨ ਇਹਨਾਂ ਦੇਸ਼ਾਂ 'ਚ ਜਿੰਨੇ ਇੰਡੀਅਨਸ ਰਹਿੰਦੇ ਨੇ, ਅਤੇ ਫਿਰ ਉਸ ਤੋਂ ਬਾਅਦ ਇਰਾਨ ਦੀ ਗਿਣਤੀ ਨੂੰ ਵੀ ਜੋੜ ਦਿੱਤਾ ਜਾਵੇ ਤਾਂ ਇਹ ਬਹੁਤ ਵੱਡੀ ਆਬਾਦੀ ਹੈ। ਇਹ ਘੱਟੋ ਘੱਟ ਨਹੀਂ ਤਾਂ, ਜੇ ਜ਼ਿਆਦਾ ਨਹੀਂ ਤਾਂ, ਘੱਟੋ ਘੱਟ 4-5 ਕਰੋੜ ਦੀ ਇਹ ਆਬਾਦੀ ਹੈਗੀ ਹੈ ਜਿਹੜੀ ਮਿਡਲ ਈਸਟ ਦੇ ਵਿੱਚ ਰਹਿਣੀ ਹੈਗੀ ਹੈ। ਔਰ ਹੋਰਮੋ ਸਟ੍ਰੇਟ ਦੇ ਉੱਤੇ ਕੰਟਰੋਲ ਕਿਹਦਾ ਰਹੂਗਾ ਕਿਹਦਾ ਨਹੀਂ, ਇਹ ਵੀ ਜਿਹੜਾ ਇਸ ਸਮਝੌਤੇ ਦੇ ਸਾਹਮਣੇ ਆਉਣ ਤੋਂ ਬਾਅਦ, 16 ਜੂਨ ਤੋਂ ਬਾਅਦ ਪਤਾ ਲੱਗ ਸਕਦਾ ਕਿ ਇਹਦੇ 'ਤੇ ਕੰਟਰੋਲ ਕਿਹਦਾ ਰਹਿਣਾ ਹੈਗਾ। ਆਸਟ੍ਰੇਲੀਆ ਦੀ ਜੇ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਅਸਰ ਲਗਭਗ ਉਹੀ ਦੇਖਣ ਨੂੰ ਮਿਲਣਗੇ ਜੋ ਇੰਡੀਆ 'ਚ ਨੇ।
ਇੱਕ ਖਬਰ ਲੱਗੀ ਸੀ SBS ਦੀ ਜਿਹਦੇ 'ਚ ਯੂਨੀਵਰਸਿਟੀ UTS ਦੇ ਪ੍ਰੋਫੈਸਰ ਨੇ ਟਿਮ ਹਾਰਕੋਟ ਚੀਫ ਇਕਨੋਮਿਸਟ ਨੇ ਦੇਸ਼ ਦੇ ਪ੍ਰਮੁੱਖ ਅਰਥ ਸ਼ਾਸਤਰੀਆਂ 'ਚੋਂ ਇੱਕ ਨੇ ਉਹਨਾਂ ਨੇ RBA ਦੀ ਬੈਠਕ ਦੇ ਉੱਤੇ ਟਿੱਪਣੀ ਦੇਣ ਤੋਂ ਪਹਿਲਾਂ ਜਿਹੜੀ ਅੱਜ ਦੇ ਦਿਨ ਫੈਸਲਾ ਆਉਣਾ ਉਹਦੇ ਤੋਂ ਪਹਿਲਾਂ ਹਾਰਮੋਸ ਰੇਟ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਹੈ। ਹਾਰਕੋਟ ਨੇ ਇਹ ਗੱਲ ਕਹੀ ਹੈ ਕਿ ਦੁਨੀਆ ਦੇ ਸਭ ਤੋਂ ਇੰਪੋਰਟੈਂਟ ਟਰੇਡ ਰੂਟ ਦੇ ਦੁਬਾਰਾ ਤੋਂ ਤੁਰ ਪੈਣ ਦੇ ਨਾਲ ਆਸਟ੍ਰੇਲੀਆ ਦੇ ਉੱਤੇ ਕੀ ਅਸਰ ਪੈਣਗੇ ਇਹ ਸਮਝਣ ਦੀ ਲੋੜ ਹੈ। ਇੱਕ ਤਾਂ ਇਹ ਕਿ ਇਹ ਜਿਹੜਾ ਗਲੋਬਲ ਆਇਲ ਪ੍ਰਾਈਸਿਸ ਨੇ ਇਹ ਮਾਰਕੀਟ ਦੀ ਗੇਨ ਔਰ ਚੇਨ ਨੂੰ ਬਰਕਰਾਰ ਰੱਖਦੇ ਨੇ, ਹਾਲਾਂਕਿ ਐਨਰਜੀ ਮਾਰਕੀਟ ਜਿਹੜੀ ਹੈਗੀ ਹੈ ਉਹਦੇ ਵਿੱਚ ਕੋਈ ਖਾਸ ਫਰਕ ਨਹੀਂ ਪੈਣ ਲੱਗਿਆ। ਐਨਰਜੀ ਦੇ ਵਿੱਚ ਬਿਜਲੀ ਵੀ ਆ ਜਾਂਦੀ ਹੈ ਔਰ ਫਿਊਲ ਵੀ ਆ ਜਾਂਦੇ ਨੇ, ਹਾਲੇ ਤੁਰੰਤ ਪ੍ਰਭਾਵ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ, ਪਰ ਲੰਮੇ ਟਾਈਮ ਤੱਕ ਇਹਦੇ 'ਚ ਫਰਕ ਜ਼ਰੂਰ ਪਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਾਲ ਫਰਕ ਜ਼ਰੂਰ ਪੈ ਜਾਏਗਾ। ਔਰ ਦੂਜੀ ਗੱਲ ਇਹ ਕਿ ਇਰਾਨ ਭਾਰਤ ਦੀ ਤਰ੍ਹਾਂ ਬਹੁਤ ਸਾਰੇ ਜਿਹੜੇ ਗਿਣਤੀ ਦੇ ਵਿੱਚ ਭਾਰਤੀ ਨੇ ਮੱਧ ਪੂਰਬ ਦੀ ਤਰ੍ਹਾਂ ਉਹ ਇੱਥੇ ਵੀ ਰਹਿ ਰਹੇ ਨੇ, ਔਰ ਭਾਰਤ ਦੀ ਤਰ੍ਹਾਂ ਆਸਟ੍ਰੇਲੀਅਨ ਜਿਹੜੇ ਨੇ ਵੱਡੀ ਗਿਣਤੀ 'ਚ ਉਹ ਇੱਥੇ ਵੀ ਰਹਿ ਰਹੇ ਨੇ, ਮਿਡਲ ਈਸਟ ਦੇ ਵਿੱਚ ਰਹਿ ਰਹੇ ਨੇ। ਸੋ ਉਹਨਾਂ ਦੀ ਆਵਾਜਾਈ ਦੇ ਉੱਤੇ ਵੀ ਫਰਕ ਪਊਗਾ ਔਰ ਡੋਮੈਸਟਿਕ ਪੋਲਿਸੀਜ਼ ਵੀ ਜਿਹੜੀਆਂ ਨੇ ਸਰਕਾਰ ਦੀਆਂ ਉਹ ਇੰਪੈਕਟ ਹੋਣਗੀਆਂ, ਕਿਉਂਕਿ 30 ਜੂਨ ਨੂੰ ਸਰਕਾਰ ਦਾ ਜਿਹੜਾ ਫਿਊਲ ਐਕਸਾਈਜ਼ ਕੱਟ ਹੈ ਉਹ ਲਾਗੂ ਹੋਣ ਜਾ ਰਿਹਾ। ਸੋ ਇਸ ਕਰਕੇ ਲਾਗੂ ਨਹੀਂ ਕਹਿ ਸਕਦੇ ਪਰ ਐਕਸਾਈਜ਼ ਕੱਟ ਖਤਮ ਹੋਣ ਜਾ ਰਿਹਾ। ਸੋ 30-32 ਸੈਂਟ ਪਰ ਲੀਟਰ ਕੀਮਤਾਂ ਵੱਧ ਜਾਣਗੀਆਂ, ਯਾਨੀ $2 ਤੋਂ ਉੱਪਰ $2.10 ਪ੍ਰਤੀ ਲੀਟਰ ਤੋਂ ਉੱਪਰ ਇਹ ਕੀਮਤਾਂ ਚਲੇ ਜਾਣਗੀਆਂ। ਇਸ ਕਰਕੇ ਵੀ ਇਹ ਆਸਟ੍ਰੇਲੀਆ ਦੇ ਲਈ ਅਹਿਮ ਹੈਗਾ ਕਿ ਸਮਝੌਤਾ ਹੋ ਤਾਂ ਗਿਆ, ਛੇਤੀ ਛੇਤੀ ਸਿਰੇ ਵੀ ਚੜ ਜਾਵੇ ਪਰ ਉਹਦੇ ਤੋਂ ਬਾਅਦ ਦੁਨੀਆ ਦੇ ਹਾਲਾਤ ਕੁਝ ਜ਼ਿਆਦਾ ਖਰਾਬ ਨਾ ਹੋਣ, ਕਿਉਂਕਿ ਮਿਡਲ ਈਸਟ ਦੀ ਜੰਗ ਨੇ ਪੂਰੀ ਦੁਨੀਆ ਦੇ ਹਾਲਾਤ ਖਰਾਬ ਕਰਤੇ ਸੀਗੇ। ਸੋ ਹੁਣ ਉਮੀਦ ਇਹ ਹੈਗੀ ਹੈ ਕਿ ਟਰੰਪ ਸਾਹਿਬ ਇਹ ਸਮਝੌਤੇ 'ਚ ਜ਼ਿਆਦਾ 3-5 ਨਹੀਂ ਕਰਨਗੇ ਅਤੇ ਇਰਾਨ ਨੂੰ ਜ਼ਿਆਦਾ ਡਰਾਉਣਗੇ ਧਮਕਾਉਣਗੇ ਵੀ ਨਹੀਂ ਅਤੇ ਇਜ਼ਰਾਈਲ ਦੇ ਵੀ ਹੱਥ ਬੰਨ੍ਹ ਕੇ ਰੱਖਣਗੇ ਫਿਲਹਾਲ, ਜਿੰਨੀ ਦੇਰ ਜਿਵੇਂ ਘਰ ਦੇ ਵਿੱਚ ਕੁੱਤਾ ਹੁੰਦਾ ਨਾ ਉਹਨੂੰ ਖੁੰਟੇ 'ਤੇ ਬੰਨ੍ਹ ਦਿੰਦੇ ਕਿ ਪਹਿਲਾਂ ਮਹਿਮਾਨ ਨੂੰ ਅੰਦਰ ਵਾੜ ਲਈਏ ਫਿਰ ਇਹਨੂੰ ਰਿਲੀਜ਼ ਕਰ ਦਾਂਗੇ। ਸੋ ਉਸੇ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਨੂੰ ਇਜ਼ਰਾਈਲ ਨੂੰ ਬੰਨ੍ਹ ਕੇ ਰੱਖਣਾ ਹੋਏਗਾ ਕਿ ਹਾਲੇ ਸਮਝੌਤਾ ਸਿਰੇ ਚੜ ਜਾਵੇ ਫਿਰ ਇਹਨੂੰ ਰਿਲੀਜ਼ ਕਰ ਦਾਂਗੇ ਇਹਨਾਂ ਫੈਕਟਸ ਨੂੰ। ਅਤੇ ਹਾਲ ਫਿਲਹਾਲ ਇਹ ਜਿਹੜਾ ਇਹ ਇਰਾਨ ਅਤੇ ਇਜ਼ਰਾਈਲ ਦੇ ਹਵਾਲੇ ਦੇ ਨਾਲ ਦੁਨੀਆ ਭਰ ਦੇ ਵਿੱਚ ਹੋ ਵਾਪਰ ਰਿਹਾ।

ਦੂਜੀ ਰਿਪੋਰਟ ਦੇ ਵੱਲ ਆਈਏ। ਇਹ ਰਿਪੋਰਟ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ। ਸੋ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ, ਮੁੱਖ ਮੰਤਰੀ ਨੂੰ ਗੁਰੂ ਦੁਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦੇ ਦਿੱਤਾ ਗਿਆ ਔਰ ਫੈਸਲਾ ਉਸ ਵੀਡੀਓ ਦੇ ਉੱਤੇ ਲਿਆ ਗਿਆ ਜਿਹਨੂੰ ਮੁੱਖ ਮੰਤਰੀ ਨੇ ਪਹਿਲਾਂ ਹੀ AI ਦੇ ਨਾਲ ਬਣੀ ਹੋਈ ਜਨਰੇਟ ਕੀਤੀ ਹੋਈ ਦੱਸਿਆ ਸੀ। ਅਕਾਲ ਤਖ਼ਤ ਕਹਿੰਦਾ ਕਿ ਅਸੀਂ ਤਾਂ ਫੋਰੈਂਸਿਕ ਜਾਂਚ ਕਰਵਾਈ ਹੈ, AI ਵਾਲੀ ਨਹੀਂ ਹੈਗੀ ਇਹ। ਤੇ ਹੁਣ ਦੇਖੋ ਇਹਦੇ 'ਤੇ ਅੱਗੇ ਕੀ ਕੁਛ ਹੁੰਦਾ। ਪਰ ਅਕਾਲ ਤਖ਼ਤ ਸਾਹਿਬ ਦੀ ਇਹ ਇਕੱਤਰਤਾ ਅਤੇ ਉਹਦੇ ਤੋਂ ਬਾਅਦ ਇਹ ਜਿਹੜਾ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਇਆ ਜਾਣਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਅਗਲੇ ਕਦਮ, ਬਲਤੇਜ ਪੰਨੂ ਹੋਰਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ, ਉਹ ਕਹਿੰਦੇ ਕਿ ਜਿਹੜੀ ਸਿੰਘ ਸਾਹਿਬਾਨ ਦੀ ਰਿਪੋਰਟ ਆਈ ਹੈ ਉਹ ਰਿਪੋਰਟ 'ਚ ਕਿਤੇ ਵੀ ਨਹੀਂ ਇਹ ਦੱਸਿਆ ਗਿਆ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਕੌਣ ਹੈ। ਨਹੀਂ, ਸਿੰਘ ਸਾਹਿਬਾਨ ਦੀ ਨਹੀਂ, ਸੋਰੀ, ਉਹ ਜਿਹੜੀ ਫੋਰੈਂਸਿਕ ਦੀ ਰਿਪੋਰਟ ਹੈ। ਉਹਨਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲ ਕੁਛ ਹੋਰ ਤੱਥ ਵੀ ਨੇ, ਉਹ ਵੀ ਅਸੀਂ ਜਨਤਕ ਕਰਾਂਗੇ। ਸੋ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫੈਸਲਾ ਸੁਣਾਇਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਦੁਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ। ਗੁਰੂ ਖਾਲਸਾ ਪੰਥ ਇਸ ਨੂੰ ਕਦੇ ਵੀ ਮੂੰਹ ਨਾ ਲਗਾਵੇ। ਹੁਣ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਧਾਰਮਿਕ ਸਿਆਸੀ ਸੰਕਟ ਆਉਂਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਰੁੱਖ ਕੀ ਹੁੰਦਾ, ਅਕਾਲ ਤਖ਼ਤ ਸਾਹਿਬ ਦਾ ਸੰਕਲਪ ਕੀ ਹੈ, ਉਹ ਤੁਹਾਨੂੰ ਦੱਸਦੇ ਚੱਲਦੇ। ਭਾਰਤ ਦੇ ਵਿੱਚ ਸਿੱਖ ਕੌਮ ਦੇ ਪੰਜ ਸ਼੍ਰੋਮਣੀ ਅਸਥਾਨ ਨੇ ਜਿਨ੍ਹਾਂ ਨੂੰ ਤਖ਼ਤ ਕਿਹਾ ਜਾਂਦਾ। ਤਖ਼ਤ ਖੱਖੇ ਪੈਰ ਬਿੰਦੀ ਆ, ਤਖ਼ਤ। ਤਖ਼ਤ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਇਹਦਾ ਅਰਥ ਹੈਗਾ ਸ਼ਾਹੀ ਗੱਦੀ, ਸ਼ਾਹੀ ਸਿੰਘਾਸਨ, ਜਿਹਦੇ 'ਤੇ ਰਾਜਾ ਮਹਾਰਾਜਾ ਜਾਂ ਸਮਰਾਟ ਬੈਠ ਕੇ ਆਪਣਾ ਸ਼ਾਸਨ ਚਲਾਉਂਦੇ ਨੇ। ਤਖ਼ਤੋ ਤਾਜ ਦੇ ਉੱਤੇ ਕਹਿੰਦੇ ਹੁੰਦੇ ਨਾ, ਤਾਜ ਯਾਨੀ ਸਿਰ ਦੇ ਉੱਤੇ, ਅਤੇ ਤਖ਼ਤ ਜਿਹਦੇ ਉੱਤੇ ਰਾਜਾ ਬਹਿੰਦਾ ਉਹਦਾ ਕੌਣ ਹੁੰਦਾ, ਉਹਨੂੰ ਪਹਿਨਣ ਵਾਲਾ ਉਹਦਾ ਸਿਖਰਲਾ ਅਧਿਕਾਰੀ। ਜਿੰਨੇ ਵੀ ਤਖ਼ਤ ਨੇ ਸਮੇਂ ਦੇ ਵਿੱਚ ਬੱਝੇ ਹੋਏ ਉਹ ਸਾਰੇ ਨਾਸ਼ਵਾਨ ਨੇ, ਪਰ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਦੇ ਉੱਤੇ ਜਿਹੜੀ ਜਾਣਕਾਰੀ ਉਪਲਬਧ ਹੈ ਉਹਦੇ 'ਚ ਇਹ ਲਿਖਿਆ ਹੋਇਆ ਕਿ ਗੁਰਮਤ ਦੇ ਵਿੱਚ ਜਿਸ ਤਖ਼ਤ ਦਾ ਜ਼ਿਕਰ ਆਉਂਦਾ ਉਹ ਨਾਸ਼ਮਾਨ ਨਹੀਂ ਹੈ, ਸਦੀਵੀ ਹੈ। ਤਖ਼ਤ ਦੇ ਐਸੇ ਸੰਕਲਪ ਨੂੰ ਹੀ ਗੁਰੂ ਸਾਹਿਬਾਨ ਨੇ ਆਪ ਰੂਪਮਾਨ ਕੀਤਾ ਸੀ, ਅਮਲੀ ਜਾਮਾ ਪਹਿਨਾਇਆ ਸੀ। ਸੋ ਸਿੱਖਾਂ ਦੇ ਵਿੱਚ ਤਖ਼ਤ ਕੋਈ ਵਿਅਕਤੀ, ਕੋਈ ਸਮੂਹ, ਕੋਈ ਗਤੀਵਿਧੀਆਂ ਦਾ ਕੇਂਦਰ ਨਹੀਂ ਹੈਗਾ, ਕੋਈ ਥਾਂ ਨਹੀਂ ਹੈਗੀ, ਬਲਕਿ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂ ਸੱਤਾ ਹੀ ਜਿਹੜੀ ਹੈਗੀ ਉਹ ਤਖ਼ਤ ਹੈ। ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਜਾਣਕਾਰੀ ਉਪਲਬਧ ਕਰਵਾਈ ਗਈ ਉਹਦੇ 'ਚ ਗੁਰਦੁਆਰੇ ਸਭ ਦੇ ਸਾਂਝੇ ਨੇ, ਪਰ ਤਖ਼ਤਾਂ ਦਾ ਸੰਬੰਧ ਸਿਰਫ ਗੁਰਸਿੱਖਾਂ ਦੇ ਨਾਲ ਹੈ। ਤਖ਼ਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਕਰਦੇ ਨੇ। ਸਿੱਖਾਂ ਦੇ ਪੰਜ ਤਖ਼ਤ ਨੇ, ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ 'ਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ, ਦੂਜਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ 'ਚ ਇਹ, ਇੱਥੇ 1699 ਨੂੰ ਜਿਹੜੀ ਵਿਸਾਖੀ ਹੋਈ ਸੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ, ਔਰ ਇੱਥੋਂ ਹੀ ਸਿੱਖਾਂ ਦੇ ਪੰਜ ਕਕਾਰ ਕੇਸ ਸਣੇ ਰੱਖਣ ਦੀ ਜਿਹੜੀ ਇੱਕ ਰਹਿਤ ਮਰਿਆਦਾ ਸੀ ਉਹਦੀ ਸ਼ੁਰੂਆਤ ਹੋਈ ਸੀ, ਇਹਨੂੰ ਵੀ ਬੜਾ ਅਹਿਮ ਮੰਨਿਆ ਜਾਂਦਾ। ਤੀਜਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਦਸਮ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ ਅਤੇ ਸਰੂਪ ਸੰਪੰਨ ਕੀਤਾ ਸੀਗਾ, ਇੱਥੋਂ ਪੂਰਾ ਦਾ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੰਨ ਹੋ ਗਿਆ ਸੀ। ਚੌਥਾ ਤਖ਼ਤ ਹੈਗਾ ਸ਼੍ਰੀ ਹਰਿਮੰਦਰ ਸਾਹਿਬ ਪਟਨਾ 'ਚ, ਇਹ ਦਸਮ ਗੁਰੂ ਦੀ ਜਨਮ ਧਰਤੀ ਹੈ, ਅਤੇ ਪੰਜਵਾਂ ਅਬਚਲ ਨਗਰ ਨੰਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਪੈਂਦਾ। ਇੱਥੇ ਦਸਵੇਂ ਗੁਰੂ ਦਾ ਆਖਰੀ ਸਮਾਂ ਬੀਤਿਆ, ਉੱਥੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸ਼ਬਦ ਗੁਰੂ ਦੇ ਲੜ ਲਗਾਇਆ ਅਤੇ ਕਿਹਾ ਕਿ ਹੁਣ ਕੋਈ ਵੀ ਵਜੂਦੀ ਰੂਪ ਦੇ ਵਿੱਚ ਗੁਰੂ ਨਹੀਂ ਹੋਊਗਾ, ਸ਼ਬਦ ਗੁਰੂ ਹੋਊਗਾ। ਸੋ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਨੂੰ ਇੱਕ ਹਮੇਸ਼ਾ ਦੇ ਲਈ ਗੁਰੂ ਐਲਾਨ ਦਿੱਤਾ ਗਿਆ। ਸੋ ਇਹ ਪੰਜ ਤਖ਼ਤ ਨੇ। ਅਕਾਲ ਤਖ਼ਤ ਜਿਹੜਾ ਉਹ ਸਿੱਖਾਂ ਦੇ ਪੰਜ, ਵੈਸੇ ਕੋਈ ਰੈਂਕਿੰਗ ਨਹੀਂ ਹੈਗੀ, ਇੱਦਾਂ ਨਹੀਂ ਹੈਗਾ ਕਿ ਇਹ ਨੰਬਰ 1 ਤਖ਼ਤ ਹੈ, ਨੰਬਰ 2 ਹੈ, ਰੈਂਕਿੰਗ ਹੋ ਵੀ ਨਹੀਂ ਸਕਦੀ, ਹੋਣੀ ਵੀ ਨਹੀਂ ਚਾਹੀਦੀ, ਪਰ ਫਿਰ ਵੀ ਸਰਬ ਉੱਚਤਾ ਵਾਲਾ ਜਿਹੜਾ ਤਖ਼ਤ ਆ ਉਹ ਅਕਾਲ ਤਖ਼ਤ ਸਾਹਿਬ ਹੈ। ਇਤਿਹਾਸਕ ਸਰੋਤਾਂ ਦੇ ਮੁਤਾਬਕ ਇਹਦੀ ਸਥਾਪਨਾ ਸਿੱਖਾਂ ਦੇ 6ਵੇਂ ਗੁਰੂ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀਗੀ। ਔਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਹੀ ਇਹ ਉਸਰਿਆ ਹੋਇਆ। ਸਿੱਖ ਇਤਿਹਾਸਕਾਰ ਜਿੰਨੇ ਵੀ ਨੇ ਉਹ ਇਹ ਮੰਨਦੇ ਨੇ ਕਿ ਅਕਾਲ ਤਖ਼ਤ ਸਿੱਖੀ ਦਾ ਕੇਂਦਰ ਮੰਨਿਆ ਜਾ ਸਕਦਾ, ਯਾਨੀ ਕਿ ਜਿਹੜਾ ਹੁਕਮਨਾਮਾ ਅਕਾਲ ਤਖ਼ਤ

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਕੀ ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ vic.gov.au/kinder ਤੇ ਜਾਓ।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ,
4: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 04480664 94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
8: Authorized by the Victorian Government, Melbourne.
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੇਵਨ ਹਾਲ।
11: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
12: ਸੋਨਾ ਚਾਹੀਦਾ?
13: ਭਰੋਸਾ ਚਾਹੀਦਾ?
12: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
14: ਲਓ ਜੀ ਤੁਹਾਡੀ ਨਜ਼ਰ ਹੈ ਭੋਲਾ।
15: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ, ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ।
16: ਭੋਲੇ ਨੇ ਕਸੂਤੇ ਫਸਾਤੇ,
15: ਓਏ ਭੋਲੇ ਓਏ 2 ਕਾਮੇਡੀ, ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ। 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2।
17: ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
18: ਜਾਂ 90-77-97-33
17: ਜਾਂ ਈਮੇਲ info@vyimmigration.com.au।
18: ਯਾਦ ਰੱਖੋ
13: 9077973
17: Viva Immigration and Education Consultant.
13: Har kadam tuhade naal.
18: Ready, set, go! Chadston Ford. Dandenong Road te tuhanu udik rahe hai. Ford Ranger, Ranger Super Duty. Everest te sadabahar Mustang. Brand new demo te quality pre-owned vehicles. Trade-in ate finance options we available. Aao te apni navi Ford da test drive karo. Business fleet lai gal karo. Vehicle experts, Tim Forbes ya Kori naal. Radio Hanji de hawale naal pao. 3 saal di free service. Chadston Ford. Ready, set, Ford.
19: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot kar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aj hi pahuncho Orbit Homes Display Centers ya call karo Harpan Chauhan nu 0433-280-252
20: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-866-55 ਔਰ ਵਿਜ਼ਿਟ tireforce.com.au
21: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ
22: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
21: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆ ਜਾਓ ਫਿਰ ਪਈ ਆਪਾਂ ਬੱਚਿਆਂ ਦੇ ਕੋਲੋਂ ਚੁਟਕਲੇ ਸੁਣਾਈਏ ਸੁਣੀਏ ਸੁਣਾਈਏ ਹੱਸੀਏ ਹਸਾਈਏ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ ਚੁਟਕਲਾ ਨਵਾਂ ਹੋਵੇ ਪੁਰਾਣਾ ਹੋਵੇ ਪਹਿਲਾਂ ਸੁਣਿਆ ਹੋਵੇ ਆਪਾਂ ਤਾਂ ਵੀ ਜ਼ਰੂਰ ਹੱਸਾਂਗੇ ਅਤੇ ਆਓ ਫਿਰ ਤੁਹਾਡਾ ਵੀ ਸਾਥ ਚਾਹੀਦਾ ਤੁਸੀਂ ਵੀ ਨਾਲ ਜ਼ਰੂਰ ਹੱਸਿਓ ਸਾਵਾਂ ਹੱਸਿਓ ਅਤੇ ਹੱਸ ਹੱਸ ਕੇ ਅੱਜ ਕਰਦੇ ਹਾਂ ਆਪਾਂ ਦਿਨ ਦੀ ਸੋਹਣੀ ਸ਼ੁਰੂਆਤ ਸਾਡੇ ਨਾਲ ਇਸ ਟਾਈਮ ਮੇਰੇ ਨਾਲ ਪਹੁੰਚ ਚੁੱਕੇ ਨੇ ਹਰਮੀਤ ਤੂੰ
23: ਰਾਮ ਰਾਮ ਸਾਰੇ ਭਾਈਆਂ ਨੇ ਉਹਨਾਂ ਕੀ ਲਗਾਈਆਂ ਨੇ ਛੋਟਿਆਂ ਦੇ ਪਿਆਰ ਬੜਿਆਂ ਦਾ ਆਸ਼ੀਰਵਾਦ ਲੈ ਕੇ ਜਾਡੇ ਮੈਂ ਹਾਜ਼ਰ ਹੋ ਗਏ ਜੀ ਲੈ ਕੇ ਲਾਫਟਰ ਥੈਰੇਪੀ ਪਰ ਲਾਫਟਰ ਥੈਰੇਪੀ ਦੀ ਸ਼ੁਰੂਆਤ ਸੇ ਪਹਿਲੇ ਪਹਿਲੇ ਰਜਤ ਭਾਈ ਸਾਹਿਬ ਇੱਕ ਬਾਤ ਕਹਿਣਾ ਚਾਹੂੰ ਸੂ
24: ਯੇਸ਼ੁ
23: ਆਜ ਆਜ ਮੌਕਾ ਵੀ ਹੈ ਦਸਤੂਰ ਵੀ ਹੈ ਆਪਕੇ ਪਾਸ ਤੂਰ ਵੀ ਹੈ ਆਜ ਕਾ ਦਿਨ ਹਮਾਰੀ ਲਗਾਈ ਸਰਦਾਰਨੀ ਗਗਨਦੀਪ ਕੌਰ ਜੀ ਦਾ ਜਨਮ ਦਿਨ ਹੈ ਜੀ
24: ਓ ਵਾਹ ਵਾਹ
23: ਉਹਨਾਂ ਨੂੰ ਮੇਰੇ ਵੱਲੋਂ ਰਹਿਮਤ ਵੱਲੋਂ ਜ਼ਰਾਵਰ ਵੱਲੋਂ ਸਾਰੇ ਪਰਿਵਾਰ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਇਸੇ ਤਰ੍ਹਾਂ ਇੰਜੋਏ ਕਰਦੇ ਰਹੋ ਲਾਈਫ ਇਹ ਮੈਂ ਵਿਸ਼ ਕਿਸੇ ਡਰ ਨਾਲ ਨਹੀਂ ਕਿਸੇ ਖੌਫ ਨਾਲ ਨਹੀਂ ਦਿਲੋਂ ਕਹਿ ਰਿਹਾ
24: ਜਾਣੇ ਤੇ ਜਾਣੇ ਤੇ ਜਾ ਰਹੀ ਭਾਵੇਂ ਕਿਹਾ ਹੋਵੇ ਮੈਨੂੰ ਜਾ ਲੈਂਦੇ ਜਾ ਕੇ ਕਰੂੰਗਾ
23: ਇਹ ਦਿਲੋਂ ਕਹਿ ਰਿਹਾ ਜੀ ਖੁਸ਼ ਰਹੋ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
24: ਬਹੁਤ ਬਹੁਤ ਮੁਬਾਰਕਾਂ ਭਾਬੀ ਤੁਹਾਨੂੰ ਜਨਮ ਦਿਨ ਦੀਆਂ ਹੈਪੀ

0: ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ, ਇਸੇ ਤਰ੍ਹਾਂ ਤੁਹਾਡਾ ਪਿਆਰ ਤੁਹਾਡਾ ਸਾਥ ਆਪਸ ਦੇ ਵਿੱਚ ਬਣਾਈ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਢੇਰ ਖੁਸ਼ੀਆਂ ਮਾਣੋ ਤੁਸੀਂ ਇਸ ਜ਼ਿੰਦਗੀ ਦੇ ਨਵੇਂ ਵਰ੍ਹੇ ਦੇ ਵਿੱਚ। ਬਹੁਤ ਬਹੁਤ ਵਧਾਈਆਂ।
1: ਚਲੀਏ ਜੀ, ਹੁਣ ਆਪਾਂ ਇਹ ਵੀ ਸ਼ੁਰੂਆਤ ਕਰਾਂ।
0: ਹਾਂ ਦੱਸ ਦਿਓ ਜੇ ਮਤਲਬ ਇੰਨਾ ਕੁ ਠੀਕ
1: ਹੈ। ਬੜੀਆ ਬੜੀਆ, ਇਹ ਅੱਜ ਕੱਦਿਰ ਬਣ ਗਿਆ ਬਾਈ
0: ਜੀ। ਧੰਨਵਾਦ ਤੁਹਾਡਾ। ਅਤੇ ਆਓ ਫਿਰ ਹੁਣ ਆਪਾਂ ਬੱਚਿਆਂ ਨੂੰ ਵੀ ਨਾਲ ਨਾਲ ਵਿਹਲੇ ਕਰੀਏ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਅਰਨਵ ਆ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ। ਚਕਾਨੀ ਮਾਰ ਜਾਂਦਾ ਸੀ ਮੁੰਡਾ। ਹਾਂਜੀ, ਸਾਡਾ ਠੀਕ ਆ,
1: ਵਧੀਆ।
0: ਕਿਉਂ ਹੋ ਗਏ ਤਿਆਰ?
2: ਹੈਪੀ ਬਰਥਡੇ ਟੂ ਆਂਟੀ ਜੀ।
1: ਆ ਧੰਨਵਾਦ ਭਾਈ ਸਾਹਿਬ।
0: ਆ ਤੇ ਫਿਰ ਦੇਣੀ ਬਣਾਤਾ ਤੁਸੀਂ।
1: ਹੋਰ ਉਮੀਦ ਕਰ ਆਂਟੀ ਸੁਣ ਰਹੀ ਹੋ।
0: ਆ ਵੀ ਪੰਗਾ ਯਾਰ,
1: ਇਹ ਵੀ ਪੰਗਾ। ਆ ਵੀ ਅਰਨਵ,
0: ਕੀ ਸੁਣਾਓਗੇ
2: ਅੱਜ? ਸੁਣਾਉਂਗਾ ਇੱਕ ਬਜ਼ਾਰਤ।
0: ਹਾਂਜੀ
1: ਆਣ ਦੇ।
2: ਨਿੱਕੀ ਜੀ ਡੱਬੀ ਖੋ ਗਈ ਸੁਅੱਬੀ, ਮੁੜਕਿਆਂ ਨਾ ਲੱਭੀ।
1: ਹਾਏ
0: ਨਿੱਕੀ ਜੀ ਡੱਬੀ।
2: ਹਾਂਜੀ
0: ਨਿੱਕੀ ਜੀ ਡੱਬੀ ਖੋ ਗਈ ਸੁਅੱਬੀ, ਤਾਂ ਮੁੜਕਿਆਂ ਨਾ ਲੱਭੀ। ਸਾਡੇ ਬੁੱਝਣ ਵਾਲੇ ਲੱਭੇ ਕਿ ਨਹੀਂ ਲੱਭੇ?
1: ਪਰ ਮਹਾਨਾ ਲੱਭਣੀ ਕਿਉਂ ਆ ਬਾਈ? ਹਿੰਟਣੀ ਕਿਉਂ ਆ, ਵੀ ਪਤਾ ਲੱਗੇ ਨਾ।
0: ਦੱਸੋ ਫਿਰ ਕੋਈ ਹਿੰਟ ਹੁੰਟੀ ਦਿਓ।
1: ਨਿੱਕੀ ਜੀ ਡੱਬੀ ਗਵਾਚੀ ਸਬੱਬੀ, ਮੁੜਕੇ ਨਾ ਲੱਭੀ।
0: ਕੋਈ ਹਿੰਟ ਹੀ ਦੇ ਦਿਓ।
1: ਤਾਰਾ?
2: ਨਹੀਂ
1: ਤਾਰਾ ਵੀ ਨਹੀਂ ਹੈਗਾ। ਦੰਦ
0: ਦੰਦ ਵੀ ਮੁੜ ਕੇ ਲੱਭ ਜਾਂਦਾ, ਤਾਰਾ ਵੀ ਅਗਲੇ ਦਿਨ ਚੜ੍ਹਾਉਂਦਾ ਫੇਰ
1: ਕੀ ਪਤਾ ਉੱਤੇ ਨਹੀਂ ਆਉਂਦਾ, ਕਿਤੇ ਹੋਰ ਜਾਂਦਾ।
0: ਨਿੱਕੀ ਜੀ ਡੱਬੀ ਆ ਕੋਈ, ਹੈ ਨਾ?
1: ਨਿੱਕੀ ਜੀ ਡੱਬੀ,
0: ਨਿੱਕੀ ਜੀ ਡੱਬੀ ਆ। ਚਲ ਹਾਰ ਗਏ ਯਾਰ।
2: ਉਹ ਆਨਸਰ ਹੈਗਾ ਜਵਾਨੀ।
0: ਓਹ ਅੱਛਾ, ਇਧਰ ਆਂਸਰ ਵੇਖ ਸਾਡੇ ਸਾਡੇ ਸੂਤਰਾਂ ਦੇ ਛੋਟੀ ਕੈਂਡਲ ਇਹ ਖੰਡ ਖੰਡ ਸ਼ੂਗਰ।
1: ਉਹ ਬਾਈ ਗਣੀ ਸੁਥਰੀ ਬਾਤ ਕਰ ਗਿਆ ਬਾਲਕ, ਜਵਾਨੀ ਕੀ ਬਾਤ ਕਰ ਰਿਹਾ।
0: ਇਹ ਸਾਡੇ ਪੱਧਰ ਦੇ ਆਂਸਰ ਦੇਈ ਜਾਂਦੇ ਆ ਨਾ, ਨਿਆਣੇ ਦਾ ਪੱਧਰ ਉੱਚਾ ਹੋ ਗਿਆ ਵਾ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ? ਉਹ ਸਤਿ ਸ਼੍ਰੀ ਅਕਾਲ ਮਨੁਬਿਲੀ, ਕੀ ਕਰਦੇ? ਹਾਂਜੀ ਮੈਂ
1: ਠੀਕ ਹਾਂ।
0: ਠੀਕ ਹਾਂ ਮਨੁਬਿਲੀ, ਮਨੁਬਿਲੀ ਤੁਸੀਂ ਆਏ ਨੀ ਕੱਲ?
2: ਮਨੁਬਿਲੀ
0: ਤੁਹਾਨੂੰ ਆਪਾਂ ਚਾਬੀ ਦੇ ਦਈਏ, ਤੁਸੀਂ ਆਪੇ ਆ ਜਾ ਕਰੋ।
2: ਵਾਹ,
0: ਓਕੇ ਚਲੋ ਤੁਹਾਨੂੰ ਆਪਾਂ ਕੀ ਦੇ ਦਿੰਨੇ ਤੇ ਤੁਸੀਂ ਆਪੇ ਐਂਟਰ ਹੋ ਜਾਓਗੇ।
1: ਸ਼੍ਰੇਆ ਤੇਰੀ ਬਾਤ ਬਣ ਗਈ।
0: ਨਹੀਂ ਇਹ ਅਸੀਸ ਆ। ਅਸੀਸ ਕੀ ਸੁਣਾਓਗੇ? ਕੀ ਸੁਣਾਓਗੇ?
2: ਚਾਹ ਪੀ ਕੇ ਆਏ
0: ਅੱਜ? ਯਾਰ ਚਾਹ ਨਹੀਂ ਪੀਤੀ ਅੱਜ
1: ਅੰਕਲ, ਚਾਹ ਮਿਸ ਕਰ ਗਏ ਅੱਜ।
0: ਓਹੋ ਚਾਹ ਦਾ ਹੀ ਤੇ ਅੱਜ ਗੱਲਾਂ ਕਰਨ ਦੇ ਆ ਯਾਰ। ਚਾਹ ਮਿਸ ਹੋ ਗਈ ਅੱਜ, ਹੁਣ ਕੀ ਕਰੀਏ? ਤੁਹਾਨੂੰ ਚਾਹ ਬਣਾਉਣੀ ਆਉਂਦੀ? ਤੁਹਾਨੂੰ ਚਾਹ ਬਣਾਉਣੀ ਆਉਂਦੀ? ਫਿਰ ਕੌਣ ਬਣਾਊਗਾ? ਮੰਮਾ ਬਿਜ਼ੀ ਹੁੰਦੇ ਆ ਯਾਰ। ਸ਼੍ਰੇਆ ਬਣਾ ਦੂਗੀ?
2: ਨਹੀਂ
0: ਨਹੀਂ ਕਿਉਂ, ਕੀ ਗੱਲ?
1: ਸ਼੍ਰੇਆ ਨੂੰ ਆਉਂਦੀ ਨੀ?
0: ਮੰਮਾ ਨੂੰ ਹੀ ਆਉਂਦੀ ਆ ਓਏ
1: ਮੰਮਾ ਨੇ ਬਣਾ ਕੇ ਦੇਣੀ ਕੋਈ ਗੱਲ ਨਹੀਂ ਤੂੰ ਸੁਣਾ
0: ਚਲੋ ਸੁਣਾਓ ਤੁਸੀਂ ਫਿਰ ਹੋਰ ਜਦੋਂ ਤੁਹਾਨੂੰ ਆ ਜੂਗੀ ਨਾ ਬਣਾਉਣੀ ਫਿਰ ਆਪਾਂ ਪੀਵਾਂਗੇ
1: ਬਿਲਕੁਲ
2: ਗੁੱਡ
0: ਗੁੱਡ
1: ਵਾਹ ਵਾਹ ਚਲੋ ਸੁਣਾ
0: ਤੁਸੀਂ ਬੜੇ ਤੇਜ਼ ਹੋ ਗਏ ਹੋ
2: ਹਾਂਜੀ
0: ਹਾਂਜੀ ਕੀ ਸੁਣਾਓਗੇ ਤੁਹਾਡਾ ਬਰਥਡੇ ਤੁਹਾਡਾ ਬਰਥਡੇ ਹੋਣਾ ਗੈਂਬਰ ਚ
1: ਗੈਂਬਰ ਚ
0: ਗੈਂਬਰ ਕਿ ਜੈਂਬਰ ਜੈਂਬਰ ਚ ਫੈਂਬਰ ਫੈਂਬਰ
1: ਜਾਨੀ ਜਾਨੀ
0: ਕਦੋਂ ਆ ਯਾਰ ਨਹੀਂ ਗੈਂਬਰ ਵੀ ਨਹੀਂ ਫੈਂਬਰ ਵੀ ਨਹੀਂ ਜੈਂਬਰ ਵੀ ਨਹੀਂ ਮੈਂਬਰ ਮੈਂਬਰ ਚ ਹੋਊਗਾ ਫਿਰ
1: ਮੈਂਬਰ ਚ
0: ਮੈਂਬਰ ਚ ਡੈਂਬਰ ਚ
2: ਹਾਂਜੀ
1: ਹੈ ਇਹ ਜਾਨੀ ਵੀ ਨਹੀਂ ਪਤਾ
0: ਮੌਸਮ ਬਦਲ ਜੇ ਓਨੇ ਚਿਰ ਭਾਵੇਂ ਤੁਸੀਂ ਦਸੰਬਰ ਕਹਿਣ ਲੱਗ ਪੋ
1: ਬੱਚੇ ਬੜਾ ਹੋ ਜਾਏ
0: ਓਏ ਤੇ ਭੈਣ ਕਿੱਥੇ ਆ ਜੈਂਬਰ ਗੈਂਬਰ ਚ ਤੁਹਾਡਾ ਤੇ ਲੰਘ ਗਿਆ ਮਈ ਵਿੱਚ ਓਕੇ ਓਕੇ
1: ਜਰਾ ਸਾ ਲੰਘ ਗਿਆ
0: ਤੁਹਾਡਾ ਤਾਂ ਫਿਰ ਲੰਘ ਗਿਆ ਵਾ
2: ਹਾਂਜੀ
0: ਓਕੇ ਕੀ ਸੁਣਾਓਗੇ
2: ਬੋਲੀ
0: ਓਕੇ
1: ਸੁਣਾਓ
2: ਕਦੀ ਹੋ ਕਰਕੇ ਕਦੀ ਹਾ ਕਰਕੇ ਕਿਹਦੇ ਦੇ ਦੇ ਬੁੰਡਾ ਲੰਬੀ ਵਾਂ ਕਰਕੇ
0: ਕਿਹਨਾਂ ਦੇ ਦੇ ਦੇ ਬੁੰਡਾ ਲੰਬੀ ਵਾਂ ਕਰਕੇ ਕਿਹਨਾਂ ਦੇ ਦੇ ਦੇ ਬੁੰਡਾ ਲੰਬੀ ਵਾਂ ਕਰਕੇ ਕਿਹਨਾਂ ਦੇ ਦੇ ਦੇ ਬੁੰਡਾ ਲੰਬੀ ਵਾਂ ਕਰਕੇ ਬਲ ਬਲ ਬਲ ਬਲ ਬਲ ਬਲ ਬਲ ਬਲ ਬਲ ਇਹ ਬੋਲੀ ਆ ਨਿੱਕੀ ਬਾਂਹ ਵਾਲੀ ਮੁਟਿਆਰ ਦੇ ਲਈ
1: ਇਹ ਠੰਡ ਬੜੀ ਏ ਇੱਥੇ ਬਾਵਾਂ ਬਾਹਰ ਨਹੀਂ ਕੱਢ ਰਹੀਆਂ ਸਭ ਕੱਛਾ ਚ ਬਾਹ ਮਾਰ ਕੇ ਬੈਠੇ ਆ ਵਾਹ ਸੋ ਵੈਰੀ ਨਾਈਸ
0: ਥੈਂਕ ਯੂ ਸ਼੍ਰੇਆ
2: ਯੂ ਵੈਲਕਮ ਬਾਏ
0: ਯੂ ਵੈਲਕਮ ਥੈਂਕ ਯੂ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਸਤਿ
2: ਸ਼੍ਰੀ ਅਕਾਲ ਅੰਕਲ ਜੀ ਨਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ
1: ਕੀ
0: ਹਾਲ ਆ ਫਤਿਹ ਸਿੰਘ ਫਿਰ ਪੱਕਾ ਇਹਨੇ ਡਰੈਗਨ ਫਰੂਟ ਖਾਦਾ
1: ਉਹ ਲੱਗਦਾ ਵਧੀਆ
0: ਉਹ ਪੁੱਛਣ ਗਿਆ
2: ਬਾਹਰੋਂ
1: ਖਾਣਾ ਆਪਾਂ ਅੰਦਰੋਂ ਹੀ ਖਾਣਾ
0: ਅਸੀਂ ਕਿਹੜਾ ਵਿਆਹ ਕਰਾਉਣਾ ਖਾਣਾ ਹੀ ਆ
1: ਅੱਖਾਂ ਬੰਦ ਕਰਕੇ ਛਿਲ ਕੇ ਦੇਖੋ ਵੀ
0: ਉਹ ਪਤਾ ਕਿੱਡਾ ਘੈਂਟ ਹੁੰਦਾ ਮਹਿੰਗਾ ਹੁੰਦਾ ਹੀ ਨਾਲੇ ਚਲੋ ਕੋਈ ਨੀ
1: ਬਾਹਰੋਂ ਕਿਹੜਾ ਫਰੂਟ ਵਧੀਆ ਹੁੰਦਾ ਫਿਰ
2: ਮੈਂਗੋ ਹੁੰਦਾ ਵਧੀਆ
1: ਬਾਹਰੋਂ ਵਧੀਆ ਫਿਰ ਖਾਣਾ ਜੀ
0: ਬਾਹਰੋਂ ਵਧੀਆ ਜੇ ਮੈਂਗੋ ਦਾ ਵਿਆਹ ਕਰਨਾ ਹੋਵੇ ਤੇ ਕਿਹਦੇ ਨਾਲ ਕਰਾਂਗੇ ਐਪਲ ਨਾਲ ਥੋੜੀ ਵਿਆਹ ਕਰਾਂਗੇ ਉਹਦਾ ਇੱਕੋ ਜੇ ਦੋਵੇਂ
2: ਐਕਚੁਅਲੀ ਗ੍ਰੀਨ ਐਪਲ ਨਾਲ ਗ੍ਰੀਨ ਐਪਲ ਵਾਲੇ ਨਾਲ
0: ਉਹ ਕਿਉਂ
2: ਕਿਉਂਕਿ ਨਾ ਰੰਗ ਥੋੜੇ ਇਕੱਠੇ ਹੁੰਦੇ ਆ ਰੇਨਬੋ ਚ ਕਿਉਂਕਿ ਪਹਿਲਾਂ ਯੈਲੋ ਹੁੰਦਾ ਤੇ ਫਿਰ ਗ੍ਰੀਨ ਹੁੰਦਾ
0: ਅੱਛਾ ਇਹਨਾਂ ਦੇ 32 ਗੁਣ ਮਿਲਦੇ ਆ
1: ਇਹਨਾਂ ਦੇ ਟਾਣੀਆਂ ਮਿਲਦੀਆਂ ਨਾ ਪੱਤੇ ਮਿਲਦੇ ਇਹਨਾਂ ਦੇ
0: ਨਹੀਂ ਯਾਰ ਮੈਨੂੰ ਲੱਗਦਾ ਮੈਂਗੋ ਨੂੰ ਨਾ ਸਟ੍ਰੋਬਰੀ ਦੇ ਨਾਲ ਵਿਆਹੀਏ
1: ਵੈਰੀ ਸ਼ਾਈ ਸ਼ਾਈ ਸਟ੍ਰੋਬਰੀ
0: ਉਹਨਾਂ ਕੋਲ ਘੋੜਾ ਗੱਡੀ ਵੀ ਹੈਗੀ ਐਂਟੀਕ ਬੈਰੀ ਫੈਮਿਲੀ ਕੋ ਨਾ ਐਂਟੀਕ ਕਾਰਾਂ ਵੀਕਐਂਡ ਤੇ ਕੱਢਦੇ ਜਦੋਂ ਧੁੱਪ ਲੱਗੀ ਹੋਵੇ ਪੁਰਾਣੀਆਂ ਪੁਰਾਣੀਆਂ ਗ੍ਰੀਨ ਐਪਲ ਵੀ ਮੇਲ ਆ ਤੇ ਅੰਬ ਵੀ ਮੇਲ ਆ ਇਹ ਕਿੱਦਾਂ ਦੀ ਗੱਲ ਹੋਈ ਭਲਾ
1: ਲੀਚੀ ਨਵੇਂ ਲੀਚੀ
0: ਹਾਂ ਲੀਚੀ ਨਵੇਂ ਹੋ ਸਕਦਾ ਚਲੋ ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ
0: ਹਾਂਜੀ
2: ਦਿਨੇ ਦਿਨੇ ਸੌਂਦੀ ਆ ਤੇ ਰਾਤ ਨੂੰ ਜਾਗਦੀ ਆ
0: ਅੱਛਾ ਦਿਨੇ ਸੌਂਦੀ ਆ ਤੇ ਰਾਤ ਨੂੰ ਜਾਗਦੀ ਇਹ ਦਿਸ਼ਾ ਪਟਾਨੀ ਜੀ ਕਿੱਥੋਂ ਲੈਂਦੀ ਇਹਦਾ ਆਨਸਰ ਹੈ ਦਿਸ਼ਾ ਪਟਾਨੀ
2: ਜਾਗਦਾ ਜਾਗਦਾ
0: ਹੈ ਰਾਤ ਨੂੰ ਜਾਗਦਾ ਜੈਕੀ ਸ਼ਰਾਬ ਦਾ ਮੁੰਡਾ
2: ਜਾਗਦੀ ਨੀ ਜਾਗਦਾ
1: ਜਾਗਦਾ
2: ਜਿਹਨੇ ਜਿਹਨੇ ਸੌਂਦਾ ਵਾ ਜਿਹਨੇ ਸੌਂਦਾ ਵਾ
1: ਰਾਤ ਨੂੰ ਉੱਠਦਾ ਵਾ ਇਹ ਨਾਈਟ ਸ਼ਿਫਟ ਵਾਲਾ ਕੋਈ ਸਕਿਉਰਿਟੀ
0: ਵਾਲਾ ਜੇ ਆਪਾਂ ਬੁੱਝ ਲਿਆ ਤਾਂ ਫਾਈਨ ਤੇ ਨਹੀਂ ਹੋਊਗਾ
2: ਨਹੀਂ
0: ਤੇ ਜੇ ਸਾਨੂੰ ਕਿਸੇ ਨੇ ਦੱਸਤਾ ਤੇ ਉਹਨੂੰ ਫਾਈਨ ਹੋਊਗਾ
2: ਹਾਂਜੀ
0: ਆਹ ਗੁਰਜੀਤ ਆਂਟੀ ਨੇ ਦੱਸਿਆ ਸੀ ਸਾਨੂੰ
1: ਓਏ
2: ਕੀ ਆ
0: ਉੱਲੂ
2: ਨਹੀਂ
0: ਹਾਂ ਅੱਛਾ ਪੱਤੀ ਆਪਣਾ ਚਲ ਹਾਰ ਗਏ ਫਿਰ ਆਪਾਂ
1: ਚਲ ਦੱਸ ਕੀ ਹੁਣ
2: ਅੱਜ ਰਹੇਗਾ ਦੀਵਾ
0: ਓ
1: ਵਾਹ ਵਾਹ ਮੇਰੇ ਸਾਇੰਸਦਾਨ ਕਮਾਲ ਕਰਦੀ ਅੱਜ
0: ਤੈਨੂੰ ਉਹ ਬੋਲੀ ਆਉਂਦੀ ਆ ਕੀ ਹਾਲ ਵੇ ਪੰਬ

0: ਫਤਿਹ ਫਤਿਹ ਵੀ ਯਾਰ ਬੜੀਆਂ ਘੈਂਟ ਘੈਂਟ ਬੋਲੀਆਂ ਲੈ ਕੇ ਆਉਣਾ ਤੇ ਬੜੇ ਘੈਂਟ ਬੁਝਾਰਤਾਂ ਲੈ ਕੇ ਆਉਣਾ
1: ਦੀਵਾ ਹੈ ਕਮਾਲ
2: ਯਾਰ ਥੈਂਕ ਯੂ ਹੁਣ ਮੰਨਤ ਦੀ ਨਾਲ ਗੱਲ ਕਰ ਲਓ
0: ਹਾਂਜੀ ਹਾਂਜੀ ਹਾਂਜੀ ਲਿਆਓ ਜੀ ਸਤਿ ਸ਼੍ਰੀ ਅਕਾਲ ਮੰਨਤ
2: ਮੇਰਾ
1: ਛੋਟੇ ਦੇ ਵਿਆਹ ਹੋ ਗਿਆ ਮੈਨੂੰ ਤੂੰ ਵੀਰਾ ਹੀ ਕਹਿ ਇਹ ਨੁਕਸਾਨ ਹੋ ਗਿਆ ਵੇ ਨਹੀਂ ਨਹੀਂ ਮੈਂ ਮੈਂ ਵੀਰੇ ਵਰਗਾ ਅੰਕਲ ਹੀ ਹਾਂ ਜਾਂ ਅੰਕਲ ਵਰਗਾ ਵੀਰਾ ਕੁਝ ਵੀ ਕਹਿ ਲੈ
0: ਹੈ ਮੰਨਤ ਇਹ ਪੁੱਠੇ ਸਿੱਧੇ ਵਿਆਹ ਕਰਵਾਈ ਜਾਂਦਾ ਯਾਰ
1: ਫਤਿਹ
0: ਨਹੀਂ ਸਹੀ ਆ ਕਿਹਦੇ ਨਾਲ ਫਿਰ ਅੰਬ ਦਾ ਕਿਹਦੇ ਨਾਲ ਵਿਆਹ ਹੋਣਾ ਚਾਹੀਦਾ
2: ਅੰਬ ਦਾ ਮੇਰੇ ਹਿਸਾਬ ਨਾਲ ਤਾਂ ਸਟ੍ਰਾਬੇਰੀ ਨਾਲ ਹੋਣਾ ਚਾਹੀਦਾ
0: ਨਹੀਂ ਪਰ ਉਹ ਤੇ ਸੇ ਐਪਲ ਨਾਲ ਕਹਿੰਦੇ ਸੀ
1: ਫਤਿਹ ਕਹਿੰਦੇ ਸੀ
0: ਤੁਸੀਂ ਦੱਸੋ ਬੇਰ ਦਾ ਕਿਹਦੇ ਨਾਲ ਹੋਊਗਾ ਫਿਰ
2: ਬੇਰ ਕੀ ਹੁੰਦਾ
0: ਬੇਰ
1: ਬੇਰ
0: ਬੇਰ ਦੀ ਤਾਂ ਅੰਗਰੇਜ਼ੀ ਵੀ ਨਹੀਂ ਆਉਂਦੀ
1: ਤੁਹਾਨੂੰ ਕੀ ਕਹਿ ਬੈਠੇ ਹੋ
0: ਫਰੂਟ ਬਦਲੀਏ ਫਰੂਟ ਬਦਲੀਏ
1: ਬੇਰ ਕੀ ਕਹਿ ਬੈਠੇ ਭਰਾਵਾ
0: ਪੁੱਤ ਗਾਵਾ ਦਾ ਵਿਆਹ ਸੀ ਸੋਰੀ ਸਾਨੂੰ ਭੁਲੇਖਾ ਲੱਗਾ ਅਮਰੂਦ ਦਾ ਵਿਆਹ ਸੀ ਸੋਰੀ ਅਸੀਂ ਕਾਰਡ ਨਹੀਂ ਪੜਿਆ ਚੱਜ ਨਾਲ ਹਾਂਜੀ ਹੁਣ ਦੱਸੋ
2: ਹਾਂਜੀ
0: ਕਿਹਦੇ ਨਾਲ ਅਮਰੂਦ ਦਾ ਕਿਹਦੇ ਨਾਲ ਕਰਾਂਗੇ
2: ਅਮਰੂਦ ਦਾ ਪਤਾ ਨਹੀਂ
0: ਨਾ ਏਦਾਂ ਨਹੀਂ ਇਹ ਆਪਸ਼ਨ ਨਹੀਂ ਹੈਗੀ
1: ਕਰਨਾ ਪੈਣਾ ਜਿਹੜੇ ਅਸੀਂ ਸ਼ਗਨ ਦੇ ਕਾਰਜ ਪਾਈ ਬੈਠੇ
0: ਹੋਰ
1: ਨਾ ਹੀ ਲਿਖਣਾ ਬਸ
0: ਅਸੀਂ ਤੁਸੀਂ ਸਾਨੂੰ ਬੁਝਾਰਤਾ ਪੁੱਛਦੇ ਨਾ ਅਸੀਂ ਵੀ ਪੁੱਛਣੀ ਅੱਜ
2: ਕੇਲੇ ਨਾ ਕਰਾ ਦੋ
0: ਹੈ ਅਮਰੂਦ ਦਾ ਕੇਲੇ ਨਾ
1: ਨਹੀਂ ਨਹੀਂ
2: ਹਾਂਜੀ
0: ਚਲੋ ਠੀਕ ਆ ਤੁਹਾਡੀ ਮਰਜ਼ੀ ਆ
2: ਅੱਛਾ
0: ਸਾਰੀਆਂ ਕੁੜੀਆਂ ਚਾਹੁੰਦੀਆਂ ਵੀ ਸਾਡਾ ਲੰਮਾ ਜਾ ਘਰ ਵਾਲਾ ਹੋਵੇ ਸਾਡਾ
1: ਬਚਾਅ ਹੋ ਗਿਆ

0: que diga papu. Sir, ਮੈਨੂੰ ਨਹੀਂ ਪਤਾ ਮਾਸਟਰ ਅੱਛਾ ਫਿਰ ਤੂੰ ਬੈਂਚ ਤੇ ਖੜ ਜਾ ਪੱਪੂ ਸਰ ਜੀ ਮੈਨੂੰ ਹਜੇ ਵੀ ਨਹੀਂ ਦਿਸ ਰਿਹਾ ਮਾਸਟਰ ਜੀ
1: ਥੈਂਕ ਯੂ ਮਨਨ
2: ਥੈਂਕ ਯੂ
0: ਨਾਲੇ ਅਸੀਂ ਨਾ ਅੱਜ ਆ ਰਹੇ ਸੀ ਗੁਰਦੁਆਰਾ ਸਾਹਿਬ ਤੋਂ ਤੇ ਫਤਿਹ ਸ਼ੁਕਰ ਕਰੋ ਗੱਡੀ ਚ ਬੈਠਾ ਸੀਗਾ ਤੇ ਸਾਡੀ ਵਾਰੀ ਆ ਗਈ ਤੇ ਅਸੀਂ ਕਾਲੀ ਕਾਲੀ ਚ ਮਾਮਾ ਤੀਆਂ ਭੱਜੀਆਂ ਠੀਕ ਆ ਫਿਰ ਅਸੀਂ ਚੁੱਪਾ ਪਾਉਣ ਲੱਗੇ ਮੇਰੇ ਪਟਾਕ ਦੇ ਨਾਲ ਗੁੱਠਾ ਲੱਗਿਆ ਫਰਚ ਚ ਸ਼ੁਕਰ ਕਰੋ ਖੂਨ ਨੀ ਨਿਕਲਿਆ
1: ਮੇਰਾ ਤੇ ਨਾ ਮੈਨੂੰ ਤੇ ਸੁਣ ਕੇ ਹੀ ਮੈਨੂੰ ਪੀੜ ਹੋ ਗਈ ਸੁਣ ਕੇ ਹੀ
2: ਤੇਰਾ ਬਚਾਅ ਹੋ ਗਿਆ ਨਾ ਤੂੰ ਮੱਥਾ ਟੇਕ ਕੇ ਆਈ ਸੀ ਨਾ
1: ਹਾਂ
2: ਦੈਟਸ ਵਾਈ
1: ਕਿਉਂਕਿ ਅੰਗੂਠੇ ਤੇ ਜਦੋਂ ਇਦਾਂ ਸੱਟ ਲੱਗਦੀ ਨਾ ਫਿਰ ਪੀੜ ਬੜੀ ਹੁੰਦੀ ਹੈ
2: ਨਾ ਯਾਦ ਕਰਾਓ
1: ਹੈ ਮੰਨਤ ਯੂ ਲੱਕੀ
2: ਆਏ ਨਾ ਆਏ ਮੰਨਤ
0: ਥੈਂਕ ਯੂ
1: ਥੈਂਕ ਯੂ ਬੱਤੂ ਧਿਆਨ ਨਾਲ ਤੁਰਿਆ ਕਰੋ ਓਕੇ
0: ਥੈਂਕ ਯੂ ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ
1: ਆਸਮ ਬਲੋਸਮ ਕਿਲੋਸਮ ਡੇ ਥੈਂਕ ਯੂ ਐਸੀ ਸਾਡਾ ਮੰਨਤ ਤੇ ਫਤਿਹ ਤੇ ਹੁਣ ਹੁਣ ਸਾਡੇ ਨਾਲ ਆ ਤੇਗ ਸਤਿ ਸ੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਤੁਹਾਡੇ ਦੰਦ ਦਾ ਕੀ ਹਾਲ ਹੈ ਦੰਦ ਵੀ ਵਧੀਆ ਨੇ ਤੇ ਜਿਹੜੇ ਗਏ ਸੀ ਉਹ ਵਧੀਆ ਨੇ ਜਿਹੜੇ ਟੁੱਟੇ ਸੀ ਉਹ ਠੀਕ ਨੇ ਗੁੱਡ ਹੁਣ ਆ ਗਏ ਨਵੇਂ ਹਲੇ ਨੀ
2: ਠੰਡ ਬੜੀ ਹਜੇ ਨੀ ਆਉਣਗੇ
1: ਲੁਕੇ ਹੋਣੇ ਨਾ ਹਲੇ ਜਦੋਂ ਥੋੜੀ ਜੀ ਠੰਡ ਜਿੱਦਣ ਥੋੜੀ ਜੀ ਠੰਡ ਘਟੀ ਨਾ ਉਦਣ ਇਹਨਾਂ ਨੇ ਝੱਟ ਆ ਜਾਣਾ
0: ਅੱਜ ਮੇਰੇ ਡੈਡੀ ਨੇ ਸਿਡਨੀ ਗਿਆ ਸੀ
1: ਅੱਛਾ ਸਿਡਨੀ ਗਏ ਆ ਓਕੇ
0: ਹਾਂਜੀ
1: ਓਕੇ ਓਕੇ ਓਕੇ ਤੇ ਤੁਹਾਡੇ ਲਈ ਕੀ ਲੈ ਕੇ ਆਉਣਗੇ ਫਿਰ
0: ਪਤਾ ਨਹੀਂ ਮੈਨੂੰ ਲੱਗਦਾ ਨਹੀਂ ਹੈ ਕਿ ਕੁਝ ਲੈ ਕੇ ਆਉਣਗੇ ਉਹ ਸਿਡਨੀ ਗਏ ਨੇ
1: ਕੰਮ ਗਏ
0: ਕੰਮ ਲਈ
1: ਅੱਛਾ ਕੰਮ ਲਈ ਗਏ ਨੇ ਨਹੀਂ ਫਿਰ ਤੇ ਨਹੀਂ ਲਿਆਂਦਾ ਜਾਣਾ ਹੈ ਨਾ
0: ਹਾਂਜੀ
1: ਤੇ ਕੀ ਸੁਣਾਓਗੇ ਤੁਸੀਂ ਅੱਜ
0: ਗੀਤ
2: ਵਾਹ ਵਾਹ
1: ਸੁਣਾ ਦਿਓ ਫਿਰ
0: ਇਤਲੀ ਬਿਤਲੀ ਚੋਰੇ ਕਨ ਬਾਗਾ ਵਿੱਚ ਕਲੋਤੀ ਜਨ ਚਾਨੇ ਪੁੱਛਿਆ ਕਿਹੜਾ ਕਿਹੜਾ ਪੱਜੇ ਢੋਲ ਕਾਰਨ ਜੋ ਚੰਕਰ ਦਾ ਬਿਆ
1: ਓ ਡੰਡ ਡੰਡ ਡੰਡ ਡੰਡ ਡੰਡ ਡੰਡ ਡੰਡ ਡੰਡ ਡੰਡ ਪੀ ਪੀ ਪੀ ਪੀ ਪੀ ਪੀ ਪੀ ਪੀ ਪੀ ਪੀ
2: ਲੈ ਨੂੰ ਗੱਲਾਂ ਆਉਂਦੀਆਂ ਤਾਂ ਵਾਜੇ ਆਪ ਜਾਉਣੇ
1: ਅੰਕਲ ਆਪ ਹੀ ਵਾਜਾ ਫੜ ਲਿਆ ਵੇਲਾ
2: ਇੰਨਾ ਚਾਹ ਅੰਕਲ
1: ਕਿਹੜੇ ਦਿਨ ਹੋਗੀ ਕੱਲ ਨੂੰ ਆਊਗੀ ਓਕੇ ਓਕੇ ਗੁੱਡ ਗੁੱਡ ਗੁੱਡ ਚਲੋ ਆਪਾਂ ਵੇਟ ਕਰਦੇ ਹਾਂ ਤੇ ਜਸਕੀਰ ਜੀ ਕਹਿੰਦੇ ਨੇ ਦ ਫਰੂਟ ਬੇਰ ਇਜ ਕਾਲਡ ਜਜੂਬਾ ਇਨ ਇੰਗਲਿਸ਼ ਚਲੋ ਇਹ ਤੇ ਠੀਕ ਆ ਜੋ ਵੀ ਕਹਿੰਦੇ ਇਹ ਦੱਸੋ ਵੀ ਵਹੀ ਮਸਲਾ ਇਹ ਥੋੜੀ ਆ
2: ਨਹੀਂ ਵਧੀਆ ਲੱਗ ਗਿਆ ਪਤਾ ਲੱਗ ਗਿਆ ਨਾਮ ਕੀ ਹੈ ਕਾਰਡ ਤੇ ਪਾਵਾਂਗੇ ਤਾਂ ਹੀ ਤੇ ਲੋਕੀ ਆਉਣਗੇ ਵਿਆਹ ਕੀ ਦਿੰਦਾ ਸੀ ਕਿਹਨੂੰ ਅੰਗਰੇਜ਼ੀ ਚ
1: ਵੈਜ ਕੀ ਕਰੀਏ ਵੈਜ ਕੀ ਕਰੀਏ ਇਹਨਾਂ ਦਾ ਸਤਿ ਸ੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
0: ਸਤਿ ਸ੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਅੰਕਲ ਜੀ
1: ਰਾਮ ਰਾਮ ਤਵਨੀਤ ਕੀ ਹਾਲ ਹੈ
0: ਕੀ ਹਾਲ ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
1: ਸਾਡਾ ਵੀ ਠੀਕ ਹੈ ਪੁੱਤਰ ਤੁਸੀਂ ਦੱਸੋ

0: मैं ठीक है।
1: ओके वाह, हो गए तैयार?
0: हाँ जी, शूज पाने।
1: अच्छा शूज पाने हैं, ओके। कल्ले शूज ही पाने हैं?
0: हाँ जी,
1: ओके। जराबा भी पा लिया?
2: सॉक्स भी पाई है।
0: हाँ जी।
1: अच्छा कल्ले शूज ही रह गए?
0: हाँ जी।
1: ओके, खा पी लिया?
0: ये बैग भी रखना है गड्डी।
1: अच्छा बैग भी रखना, तो ही रखोगे कि मम्मा रखनी है? अस्सी रखोगे? ओके ओके ओके, चलो गुड है। ते आगे डेडा
0: नहीं, कल आओगे?
1: अच्छा कल आओगे, हले कार्ड कूड बन रहे हैं ना?
0: हाँ जी।
1: ते की सुनाओगे फिर कार्ड बना के?
0: एक बुजारत और केरी तो
2: धूड़
1: मिट्टी
0: नहीं, एड्रेस लिखा होता नाम।
1: अच्छा एड्रेस भी लिखा होता नाम मकड़ी।
2: एक कोने च रहती सारी दुनिया च जांदी। मेनू लग गया
1: स्पाइडर। स्पाइडर
0: नहीं,
1: स्पाइडर दी वोटी।
2: नींद
0: नहीं,
1: नींद
0: स्पाइडर ते तो एड्रेस नहीं लिखा होता।
1: जे कोई नुकरे लग के सोंदा होवे ते नींद भी हो सकदी।
2: नींद बड़ी प्यारी है।
1: फिर एदे लई फिर तुहानू साडी भी एक बाजार तो बुझनी पैणी।
0: ओके,
1: तुसीं दसो बेर दा व्याह किहदे नाल होंदा भला? तुसीं दसो भी बेर दा व्याह किहदे नाल होंदा वा? बेर पता तुहानूं की हुंदा?
0: नहीं
1: लै
2: दसोंगे, इंग्लिश दसो पढ़ के।
0: ग्रिजली बेर
1: है?
0: ग्रिजली बेर वाला
1: नहीं, जेड़ा फ्रूट हुंदा वा जजुबा।
2: वाह वाह, बेसन का कम आ गया, याद रहेगी मेमोरी।
1: है वो हुंदा
0: पता वा? नहीं,
1: नहीं पता, पता। चलो दसो अमरूद का व्याह कितना होगा फिर?
0: हरे एप्पल दे नाल।
1: मैच बना के रहे पहले ये दसो।
0: मम्मा
1: दस रहे। अच्छा मम्मा दस रहे, ओके। ये मैच बना रहे हैं, दोवां च बीज है ना तां करके।
0: लीची
1: हैं? लीची हुण किहदे किहदे नाल व्याह दी है?
2: लीची के व्याह थी असी।
1: लीची ते
2: चीकू ठीक रहे हैं। चीकू,
1: लीची ते आपां हुणे व्याह कटे आ,
2: चीकू दा व्याह नहीं कर सकदे। ओ अनुष्का दा व्याह आ। अंगूर तो किन्ने होने गुच्छे च?
1: जामनू। ओके थिंक करना पऊगा।
2: चलो
1: मेनू लगदा वा भी ना फलां च को बहुतिया फीमेल नहीं है, सानू सब्जियां ना व्याहने पैने। फ्रूट
2: सब्जी ना व्याहने पैने।
1: नहीं सब्जी है फ्रूट कबतों ते।
2: अंब दा व्याह गोभी ना करना।
1: अंब दा व्याह गोभी ना?
0: गोभी
1: हां, तुसीं तुहानू ठीक लगूगा जे अंब दा व्याह गोभी ना कर दिए?
0: नहीं, पाइनएप्पल दे नाल।
2: नहीं पाइनएप्पल फिर मेल नेम हो गया।
1: नहीं इन्हां दा दोवां दा ना कोई तालमेल नहीं बनता, क्योंकि एक नूं कट के खाना पैंदा ना, उहनूं छिल के खाना पैंदा। इस करके फिर
0: अमरूद नूं छड़ाई
2: लैंदा। ओए छड़ाई ठीक है।
1: नहीं इहनूं नहीं छड़ा रहिंदा, छड़ा रहिंदा ना आपां अनानास नूं। ਉਹਨੂੰ ਛੜਾ ਰੱਖਣਾ
2: ਕਿਉਂ ਉਹਦੇ ਬਾਹਰ ਕੰਡੇ ਜੱਫੀ ਨੀ ਪੈਂਦੀ ਉਹਨੂੰ
1: ਉਹ ਤੰਬੂ ਕਨਾਤਾ ਬੜੀ ਪਾੜਦਾ ਐਵੇਂ ਅੜਦਾ ਫਿਰਦਾ ਥੈਂਕ
2: ਯੂ ਅੰਕਲ ਦੀ ਇਹ ਗੱਲ ਚਿੱਠੀ ਚ ਲਿਖ ਕੇ ਦਿਆ ਗਿਆ ਸੀ
1: ਤੁਹਾਡੀ ਨੀ ਬੁੱਝੀ ਆਪਾਂ ਬੁਝਾਰਤ ਤੁਹਾਡੀ ਬੁਝਾਰਤ ਹੈ ਸਟੈਂਪ ਸਟੈਂਪ ਇਹ ਸਾਨੂੰ ਦੱਸਿਆ ਜਸਵਾਲ ਅੰਕਲ ਨੇ ਇਹ ਸਾਨੂੰ ਦੱਸਿਆ ਅਮ੍ਰਿਤ ਆਂਟੀ ਨੇ ਇਹ ਸਾਨੂੰ ਦੱਸਿਆ ਦੋ ਹੋਰ ਜਾਣੇ ਨੇ
0: ਮੈਨੂੰ ਪਤਾ ਤਾਂ ਤੁਸੀਂ ਮੈਨੂੰ ਬਜ਼ਾਰਨ ਕੋ ਲੱਭੇ ਦੱਸੇ ਸੀ ਫਿਰ ਤੁਹਾਨੂੰ ਮੈਸੇਜਸ ਆ ਸਕਦੇ
1: ਆਪਾਂ ਟਾਈਮ ਬਾਏ ਕਰ ਲਿਆ ਨਾ
2: ਸੋ ਸਮਾਰਟ ਗਰਲ ਸੋ ਸਮਾਰਟ
1: ਇਹ ਕੁੜੀ ਬਹੁਤ ਸਮਾਰਟ ਹੋ ਗਈ ਹੈ
2: ਸੋ ਸਮਾਰਟ
1: ਇਹ ਕੁੜੀ ਦੀ ਚੀਂ ਚੀਂ ਕਰਨ ਵਾਲੀ ਹੋ ਗਈ ਹੈ ਬੜੀ ਤੇਜ਼ ਹੋ ਗਈ ਹੈ ਥੈਂਕ ਯੂ ਬੁੱਤੂ
2: ਅਮਰੂਦ ਨੂੰ ਛੜੇ ਰੱਖਣ ਵਾਲੇ ਹੋ
1: ਤੁਸੀਂ ਅਮਰੂਦ ਨੂੰ ਛੜੇ ਰੱਖਿਆ ਨਾ
0: ਕਿਹਦੇ ਨਾਲ ਵਿਆਹ ਸੀ
1: ਹਾਂ ਤੁਸੀਂ ਛੜੇ ਰੱਖਿਆ ਨਾ ਅਮਰੂਦ ਨੂੰ ਤੁਹਾਨੂੰ
0: ਹਾਂਜੀ
1: ਤੁਹਾਨੂੰ ਪਾਪ ਲੱਗਣਾ ਅਮਰੂਦ ਛੜੇ ਰੱਖਣ ਵਾਲਾ ਥੋੜੀ ਆ ਅਮਰੂਦ ਕਿੱਡਾ ਚੰਗਾ ਵਿਚਾਰਾ
2: ਬੜਾ ਮਹਿੰਗਾ
1: ਕੱਲ ਸੋਚ ਕੇ ਆਇਓ ਕਿਹਦੇ ਨਾਲ ਵਿਆਹ ਕਰਨਾ
2: ਬੜਾ ਮਹਿੰਗਾ ਮਿਲਦਾ ਇੱਥੇ
1: ਹੋਰ
2: ਬੜੀ ਵੈਲਿਊ ਉਹਦੀ
1: ਹੈ ਤੁਸੀਂ ਤਾਂ ਐ ਤੁਸੀਂ ਤਾਂ ਐਂ ਛੜਾ ਰਹਿਣ ਤਾਂ ਜਿੱਦਾਂ ਫਿੱਕਾ ਨਿਕਲ ਆਇਆ ਹੁੰਦਾ ਦਵਾਣੇ ਨਾਲ ਉਹਦਾ ਕਰ ਸਕਦੇ ਪਾਈਨਐਪਲ ਦਾ ਨਾ ਦੋਵੇਂ ਇਕੱਠੇ ਪਏ ਹੁੰਦੇ ਵਿਆਹ ਵਾਲੇ ਟੇਬਲ ਤੇ ਇੱਕ ਜਣਾ ਮੋਰ ਬਣਿਆ ਹੁੰਦਾ
2: ਜੋ ਮਰਜ਼ੀ ਜਿਹੜੀ ਪਾਈਨਐਪਲ ਦੀ ਠਾਠ ਹੈ ਨਾ ਉਹ ਸ਼ਗਲਾ ਟੋਕਰੀ ਬਿਲਕੁਲ ਸੈਂਟਰ ਚ ਹੁੰਦਾ
1: ਇਹ ਗੱਲ ਸਹੀ ਵੈਸੇ
2: ਸੈਂਟਰ ਚ ਹੁੰਦਾ
1: ਇਹ ਗੱਲ ਤਾਂ ਹੈਗੀ ਇਹ ਗੱਲ ਤਾਂ ਹੈਗੀ ਮੈਨੂੰ ਲੱਗਦਾ ਅਮਰੂਦ ਨੂੰ ਨਾ ਫਰੂਟੀ ਨਾ ਵਿਆਹ ਦੀਏ
2: ਓਏ ਹੋਏ ਕੀ ਕਹਿ ਛੋੜਿਆ ਜੇ
1: ਹੈ ਤਾਂ ਵਨੀਤ ਅਮਰੂਦ ਹਲੇ ਦੇ ਤੇਰੀ ਵਾਰੀ ਆਈ ਥੈਂਕ ਯੂ ਪੁੱਤ ਕੱਲ ਸੋਚ ਕੇ ਦੱਸ
2: ਲੱਭਦਿਆਂ ਕੋਈ
1: ਠੀਕ ਹੈ ਥੈਂਕ ਯੂ
0: ਮੈਂ
1: ਕੱਲ ਸੋਚ ਕੇ ਦੱਸਿਓ ਤੁਸੀਂ ਓਕੇ ਤੇ ਨੈਕਸਟ ਕਿਹਦੀ ਵਾਰੀ
0: ਵੀਰ ਜੀ
1: ਹਾਂਜੀ ਵੀਰ ਜੀ ਕੀ ਹਾਲ ਹੈ ਸਤਿ ਸ੍ਰੀ ਅਕਾਲ ਵੀਰ ਜੀ ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਆਪਾਂ ਪਤਾ ਕਿਹੜਾ ਗਾਣਾ ਲਾਉਣਾ ਵੀਰ ਜੀ ਵਿਆਉਣ ਚੱਲਿਆ ਹੈ ਪਤਾ ਤੁਹਾਨੂੰ ਕਿਹੜਾ ਵਾ
0: ਹਾਂਜੀ
1: ਸੁਣਿਆ ਵਾ ਤੁਸੀਂ
2: ਇੰਨੀ ਸਲੋ ਨੀ ਬੋਲਣਾ ਆਪਾਂ ਤੇਜ਼ ਬੋਲਣਾ
0: ਹਾਂਜੀ
1: ਚੱਲ ਤੁਹਾਨੂੰ ਅੱਜ ਆਪਾਂ ਸੁਣਾਵਾਂਗੇ ਗਾਣਾ ਤੁਸੀਂ ਪਹਿਲਾਂ ਸੁਣਾਓ ਕੀ ਸੁਣਾਓ ਤੁਸੀਂ ਕੀ ਸੁਣਾਓਗੇ ਪਹਿਲਾਂ ਦੱਸੋ
0: ਕੱਲ ਨੂੰ ਇੱਕ ਡੱਬਾ ਸਿਰ ਚ ਮਾਰਿਆ
1: ਹਾਏ ਸੱਚੀ ਮਾਰਤਾ ਸਿਰ ਚ
0: ਹਾਂਜੀ
1: ਓ ਕਿਹੜਾ ਡੱਬਾ ਖਾਲੀ ਹੀ ਭਰਿਆ
0: ਪਲਿਆ ਸੀ
1: ਓ ਕਾਦੇ ਨਾਲ ਭਰਿਆ ਸੀ ਰੂਹ ਨਾ ਕੇ ਫਰੂਟ ਨਾ
0: ਐਕਚੁਅਲੀ ਖਾਲੀ ਸੀ
1: ਅਜਾ ਖਾਲੀ ਹੀ ਓ ਹੋ
0: ਤੇ ਜਦੋਂ ਅਸੀਂ ਸੋ ਰਹੇ ਸੀਗੇ ਵੱਡੀ ਦੀਦੀ ਤੇ ਛੋਟੀ ਚਾਚਾ ਮਾਰਤ ਕਰੇ ਸੀਗੇ ਕੈਟ ਲੱਗਦਾ ਕੈਟ ਲੱਗਦੀ ਸੀਗੀ ਵੱਡੀ ਦੀਦੀ ਸੋ ਗਏ ਫਿਰ ਜਦੋਂ ਮੈਂ ਉੱਠੀ ਵੱਡੀ ਦੀਦੀ ਸਟਿਲ ਚਾਟਾ ਮਾਤਾ ਕਲੀ ਸੀਗੀ ਲਾ ਕੇ ਕੈਟ
1: ਬਿਗ
0: ਕੈਟ ਫੈਟ ਹੈਗੇ
2: ਚਾਟਾ ਮਾਟਾ ਓਏ ਹੋਏ
1: ਚਾਟਾ ਮਾਟਾ ਕੀ ਹੁੰਦਾ
0: ਲੜਾਈ ਕਰਦੀ
1: ਅੱਛਾ ਲੜਾਈਆਂ ਕਰਦੀਆਂ ਉਹ ਤੁਸੀਂ ਬੀਬੇ ਪੋਤੇ ਉਹਨਾਂ ਦੇ ਦੋਵੇਂ ਲੜਾਈਆਂ ਕਰਦੀਆਂ ਰਹਿੰਦੀਆਂ ਵੀਰ ਜੀ ਤੇ ਬੀਬਾ ਆ
0: ਹਾਂਜੀ
1: ਵੀਰ ਜੀ ਗੁੱਡ ਬੋਏ
2: ਕੋਈ ਨਹੀਂ ਆਪਾਂ ਸਪਾਰਸ ਲਾਵਾਂਗੇ ਤੁਹਾਡੀ
1: ਵੀਰ ਜੀ ਯੂ ਆਰ ਗੁੱਡ ਬੋਏ
0: ਬੋਲੀ
1: ਅੱਛਾ ਹਾਂਜੀ
2: ਸੁਣਾਓ ਆਉਂਦੇ
0: ਅੱਜ ਮੰਗਲਵਾਰ ਹੈ ਚੂਹੇ ਨੂੰ ਬੁਖਾਰ ਹੈ ਚੂਹੇ ਗਿਆ ਡਾਕਟਰ ਕੋ ਤੇ ਡਾਕਟਰ ਦੇ ਲਾਈ ਸੂਈ
1: ਚੂਹਾ ਕਰਦਾ
0: ਚੂਹਾ ਕਈ ਉਈ ਉਈ
1: ਚੂਹਾ ਕਰਦਾ
0: ਉਈ ਉਈ ਚੂਹਾ ਕਰਦਾ ਬੱਲੇ ਸ਼ਾਵਾ ਸ਼ਾਵਾ ਸ਼ਾਵਾ ਬੱਲੇ ਜਿੰਦਾਬਾਦ
1: ਬੱਲੇ ਚੂਹਾ ਜਿੰਦਾ
2: ਚੂਹਾ ਜਿੰਦਾ
1: ਵਾਰ ਜਿਹੜਾ ਮਰਜ਼ੀ ਹੋਵੇ ਚੂਹੇ ਨੂੰ ਬੁਖਾਰੇ ਚੜਾਈ ਦਿੰਦਾ ਚੂਹੇ ਨੂੰ ਚੱਕ ਚੱਕ
0: ਮੈਨੂੰ ਪਤਾ ਛੋਟੀ ਦੀਦੀ ਮੈਨੂੰ ਕੁਛ ਕਹੋਗੇ ਲੂਦ
1: ਕੀ ਕਹੋਗੀ ਰੂਡ ਕਹੋਗੀ ਤੁਸੀਂ ਜੋ ਕਹੋਗੀ ਨਾ ਲਿਖ ਲਿਓ ਫਿਰ ਸਾਨੂੰ ਕੱਲ ਦੱਸਿਓ
0: ਛੋਟੀ ਦੀਦੀ ਕਹੋਗੇ ਮੈਂ ਪੁੱਪੂ ਹੈਗੇ
1: ਕੁੱਕੂ ਕੁੱਕੂ ਕੇ ਪੁੱਪੂ
0: ਹਾਂ ਪੁੱਪੂ ਦਿਸ ਤੋ
1: ਹੈ
0: ਹੋ
1: ਗਏ ਤਿਆਰ
0: ਕੱਲੇ
1: ਸ਼ੂ ਹੀ ਪਾਉਣੇ ਹੋਏ ਹੋਏ ਹੋਏ ਫਿਰ ਤੇ ਰੈਡੀ ਹੋ ਤੁਸੀਂ ਤੇ ਕੀ ਸੁਣਾਓਗੇ ਫਿਰ
0: ਇੱਕ ਬੁਜਾਲਤ
1: ਹਾਂਜੀ
0: ਸਵੇਲੇ ਸਵੇਲੇ ਲੱਕ ਬੰਨ ਸਿਪਾਹੀ ਵਿਹੜੇ ਵਿੱਚ ਗਿਆ
2: ਸਵੇਰੇ ਸਵੇਰੇ ਲੱਕ ਬੰਨ ਸਿਪਾਹੀ
1: ਵਿਹੜੇ ਵਿੱਚ ਗਿਆ
0: ਹਾਂਜੀ
1: ਹਾਂ ਇਹ ਤੇ ਝਾੜੂ ਆ
2: ਨਹੀਂ
1: ਇਹ ਮੈਨੂੰ ਯਾਦ ਹੋ ਗਿਆ ਥੈਂਕ ਯੂ ਬੁੱਧ ਤੁਹਾਡਾ ਦਿਨ ਵਧੀਆ ਵਧੀਆ ਰਵੇ ਸਤਿ ਸ਼੍ਰੀ ਅਕਾਲ ਹਾਂਜੀ ਕੱਲ ਆਉਣਾ
0: ਕੱਲ ਆਣਾ
1: ਓਕੇ ਓਕੇ ਚਲੋ ਗੁੱਡ ਫਿਰ ਤੇ ਤੁਸੀਂ ਸਫਾਈ ਸਫਾਈ ਕਰ ਲਓ
0: ਐਕਸਕਰਸ਼ਨ ਜਾਣਾ
1: ਅੱਛਾ ਐਕਸਕਰਸ਼ਨ ਵੀ ਜਾਣਾ ਤੇ ਜਦੋਂ ਤੁਸੀਂ ਹੋ ਕੇ ਆਉਣਾ ਫਿਰ ਡੈਡਾ ਨੇ ਆ ਜਾਣਾ
0: ਡੈਡਾ ਦੇ ਸਾਨੂੰ ਸਕੂਲ
2: ਤੋਂ ਪਿਕ ਕਰਨਾ
1: ਸਰਪ੍ਰਾਈਜ਼ ਸਾਈਆਂ ਲਾਈਆਂ ਪਹਿਲਾਂ ਹੀ ਤੁਸੀਂ ਹਾਂ ਥੈਂਕ ਯੂ ਡੈਡਾ ਤੁਹਾਨੂੰ ਮਿਸ ਕਰ ਰਹੇ ਹੋਣੇ ਨਾ
0: ਤੇ ਜਦਾ ਜਦੋਂ ਡੈਡਾ ਆ ਗਏ ਤੇ ਅਸੀਂ
1: ਫਿਰ ਅਸੀਂ ਫਨ ਕਰਨਾ
0: ਲੁੱਕ
1: ਜਾਣਾ ਅੱਛਾ ਅੱਛਾ ਓਕੇ ਫਿਰ ਆਪੇ ਡੈਡਾ ਲੱਭਦੇ ਫਿਰਨਗੇ ਹੈ ਨਾ
2: ਡੈਡਾ ਨੂੰ ਸਰਪ੍ਰਾਈਜ਼ ਦੇਣਗੇ
1: ਆਪੇ ਲੱਭਣਗੇ ਫਿਰ
2: ਗੁੱਡ
1: ਥੈਂਕ ਯੂ ਪੁੱਤੂ ਵੈਰੀ ਨਾਈਸ ਥੈਂਕ ਯੂ ਹੈਵ ਅ ਨਾਈਸ ਡੇ ਤੁਹਾਡਾ ਦਿਨ ਵਧੀਆ ਵਧੀਆ ਰਵੇ ਸਤਿ ਸ਼੍ਰੀ ਅਕਾਲ ਅਸੀਂ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ
0: ਸਤਿ ਸ਼੍ਰੀ ਅਕਾਲ ਮੰਜੋ ਦਾਤਾ ਜੀ ਤੇ ਰਾਮ ਰਾਮ ਅੰਕਲ ਜੀ
1: ਸਤਿ ਸ਼੍ਰੀ ਅਕਾਲ
2: ਕੀ ਹਾਲ ਹੈ ਤੇਰਾ
0: ਜਿਹੜੇ ਰਹਿੰਦੇ ਨੇੜੇ ਜਿਹੜੇ ਰਹਿੰਦੇ ਨਹੀਂ ਨੇੜੇ ਦੇ ਰਹਿੰਦੇ ਬਹੁਤ ਦੂਰ ਸੁਣ ਤੁਹਾਡੇ ਆਪਣੇ ਪੈਰੇ
2: ਹੈ ਦਿਲਾਂ ਕੇ
1: ਬੱਲੇ
2: ਦਿਲਾਂ ਕੇ ਪਾਸ ਪਾਸ ਨਹੀਂ ਬਹੁਤ ਹੀ ਦੂਰ
1: ਤੁਸੀਂ ਤੇ ਬੜੀਆਂ ਸੋਹਣੀਆਂ ਗੱਲਾਂ ਬਣਾਉਣ ਲੱਗ ਪਏ ਹੋ
0: ਥੈਂਕ ਯੂ
1: ਕਿਹੜੀ ਗੱਲ ਬਣਾਈ ਹੋਰ
0: ਹੋਰ ਸਾਨੂੰ ਪਤਾ ਤੂੰ ਕਹਿ ਰਹੀ ਸੀ ਸਟ੍ਰਾਬੇਰੀ ਨਾਲ ਵੀ ਤੁਸੀਂ ਕਹਿ ਰਹੇ ਸੀ ਵੀ ਮੈਂਗੋ ਨਾਲ ਸਟ੍ਰਾਬੇਰੀ ਦਾ ਵਿਆਹ ਕਰੋ ਮੇਰੇ ਮੰਮਾ ਨੇ ਵੀ ਕਹਿਤਾ ਵੀ ਸਟ੍ਰਾਬੇਰੀ
1: ਨਾਲ ਮੈਂਗੋ ਦਾ ਵਿਆਹ
2: ਓਕੇ
1: ਕਰ ਦਈਏ ਫਿਰ ਲੋਕ
0: ਕਰ ਦਿਓ
1: ਚਲੋ ਠੀਕ ਆ
2: ਨਹੀਂ
1: ਨਹੀਂ
2: ਨਹੀਂ ਨਹੀਂ ਨਹੀਂ
1: ਕਿਉਂ
2: ਮੈਂ ਕਦੀ ਮਾਰਕੀਟ 'ਚ ਫਲੇਵਰ ਹੀ ਨਹੀਂ ਵੇਖਿਆ ਮੈਂਗੋ ਫਲੇਵਰ ਸਟ੍ਰਾਬੇਰੀ ਫਲੇਵਰ ਦੀ ਇਕੱਠੀ ਕੰਬਾਈਨ ਆਈਸਕ੍ਰੀਮ ਆਈ ਹੋਵੇ ਕੁਛ ਆਇਆ ਹੋਵੇ
1: ਗੁਣ ਨਹੀਂ ਮਿਲਦੇ
2: ਅਭੀ ਗੁਣ ਨਹੀਂ ਮਿਲਦੇ
1: ਹਾਂ
2: ਜੇ ਵੇਖਦੇ ਦੋ ਚਾਰ ਰਿਸ਼ਤੇ ਹੋਰ ਆ ਲੈਂਦੇ ਨਾ ਜੇ ਵੇਖਦੇ ਅਜੇ ਲੋਕ ਨਹੀਂ ਕਰਦੇ
1: ਯਾ ਆ ਮੰਨ ਅਸੀਂ ਇਸ ਮੰਨਣ ਨਹੀਂ ਡੇ ਅੰਕਲ
2: ਨੋ ਨੋ ਅਭੀ ਨਹੀਂ ਚੱਲ ਅਸੀਸ ਨੂੰ ਰਾਜ ਨਹੀਂ ਕਰਨਾ ਅਸੀਸ
1: ਕਰ ਦਈਏ
2: ਰੁਪਈਆ ਫੜ ਲਈਏ
1: ਕਿਉਂ ਸੀ
2: ਮੈਂ ਕਿਹਾ ਰੁਪਈਆ ਫੜ ਲਈਏ ਡੀਲ ਪੱਕੀ
0: ਰੁਪਈਆ
1: ਮਤਲਬ ਪੱਕਾ ਕਰ ਦਈਏ ਫਿਰ
2: ਬੁੱਕ ਕਰਨਾ
1: ਨਹੀਂ ਸੋਚਣਾ ਲੈ ਹੋਰ ਓਕੇ ਚਲੋ ਹੋਰ ਸੋਚ ਲੈਣ
2: ਸਟ੍ਰਾਬੇਰੀ ਵੀ ਕਹੇਗੀ ਨਾ ਅੰਬ ਨੂੰ ਵੇਖ ਕੇ ਮੈਂ ਤੈਨੂੰ ਵੇਖ ਕੇ ਲਾਲ ਹੋ ਗਈ
1: ਕ ਕੀ ਲਿਆਇਓ ਫਿਰ ਅੱਜ ਅਸੀਂ? ਬੋਲੀ ਗਾਣਾ
2: ਬਾਬਾ ਬਾਏ ਬਾਏ ਲੈ ਕੇ ਆਈ ਸੀ ਬਸ,
1: ਨਹੀਂ ਬਾਏ ਬਾਏ ਨਹੀਂ ਚੇਤਾ ਭੁੱਲ ਗਿਆ। ਪੁਰਾਣੀ ਬੋਲੀ, ਪੁਰਾਣੀ ਬੋਲੀ, ਓਕੇ।
0: ਬੱਚੀ ਹੈ ਖੂਹਾਂ ਦਾ ਪਾਣੀ ਪੀਨੀ ਆ ਨਲਕਾਰ ਕੇ, ਅਮਿਤ ਨਤਾਰ ਕੇ। ਬੱਚੀ ਹੈ ਖੂਹਾਂ ਦਾ ਪਾਣੀ ਪੀਨੀ ਆ ਨਤਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਸਿਰ ਫੁਲਕਾਰੀ ਲੰਮਾ ਚੁੰਮ ਕੇ ਸ਼ਿੰਗਾਰ ਕੇ, ਮੈਂ ਪੰਜਾਬਣ ਜੱਟੀ ਬੋਲੀ ਪਾਵਾ
2: ਨਲਕਾਰ ਕੇ। ਚੱਕ ਦੇ ਕੜਾ
1: ਪਕੌੜੇ, ਪਕੌੜੇ ਆਲੂ ਆਲੂ ਬ੍ਰੈਡ ਪਕੌੜੇ, ਆਲੂ ਆਲੂ ਆਲੂ ਆਲੂ ਆਲੂ ਆਲੂ ਸਮੋਸੇ।
2: ਵਾਹ ਵਾਹ,
1: ਥੈਂਕ ਯੂ ਜੀ,
2: ਗਣੋ ਮਸਤੀ ਕਰੋ।
1: ਡਡਵਾਲ ਸਾਹਿਬ ਹੁਣ ਕਰ ਲਿਓ ਤੁਸੀਂ, ਸੋਰੀ ਲਾਈਨ ਬਿਜ਼ੀ ਸੀ, ਤੇ ਫਿਰ ਆਪਾਂ ਕਰਦੇ ਹਾਂ ਤੁਹਾਡੇ ਨਾਲ ਗੱਲ। ਤੇ ਧੰਨਵਾਦ ਜੀ, ਹਰਮਨ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਤੰਦਰੁਸਤੀ ਬਖਸ਼ੇ, ਬਹੁਤ ਮਿਹਰਬਾਨੀ। ਕੁਲਵੰਤ ਬਾਟ ਜੀ ਧੰਨਵਾਦ ਤੁਹਾਡਾ, ਗੁਰਜੀਤ ਜੀ ਧੰਨਵਾਦ ਤੁਹਾਡਾ, ਪ੍ਰਵੀਨ ਖੁਰਾਣਾ ਜੀ ਕਹਿੰਦੇ ਨੇ ਕਿ ਕੋਂਗਰੈਚੁਲੇਸ਼ਨ ਟੂ ਧੂਰ ਪਰਿਵਾਰ, ਹੈਪੀ ਬਰਥਡੇ ਭਾਬੀ ਜੀ, ਸਟੇ ਬਲੈਸਡ।
2: ਧੰਨਵਾਦ ਖੁਰਾਣਾ ਸਾਹਿਬ।
1: ਅਮਨ ਸਹੋਤਾ ਜੀ ਧੰਨਵਾਦ ਤੁਹਾਡਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ, ਬਹੁਤ ਮਿਹਰਬਾਨੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ। ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਮੰਗਲਵਾਰ ਦਾ ਦਿਨ ਸਭ ਲਈ ਵਧੀਆ ਵਧੀਆ ਰਹੇ ਅਤੇ ਤੰਦਰੁਸਤੀ ਦੇਵੇ ਰੱਬ, ਚੜ੍ਹਦੀ ਕਲਾ ਦੇਵੇ ਅਤੇ ਸਭ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਉਣ, ਬਹੁਤ ਬਹੁਤ ਮਿਹਰਬਾਨੀ ਜੀ। ਅਤੇ ਡਡਵਾਲ ਸਾਹਿਬ ਕਰ ਲਿਓ ਤੁਸੀਂ ਕਾਲ, ਆਪਾਂ ਵੇਟ ਕਰ ਰਹੇ ਹਾਂ ਤੁਹਾਡੀ, ਥੈਂਕ ਯੂ, ਮਿਹਰਬਾਨੀ ਜੀ। ਕਹਿੰਦੇ ਕਿ ਬੇਰ ਦਾ ਵਿਆਹ ਬੇਰਨੀ ਨਾਲ ਹੋਣਾ ਅਤੇ ਹੁਣ ਕਿੱਥੇ ਉਹਨਾਂ ਦੇ ਕਿਡਜ਼ ਬਾਰੇ ਨਾ ਪੁੱਛਿਓ, ਨਹੀਂ ਤਾਂ ਮੈਂ ਉਹ ਵੀ ਦੱਸ ਦੇਣਾ। ਅੱਛਾ, ਓਕੇ, ਨਿੱਕੀਆਂ ਬੇਰੀਆਂ। ਅਤੇ ਜ਼ਿਆਦਾ ਜਜ਼ਬਾ ਜਜ਼ਬਾ ਕਹਿੰਦੇ ਕਿ ਨਾ ਕਰੋ, ਪੀ ਟੀ ਏ ਨਹੀਂ ਜਜ਼ਬਾ ਕਹਿੰਦੇ ਵੀ ਨੇ, ਜਾ ਨਹੀਂ ਬੇਰ ਵੀ ਠੀਕ ਆ। ਅੱਛਾ ਠੀਕ ਆ। ਅਤੇ ਆਪਣਾ ਡਰਵਾਲ ਸਾਹਿਬ ਤੁਸੀਂ ਆਉਂਦੇ ਰਹੋ। ਹੈਲੋ,
2: ਉਹ ਕਿੱਥੇ ਗਏ ਡਰਵਾਲ ਸਾਹਿਬ?
1: ਡਰਵਾਲ ਸਾਹਿਬ ਕੀ ਹੋ ਗਿਆ? ਸਤਿ ਸ਼੍ਰੀ ਅਕਾਲ, ਸੌਂ ਗਏ ਹੀ?
0: ਨਹੀਂ,
1: ਮੈਨੂੰ ਲੱਗਾ ਸੌਂ ਗਏ ਹੀ।
0: ਨਹੀਂ,
1: ਮੈਨੂੰ ਲੱਗਦਾ ਨੀਂਦ ਆ ਗਈ ਹੀ।
2: ਓਏ
0: ਨਹੀਂ, ਨਹੀਂ
1: ਮੈਨੂੰ ਲੱਗਦਾ ਨੀਨੀ ਆ ਗਈ ਹੀ।
0: ਨਹੀਂ,
1: ਉਹ ਮੈਨੂੰ ਲੱਗਦਾ ਸਰਾਣੇ ਤੇ ਡਿੱਗ ਪਏ ਹੀ।
0: ਨਹੀਂ,
1: ਉਹ ਮੈਨੂੰ ਲੱਗਦਾ ਫਿਸ਼ ਕਰਦੇ ਹੀ। ਮੈਨੂੰ ਲੱਗਦਾ ਕੜਾੜੇ ਮਾਰਨ ਡੇ ਹੀ ਤੁਸੀਂ,
2: ਕੜਕਾੜੇ।
1: ਹੈ, ਉਹ ਫੇਰ ਸੌਂ ਗਏ?
0: ਚੁੱਪ ਹੋ ਗਿਆ ਹੀ।
1: ਹੈ,
0: ਚੁੱਪ
1: ਹੋ ਗਿਆ ਹੀ? ਓਹੋ, ਚੁੱਪ ਕਿਉਂ ਹੋ ਗਏ ਹੀ?
2: ਨੀਂਦ ਆ ਗਈ ਸੀ। ਅੱਛਾ,
1: ਹਾਂਜੀ, ਕੀ ਹੋਇਆ ਫਿਰ? ਓਕੇ, ਤੇ ਕੀ ਸੁਣਾਓਗੇ ਫਿਰ?
2: ਸਾਡਾ ਹਾਲ ਚਾਲ ਠੀਕ।
1: ਹਾਂ, ਸਾਡਾ ਠੀਕ ਆ ਪੁੱਤ, ਥੈਂਕ ਯੂ।
2: ਪੋਇਮ ਸੁਣਾ।
1: ਪੋਇਮ, ਓਕੇ, ਹਾਂਜੀ।
0: ਦਸ ਪਕਾਈਆਂ ਰੋਟੀਆਂ ਤੋਂ ਬਿੱਲੀਆਂ ਆਈਆਂ ਮੋਟੀਆਂ, ਆਈਆਂ ਆਈਆਂ ਚੁੱਕ ਚੁੱਕ ਕੇ, ਇੱਕ ਰੋਟੀ ਲੈ ਗਿਆ ਚੁੱਕ ਕੇ, ਅੱਧੀ ਅੱਧੀ ਖਾ ਗਿਆ ਦਰਵਾਜੇ ਪਿੱਛੇ ਰੁਕ ਕੇ।
1: ਬੜੀ ਘੈਂਟ ਯਾਰ, ਮੈਂ ਪਹਿਲੀ ਵਾਰੀ ਸੁਣੀ ਆ ਤੁਹਾਡੇ ਕੋਲ, ਵੈਰੀ ਨਾਈਸ ਹੈ, ਇਹ ਬੜੀ ਨਾਈਸ ਹੈ। ਇਹ ਫੇਰ ਸੁਣਾਓ ਕਿਸੇ ਦਿਨ, ਠੀਕ ਆ? ਥੈਂਕ ਯੂ ਡਡਵਾਲ ਸਾਹਿਬ,
2: ਥੈਂਕ ਯੂ, ਥੈਂਕ ਯੂ,
1: ਬਾਏ ਬਾਏ, ਤੁਹਾਡਾ ਦਿਨ ਵਧੀਆ ਵਧੀਆ ਰਹੇ। 461 ਤੁਸੀਂ ਆਉਂਦੇ ਰਹੋ ਜੀ, 461 400 ਯਾਦ ਹੀ ਕਰ ਰਹੇ ਹਾਂ ਅੱਜ ਲਾਲ ਜੀ,
2: ਅੱਜ ਹੀ ਗਾਣ ਲੱਗਾ ਨਹੀਂ ਹੋ ਲੱਭਣੇ ਲਾਲ ਗਵਾਚੇ ਤੇ ਆ ਲੈ ਲਾਲ ਆਏ ਭਾਈ ਜੀ ਕਿੱਥੇ ਰਹਿ ਗਏ ਸੀ ਤੁਸੀਂ,
1: ਅੱਗੇ ਵੀ ਦੱਸੋ ਨਾ ਅੱਗੇ ਤੁਸੀਂ ਕੀ ਕਿਹਾ ਸੀ ਲਾਲ ਜੀ, ਦੱਬੀ ਦੱਬੀ ਦੱਬੀ ਜੀ ਆਵਾਜ਼ ਆ ਰਹੀ ਹੈ
3: ਹੁਣ ਠੀਕ ਹੈ,
1: ਹੁਣ ਥੋੜੀ ਜਿਹੀ
2: ਕੁਛ ਲੱਗ ਰਿਹਾ ਫਰਕ ਅੱਗੇ ਨਾਲੋਂ,
1: ਹੋਰ ਸੁਣਾਓ ਜਿਹੜਾ ਬੰਦਾ ਤੁਰੇ ਫੇਰੇ ਚ ਰਵੇ ਉਹ ਕਹਿ ਦਿੰਦੇ ਨਾ ਵੀ ਪੈਰਾਂ ਦੀ ਮਿੱਟੀ ਚੁੱਕ ਕੇ ਟੂਣਾ ਕੀਤਾ ਕਿਸੇ ਨੇ, ਬਹਿ ਨੀ ਸਕਦਾ,
2: ਬਹਿ ਨੀ ਸਕਦਾ
1: ਮੁੱਛਾਂ
2: ਵੱਟਦੇ ਵੱਟੇ ਥੱਕ ਜਾਂਦੇ ਨੇ,
1: ਕੰਮ ਬਹੁਤ ਕਰ,
2: ਹਾਂਜੀ ਸੁਣਾਓ ਸੁਣਾਓ ਸੁਣਾਓ
3: ਤੁਹਾਨੂੰ ਲੱਗਦੀ ਗਰਮੀ ਤੁਰ ਭਾਈ, ਹਾਂਜੀ ਭਾਈ ਗਰਮੀ ਆ, ਕਹਿੰਦਾ ਜਗਰ ਇੱਕ ਜੂਸ ਦਾ ਗਲਾਸ ਮਿਲ ਲੋ ਤੁਸੀਂ ਪੀ ਲੋ, ਤੇ ਤੂਰ ਸਾਹਿਬ ਪੀ ਲੈਂਦੇ, ਤੇ ਮੈਂ ਨਾ ਸੈਮੀ ਸਾਹਿਬ ਪੁੱਛਦਾ ਕਿੰਨਾ ਆ, ਕਹਿੰਦਾ ਤੁਹਾਡਾ ਹੋ ਗਿਆ ਆਪਣਾ 250 ਹੋ ਗਿਆ, ਕਹਿੰਦਾ 250
1: ਮੈਂ ਨਾਰ ਪਾਈ
2: ਮੈਂ ਨਾ ਲਾਲ ਜੀ ਦੇ ਕੋਲ ਨਾ ਇੱਕ ਬੰਦਾ ਆਇਆ, ਲਾਲ ਜੀ ਚੱਲੇ ਕਿਤੇ ਕੰਮ ਨਾ, ਤੇ ਕਹਿੰਦਾ ਵੀਰ ਜੀ ਪੈਸੇ ਦੇ ਦਿਓ ਮੈਂ ਨਾ ਕੁਛ ਖਾਧਾ ਰੇੜੇ ਦਿਨ ਹੋ ਗਏ ਆ, ਤੇ ਲਾਲ ਜੀ ਕੋ ਕਹਿੰਦੇ ਨਸ਼ਾ ਪਤਾ ਤਾਂ ਨੀ ਕਰਦਾ, ਕਹਿੰਦੇ ਨਹੀਂ ਮੈਂ ਨੀ ਕਰਦਾ, ਕਹਿੰਦੇ ਮੈਂ ਕਰਦਾ ਮੇਰੇ ਕੋਲ ਪੈਸੇ ਉਨੇ ਨੇ, ਮੈਂ ਤੈਨੂੰ ਨੀ ਦੇ ਸਕਦਾ, ਮੈਂ ਕਰਦਾ ਮੇਰੇ ਕੋਲ ਪੈਸੇ ਉਨੇ ਨੇ ਜੀ ਲਾਲ ਜੀ
3: ਆਪਣਾ ਕੰਮ ਵਾਲੀ ਲਾ ਲਈ ਹੈ, ਤੇ ਕੰਮ ਵਾਲੀ ਨੂੰ ਮਹੀਨੇ ਦਾ 15,000 ਦਿੰਦਾ,
2: ਅੱਛਾ
3: ਤੇ ਮੈਂ ਸੋਚ ਲਈ ਜਸੋਲ ਨਾਲੇ ਜਸੋਲ ਭਾਈ ਇੰਨਾ ਕਹਿੰਦੇ, ਤੇ ਜਸੋਲ ਭਾਈ ਗੱਲ ਕੱਢ ਰਹੇ ਕਹਿੰਦੇ, ਕਹਿੰਦੇ ਨਹੀਂ ਨਹੀਂ ਖਬਰਦਾਰ ਤੂੰ ਸੋਚਿਆ ਕੰਮ ਬਾਰੇ, ਕੋਈ ਨਾ ਸਾਰੇ ਕੋਲ ਵਾਧੂ ਕਮਾਈ ਹੈ, ਤੂੰ ਨੀ ਉੱਥੇ ਜਾ ਕੇ ਕੰਮ ਕਰਨਾ
2: ਵਾਹ ਵਾਹ ਮੱਲੇ ਲਾਲ ਜੀ ਸਾਰੀ ਖਬਰ ਰੱਖ ਦੇ, ਪਹਿਲਾਂ ਮਿਲਡੂਰੇ ਬੈਠੇ ਵੀ,
1: ਥੈਂਕ ਯੂ ਲਾਲ ਜੀ, ਅੱਛਾ
3: ਕਹਿੰਦਾ ਅਮੀਰ ਵਾਲੀ ਨੇ ਥੋੜਾ ਕਹਿੰਦਾ ਅਮੀਰ ਵਾਲੀ ਤੋਂ ਜਿਹੜੇ ਆਪਣਾ ਉਹ ਹੁੰਦੇ ਕੁੱਤੇ ਹੁੰਦੇ ਉਹਨਾਂ ਦੇ ਬੱਚੇ ਬਰਾਬਰ ਹੁੰਦੇ
1: ਆ
3: ਅਮੀਰ ਵਾਲੀ,
1: ਅੱਛਾ
3: ਤੇ ਗਰੀਬ ਬੱਚਿਆਂ ਨੂੰ ਕੁੱਤੇ ਕਹਿੰਦੇ
1: ਲਾਲ ਜੀ, ਅੱਜ ਅੰਬ ਦਾ ਵਿਆਹ ਚੱਲਣ ਡਿਆ, ਅਮਰੂਦ ਦਾ ਵਿਆਹ ਚੱਲਣ ਡਿਆ, ਕਿੰਨਾ ਕਰੀਏ ਅੰਬ ਦਾ ਵਿਆਹ ਹੋਊਗਾ ਤੇ ਕਿਹਦੇ ਨਾਲ ਕਰੀਏ,
2: ਕਿਹਦੇ ਨਾਲ ਕਰਨਾ, ਕਿਹੜੇ
1: ਨਿਆਣੇ ਮੰਨਣ ਨੀ ਡੇ,
2: ਰਿਸ਼ਤੇ ਆਉਣ ਡੇ ਸੀ ਐਕਸੈਪਟ ਨੀ ਕਰ ਰਹੇ,
1: ਕੋਈ ਦੱਸੋ ਹਾਂ ਕੋਈ ਗਿਟਕੀ ਜੀ ਨਾਰ
2: ਲਾਲ ਜੀ ਕਹਿੰਦਾ ਮੇਰਾ ਉਹਦਾ ਮਜ਼ਾ ਹੋਇਆ ਮੈਂ ਐਵੇਂ ਸਲਾਹ ਦਿੰਦਾ ਮੇਰਾ ਕਿਉਂ ਲਾਲ ਜੀ
1: ਹੈ ਲਾਲ ਜੀ,
3: ਲੋਕੀ ਲੋਕੀ ਆਪਣੇ ਨਿਆਣੇ ਵਿਆਹ ਲਈ ਸਲਾਹ ਨੀ ਮੰਗਦੇ, ਤੁਸੀਂ ਦੇਖੋ ਕਿਹੜੀ ਸਲਾਹ ਮੰਗਦੇ,
2: ਆਹੋ ਤਾਂ ਮੰਗਣੇ ਕੋ ਲਾਮਾ ਨੀ ਆਉਣਾ ਨਾ ਕਿਸੇ ਦਾ,
1: ਦੱਸੋ ਦੱਸੋ ਗੱਲ ਜਾਣਾ ਜੀ
2: ਆਹੋ ਜੀ ਲਾ
3: ਲੀਚੀ ਠੀਕ ਹੈ,
1: ਹੈ
2: ਲੀਚੀ
1: ਇੱਕ ਪੱਖੋਂ ਤੇ ਠੀਕ ਲੱਗਦੀ ਹੈ ਕਿਉਂਕਿ ਵੇਖੋ ਲੀਚੀ ਚ ਵੀ ਗਿਟਕਿਆ ਇਹਦੇ ਚ ਵੀ ਗਿਟਕਿਆ, ਲੀਚੀ ਦੇ ਉੱਤੇ ਵੀ ਛਿੱਲੜ ਹੁੰਦੀ ਆ, ਇਹਦੇ ਉੱਤੇ ਵੀ ਛਿੱਲੜ ਹੁੰਦੀ ਆ,
2: ਮੈਂਗੋ ਲੀਚੀ
1: ਹੈ
3: ਕਾਲੀ ਵਾਂਗੂ ਲੀਚੀ ਬਾਹਰ ਸਸਤਾ ਅੰਦਰੋਂ ਠੀਕ ਹੈ,
1: ਹਾਂ ਕਦ ਕਾਠ ਨੀ ਮੈਚ ਕਰਦਾ ਉਦਾਂ ਠੀਕ ਹੈ ਨਾ, ਗੁੱਛਾ
2: ਰਾਈਮ ਸਹੀ
1: ਜਾਂ ਇੱਦਾਂ ਕਰੀਏ ਪਰ ਲੀਚੀਆਂ ਦੇ ਗੁੱਛੇ ਨਾ ਵਿਆਹ ਦੀਆਂ ਮੈਨੂੰ
3: ਕੱਦ ਕਾਰਡ ਨੂੰ ਕੀ ਕਰਨਾ ਭਾਜੀ ਫੈਮਿਲੀ ਦੇ ਵਿਆਹ ਨੂੰ 20 ਸਾਲ ਹੋਏ
2: ਗੁੱਸੇ ਨਾਲ ਵਿਆਹ ਦੀ ਅਰੇ ਬਾਈ ਤੁਸੀਂ ਵਾਕਿਆ ਦੂਰ ਬੈਠੇ ਜੇ
1: ਮੰਨਾ ਗਿੱਲ ਜੀ ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਜੀ ਥੈਂਕ ਯੂ ਤੇ ਸਤਿ ਸ਼੍ਰੀ ਅਕਾਲ ਜੀਵਨ ਜੀ ਭੇਜਦੇ ਨੇ ਬਹੁਤ ਮਿਹਰਬਾਨੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ ਅੱਜ 187 ਰੁਪਈਏ ਰੇਟ ਹੋ ਗਿਆ ਅੱਛਾ ਡਾਲਰ ਉਹ 187 ਹੋ ਗਿਆ 22 ਕੈਰਟ ਦਾ 1 ਗ੍ਰਾਮ ਦਾ ਤੇ ਵੱਧ ਗਿਆ ਰੇਟ ਫਿਰ ਹੈ ਨਾ ਵਧੀਆ
2: ਇੱਥੇ ਲਾਗੇ ਤੱਕ ਫਿਰਦਾ
1: ਚਲੋ ਲਾਗੇ ਬੰਨੇ ਜਦੋਂ ਮਰਜ਼ੀ ਟਾਲਾਂਗੇ ਕੋਈ ਚੱਕਰ ਹੀ ਨਹੀਂ
2: ਜ਼ਿਆਦਾ ਜ਼ੋਰ ਨਾ ਦਿਓ ਨਾ ਅੱਜ ਤੁਸੀਂ
1: ਅਸੀਂ ਤੇ ਸੋਚ ਵੀ ਲਈਏ ਤੇ ਮਹਿੰਗਾ ਹੋ ਜਾਂਦਾ
2: ਕਹਿੰਦਾ ਜ਼ਿਆਦਾ ਜ਼ੋਰ ਅੱਜ ਨਾ ਦਿਓ ਕੱਲ੍ਹ ਦਿਆ
1: ਜਸਵਾਲ ਸਾਹਿਬ ਧੰਨਵਾਦ ਤੁਹਾਡਾ ਗਾਭਾ ਪਰਿਵਾਰ ਵੱਲੋਂ ਕਹਿੰਦੇ ਕਿ ਬੀਅਰ ਨੂੰ ਲੀਚੀ ਦੇ ਨਾਲ ਬੀਅਰ ਨੂੰ ਲੀਚੀ ਦੇ ਨਾਲ ਕਹਿੰਦੇ ਨੇ ਕਿ ਵਿਆਹੋ ਵਿਆਹ ਦਿਓ
2: ਨਿੱਕੇ ਨਿੱਕੇ
1: ਬੀਅਰ ਨੂੰ ਲੀਚੀ ਨਾ ਚਲੋ ਕੱਲ ਕਰਾਂਗੇ ਫਾਈਨਲ ਹਲੇ ਚਲੋ ਵੇਖਾ ਵਿਖਾ ਹੀ ਚੱਲਣ ਲਈ ਬੀਅਰ ਵੈਡਸ ਚੈਰੀ ਕਰ ਦਿਓ ਕਹਿੰਦੇ ਹਾਂ ਚਲੋ ਠੀਕ ਆ ਸ਼ੇਰਗਲ ਸਾਹਿਬ ਕਹਿੰਦੇ ਕਿ ਗੁੱਡ ਮਾਰਨਿੰਗ ਹਨਾ ਤੇ ਸਿਟੀ ਸਾਹਿਬ ਕਹਿੰਦੇ ਕਿ ਥੈਂਕ ਯੂ ਗੁੱਡ ਕਹਾਣੀ ਸੀ ਤੇ ਗਾਣਾ ਬੜਾ ਵਧੀਆ ਰੁਪਿੰਦਰ ਜੀ ਕਹਿੰਦੇ ਅੱਜ ਦੀ ਕਹਾਣੀ ਜਾਣਕਾਰੀ ਭਰਪੂਰ ਸੀ ਸੰਜੂ ਗੋਗੀ ਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਹੁਤ ਮਿਹਰਬਾਨੀ ਅੰਬ ਦਾ ਵਿਆਹ ਕਹਿੰਦੇ ਅੰਬੀ ਦੇ ਨਾਲ ਫੈਮਿਲੀ ਹੋ ਗਈ ਫਿਰ ਤੇ ਕਰਦਾ ਘਰੇ ਹੋ ਗਿਆ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674

रेडियो हां जी 1674 AM, मैं गौतम कपिल जी और आज मंगलवार दी शाम यानी 16 जून 2026 भारत ऑस्ट्रेलिया दुनिया जहान दियां खबरां फीफा विश्व कप दे विच थोड़ी देर पहला ही सिंह स्प्रीत सिंह जेडे के न्यूजीलैंड दी टीम वालों खेड रहे ने उस टीम ने ईरान दे नाल भेड किता और ईरान ते न्यूजीलैंड दे दरमियान फीफा विश्व कप दे विच इह मैच ड्रा रहा है। वैसे इधर ऑस्ट्रेलिया दे विच भी मैच ड्रा ही रहे है। अज दे दिन व्याज दरां दा ऐलान होना सी, फिलहाल कोई भी फैसला नहीं लिया गया या इंज कह लिए कि स्थिर ही रखियां गईयां ने। फैसला तां लै लिया गया पर वधाईयां नहीं गईयां। उधर विक्टोरिया दे विच प्रीमियर दे लई एक होर दिन अज दा मुकदा होया क्योंकि एक बार फिर तो खतरा बनिया होया सी उहनां दी गद्दी खोए जाण दा, लीडरशिप स्पिल दा। और पॉलिन हैंसन ने ऐत की इंटरनेशनल स्टूडेंट के खिलाफ की कह दिता है, अज दियां इन्हां सारियां खबरां दे विच तुहाडे नाल सांझ पाने। आओ शुरुआत करिए इंटरनेशनल न्यूज़ दे नाल, फिर भारत ते आस्ट्रेलिया दियां खबरां ते वी मारांगे सांझ प्रोग्राम न्यूज़ रूम। कौमांतरी खबरां च सब तो पहलां उस समझौते दे नाल जुड़ियां होईयां, जिवें पहलां ही दस्सिया सी कि कई दिनां तक इह खबरां हुण चलदियां रहणगियां। अमरीका ते ईरान दे दरमियान शांति समझौते दे ऐलान दे वक्त अजिहे समें दे विच लैबनान दे अंदर भी हुण जंग खत्म होएगी कि नहीं ये गल तुर रही है। हालांकि अमरीका ईरान दे दरमियान समझौता हुण होया है सीज़फायर दा, लैबनान ते इज़राइल दे दरमियान तां पहलां दा होया होया सी, पर बावजूद इस दे इत्थे रह रहे के जंग हो रही है। हालांकि अमरीकी अधिकारियों की तरफ तो बाद दे विच आए बयान दे विच कहा गया कि लैबनान ईरान अमरीका समझौते का हिस्सा ही नहीं है। इस करके उधरों दूसरे पासे इजराइल की तरफ तो भी कहा गया कि उन्होंने दी फौज लैबनान के दखनी हिस्से दे विचों हाले तो पिछे नहीं हटन लगी, जिसका मतलब यह है कि लैबनान के लिए कोई राहत की खबर नहीं है। इस समझौते के पूरे प्रस्ताव भी हले जनतक नहीं हुए ने कि मसौदे दे विच आखिरकार की कुछ रखा गया। अजय दे विच बहुत सारे सवाल जड़े ने हुण खड़े हो रहे ने, हाले तक उड़ीकण नहीं होएगी जब तक स्विट्जरलैंड दे जनेवा शहर दे विच समझौता सिरे नहीं चढ़ जाता। उधर ऐसे दरमियान बड़ी गिनती च लैबनान दे लोग अपने घरां नूं परतन लग पए। हालांकि अधिकारियों ने चेतावनी दी कि हाले हालात सुरक्षित नहीं ने। अधिकारी कौन? इजराइल की फौज। इजराइल की फौज इत्थे रह रह के हमले कर रही है। दखनी लैबनान के कई कस्बों के लोग अपने घर परतना चाह रहे हैं या परतना शुरू भी हो गए ने और घर के नुकसान का जायजा लिया जा रहा है। पूरी तरह के नाल राख के ढेर के बदल चुके हैं लैबनान के दखनी इलाके। उधर ईरान के राष्ट्रपति मसूद पेजिश्कियान ने कहा है कि देश के दे सुप्रीम लीडर मुअज़्ज़ज़ खामनेई ने अमरीका के नाल समझौते दे विच देश दे कौमी हितां दी रक्षा करन वाले जड़े प्रस्ताव ने उन्हां नूं शामिल किया है और इस दे विच एक बड़ी भूमिका निभाई है। एक्स दे उत्ते लिखी गई एक पोस्ट दे विच उन्हां कहा कि जेकर सारे प्रस्तावां नूं ध्यान दे नाल लागू किया जाता है और गंभीरता दे नाल लागू किया जाता है तो इस नूं देश दे लई एक माणमता इतिहास एक दस्तावेज कहा जा सकता है। अमरीका ते ईरान दे दरमियान समझौते दे उत्ते ईरान दे सुप्रीम लीडर दी तरफ तो हाले तक तां कोई जनतक टिप्पणी सामने नहीं आई है, बल्कि मार्च महीने दे विच सिखरले नेता बनन तो बाद मुअज़्ज़ज़ खामनेई जनतक रूप दे विच ही नज़र नहीं आए। उन्हां दे सनेहे कदे कोई ते कदे कोई पढ़ के जां लिख के दसदा रहे। उन्होंने अपने पिता आयातुल्ला अली खामनेई दी थां इह अहुदा तां संभाल लिया सी। उस तो बाद अमरीकी मीडिया दे विच शुरुआती दिनां च इह वी खबरां आईयां कि अमरीका दे हमलियां दे विच मुअज़्ज़ज़ खामनेई वी मारिया गया। हालांकि कदे नहीं होया कि मुअज़्ज़ज़ खामनेई पब्लिकली दिखे हुए होण। उत्थे ही अमरीका दे नाल गलबात दे विच सिखरले जिहड़े गलबात वार्ताकार ने उस दे विच भी मुअज़्ज़ज़ खामनेई शामिल नहीं ने। उस दे विच भी ईरान दे संसद दे स्पीकर मोहम्मद बगर गलीबाफ ने कहा है कि ईरान ने आखिरी जित दे लई एक वड्डा कदम चुकया। उन्होंने ईरान की जनता नूं इस दिन नूं एक इतिहासक दिन दस्सिया। हालांकि हाले समझौते ते हस्ताक्षर होने ने, पर एक्स दे उत्ते एक संखेप पोस्ट दे विच उन्होंने लिखा कि ईरानी जनता दे व्यवहार ते उन्हां लोकां दी जिहड़ी एक बहादुरी है उस नूं खत्म करन दे लई कुछ ताकतां आना चाहुंदियां सी, पर अंतम दिशा दे विच इस दे उल्ट जाके एक बड़े कदम चुके गए ने। इशारा इस समझौते दे वाली सी। उधर अमरीका ते ईरान दे दरमियान इस समझौते दे विच
ईरान नू काफ़ी कुछ हासिल हो रहा है, अमरीका नू ना दे बराबर, इजराइल नू ठेंगा। इजराइल दे प्रधानमंत्री बेंजामिन नेतन्याहू ने हुण सोमवार दे दिन जरूसलम दे विच एक प्रेस कॉन्फ्रेंस नू संबोधन किया। उन्होंने कहा कि सरकार ने उन्हां दी सरकार ने इजराइल नू पूरी तरह दे नाल तबाह होण तों तां बचा लिया, पर लड़ाई हाले खत्म नहीं हुई है। हालांकि उन्होंने यह भी कहा कि इजराइल नू चकन्निया रहना होगा, जरूरत पैन दे उत्ते अपनी रखिया ते बचा करना होगा। नेतन्याहू दा बयान अजिहे समय सामने आया जदों इजराइल दे विच अमरीका ईरान डील नू लैके मीडिया तो लैके सड़कां दे उत्ते असहजता दिखाई दे रही है। ईरान दे विच बंब पटाके चलाए जा रहे ने, खुशी दा माहौल है, इजराइल दे विच सन्नाटा है। इस समझौते दे ऐलान तो बाद इजराइल दे कौमी सुरक्षा मंत्री ते कट्टर दक्षणपंथी या एक्सट्रीमिस्ट नेता मन्ने जांदे इतामर बेन गेवर ने कहा कि उन्हां दा देश इस समझौते नूं मन्नण दे लई कोई ऐदा नहीं है कि बाउंड है। यानी कि इजराइल ने एक तरीके दे नाल ये भी कहा है कि अमरीका बेशक ईरान दे नाल समझौता कर ले, भविख दे विच इजराइल दा कोई समझौता तां नहीं होया, इस करके इजराइल शायद बमबारी फिर भी कर दे। उत्थे इजराइल दे रक्षा मंत्री इजराइल कातज ने कहा कि प्रधानमंत्री बेंजामिन नेतन्याहू ते मैं एक स्पष्ट नीति दे उत्ते काम कर रहे हैं, जिस दे तहत इजराइल दी फौज लेबनान सीरिया ते गजा दे बफर जोन दे विच अनिश्चित समय तक रहेगी। यानी कि इजराइल हाले तक घटो घट गजा सीरिया ते लेबनान दे विचों बाहर नहीं निकलन लग्या। ईरान दे लई अपनी रणनीति उन्हां दी की रहेगी, इस दे बारे ना तां नेतन्याहू ने प्रेस कॉन्फ्रेंस च कुछ कहा ते ना ही इजराइल कातज ने कहा। उन्होंने कहा है कि इजराइल अपनी सिक्योरिटी उदों उदों करता रहेगा जदों जदों इन्हां नूं लोड़ महसूस होएगी। नेतन्याहू ने कहा कि कुछ मामलों के उन्हां दी ते अमरीकी राष्ट्रपति डोनाल्ड ट्रंप की राय इको जी नहीं होंदी, इस करके इजराइल के हितों की रक्षा तो उन्हां दी ही जिम्मेदारी है। नेतन्याहू ने यह भी कहा कि उत्तरी इजराइल के लोगों की रक्षा नूं निश्चित करन दे लई तय करन दे लई जिम्मेदार ने और वचनबद्ध भी ने। उत्तरी इजराइल की सरहद लेबनान के नाल लगती है, इस करके मनिया जा रहा है कि इजराइल आने वाले दिनों लेबनान के अंदर होर वधेरे ताबड़तोड़ हमले कर सकता है और इस दे नाल ईरान नू उकसाया जा सकता है। जेकर ईरान नू उकसाया जाता है तो इसे ही तरीके दे नाल इजराइल ईरान दे नाल एक होर नवी जंग दे विच शामिल हो सकता है, पर इसकी कोई छेती छेती संभावना नज़र नहीं आती। उत्थे अमरीकी राष्ट्रपति डोनाल्ड ट्रंप का कहना है कि इजराइल ईरान जंग नू खत्म करन दे लई शुरुआती तौर दे उत्ते इस समझौते नू बड़ी जल्द जनतक कर भी दिता जाएगा। सोमवार दे दिन G7 समिट दे दरमियान फ्रांस दे राष्ट्रपति मैनुअल मैकरों दे नाल गलबात दे विच उन्हां कहा कि मैनू दसदिआं खुशी हो रही है कि इस दे उत्ते मेरे हस्ताक्षर तां हो चुके ने और समझौते नू छेती सिरे भी चढ़ा दिता जाना है। अमरीकी सीनियर अधिकारियों ने इस समझौते दे तहत जानकारी सांझी करनी भी शुरू कर दी है। दसिया गया है कि आंदी शुक्रवार यानी 19 जून नू हॉर्मुज़ स्ट्रेट तो फिर तो खोलन दी लई जनेवा दे विच जड़ा समझौता सिरे चढ़ जाना है और इस दरमियान उस दिन काफ़ी कुछ इस समझौते दे बारे जनतक भी कर दिता जाना है। अधिकारियों का कहना है कि ईरान दे परमाणु प्रोग्राम दे उत्ते तकनीकी पद्धर ते इस गलबात नू शुरू करन दे लई भी इसे ही हफ्ते नू चुनिया गया। उपराष्ट्रपति जेडी वेंस ने सोमवार दे दिन CNN दे जेक टैपर नाम दे जर्नलिस्ट दे नाल गलबात करदे होए कहा कि अमरीका ते ईरान दे दरमियान होया MOU करीब 150 सफ़ियां दा ते बेहद ही सधारण दस्तावेज है। वेंस ने यह भी कहा कि कई बारीक जानकारियां भविख दी गलबात दे दरमियान ही तय कीतियां जाणगियां। उन्हां दे उत्ते हाले अमरीका ने कोई वचनबद्धता नहीं पाई है या ना कोई सही पाई है। इस दरमियान अमरीकी राष्ट्रपति दे ट्रुथ सोशल दे उत्ते पोस्ट दे जरिए दसिया कि ईरान कदे भी परमाणु हथियार ना रखन दे लई सहमत हो गया। इस तो अलावा उन्हां दावियां नू भी खारिज कर दिता गया जिस दे विच कहा गया कि अमरीका दी तरफ तो ईरान नू $30 करोड़ दी राशि दित्ती जानी है। हालांकि ईरान तो यह कह रहा है कि $300 अरब का एक नुकसान है जो कि अमरीका देगा नहीं देगा इस समझौते दियां शर्तां सामने आने तो बाद ही पता चल सकता है। हाल फिलहाल सिर्फ मीडिया दियां क्यासराइयां दे राहीं यह जानकारियां तुहाडे तक दे रहे हैं। उत्थे आखिरी कौमांतरी खिते दे विच खबर दी सांझ भी पाईए तां इह वी असल च अमरीका तो ही है, जिथे दक्षणी कैलीफोर्निया दे विच एक एडवर्ड्स एयरफोर्स दे उत्ते उड़ान भरन तो तुरंत बाद अमरीकी हवाई फौज का
52 ਬੰਬਰ ਪਲੇਨ ਕ੍ਰੈਸ਼ ਹੋ ਗਿਆ ਜਿਸ ਦੇ ਚਲਦਿਆਂ 8 ਲੋਕਾਂ ਦੀ ਮੰਦਭਾਗੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸਾ ਸੋਮਵਾਰ ਦੇ ਦਿਨ ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ 11:30 ਵਜੇ ਹੋਇਆ ਜਦੋਂ ਜਹਾਜ਼ ਇੱਕ ਰੂਟੀਨ ਮਿਸ਼ਨ ਦੇ ਉੱਤੇ ਸੀ। ਹਾਦਸੇ ਤੋਂ ਬਾਅਦ ਆਸਮਾਨ ਦੇ ਵਿੱਚ ਕਾਲੇ ਧੂੰਏ ਦਾ ਇੱਕ ਗੁਬਾਰ ਉੱਠਦਾ ਵੀ ਦਿਖਾਈ ਦਿੱਤਾ ਗਿਆ ਜਿਹੜਾ ਕਿ ਕਈ ਮੀਲ ਤੱਕ ਦੇਖਿਆ ਜਾ ਸਕਦਾ ਸੀ। ਇਸ ਤੋਂ ਪਹਿਲਾਂ ਏਅਰਬੇਸ ਨੇ ਕਿਹਾ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਕਿ ਇਸ ਦੁਰਘਟਨਾ ਦੇ ਵਿੱਚ ਕਿਸੇ ਦੇ ਵੀ ਬਚਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਦਰਮਿਆਨ ਕਰਨਲ ਜੇਮਸ ਹੇਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 8 ਅਮਰੀਕੀਆਂ ਦੀ ਜਿਹੜੀ ਮ੍ਰਿਤਕ ਦੇਹ ਨੇ ਉਹਨਾਂ ਨੂੰ ਛੇਤੀ ਬਰਾਮਦ ਕਰਕੇ ਜਿਹੜੇ ਔਰ ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀ ਅਤੇ ਸਰਕਾਰੀ ਠੇਕੇਦਾਰ ਵੀ ਸ਼ਾਮਲ ਨੇ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੱਕ ਸਪੁਰਦ ਕਰ ਦਿੱਤਾ ਜਾਏਗਾ। ਪਰਿਵਾਰ ਨੂੰ ਫਿਲਹਾਲ ਸੂਚਨਾ ਦੇ ਦਿੱਤੀ ਗਈ ਹੈ ਪਰ ਇਹਨਾਂ ਦੇ ਨਾਮ ਪਛਾਣ 24 ਘੰਟੇ ਤੱਕ ਨਸ਼ਰ ਨਹੀਂ ਕੀਤੇ ਜਾਣਗੇ। ਉਸ ਤੋਂ ਬਾਅਦ ਜੇਕਰ ਪਰਿਵਾਰ ਚਾਹੇ ਤਾਂ ਜਾਣਕਾਰੀ ਸਾਹਮਣੇ ਜਨਤਕ ਤੌਰ ਦੇ ਉੱਤੇ ਲਿਆ ਸਕਦਾ ਹੈ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਨੇ ਜਿੱਥੇ ਹਾਲਾਂਕਿ G7 ਦਾ ਹਿੱਸਾ ਤਾਂ ਨਹੀਂ ਹੈ ਭਾਰਤ ਪਰ ਗੈਸਟ ਮੁਲਕ ਦੇ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ ਦਾ ਨਾਮ ਸ਼ਾਮਲ ਹੋਣ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਇੱਥੇ ਸ਼ਾਮਲ ਹੋਏ ਨੇ ਔਰ ਇਸ ਦਰਮਿਆਨ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੀ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਦੇ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਹੋ ਸਕਦੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਦਾ ਕਹਿਣਾ ਹੈ ਕਿ ਇਲੈਕਟ੍ਰੋਨਿਕਸ ਅਤੇ ਸੂਚਨਾ ਮੰਤਰਾਲੇ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਟੈਲੀਗ੍ਰਾਮ ਦੇ ਉੱਤੇ 22 ਜੂਨ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ। ਏਜੰਸੀ ਨੇ ਇਸ ਦਾ ਸਵਾਗਤ ਕੀਤਾ ਹੈ। NTA ਦੇ ਮੁਤਾਬਕ ਸਰਕਾਰ ਨੇ ਇਹ ਕਦਮ 21 ਜੂਨ ਤੋਂ ਪਹਿਲਾਂ ਹੋਣ ਵਾਲੀ NEET ਦੀ ਜਿਹੜੀ ਪ੍ਰੀਖਿਆ ਉਸ ਤੋਂ ਪਹਿਲਾਂ ਇਹ ਲਿਆ ਹੈ। ਖਬਰ ਏਜੰਸੀ PTI ਅਤੇ ANI ਦੇ ਮੁਤਾਬਕ NTA ਦੀ ਤਰਫ ਤੋਂ ਜਾਰੀ ਪ੍ਰੈਸ ਰਿਲੀਜ਼ ਸਾਂਝਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੱਸਿਆ ਗਿਆ ਕਿ ਇਲੈਕਟ੍ਰੋਨਿਕ ਸੂਚਨਾ ਮੰਤਰਾਲੇ ਨੇ IT Act 2000 ਦੀ ਧਾਰਾ 69A ਦੇ ਤਹਿਤ ਟੈਲੀਗ੍ਰਾਮ ਦੇ ਉੱਤੇ ਫਿਲਹਾਲ ਪਾਬੰਦੀ ਲਗਾਈ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਟੈਲੀਗ੍ਰਾਮ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਭਾਰਤ ਦੇ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ 30 ਜੂਨ 2026 ਤੱਕ ਬੰਦ ਕਰ ਦਿੱਤੀ ਜਾਵੇ। NTA ਦੇ ਮੁਤਾਬਕ ਇਹ ਕਦਮ ਉਹਨਾਂ ਜਿਹੜੇ ਸੁਰੱਖਿਆ ਮਾਪਦੰਡ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਲਿਆ ਗਿਆ ਜਿਸ ਦੇ ਤਹਿਤ ਇਸ ਪਲੈਟਫਾਰਮ ਦਾ ਇਸਤੇਮਾਲ ਪਹਿਲਾਂ ਜਿਹੜੇ NEET ਦੇ ਪੇਪਰ ਲੀਕ ਹੋਣ ਦੇ ਨਾਲ ਜੁੜਿਆ ਸੀ ਉਸ ਉੱਥੋਂ ਇਹ ਸਬੂਤ ਹਾਸਲ ਹੋਏ ਸੀ ਅਤੇ ਉਸੇ ਦੇ ਤਹਿਤ ਇਹ ਫੈਸਲਾ ਲਿਆ ਗਿਆ। ਇਸ ਸਾਲ NEET ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ ਹਾਲਾਂਕਿ ਪ੍ਰੀਖਿਆ ਹੋ ਚੁੱਕੀ ਸੀ ਪਰ ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਹੋਏ। NTA ਨੇ 21 ਜੂਨ ਨੂੰ ਹੁਣ ਦੁਬਾਰਾ NEET ਦੀ ਪ੍ਰੀਖਿਆ ਯਾਨੀ ਡਾਕਟਰ ਬਣਨ ਤੋਂ ਪਹਿਲਾਂ ਦੀ ਜਿਹੜੀ ਇੱਕ ਐਂਟਰੈਂਸ ਹੈ ਅਤੇ ਫਿਰ ਬਾਅਦ ਦੇ ਵਿੱਚ ਡਿਗਰੀ 'ਚ ਜਾਣਾ ਪੈਂਦਾ ਉਸ ਪ੍ਰੀਖਿਆ ਦੇ ਲਈ ਫਿਲਹਾਲ ਜਿਹੜੀ ਤਾਰੀਖ ਤੈਅ ਕੀਤੀ ਹੈ 21 ਜੂਨ ਇਹ ਤਰੀਕ ਹੋਏਗੀ। ਉੱਥੇ ਭਾਰਤ ਦੀਆਂ ਖਬਰਾਂ ਦੇ ਵਿੱਚ ਹੁਣ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਜਿੱਥੇ ਪਹਿਲਾਂ ਭਾਰਤ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਾਕਰੋਚ ਕਹਿਣ ਵਾਲੀ ਸੁਪਰੀਮ ਕੋਰਟ ਨੇ ਹੁਣ ਸੜਕ ਨਿਰਮਾਣ ਦੇ ਕੰਮ ਦੇ ਵਿੱਚ ਸਰਕਾਰੀ ਕਰਮਚਾਰੀ ਦੀ ਡਿਊਟੀ 'ਚ ਰੁਕਾਵਟ ਪਾਉਣ ਅਤੇ ਮੁਲਜ਼ਮ RTI ਕਾਰਕੁਨ ਅਤੇ ਹੋਰਨਾਂ ਲੋਕਾਂ ਦੀ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਕਾਰ ਦੇ ਕੋਲ ਜਾਣਕਾਰੀ ਮੰਗਣ ਦੇ ਲਈ ਸੂਚਨਾ ਦਾ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਾਇਰ ਕਰਨਾ ਇੱਕ ਨਵਾਂ ਧੰਦਾ ਬਣ ਗਿਆ। ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਵਿਜੇ ਵਿਸ਼ਨੋਈ ਦੀ ਬੈਂਚ ਨੇ RTI ਕਾਰਕੁਨ ਰਾਕੇਸ਼ ਕੁਮਾਰ ਬਹਿਲ ਅਤੇ ਉਹਨਾਂ ਦੇ ਸਾਥੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਅਤੇ ਸੜਕ ਨਿਰਮਾਣ ਕਾਰਜ ਦੀ ਨਿਗਰਾਨੀ ਕਰਨ ਦੇ ਉਹਨਾਂ ਦੇ ਅਧਿਕਾਰ ਦੇ ਉੱਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਜਸਟਿਸ ਮਹਿਤਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੰਡ ਜਾਰੀ ਕਰ ਦਿੱਤੇ ਨੇ ਇਹ ਸੜਕ ਨਿਰਮਾਣ ਦੇ ਕੰਮ ਦੀ ਦੇਖਭਾਲ ਕਰੇਗੀ ਔਰ RTI ਐਕਟੀਵਿਸਟਾਂ ਨੂੰ ਇੱਕ ਚੰਗੀ ਝਾੜ ਝੰਬ ਲਗਾਈ ਹੈ। ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਮਸ਼ਹੂਰ TV ਸੀਰੀਅਲ ਕੁਮਕੁਮ ਭਾਗਿਆ ਵਾਗਲੇ ਕੀ ਦੁਨੀਆ ਦੇ ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸੋਮੇ 'ਚ ਪਾ ਦਿੱਤਾ। ਆਲ ਇੰਡੀਆ ਸਿਨੇ ਵਰਕਰਸ ਐਸੋਸੀਏਸ਼ਨ ਯਾਨੀ AICWA ਦੇ ਤਰਫ ਤੋਂ
संचिता दी मौत दे उत्ते दुख दा इजहार किया गया। इस एसोसीएशन ने महाराष्ट्र के मुख्यमंत्री देवेंद्र फडणवीस नूं भी संचिता उगाले दी मौत दे उत्ते उच्च पदरी जांच दे आदेश देन दी अपील करन वाली एक जड़ी एक अपील तोरी है। तो कहा गया है कि इस मामले दे विच निरपक्ष जांच होनी चाहिए है, परिवार नूं इंसाफ मिलना चाहिए। इस दस दईए कि सांझे किते एक अधिकारक बयान दे विच लिखा गया कि उसकी बेवकती मौत ने परिवार नूं तोड़ के रख दिता है। इंडस्ट्री दे विच एक नौजवान प्रतिभा दे इस दुनिया तो हर एक नौजवान की तरफ तो माफ करना हर एक व्यक्ति की तरफ तो इस नौजवान प्रतिभा की जिहड़ी दुनिया तो चले जाण दे उत्ते सोग मनाया जा रहा है। दस दईए कि बड़ी छोटी उम्र की सी प्रतिभा जिस वेले उन्हां दी मौत हुई है। हालिया सालों के भारतीय मनोरंजन इंडस्ट्री च कई मौतां ते कथित खुदकुशी के मामले सामने आए ने। कई मामलों का परिवारक मैंबर सहयोगियों जनता के द्वारा सवाल उठाए गए ने पर जवाब हाले तक किसी के नहीं मिले। पारदर्शिता के नाल इस मामले की जाँच होवे इस दी भी अपील की जा रही है। दस दईए कि संचिता ने इस तो पहला डेली सोप जिहड़ा काफ़ी हिट रहा सी कुमकुम आ गया साजन घर दिलवाले दुल्हनिया ले जाएंगे ते विकी कौशल दी फिल्म छावा दे विच भी अदाकारी कीती सी। इस तो इलावा वह मशहूर अदाकार मनोज बाजपेई दे नाल साइलेंस टू दी नाइट ऑल बार शूट आउट दे विच भी नज़र आई सी। हुण आस्ट्रेलिया दीआं खबरां दी सांझ पाईए और आस्ट्रेलिया च सब तो पहला खबर आरबीआई की बैठक के नाल जुड़ी जिथे गवर्नर मिचेल बुलेक ने अज के दिन मिडल ईस्ट के हालातों के उत्ते चर्चा की। आस्ट्रेलिया की महंगाई का जिक्र भी किया, बेरोजगारी दे विच भी कोई खास फर्क नहीं आया ये भी किया, पर बावजूद इस दे व्याज दरां दे विच कोई खास कोई भी इजाफा नहीं किया गया। इस करके रिजर्व बैंक फिलहाल आस्ट्रेलिया दे विच नकदी दर 4.35% नूं ही बरकरार रखेगा। दस दईए कि हाल फिलहाल आस्ट्रेलिया दे विच महंगाई दे ते बेरोजगारी दे असर ते इस तो इलावा एनर्जी मार्केट दे विच अनिश्चितता दे माहौल ने काफ़ी कुछ जिहड़ा वह आस्ट्रेलिया दी आरबीए यानी रिजर्व बैंक ऑफ आस्ट्रेलिया दी गवर्नर दे उत्ते निर्भर कर दिता सी। मनिया तो यही जा रहा सी कि व्याज दरां दे विच स्थिरता बनाई रखी जाएगी, पर फिर भी आरबीए ने इस गल तो इनकार नहीं किया कि आने वाले महीनों के व्याज दरां दे अंदर इजाफा हो सकता है। उत्थे आरबीआई दी गवर्नर मिचेल बुलेक ने सरकार दे द्वारा मिनिमम अवार्ड वेजिस दे विच किते इजाफे दे उत्ते भी अपना बयान दिता। उन्हां कहा कि फेयर वर्क कमीशन ने कहा सी कि जिहड़ियां तनखाहां दे विच वाधा है वह 4.75% तक हो सकता है, हालांकि 6% तक वाधा होया और आरबीआई दे जिहड़ा एक क्यास है उस तो भी किते वध इह वाधा किया गया है। उत्थे सुपरएनुएशन दे नाल जुड़ी अगली खबर जिथे आस्ट्रेलिया दे विच लोग किन्ना क सुपरएनुएशन कमा रहे ने किथे क खड़े ने इस दे नाल जुड़ी जानकारी एसोसीएशन ऑफ सुपरएनुएशन फंड्स एंड ऑफ आस्ट्रेलिया यानी ASFA दी तरफ तो की गई। दस दईए कि सुपरएनुएशन दे विच हुण एक इजाफा किया जाना और इस दे बारे असी अपने जुलाई महीने के प्रोग्राम के बारे थोड़े नाल सांझ पाई सी। मनिया जा रहा है कि हाल फिलहाल आस्ट्रेलिया दे विच सुपरएनुएशन की जेकर गल की जाए तो एक कैरे व्यक्ति दे कोल सालाना आमदनी जिन्हों सालाना जिहड़ा सुपरएनुएशन बैलेंस है वह 55,000 मनिया जा सकता है, जबकि कपल दे कोल 78,000। ये बेसिक सुपरएनुएशन है, बहुतियां दे कोल तां सुपरएनुएशन नहीं भी है। इस करके यह आस्ट्रेलिया की एक सांझ पाई गई है। दसिया गया है कि औसतन 67 साल की उम्र के कोल जाके जिहड़ी यह 55,000 ते 78,000 की एक लिमिट है यह पूरी होएगी उन्हां लोकां दी जिहड़े अज की तरीक दे विच 30 सालों के ने ते फुल टाइम काम कर रहे हैं। जाहिर जी गल है कि सुपर एनुएशन दे विच इन्ना इजाफा नहीं हो रहा, पर बावजूद इस दे साल दे विच 3,000 to 3,500 डॉलर तक का सुपर एनुएशन बधाया गया। आस्ट्रेलियन ब्यूरो ऑफ स्टैटिस्टिक्स ने दसिया है कि मार्च महीने की
ਤਿਮਾਹੀ ਦੇ ਦਰਮਿਆਨ ਬਿਜਲੀ ਦੇ ਰੇਟ ਵੀ ਜਿਹੜੇ ਵਧੇ ਸੀ, ਆਟੋਮੈਟਿਵ ਯਾਨੀ ਵਾਹਨਾਂ ਦੇ ਰੇਟ ਵੀ ਲਗਭਗ ਇੱਕ ਕੁਆਟਰ ਵਧੇ ਸੀ। ਬੀਫ ਦਾ ਰੇਟ 12% ਵਧਿਆ, ਕੌਫੀ ਤੇ ਚਾਹ ਪੱਤੀ ਦਾ ਰੇਟ 10% ਵਧਿਆ। ਇਸ ਕਰਕੇ ਵੱਧ ਰਹੇ ਖਰਚਿਆਂ ਦੇ ਦਰਮਿਆਨ, ਹਾਲਾਂਕਿ ਇਸ ਦਾ ਕੋਈ ਸਪਸ਼ਟ ਜਿਹੜਾ ਇੱਕ ਪੇਜ ਆ ਉਹ ਤਾਂ ਸਾਂਝਾ ਨਹੀਂ ਕੀਤਾ ਗਿਆ, ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਪੇਜ ਨਾ ਕਹਿ ਕੇ ਇਸਦੀ ਜਾਣਕਾਰੀ ਜਿਹੜੀ ਉਹ ਤਾਂ ਸਾਂਝੀ ਨਹੀਂ ਕੀਤੀ ਗਈ, ਪਰ ਇੰਨਾ ਜ਼ਰੂਰ ਦੱਸਿਆ ਗਿਆ ਕਿ ਆਸਟ੍ਰੇਲੀਆ ਦੇ ਵਿੱਚ ਸੁਪਰਐਨੂਏਸ਼ਨ ਜਿਹੜਾ ਇਸ ਵਕਤ ਲੋਕਾਂ ਦੇ ਕੋਲ ਹੋਏਗਾ ਉਹਨਾਂ ਦੀ ਰਿਟਾਇਰਮੈਂਟ ਦੇ ਵੇਲੇ, ਉਹ ਨਾਕਾਫੀ ਹੋਏਗਾ, ਉਹਨਾਂ ਦੀਆਂ ਬੁਢਾਪੇ ਦੇ ਵਿੱਚ ਜ਼ਰੂਰਤਾਂ ਪੂਰੀ ਕਰਨ ਦੇ ਲਈ ਉਹ ਕਾਫੀ ਨਹੀਂ ਹੋਏਗਾ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਇੱਕ ਦਿਨ ਹੋਰ ਬਚਾ ਗਏ ਨੇ, ਹੁਣ ਉਹ ਦਿਨ ਕਰਕੇ ਚੱਲ ਰਹੇ ਨੇ, ਯਾਨੀ ਕਿ ਕਦੇ ਵੀ ਉਹਨਾਂ ਦੀ ਪਾਰਟੀ ਦੀ ਹੀ ਜਿਹੜੀ ਲੀਡਰਸ਼ਿਪ ਹੈ ਉਹ ਕਦੇ ਵੀ ਉਹਨਾਂ ਨੂੰ ਗੱਦੀ ਤੋਂ ਬਦਲ ਸਕਦੀ ਹੈ। ਇੱਕ ਲੀਡਰਸ਼ਿਪ ਸਪਿੱਲ ਜਿਹੜਾ ਕਿਹਾ ਗਿਆ ਸੀ, ਅੱਜ ਦੇ ਦਿਨ ਇੱਕ ਲੀਡਰਸ਼ਿਪ ਸਪਿੱਲ ਹੋਣਾ ਸੀ, ਪਰ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ, ਬਦਲ ਦਿੱਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਵੀ ਗੱਦੀ ਦੇ ਉੱਤੇ ਬਣੇ ਰਹਿਣਗੇ। ਨਵੰਬਰ ਮਹੀਨੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਚੋਣਾਂ ਹੋਣੀਆਂ ਨੇ, ਇਸ ਕਰਕੇ ਵੱਡੇ ਪੱਧਰ ਦੇ ਉੱਤੇ ਲੇਬਰ ਪਾਰਟੀ ਦੇ ਅੰਦਰੋਂ ਇਹ ਮੰਗ ਉੱਠ ਰਹੀ ਹੈ ਕਿ ਜੈਸਿੰਟਾ ਐਲਨ ਨੂੰ, ਕਿਉਂਕਿ ਅਗਲੀਆਂ ਚੋਣਾਂ ਉਹ ਨਹੀਂ ਜਿੱਤ ਸਕਣਗੇ ਵਿਕਟੋਰੀਆ ਦੇ ਵਿੱਚ, ਇਸ ਕਰਕੇ ਕਿਆਸਾਂ ਦੇ ਆਧਾਰ ਦੇ ਉੱਤੇ ਉਹਨਾਂ ਦੀ ਥਾਂ ਦੇ ਉੱਤੇ ਕਿਸੇ ਹੋਰ ਨੂੰ ਪ੍ਰੀਮੀਅਰ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਤਾਂ ਕਿ ਇਲੈਕਸ਼ਨਸ ਤੋਂ ਪਹਿਲਾਂ ਵਿਕਟੋਰੀਆ ਜਿਹੜਾ ਹੈ ਉਹ ਇੱਕ ਨਵਾਂ ਨੇਤਾ ਦੇ ਆਧਾਰ ਦੇ ਉੱਤੇ ਇੱਕ ਨਵੀਂ ਕਾਰਵਾਈ ਕਰ ਸਕੇ, ਲੇਬਰ ਪਾਰਟੀ ਦੀ ਸਾਖ ਸੁਧਰ ਸਕੇ ਜਾਂ ਬਹਾਲ ਹੋ ਸਕੇ। ਉੱਥੇ ਆਖਰੀ ਖਬਰਾਂ ਦੀ ਕੁਝ ਸਾਂਝ ਪਾਈਏ ਤੇ ਫੁੱਟਬਾਲ ਦੇ ਨਾਲ, ਮਾਫ ਕਰਨਾ, ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ। ਪੌਲਿਨ ਹੈਨਸਨ ਦੇ ਦੁਆਰਾ ਹੁਣ ਇੱਕ ਹੋਰ ਸਪੀਚ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਸਿੱਧੇ ਤਿੱਖੇ ਅੰਦਾਜ਼ ਦੇ ਨਾਲ ਆਸਟ੍ਰੇਲੀਅਨ ਯੂਨੀਵਰਸਿਟੀ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਨਿਸ਼ਾਨੇ ਤੇ ਲਿਆ। ਕਿਹਾ ਹੈ ਕਿ ਆਸਟ੍ਰੇਲੀਅਨ ਯੂਨੀਵਰਸਿਟੀਜ਼ ਇੰਨੀਆਂ ਵੀ ਗਈਆਂ ਗੁਜ਼ਰੀਆਂ ਨਹੀਂ ਕਿ ਕੁਝ ਕੁ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਅਤੇ ਬੋਗਸ ਐਡਮਿਸ਼ਨਾਂ ਲੈ ਲੈਂਦੇ ਨੇ। ਇਹ ਇੰਨਾ ਵੀ ਗਿਆ ਗੁਜ਼ਰਿਆ ਟਾਈਮ ਨਹੀਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦਾ ਕਿ ਅਜਿਹੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਉਹ ਸੰਭਾਲ ਨਾ ਸਕਦੇ ਹੋਣ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਨੇ ਇਹ ਵੀ ਗੱਲ ਕਹੀ ਹੈ ਇਹਨਾਂ ਯੂਨੀਵਰਸਿਟੀਆਂ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿ ਜ਼ਿਆਦਾ ਨੰਬਰ ਵਧਾਉਣ ਦੀ ਜ਼ਰੂਰਤ ਨਹੀਂ ਹੈ, ਇੰਟਰਨੈਸ਼ਨਲ ਸਟੂਡੈਂਟਸ ਤੋਂ ਪੜ੍ਹਾਈ ਕੀਤੀ ਜਾਵੇ ਅਤੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਵਾਪਸ ਜਿਹੜਾ ਆਸਟ੍ਰੇਲੀਆ ਤੋਂ ਵਾਪਸ ਉਹਨਾਂ ਨੂੰ ਭੇਜ ਦਿੱਤਾ ਜਾਵੇ। ਫੀਫਾ ਵਿਸ਼ਵ ਕੱਪ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ, ਅੱਜ ਦਾ ਦਿਨ ਅਸਲ ਦੇ ਵਿੱਚ ਆਸਟ੍ਰੇਲੀਅਨ ਕੈਲੰਡਰ ਦੇ ਮੁਤਾਬਕ ਉਹ ਹਾਲੇ ਕੱਲ੍ਹ ਦਾ ਹੀ ਦਿਨ ਸੀ, 15 June ਦਾ ਹੀ ਦਿਨ ਸੀ ਜਦੋਂ ਕੁਝ ਮੈਚ ਹੋਏ ਸੀ, ਪਰ ਇਹਨਾਂ ਮੈਚਾਂ ਦੇ ਨਤੀਜੇ ਕੀ ਰਹੇ ਨੇ ਉਹ ਤੁਹਾਡੇ ਤੱਕ ਸਾਂਝੀ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਤਾਂ ਉਸ ਮੈਚ ਦਾ ਜ਼ਿਕਰ ਜਿਹਦੇ ਉੱਤੇ ਦੁਨੀਆ ਭਰ ਦੇ ਮੀਡੀਆ ਦੀਆਂ ਨਿਗਾਹਾਂ ਸੀ, ਇਰਾਨ ਦਾ ਮੈਚ ਨਿਊਜ਼ੀਲੈਂਡ ਦੇ ਨਾਲ। ਇਰਾਨ ਇਸ ਮੈਚ ਨੂੰ 2-2 ਦੇ ਉੱਤੇ ਬਰਾਬਰੀ ਦੇ ਵਿੱਚ ਖਤਮ ਕਰਾਉਣ ਦੇ ਵਿੱਚ ਕਾਮਯਾਬ ਰਿਹਾ। ਉੱਥੇ ਬੈਲਜੀਅਮ ਅਤੇ ਮਿਸਰ ਦੇ ਵਿੱਚ ਹੋਏ ਮੈਚ ਦੇ ਵਿੱਚ ਵੀ 1-1 ਦੀ ਬਰਾਬਰੀ ਰਹੀ। ਸਾਊਦੀ ਅਰਬ ਅਤੇ ਯੂਰੂਗਵਾਏ ਦੇ ਮੈਚ ਦੇ ਵਿੱਚ 1-1 ਦੀ ਬਰਾਬਰੀ ਰਹੀ ਹੈ। ਦੱਸ ਦਈਏ ਕਿ ਹਾਲ ਫਿਲਹਾਲ ਸਥਿਤੀ ਇਹ ਹੈ ਕਿ ਗਰੁੱਪ ਏ ਦੇ ਵਿੱਚ ਮੈਕਸੀਕੋ ਅਤੇ ਸਾਊਥ ਕੋਰੀਆ ਦੋਵੇਂ 1-1 ਮੈਚ ਜਿੱਤ ਕੇ ਸਿਖਰ ਦੇ ਉੱਤੇ ਨੇ। ਉੱਧਰ ਗਰੁੱਪ ਬੀ ਦੇ ਵਿੱਚ ਸਵਿਟਜ਼ਰਲੈਂਡ ਅਤੇ ਕੈਨੇਡਾ ਦੋਹਾਂ ਦੇ ਮੈਚ ਜਿਹੜੇ ਡਰਾ ਹੋਏ ਨੇ, ਇਸ ਕਰਕੇ ਦੋਵੇਂ ਹਾਲੇ ਕਤਰ ਅਤੇ ਬੋਸਨੀਆ ਹਰਜ਼ੋਗੋਵੀਨਾ ਦੇ ਬਰਾਬਰ ਅੰਕ ਰੱਖ ਰਹੇ ਨੇ। ਗਰੁੱਪ ਸੀ ਦੇ ਵਿੱਚ ਸਕਾਟਲੈਂਡ ਅਤੇ ਮੈਕਸੀਕੋ ਦੇ ਉੱਤੇ ਕਾਫੀ ਦਾਰੋਮਦਾਰ ਰਹੇਗਾ, ਮਾਫ ਕਰਨਾ, ਬ੍ਰਾਜ਼ੀਲ ਅਤੇ ਮੋਰੋਕੋ ਦੇ ਦਰਮਿਆਨ ਕਾਫੀ ਦਾਰੋਮਦਾਰ ਰਹੇਗਾ। ਉੱਧਰ ਗਰੁੱਪ ਡੀ ਦੇ ਵਿੱਚ ਆਸਟ੍ਰੇਲੀਆ ਦੇ ਨਾਲ ਅਮਰੀਕਾ ਇਸ ਵਕਤ ਸਿਖਰਲੇ ਦੋ ਸਥਾਨਾਂ ਦੇ ਉੱਤੇ ਨੇ। ਦੋਵਾਂ ਟੀਮਾਂ ਨੇ ਤੁਰਕੀ ਅਤੇ ਪੈਰਾਗੁਏ ਨੂੰ ਹਰਾਇਆ ਹੈ। ਗਰੁੱਪ ਈ 'ਚ ਜਰਮਨੀ ਅਤੇ ਆਈਵਰੀ ਕੋਸਟ ਜਿਹੜੇ ਨੇ ਉਹ ਫਿਲਹਾਲ ਟੌਪ ਕਰ ਰਹੇ ਨੇ, ਔਰ ਗਰੁੱਪ ਐੱਫ ਦੇ ਵਿੱਚ ਸਵੀਡਨ ਅਤੇ ਜਾਪਾਨ ਇਹ ਜਿਹੜੇ ਨੇ
ਫਿਲਹਾਲ ਉੱਪਰ ਟੌਪ 'ਤੇ ਚੱਲ ਰਹੇ ਨੇ ਅਤੇ ਗਰੁੱਪ ਜੀ ਦੇ ਵਿੱਚ ਨਿਊਜ਼ੀਲੈਂਡ ਅਤੇ ਇਰਾਨ ਜਿਨ੍ਹਾਂ ਦਾ ਮੈਚ ਹੋਇਆ ਹਾਲਾਂਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਇਰਾਨ ਦੇ ਸਾਰੇ ਮੈਚਾਂ ਦੇ ਉੱਤੇ ਅਮਰੀਕੀ ਮੀਡੀਆ ਦੀ ਨਜ਼ਰ ਹੋਏਗੀ ਉੱਧਰ ਗਰੁੱਪ ਐਚ ਦੇ ਵਿੱਚ ਯੂਰੂਗਾਏ ਅਤੇ ਸਾਊਦੀ ਅਰਬ ਜਿਹੜੇ ਨੇ ਉਹ ਇਸ ਵਕਤ ਟੌਪ ਦੇ ਉੱਤੇ ਨੇ ਫਰਾਂਸ ਅਤੇ ਸੈਨੇਗਲ ਦਾ ਮੈਚ ਹਾਲੇ ਹੋਣਾ ਔਰ ਕਾਫੀ ਦਿਲਚਸਪ ਮੈਚ ਹੋਣਾ ਮੁੱਕਦੀ ਗੱਲ ਇਹ ਕਿ ਗਰੁੱਪ ਆਈ ਜੇ ਅਤੇ ਜਿਹੜਾ ਗਰੁੱਪ ਕੇ ਹੈ ਇਹਨਾਂ ਦੇ ਮੈਚ ਹਾਲੇ ਗਰੁੱਪ ਕੇ ਅਤੇ ਐਲ ਇਹਨਾਂ ਦੇ ਮੈਚ ਹਾਲੇ ਹੋਣੇ ਬਾਕੀ ਨੇ ਅਤੇ ਫਿਰ ਬਾਅਦ ਦੇ ਵਿੱਚ ਜਿਹੜੀ ਗਰੁੱਪ ਦੀ ਸਥਿਤੀ ਹੈ ਉਹ ਕਾਫੀ ਹੱਦ ਤੱਕ ਸਪਸ਼ਟ ਹੋ ਸਕੇਗੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 AM

ਸਾਡੇ ਸਮਾਜ ਵਿੱਚ ਅਧਿਆਪਕ ਬਹੁਤ ਮਹੱਤਵਪੂਰਨ ਹਨ। ਉਹ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਪ੍ਰੇਰਿਤ ਕਰਦੇ, ਹੌਸਲਾ ਅਫਜ਼ਾਈ ਕਰਦੇ ਅਤੇ ਅਸਲ ਪ੍ਰਭਾਵ ਪਾਉਂਦੇ ਹਨ। ਇੱਥੇ ਵਿਕਟੋਰੀਆ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਤੋਂ ਅਧਿਆਪਕਾਂ ਦਾ ਹੋਣਾ

0: ਪ੍ਰਾਪਤ ਕਰਨ ਲਈ ਟੀਚ ਦੀ ਫਿਊਚਰ ਦੀ ਖੋਜ ਕਰੋ। ਵਿਕਟੋਰੀਆ ਦੀ ਸਰਕਾਰ ਮੈਲਬੋਰਨ ਦੁਆਰਾ ਅਧਿਕਾਰਿਤ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਇਹ ਮੁਸਕਰਾਹਟ ਤੁਹਾਡੇ ਨਾਲ ਰਹੇ ਅਤੇ ਜਦੋਂ ਵੀ ਇਹ ਮੁਸਕਰਾਹਟ ਚਿਹਰੇ ਤੋਂ ਗਈ ਹੋਵੇ ਤਾਂ ਉਹਦਾ ਖਿਆਲ ਰਹੇ। ਕਿੰਨਾ ਜ਼ਰੂਰੀ ਹੈ ਸਵੇਰੇ ਸਵੇਰੇ ਦੇ ਸਮੇਂ ਇਹ ਖੁਸ਼ੀਆਂ ਆਪਣੇ ਨਾਲ ਲੈ ਕੇ ਚੱਲਣੀਆਂ, ਇਹ ਉਹੀ ਜਾਣ ਸਕਦਾ ਜਿਹਨੇ ਕਦੀ ਖੁਸ਼ੀਆਂ ਆਪਣੇ ਨਾਲ ਲੈ ਕੇ ਘਰ ਤੋਂ ਸਫ਼ਰ ਸ਼ੁਰੂ ਕੀਤਾ ਹੋਵੇ ਅਤੇ ਫਿਰ ਉਸ ਤੋਂ ਬਾਅਦ ਕਿਸੇ ਇੱਕ ਮੋੜ 'ਤੇ ਜਾ ਕੇ ਵਸਾਰ ਦਿੱਤੀਆਂ ਹੋਣ, ਫਿਰ ਉਹ ਸਮਝੂ ਕਿ ਇਹਦੇ 'ਚ ਫਰਕ ਕੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਬਜ਼ੁਰਗ ਵਿਅਕਤੀ ਜਿਹਦਾ ਸਾਥ ਪਹਿਲਾਂ ਹੀ ਦੁਨੀਆਂ ਤੋਂ ਜਾ ਚੁੱਕਾ ਸੀ, ਇਕੱਲਾ ਸੀ, ਇੱਕ ਪੁੱਤ ਸੀ ਉਹਦਾ ਆਸਰਾ, ਜੀਵਨ ਸਾਥੀ ਦੇ ਛੱਡ ਜਾਣ ਤੋਂ ਬਾਅਦ ਉਹ ਪੁੱਤ ਉਹਦੇ ਲਈ ਸਾਰਾ ਕੁਛ, ਉਹਨੇ ਮਾਵਾਂ ਵਾਂਗੂ ਪਿਓਾਂ ਵਾਂਗੂ ਹਰ ਇੱਕ ਤਰੀਕੇ ਦੇ ਨਾਲ ਉਹਨੂੰ ਪਾਲਿਆ, ਕਿਸੇ ਤਰ੍ਹਾਂ ਦੀ ਕੋਈ ਵੀ ਕਸਰ ਨਾ ਆਉਣ ਦਿੱਤੀ, ਨਾਲ ਆਪਣੀ ਦੁਕਾਨ ਕਰਦਾ ਰਿਹਾ, ਕਾਰੋਬਾਰ ਚੱਲਦਾ ਰਿਹਾ ਅਤੇ ਨਾਲ ਆਪਣੇ ਪੁੱਤ ਦੀ ਦੇਖਭਾਲ ਕਰਨ ਰਿਹਾ। ਇੱਕ ਸਮੇਂ ਜਾ ਕੇ ਉਹਨੇ ਆਪਣੇ ਆਪ ਦੇ ਨਾਲ, ਹਾਲਾਤਾਂ ਦੇ ਨਾਲ ਉਹਨੇ ਸਮਝੌਤਾ ਕਰ ਲਿਆ ਸੀ, ਰੱਬ ਦੇ ਭਾਣੇ ਨੂੰ ਮੰਨ ਲਿਆ ਸੀ ਕਿ ਹੁਣ ਜੋ ਕੁਛ ਵੀ ਆ ਉਹ ਮੇਰਾ ਪੁੱਤ ਆ, ਮੈਂ ਇਹਦਾ ਅਤੇ ਇਹ ਮੇਰਾ। ਪਰ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ। ਇੱਕ ਸਮਾਂ ਆਇਆ ਜਦੋਂ ਕਿਸੇ ਖਤਰਨਾਕ ਬਿਮਾਰੀ ਦੇ ਕਰਕੇ ਉਹ ਪੁੱਤ ਵੀ ਦੁਨੀਆਂ ਤੋਂ ਚਲਾ ਗਿਆ। ਹੁਣ ਉਹਦੇ ਲਈ ਜੀਣ ਦਾ ਕੋਈ ਆਸਰਾ ਨਹੀਂ ਸੀ ਬਚਿਆ। ਉਹਨੂੰ ਲੱਗਦਾ ਸੀ ਮੇਰਾ ਇਸ ਦੁਨੀਆਂ ਦੇ ਉੱਤੇ ਹੁਣ ਰਿਹਾ ਹੀ ਕੋਈ ਨਹੀਂ, ਮੈਂ ਕੀ ਕਰਨਾ ਜੀ ਕੇ। ਤਰ੍ਹਾਂ ਤਰ੍ਹਾਂ ਦੇ ਵਿਚਾਰ ਮਨ ਦੇ ਵਿੱਚ ਆਉਂਦੇ। ਸਭ ਤੋਂ ਵੱਡੀ ਗੱਲ ਕਿ ਉਸ ਰੱਬ ਦੇ ਨਾਲ ਸ਼ਿਕਵਾ ਆਉਂਦਾ, ਹਮੇਸ਼ਾ ਉਹਦੇ ਮਨ ਦੇ ਵਿੱਚ ਚੱਲਦਾ ਕਿ ਰੱਬ ਮੇਰੇ ਨਾਲ ਧੱਕਾ ਕਰ ਰਿਹਾ, ਉਹਨੂੰ ਮੇਰੇ ਨਾਲ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਜਾਂ ਮੈਨੂੰ ਖੁਸ਼ੀਆਂ ਦਿੰਦਾ ਨਾ ਅਤੇ ਜਾਂ ਮੇਰੇ ਕੋਲ ਖੋਂਦਾ ਨਾ। ਦਿਨ ਰਾਤ ਇਹੀ ਸੋਚਦਾ ਰਹਿੰਦਾ ਅਤੇ ਕੋਈ ਨਾ ਕੋਈ ਮਰਨ ਦੀ ਵਿਉਂਤ ਘੜਦਾ ਰਹਿੰਦਾ। ਜਿਹੜਾ ਵੀ ਕੋਈ ਉਹਦੀ ਦੁਕਾਨ 'ਤੇ ਆਉਂਦਾ ਰੱਜ ਕੇ ਰੱਬ ਦੇ ਗਿਲੇ ਸ਼ਿਕਵੇ ਉਹਦੇ ਨਾਲ ਸਾਂਝੇ ਕਰਦਾ। ਇੱਕ ਵਾਰੀ ਅਚਾਨਕ ਕੋਈ ਸੰਤ ਮਹਾਤਮਾ ਉਹਦੀ ਦੁਕਾਨ ਦੇ ਉੱਤੇ ਆਇਆ, ਉਹਦੇ ਸਾਹਮਣੇ ਵੀ ਉਹਨੇ ਉਹੀ ਗੁੱਸੇ ਗਿਲੇ ਕੀਤੇ, ਰੱਬ ਨੂੰ ਗਾਲਾਂ ਕੱਢੀਆਂ, ਰੱਬ ਨੂੰ ਬੇਤਰਸ ਬੇਰਹਿਮ ਦੱਸਿਆ, ਰੱਬ ਦੇ ਬੰਦੇ ਤੋਂ ਉਹਦੀਆਂ ਗੱਲਾਂ ਸੁਣੀਆਂ ਨਹੀਂ ਗਈਆਂ। ਕਹਿਣ ਲੱਗਾ ਜੋ ਤੂੰ ਕਹਿ ਰਿਹਾ ਉਹ ਬਿਲਕੁਲ ਗਲਤ, ਰੱਬ ਕਿਸੇ ਦੇ ਨਾਲ ਗਲਤ ਨਹੀਂ ਕਰਦਾ, ਜੋ ਤੇਰੇ ਨਾਲ ਹੋਇਆ ਉਹਦਾ ਮੈਨੂੰ ਦੁੱਖ ਆ, ਪਰ ਕੀ ਤੂੰ ਚਾਹੁੰਦਾ ਕਿ ਤੂੰ

ਰੱਬ ਨੂੰ ਮਿਲ ਕੇ ਗੱਲਾਂ ਆਪ ਪੁੱਛ ਲੈ। ਕਹਿਣ ਲੱਗਾ ਹਾਂ, ਕਿਤੇ ਰੱਬ ਮੇਰੇ ਸਾਹਮਣੇ ਹੋਵੇ ਨਾ ਤੇ ਕੱਲੀ ਕੱਲੀ ਪੁੱਛਾਂ। ਇੱਥੇ ਮਕਾਰ, ਧੋਖੇਬਾਜ, ਬੇਈਮਾਨ ਲੋਕ ਕਿੱਦਾਂ ਐਸ਼ ਕਰਦੇ ਨੇ, ਉਹਨਾਂ ਨੂੰ ਕੋਈ ਦੁੱਖ ਨਹੀਂ, ਵੱਡੇ ਵੱਡੇ ਮਹਿਲ ਛੱਤੇ ਨੇ। ਮੈਂ ਇਹੋ ਜਿਹਾ ਕੀ ਵਿਗਾੜਿਆ ਸੀ ਉਹਦਾ? ਜੇ ਤੂੰ ਇਹ ਮੇਰਾ ਕੰਮ ਕਰ ਸਕਦਾ ਤੇ ਇਹਦੇ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ? ਉਹ ਕਹਿਣ ਲੱਗਾ, ਮੈਂ ਤੈਨੂੰ ਇੱਕ ਰਾਹ ਦੱਸੂੰਗਾ, ਉਸ ਰਾਹ ਦੇ ਉੱਤੇ ਜੇਕਰ ਤੂੰ ਚੱਲਦਾ ਤੇ ਇੱਕ ਦਿਨ ਰੱਬ ਚੱਲ ਕੇ ਤੇਰੇ ਕੋਲ ਆਊਗਾ। ਫਿਰ ਤੂੰ ਆਪਣੇ ਸਾਰੇ ਸਵਾਲ ਉਹਦੇ ਅੱਗੇ ਰੱਖੀ। ਰਾਹ ਕੀ ਸੀ? ਉਹਨੇ ਕੁਛ ਧਾਰਮਿਕ ਕਿਤਾਬਾਂ ਦਿੱਤੀਆਂ, ਇਹ ਗ੍ਰੰਥ ਤੂੰ ਪੜ੍ਹਨੇ ਨੇ, ਇਹਨਾਂ ਦੇ ਵਿੱਚ ਤੂੰ ਰੱਬ ਦੇ ਗੁੱਝੇ ਭੇਦਾਂ ਬਾਰੇ ਜਾਣੇਗਾ, ਰੱਬ ਕਿੱਦਾਂ ਕਿਹੜੇ ਰੂਪ ਦੇ ਵਿੱਚ ਕਿਵੇਂ ਆ ਕੇ ਮਿਲਦਾ, ਤੈਨੂੰ ਇਹਦੇ ਵਿੱਚ ਅਹਿਸਾਸ ਹੋਊਗਾ। ਤੇ ਜਿਸ ਦਿਨ ਤੈਨੂੰ ਇਹ ਗ੍ਰੰਥ ਪੜ੍ਹਨ ਦੇ ਵਿੱਚ ਰਸ ਆਉਣ ਲੱਗ ਪਿਆ, ਸਮਝੀਂਗੇ ਤੂੰ ਇੱਕ ਕਦਮ ਉੱਧਰ ਨੂੰ ਵਧਾ ਦਿੱਤਾ। ਕਹਿੰਦੇ ਨੇ ਉਸ ਦੁਕਾਨਦਾਰ ਨੇ, ਉਸ ਬਜ਼ੁਰਗ ਨੇ ਉਹ ਗ੍ਰੰਥ ਪੜ੍ਹਨਾ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਉਹਦਾ ਧਿਆਨ ਲੱਗਣ ਲੱਗ ਪਿਆ, ਉਹਨੂੰ ਸਮਝ ਆਉਣ ਲੱਗ ਪਈ, ਉਹਨੂੰ ਰਸ ਮਿਲਣ ਲੱਗ ਪਿਆ। ਤੇ ਹੁਣ ਉਹ ਸਿਰਫ ਦੋ ਹੀ ਕੰਮ ਕਰਦਾ, ਜਾਂ ਦੁਕਾਨ ਕਰਦਾ ਤੇ ਜਾਂ ਗ੍ਰੰਥ ਪੜ੍ਹਦਾ। ਲੋਕਾਂ ਦੇ ਵੱਲ ਆਉਣਾ ਜਾਣਾ ਉਹ ਛੱਡ ਚੁੱਕਾ ਸੀ। ਮਹਿਫਲਾਂ ਦੇ ਵਿੱਚ ਜਿੱਥੇ ਜਾ ਕੇ ਉਹਨੂੰ ਲੱਗਦਾ ਸੀ ਕਿ ਮੈਨੂੰ ਸਕੂਨ ਮਿਲਦਾ, ਉਹ ਸਭ ਪਿਆਲੇ ਉਹ ਛੱਡ ਚੁੱਕਾ ਸੀ। ਹੁਣ ਉਹਨੂੰ ਇੰਤਜ਼ਾਰ ਰਹਿੰਦਾ ਕਿ ਕਿਹੜਾ ਵੇਲਾ ਹੋਵੇ, ਮਾੜਾ ਜਿਹਾ ਵਿਹਲ ਮਿਲੇ ਤੇ ਮੈਂ ਭੱਜ ਕੇ ਜਾ ਕੇ ਪੜ੍ਹਾਂ। ਇੰਨਾ ਰਸ ਆਇਆ ਪੜ੍ਹਦਾ ਪੜ੍ਹਦਾ, ਉਹ ਕਦੋਂ ਬਦਲ ਗਿਆ ਉਹਨੂੰ ਵੀ ਪਤਾ ਨਹੀਂ ਲੱਗਾ। ਤੇ ਫਿਰ ਇੱਕ ਦਿਨ ਅਚਾਨਕ ਮਨ ਦੇ ਵਿੱਚ ਆਇਆ ਕਿ ਜਿਹੜੀ ਚੀਜ਼ ਦੇ ਲਈ ਮੈਂ ਪੜ੍ਹ ਰਿਹਾ ਉਹ ਤਾਂ ਮੇਰੀ ਹੋਈ ਨਹੀਂ। ਕਹਿੰਦੇ ਰੱਬ ਦੀ ਕੁਦਰਤ, ਉਸੇ ਰਾਤ ਉਹਨੂੰ ਜਿੱਦਾਂ ਆਵਾਜ਼ ਆਈ ਦਰਵਾਜ਼ੇ ਤੋਂ, ਦਰਵਾਜ਼ਾ ਖੜਕਿਆ ਤੇ ਬਾਹਰੋਂ ਆਵਾਜ਼ ਆਈ, ਮੈਂ ਤੈਨੂੰ ਦੋ ਦਿਨ ਬਾਅਦ ਮਿਲੂੰਗਾ। ਭੱਜ ਕੇ ਜਾ ਕੇ ਦਰਵਾਜ਼ਾ ਖੋਲ੍ਹਾ, ਬਾਹਰ ਕੋਈ ਨਹੀਂ ਸੀ, ਉਹ ਰੱਬ ਦੀ ਆਵਾਜ਼ ਸੀ। ਹੁਣ ਉਹ ਪਲ ਪਲ ਕਰਕੇ ਉਹ ਦੋ ਦਿਨ ਕੱਢਣ ਲੱਗਾ, ਕਿਹੜਾ ਵੇਲਾ ਹੋਵੇ ਰੱਬ ਮੇਰੇ ਦਰਵਾਜ਼ੇ ਆਵੇ, ਮੈਂ ਰੱਬ ਨਾਲ ਗੱਲਾਂ ਕਰਾਂ। ਵੈਸੇ ਹੁਣ ਉਹ ਗਿਲੇ ਸ਼ਿਕਵੇ ਜਿਹੜੇ ਕਰਦਾ ਸੀ ਉਹ ਉਨੇ ਤਿੱਖੇ ਨਹੀਂ ਸੀ ਰਹਿ ਗਏ ਪਹਿਲਾਂ ਨਾਲੋਂ, ਹੁਣ ਉਹਨਾਂ ਗੁੱਸਾ ਉਹਦੇ ਮਨ ਦੇ ਵਿੱਚ ਨਹੀਂ ਸੀ ਰਹਿ ਗਿਆ, ਬੜਾ ਸ਼ਾਂਤ ਹੋ ਚੁੱਕਾ ਸੀ। ਪਰ ਫਿਰ ਵੀ ਉਹ ਰੱਬ ਕੋਲੋਂ ਪੁੱਛਣਾ ਚਾਹੁੰਦਾ ਸੀ, ਫਿਰ ਵੀ ਉਹ ਰੱਬ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ। ਕੌਣ ਨਹੀਂ ਕਰਨਾ ਚਾਹੁੰਦਾ? ਕੋਈ ਚੀਜ਼ ਜਿਹੜੀ ਇਸ ਦੁਨੀਆਂ ਤੋਂ ਇਨਸਾਨ ਦੇ ਵੱਸੋਂ ਬੜੀ ਦੂਰ ਹੋਵੇ, ਹਰ ਕੋਈ ਇਨਸਾਨ ਉਹਨੂੰ ਪਾਉਣਾ ਚਾਹੁੰਦਾ। ਦੋ ਦਿਨ ਦਾ ਇੰਤਜ਼ਾਰ ਪੂਰਾ ਹੋਇਆ, ਅੱਜ ਦਰਵਾਜ਼ਾ ਖੜਕਿਆ, ਠੰਡ ਬਹੁਤ ਹੈ, ਰਾਤ ਕਿਤੇ ਬਰਫ਼ ਪੈ ਕੇ ਹਟੀ ਹੈ, ਉਹਨੂੰ ਨਹੀਂ ਸੀ ਪਤਾ ਕਿ ਉਹਦੀ ਦੁਕਾਨ ਦੇ ਅੱਗੇ ਅੱਜ ਬਰਫ਼ ਹੀ ਬਰਫ਼ ਹੈ, ਕਿਸੇ ਦਾ ਲੰਘ ਕੇ ਆਉਣਾ ਵੀ ਮੁਸ਼ਕਲ ਹੈ, ਉਸ ਤੋਂ ਪਹਿਲਾਂ ਬਰਫ਼ ਹਟਾਉਣੀ ਪਊਗੀ। ਦਰਵਾਜ਼ਾ ਖੜਕਿਆ, ਭੱਜ ਕੇ ਜਾ, ਦਰਵਾਜ਼ਾ ਖੋਲ੍ਹਿਆ, ਸ਼ਾਇਦ ਰੱਬ ਆਇਆ ਹੋਵੇ, ਪਰ ਉਹ ਕੀ ਵੇਖਦਾ, ਇਹ ਤਾਂ ਇੱਕ ਬਜ਼ੁਰਗ ਕਰਮਚਾਰੀ ਹੈ ਜਿਹਦੀ ਦੁਕਾਨਾਂ ਦੇ ਅੱਗੋਂ ਡਿਊਟੀ ਲੱਗੀ ਹੈ ਬਰਫ਼ ਹਟਾਉਣ ਦੀ। ਉਹ ਬੇਲਚੇ ਦੇ ਨਾਲ ਉਹਦੀ ਦੁਕਾਨ ਦੇ ਅੱਗੋਂ ਬਰਫ਼ ਹਟਾ ਰਿਹਾ ਤਾਂ ਕਿ ਗਾਹਕ ਅੰਦਰ ਆ ਸਕਣ। ਕਹਿਣ ਲੱਗਾ, ਮੈਂ ਸੋਚਿਆ ਸੀ ਰੱਬ ਆ ਗਿਆ, ਉਹਦੇ ਨਾਲ ਆਪਣੇ ਮਨ ਦੀ ਸਾਂਝੀ ਕੀਤੀ, ਅੱਜ ਦਾ ਰੱਬ ਦਾ ਵਾਅਦਾ ਸੀ, ਅੱਜ ਰੱਬ ਨੇ ਆਉਣਾ ਸੀ। ਦਰਵਾਜ਼ਾ ਖੜਕਿਆ, ਮੈਂ ਬਾਹਰ ਨਿਕਲਿਆ ਤੇ ਤੂੰ, ਚਲੋ ਖੈਰ, ਚਾਹ ਪਾਣੀ ਪੀਣਾ? ਇਹਨੇ ਨੂੰ
ਉਹ ਬਰਫ ਪਾਸੇ ਹਟਾਉਂਦਾ ਹਟਾਉਂਦਾ ਬਜ਼ੁਰਗ ਕੰਬਣ ਲੱਗ ਪਿਆ। ਬੁਰੇ ਹਾਲ ਉਹਦੇ ਹੱਥਾਂ ਦੇ ਵਿੱਚੋਂ, ਉਹਦੇ ਥਿਰਕਦੇ ਹੱਥਾਂ ਦੇ ਵਿੱਚੋਂ, ਕੰਬਦੇ ਹੱਥਾਂ 'ਚੋਂ ਬੇਲਚਾ ਹੇਠਾਂ ਡਿੱਗ ਪਿਆ। ਕਹਿਣ ਲੱਗਾ, ਤੂੰ ਬਹੁਤ ਬਜ਼ੁਰਗ ਹੋ ਗਿਆ, ਤੂੰ ਇੱਦਾਂ ਕਰ, ਦੁਕਾਨ ਦੇ ਅੰਦਰ ਆ, ਅੰਦਰ ਅੱਗ ਬਲਦੀ ਆ, ਤੂੰ ਅੱਗ ਸੇਕ, ਆਪਣੇ ਸਰੀਰ ਨੂੰ ਪਹਿਲਾਂ ਗਰਮ ਕਰ, ਆ ਮੈਂ ਤੇਰੇ ਲਈ ਕਾਹਵਾ ਬਣਾਇਆ, ਦੋਵੇਂ ਜਣੇ ਰਲ ਕੇ ਪੀਂਦੇ ਹਾਂ। ਜਿੰਨੀ ਦੇਰ ਤੂੰ ਅੰਦਰ ਲੱਕੜਾਂ ਸੇਕਦਾ, ਉਨੀ ਦੇਰ ਤੱਕ ਇਹ ਬਰਫ਼ ਮੈਂ ਆਪ ਹਟਾ ਦਿੰਦਾ। ਕਾਲੀ ਕਾਲੀ ਦੇ ਵਿੱਚ ਬਰਫ਼ ਹਟਾਈ, ਅੰਦਰ ਜਾ ਕੇ ਉਹਨੂੰ ਕਾਹਵਾ ਦਿੱਤਾ, ਉਹਦਾ ਹਾਲ ਚਾਲ ਪੁੱਛਿਆ। ਇਹਨੇ ਨੂੰ ਉਹਦਾ ਸਰੀਰ ਵੀ ਗਰਮੀ ਦੇ ਵਿੱਚ ਆ ਚੁੱਕਾ ਸੀ, ਉਹਨੇ ਬੜੀਆਂ ਦੁਆਵਾਂ ਦਿੱਤੀਆਂ, ਧੰਨਵਾਦ ਕੀਤਾ ਅਤੇ ਕਹਿਣ ਲੱਗਾ, ਤੂੰ ਜਿਹਦਾ ਇੰਤਜ਼ਾਰ ਕਰ ਰਿਹਾ, ਮੈਂ ਅਰਦਾਸ ਕਰਦਾ ਕਿ ਉਹ ਤੈਨੂੰ ਜਲਦੀ ਮਿਲੇ, ਮਿਲੂਗਾ ਤਾਂ ਫਿਰ ਮੈਨੂੰ ਦੱਸੀ ਉਹਨੇ ਕੀ ਕਿਹਾ। ਇਹਨਾਂ ਕਹਿ ਕੇ ਉਹ ਚੱਲਦਾ ਬਣਿਆ। ਦੁਬਾਰਾ ਉਹ ਆਪਣੀਆਂ ਪੁਸਤਕਾਂ, ਆਪਣੇ ਧਾਰਮਿਕ ਗ੍ਰੰਥ ਪੜ੍ਹਨ ਦੇ ਵਿੱਚ ਵਿਅਸਤ ਹੋ ਗਿਆ। ਇੱਕ ਵਾਰੀ ਫਿਰ ਝੋਲਾ ਜਿਹਾ ਪਿਆ, ਕਿਸੇ ਨੇ ਕਿਹਾ, ਮੈਂ ਆਇਆ ਅੱਜ। ਉਹਨੂੰ ਹਰ ਪਲ, ਹਰ ਘੜੀ, ਹਰ ਇੱਕ ਇਨਸਾਨ ਦੇ ਵਿੱਚੋਂ ਇੱਦਾਂ ਹੀ ਲੱਗਦਾ ਸੀ ਕਿ ਰੱਬ ਆ ਗਿਆ, ਕਿਉਂਕਿ ਅੱਜ ਦਾ ਵਾਅਦਾ ਜੋ ਸੀ। ਜਾ ਕੇ ਦਰਵਾਜ਼ਾ ਖੋਲ੍ਹਦਾ, ਤੁਹਾਡੀ ਦੁਕਾਨ ਤੋਂ 2-4 ਹਟਵਾਂ ਕਦਮ ਇੱਕ ਔਰਤ ਇੱਕ ਛੋਟਾ ਜਿਹਾ ਬੱਚਾ ਚੁੱਕੀ ਖੜੀ ਸੀ, ਵੇਖਣ ਨੂੰ ਬੜੀ ਦੁਖਿਆਰੀ ਲੱਗੇ। ਦੂਰੋਂ ਆਵਾਜ਼ ਦੇ ਕੇ ਪੁੱਛਿਆ, ਬੀਬੀ ਕੁਛ ਲੱਭ ਰਹੀ ਹੈ? ਠੰਡ ਬਹੁਤ ਹੈ, ਤੂੰ ਬੱਚੇ ਨੂੰ ਬਿਮਾਰ ਕਰੇਂਗੀ, ਬਾਹਰ ਕੀ ਕਰਦੀ ਹੈ? ਦੁਕਾਨ ਦੇ ਅੰਦਰ ਲੰਘਿਆ, ਉਹਨੇ ਆ ਕੇ ਦੱਸਿਆ, ਜਿੱਥੇ ਮੈਂ ਰਹਿੰਦੀ ਸਾਂ ਅੱਜ ਉਸ ਘਰ ਦੇ ਵਿੱਚੋਂ ਮੈਨੂੰ ਕੱਢ ਦਿੱਤਾ ਗਿਆ। ਕੱਢ ਇਸ ਕਰਕੇ ਦਿੱਤਾ ਗਿਆ ਕਿਉਂਕਿ ਪਹਿਲਾਂ ਤੱਕ ਮੈਂ ਗਰਭਵਤੀ ਸੀ, ਥੋੜ੍ਹੇ ਦਿਨ ਪਹਿਲਾਂ ਇਸ ਬੱਚੇ ਨੇ ਜਨਮ ਲਿਆ। ਹੁਣ ਉਸ ਘਰ ਵਾਲਿਆਂ ਨੂੰ ਲੱਗਦਾ ਕਿ ਮੈਂ ਇਸ ਬੱਚੇ ਦੇ ਨਾਲ ਉਹਨਾਂ ਦਾ ਕੰਮ ਨਹੀਂ ਕਰ ਪਾਊਂਗੀ। ਮੇਰਾ ਘਰ ਵਾਲਾ ਦੇਸ਼ ਦੇ ਲਈ ਲੜਨ ਗਿਆ ਸੀ, ਬੜਾ ਪੁੱਛਿਆ, ਉਹ ਦੱਸਦੇ ਹੀ ਨਹੀਂ ਆ ਕਿੱਥੇ ਗਿਆ, ਨਾ ਉਹ ਵਾਪਸ ਪਰਤਿਆ ਅਤੇ ਨਾ ਹੀ ਸਰਕਾਰਾਂ ਦੱਸਦੀਆਂ ਨੇ ਉਹਦਾ ਕੀ ਬਣਿਆ। ਹੁਣ ਤਾਂ ਕਰ ਕਰਾ ਕੇ ਇਹ ਪਤਲੇ ਜਿਹੇ ਕੱਪੜੇ ਨੇ ਆਪਣੇ ਬੱਚੇ ਨੂੰ ਲਵੇਟ ਕੇ ਪਤਾ ਨਹੀਂ ਕਿੱਥੇ ਜਾਣਾ। ਚੱਲ ਤੂੰ ਫਿਕਰ ਨਾ ਕਰ, ਆ ਪਹਿਲਾਂ ਇਸ ਬੱਚੇ ਨੂੰ ਅੱਗ ਦੇ ਲਾਗੇ ਲੈ ਕੇ ਆ, ਠੰਡ ਬਹੁਤ ਹੈ, ਤੂੰ ਅੱਗ ਸੇਕ। ਇਹਨੇ ਨੂੰ ਅੰਦਰੋਂ ਜਾ ਕੇ ਆਪਣਾ ਗਰਮ ਕੰਬਲ ਲੈ ਕੇ ਆਇਆ, ਲਿਆ ਕੇ ਉਸ ਔਰਤ ਅਤੇ ਉਸ ਬੱਚੇ ਦੇ ਉੱਤੇ ਦੇ ਦਿੱਤਾ। ਤੂੰ ਮੇਰੀ ਧੀਆਂ ਵਰਗੀ ਹੈ, ਇਹ ਗਰਮ ਕੰਬਲ ਤੂੰ ਰੱਖ ਲੈ, ਇਹ ਤੈਨੂੰ ਨਿੱਘ ਦਊਗਾ। ਉਸ ਔਰਤ ਨੇ ਬੜੀਆਂ ਦੁਆਵਾਂ ਦਿੱਤੀਆਂ ਕਿ ਸੱਚੀ ਤੁਸੀਂ ਇਹ ਕੰਬਲ ਮੈਨੂੰ ਫ੍ਰੀ ਦੇ ਵਿੱਚ, ਮੁਫ਼ਤ ਦੇ ਵਿੱਚ ਦੇ ਰਹੇ ਹੋ, ਰੱਬ ਤੁਹਾਡਾ ਭਲਾ ਕਰੇ। ਹਾਂ ਸੱਚ, ਰੱਬ ਤੋਂ ਯਾਦ ਆਇਆ, ਮੈਂ ਅੱਜ ਉਸੇ ਰੱਬ ਦਾ ਹੀ ਇੰਤਜ਼ਾਰ ਕਰ ਰਿਹਾ, ਮੈਨੂੰ ਲੱਗਾ ਸੀ ਉਹ ਆਇਆ ਪਰ ਤੁਸੀਂ ਆ ਗਏ। ਚਲੋ ਕੋਈ ਨਹੀਂ, ਰੱਬ ਭਲੀ ਕਰੂ। ਉਹ ਔਰਤ ਨੇ ਬਹੁਤ ਦੁਆਵਾਂ ਦਿੱਤੀਆਂ ਅਤੇ ਜਲਦੀ ਬਣੀ। ਇਹਨੇ ਨੂੰ ਕੀ ਵੇਖਦਾ, ਬਾਹਰ ਚੀਕ ਝਾੜਾ ਪੈਣਾ ਸ਼ੁਰੂ ਹੋ ਗਿਆ। ਉਹਨੂੰ ਲੱਗਾ ਸ਼ਾਇਦ ਰੱਬ ਹੋਰਾਂ ਨੂੰ ਵੀ ਨਜ਼ਰ ਆ ਗਿਆ, ਸ਼ਾਇਦ ਮੇਰੇ ਤੋਂ ਪਹਿਲਾਂ ਹੋਰ ਕਈਆਂ ਨੇ ਵੇਖ ਲਿਆ, ਰੱਬ ਨੂੰ ਪਛਾਣ ਲਿਆ, ਉਹ ਇਸ ਕਰਕੇ ਸ਼ਾਇਦ ਰੌਲਾ ਪਾ ਰਹੇ ਨੇ। ਦਰਵਾਜ਼ਾ ਖੋਲ੍ਹਦਾ ਤਾਂ ਬਾਹਰ ਇੱਕ ਔਰਤ ਜ਼ੋਰ ਜ਼ੋਰ ਦੀ ਰੌਲਾ ਪਾ ਰਹੀ ਆ, ਤੇਰਾ ਕੱਖ ਨਾ ਰਵੇ, ਤੇਰੇ ਮਾਂ ਪਿਓ ਨੇ ਤੈਨੂੰ ਇੰਨੀ ਅਕਲ ਦਿੱਤੀ ਆ, ਮੇਰੇ ਇੱਕ ਵਾਰੀ ਤੂੰ ਹੱਥ ਆ, ਤੈਨੂੰ ਮੈਂ ਦੱਸਦੀ ਹਾਂ। ਇੱਕ ਬਜ਼ੁਰਗ ਔਰਤ ਸੇਬ ਵੇਚਦੀ ਆ, ਸਿਰ ਦੇ ਉੱਤੇ ਟੋਕਰਾ
ਤੇ ਇੱਕ ਬੱਚੇ ਨੂੰ ਗਾਲਾਂ ਕੱਢੀ ਜਾਂਦੀ ਆ। ਨਾ ਕਿਉਂ ਬੱਚੇ ਤੇ ਚੀਕਦੀਆਂ, ਬੀਬੀ ਕੀ ਹੋਇਆ, ਹੋਣਾ ਕੀ ਸੀ? ਮੈਂ ਇੱਥੇ ਟੋਕਰੀ ਰੱਖ ਕੇ ਜ਼ਰਾ ਕੁ ਦਮ ਲੈਣ ਲੱਗੀ, ਮੇਰਾ ਸੇਬ ਲੈ ਕੇ ਭੱਜਣ ਲੱਗਾ ਸੀ। ਹੁਣ ਮੈਂ ਦੱਸਦੀ ਹਾਂ ਇਹਨੂੰ, ਬੱਚਾ ਘੁੱਟ ਛਡਾਉਣ ਨੂੰ ਕਰੇ ਤੇ ਉਹਦੇ ਚਪੇੜਾਂ ਲਾਉਣ ਨੂੰ ਫਿਰੇ, ਉਹਨੂੰ ਗਾਲਾਂ ਕੱਢੇ, ਉਹਦੇ ਜੰਮਣ ਵਾਲੇ ਨੂੰ ਗਾਲਾਂ ਕੱਢੇ। ਦੁਕਾਨਦਾਰ ਕਹਿਣ ਲੱਗਾ, ਬੀਬੀ ਛੱਡ ਦੇ ਬੱਚੇ ਨੂੰ, ਕਿਤੇ ਨਹੀਂ ਜਾਂਦਾ, ਤੂੰ ਇਹਨੂੰ ਮਾਫ ਕਰ ਦੇ, ਅੱਗੇ ਤੂੰ ਇੱਦਾਂ ਨਹੀਂ ਕਰੂਗਾ। ਓਏ ਕਰੇਂਗਾ ਇੱਦਾਂ? ਬੱਚੇ ਨੇ ਨਾਂ ਦੇ ਵਿੱਚ ਸਿਰ ਹਿਲਾਇਆ। ਵੇਖ ਉਹ ਕਹਿੰਦਾ ਮੈਂ ਨਹੀਂ ਕਰੂੰਗਾ। ਚੱਲ ਆ ਲੈ ਪੈਸੇ, ਤੂੰ ਆਪਣੇ ਸੇਬ ਦੇ ਪੈਸੇ ਵੱਟ ਲੈ ਤੇ ਇਸ ਬੱਚੇ ਨੂੰ ਸੇਬ ਦੇ ਦੇ। ਔਰਤ ਨੇ ਉਸ ਸੇਬ ਦੇ ਪੈਸੇ ਫੜ ਲਏ ਪਰ ਉਹ ਖੁਸ਼ ਨਹੀਂ ਸੀ। ਕਹਿਣ ਲੱਗੀ, ਇਸ ਤਰੀਕੇ ਦੇ ਨਾਲ ਤੂੰ ਬੱਚੇ ਨੂੰ ਵਿਗਾੜ ਰਿਹਾ, ਇੱਦਾਂ ਸਾਰੇ ਸ਼ਹਿਰ ਦੇ ਬੱਚੇ ਵਿਗੜ ਜਾਣਗੇ। ਇਹਨਾਂ ਨੂੰ ਅਕਲ ਚਾਹੀਦੀ ਆ, ਇਹਨਾਂ ਨੂੰ ਤਮੀਜ਼ ਚਾਹੀਦੀ ਆ, ਹੁਣੇ ਚੋਰੀਆਂ ਕਰ ਕਰਕੇ ਖਾਣਗੇ। ਬੱਚਾ ਸੇਬ ਫੜ ਕੇ ਜਾਣ ਲੱਗਾ ਤਾਂ ਪਿੱਛੋਂ ਆਵਾਜ਼ ਮਾਰੀ, ਓਏ ਚੱਲ ਮਾਫ਼ੀ ਮੰਗ, ਮੈਂ ਤੈਨੂੰ ਵੇਖਿਆ ਸੀ ਸੇਬ ਚੋਰੀ ਕਰਦਿਆਂ, ਮਾਫ਼ੀ ਮੰਗ ਤੇ ਨਾਲ ਵਾਅਦਾ ਕਰ ਅੱਗੇ ਤੋਂ ਤੂੰ ਇੱਦਾਂ ਨਹੀਂ ਕਰੇਂਗਾ। ਬੱਚੇ ਨੇ ਮਾਫ਼ੀ ਮੰਗੀ, ਅੱਗੇ ਤੋਂ ਇੱਦਾਂ ਨਾ ਕਰਨ ਦਾ ਵਾਅਦਾ ਕੀਤਾ ਤੇ ਆਪਣੇ ਘਰ ਨੂੰ ਭੱਜ ਗਿਆ। ਪਰ ਉਹ ਔਰਤ ਬੋਲੀ ਜਾ ਰਹੀ ਹੈ, ਤੈਨੂੰ ਹੱਕ ਨਹੀਂ ਬਣਦਾ ਇਸ ਤਰੀਕੇ ਦੇ ਨਾਲ ਬੱਚਿਆਂ ਨੂੰ ਖਰਾਬ ਕਰਨ ਦਾ, ਤੈਨੂੰ ਨਹੀਂ ਪਤਾ ਹਰ ਰੋਜ਼ ਇਹ ਮੈਨੂੰ ਤੰਗ ਕਰਦੇ ਨੇ, ਅੱਜ ਦੇ ਵਿਗੜੇ ਵੱਡੇ ਹੋ ਕੇ ਪਤਾ ਨਹੀਂ ਕੀ ਕਰਨਗੇ, ਠੰਡ ਬਹੁਤ ਜ਼ਿਆਦੀ ਹੈ, ਤੂੰ ਇੰਨਾ ਗੁੱਸਾ ਨਾ ਕਰ, ਰੱਬ ਭਲੀ ਕਰੂਗਾ, ਰੱਬ ਭਲੀ ਕਰੂਗਾ। ਰੱਬ ਨੇ ਭਲੀ ਕਰਨੀ ਹੁੰਦੀ ਤੇ ਬੁੱਢੇ ਵਾਰੇ ਇੱਥੇ ਸੇਬ ਵੇਚਦੀ ਫਿਰਦੀ, ਤੇ ਉਹਨੂੰ ਵੀ ਦੱਸਣ ਬਹਿ ਗਿਆ, ਤੈਨੂੰ ਪਤਾ ਅੱਜ ਮੈਂ ਰੱਬ ਦਾ ਇੰਤਜ਼ਾਰ ਕਰ ਰਿਹਾ, ਉਹਨੇ ਵਾਅਦਾ ਕੀਤਾ ਸੀ ਕਿ ਉਹ ਆਊਗਾ। ਕਮਾਲ ਦੀ ਗੱਲ ਹੈ, ਪਰ ਹਾਲੇ ਤਾਂ ਦਿਨ ਪਿਆ, ਮੈਨੂੰ ਲੱਗਦਾ ਉਹ ਜ਼ਰੂਰ ਆਊਗਾ। ਇਹਨੇ ਨੂੰ ਉਹ ਬੱਚਾ ਸੇਬ ਖਾ ਕੇ ਵਾਪਸ ਮੁੜ ਆਇਆ। ਕਹਿਣ ਲੱਗਾ, ਬੀਬੀ ਤੂੰ ਬੁਰਾ ਨਾ ਮਨਾਏ, ਤਾਂ ਸੇਬਾਂ ਵਾਲੀ ਟੋਕਰੀ ਮੈਂ ਆਪਣੇ ਸਿਰ ਦੇ ਉੱਤੇ ਰੱਖ ਕੇ ਤੇਰੇ ਘਰ ਤੱਕ ਛੱਡ ਆਵਾਂ। ਉਹਦੀ ਮਦਦ ਕਰਨ ਦੇ ਲਈ ਵਾਪਸ ਆ ਚੁੱਕਾ ਸੀ ਉਹ ਬਜ਼ੁਰਗ ਔਰਤ ਦੁਕਾਨਦਾਰ ਵੱਲ, ਤੇ ਦੁਕਾਨਦਾਰ ਉਸ ਬਜ਼ੁਰਗ ਔਰਤ ਵੱਲ ਵੇਖ ਕੇ ਮੁਸਕਰਾ ਰਿਹਾ ਸੀ। ਵੇਖ ਕਿੱਦਾਂ ਕਿੱਦਾਂ ਪਲਟ ਕੇ ਆਇਆ ਤੇਰਾ ਚੰਗਾ, ਇਹਨਾਂ ਕਹਿ ਕੇ ਦੁਕਾਨ ਦੇ ਅੰਦਰ ਆ ਵੜਿਆ। ਵਾਪਸ ਥੋੜ੍ਹੀ ਜਿਹੀ ਅੱਗ ਸੇਕੀ ਤੇ ਸੋਚਣ ਲੱਗ ਪਿਆ, ਰੱਬ ਲਿਆ ਆਇਆ ਨਹੀਂ। ਇਹਨਾਂ ਕਰਦੇ ਕਰਦੇ ਫਿਰ ਦੁਬਾਰਾ ਉਹਨੇ ਆਪਣੇ ਗ੍ਰੰਥ ਖੋਲ ਲਏ, ਜਿੱਥੇ ਉਹਦਾ ਪਿਆਰ ਸੀ ਉੱਥੇ ਵਾਪਸ ਖੋਲਿਆ। ਖੋਲਿਆ ਇਹ ਕੀ ਉਹਦੇ ਦਿਮਾਗ ਦੇ ਵਿੱਚ ਇੱਕਦਮ ਆਇਆ, ਇੱਦਾਂ ਤਾਂ ਮੈਂ ਸੋਚਿਆ ਹੀ ਨਹੀਂ, ਇਹ ਤਾਂ ਮੇਰੇ ਖਿਆਲ ਦੇ ਵਿੱਚ ਕਿਤੇ ਆਇਆ ਹੀ ਨਹੀਂ, ਇਹ ਮੇਰੇ ਖਿਆਲ ਦੇ ਵਿੱਚ ਆਇਆ ਹੀ ਨਹੀਂ ਕਿ ਰੱਬ ਤਾਂ ਮੈਨੂੰ ਵਾਰ ਵਾਰ ਦਰਸ਼ਨ ਦੇ ਚੁੱਕਾ, ਅੱਜ ਹੀ ਕਿਉਂ, ਇਹ ਮੈਨੂੰ ਅੱਗੇ ਵੀ ਬੜੀ ਵਾਰੀ ਦਰਸ਼ਨ ਦਿੰਦਾ। ਮੈਂ ਨਹੀਂ ਸਮਝ ਸਕਿਆ, ਉਹਨੂੰ ਸਾਰੀ ਕਹਾਣੀ ਸਮਝ ਆ ਚੁੱਕੀ ਸੀ। ਉਹ ਔਰਤ ਜਿਹੜੀ ਬੱਚੇ ਦੇ ਨਾਲ ਠਰਦੀ ਆਈ ਸੀ, ਉਹ ਬਜ਼ੁਰਗ ਜਿਹੜਾ ਸਵੇਰੇ ਬਰਫ਼ ਹਟਾਉਣ ਆਇਆ ਸੀ, ਤੇ ਜਾਂ ਫਿਰ ਇਹ ਸੇਬਾਂ ਵਾਲੀ ਬੀਬੀ, ਉਹ ਸਾਰੇ ਜਿਨ੍ਹਾਂ ਦੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਮਦਦ ਕੀਤੀ ਹੈ, ਉਹ ਸਾਰੇ ਜਿਹੜੇ ਮੈਨੂੰ ਦੁਆਵਾਂ ਦੇ ਕੇ ਗਏ ਨੇ, ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਸੀ, ਹਾਸਾ ਸੀ, ਖੁਸ਼ੀ ਸੀ। ਕਮਲਿਆ ਉਹ ਰੱਬ ਦਾ ਰੂਪ ਤੇ ਸੀ, ਹੋਰ ਰੱਬ ਕਿਹਨੂੰ ਕਹਿੰਦੇ ਆ। ਇੰਨਾ ਕਹਿ ਕੇ ਉਹ ਅੱਜ ਖੁਸ਼ ਸੀ, ਉਹਨੇ ਰੱਬ ਦੇ ਦਰਸ਼ਨ ਕਰ ਲਏ, ਉਹਦੇ ਸਾਰੇ ਸਵਾਲ ਮੁੱਕ ਗਏ।
ਕਿੰਨਾ ਸੌਖਾ ਰੱਬ ਨੂੰ ਪਾਉਣਾ। ਕਿਸੇ ਦੀ ਮਦਦ ਕਰੋ, ਨਿਰਸਵਾਰਥ ਮਦਦ ਕਰੋ, ਤੇ ਉਸੇ ਇਨਸਾਨ ਦੇ ਵਿੱਚੋਂ ਤੁਹਾਨੂੰ ਅਗਲੇ ਪਲ ਰੱਬ ਨਜ਼ਰ ਆਜੂਗਾ। ਇਹ ਕਹਾਣੀ ਲੀਓ ਟੋਲਸਟਾਏ ਉਹਨਾਂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਸੀ। ਇਸ ਦੇ ਵਿੱਚ ਅਨੁਵਾਦ ਕਰਦਿਆਂ ਕੋਈ ਗਲਤੀ ਕੋਈ ਹੁਣ ਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ। ਹੂ ਬਹੂ ਤਾਂ ਨਹੀਂ, ਪਰ ਉਹਨਾਂ ਦੀ ਕਹਾਣੀ ਤੋਂ ਪ੍ਰਭਾਵਿਤ ਜ਼ਰੂਰ ਸੀ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਇੱਕ ਵਾਰੀ ਫਿਰ ਤੋਂ ਹਾਜ਼ਰ ਹੈ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਹਰਮੀਤ। ਤੂੰ
1: ਹਾਏ ਮੈਥੋਂ ਨਹੀਂ ਉਹ ਦਾਲ ਬਣਦੀ ਹੈ ਉਬਰ ਈਟ ਕਰਾ ਲਈ। ਵਧੀਆ ਗੱਲ ਹੈ ਨਾ,
0: ਉਬਰ ਈਟ ਕਰਾ ਲਈ ਤੇ ਤੂੰ ਮੈਂ ਹੁਣ ਦਾਲ ਬਣਦੀ। ਤੇ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ, ਇਸ ਹਫ਼ਤੇ ਸ਼ੁੱਕਰਵਾਰ ਦੇ ਦਿਨ ਰਿਲੀਜ਼ ਹੋਣੀ ਆ, ਅਤੇ ਜਾ ਕੇ ਅਤੇ ਤੁਸੀਂ ਆਪਣੇ ਲਾਗਲੇ ਸਿਨੇਮੇ ਘਰਾਂ 'ਚ ਵੇਖ ਸਕਦੇ ਹੋ। ਬਹੁਤ ਜਲਦ ਰਿਸਟ ਵੀ ਤੁਹਾਡੇ ਨਾਲ ਸਾਂਝੀ ਕਰ ਦਾਂਗੇ। ਅਤੇ ਨਾਲ ਦੀ ਨਾਲ ਫਿਲਮ ਓਏ ਭੋਲੇ ਓਏ 2 ਇਸ ਟਾਈਮ ਸਿਨੇਮਿਆਂ ਦਾ ਸ਼ਿੰਗਾਰ ਬਣੀ ਹੈ, ਪਿਛਲੇ ਹਫ਼ਤੇ ਰਿਲੀਜ਼ ਹੋ ਗਈ ਸੀ ਅਤੇ ਇਹ ਵੀ ਫਿਲਮ ਜਾ ਕੇ ਤੁਸੀਂ ਵੇਖ ਸਕਦੇ ਹੋ। ਅਤੇ ਨਾਲ ਦੀ ਨਾਲ ਫਿਰ ਦਿਲਜੀਤ ਦੀ ਫਿਲਮ ਆ ਮੈਂ ਵਾਪਸ ਆਊਂਗਾ, ਉਹ ਵੀ ਰਿਲੀਜ਼ ਹੋ ਚੁੱਕੀ ਹੈ, ਅਤੇ ਜੇ ਕਿਸੇ ਨੇ ਵੇਖੀ ਹੈ ਤਾਂ ਤੁਸੀਂ ਦੱਸ ਸਕਦੇ ਹੋ, ਅਤੇ ਜੇਕਰ ਨਹੀਂ ਤੇ ਫਿਰ ਤੁਸੀਂ ਵੇਖ ਲਿਓ ਜਾ ਕੇ ਜੇ ਤੁਹਾਡਾ ਟਾਈਮ ਬਣਦਾ। ਅਤੇ ਆਪਾਂ ਫਿਲਹਾਲ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਹੁਣ ਸਮਾਂ ਹੋ ਗਿਆ ਆਪਾਂ ਕੋਈ ਵਿਸ਼ਾ ਰੱਖਾਂਗੇ ਅਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ। ਬੇਨਤੀ ਆ ਕਿ ਤੁਸੀਂ ਵੀ ਸੁਰ ਜ਼ਰੂਰ ਸਾਂਝਾ ਪਾਇਓ। ਹੋਰ ਸੁਣਾਓ, ਤੁਰ ਸਾਹਿਬ ਠੀਕ ਠਾਕ ਹੈ? ਧੁੱਪ ਲੱਗੀ ਕਿ ਨਹੀਂ ਬਾਹਰ?
1: ਅਜੇ ਕਿੱਥੇ ਧੁੱਪ ਲੱਗੀ ਭਾਅ ਜੀ,
0: ਅੱਜ ਲੱਗਦੀ ਵੀ ਨਹੀਂ, ਫਿਰ ਜੇ ਲੱਗਣੀ ਹੁੰਦੀ ਤੁਹਾਨੂੰ ਲੱਗ ਜਾਣੀ
1: ਲੱਗ ਜਾਣੀ। ਅਸੀਂ ਸਾਡੇ ਪਰਛਾਵੇਂ ਤੋਂ ਡਰ ਕੇ ਧੁੱਪ ਵਰਣ ਹੋ ਗਈ ਹੈ, ਹੈ ਨਾ? ਮੈਂ ਤਾਂ ਗਾਣਾ ਵੀ ਨਹੀਂ ਗਾ ਸਕਦਾ ਨਾ, ਅੱਜ ਦਿਨ ਚੜੇ ਆ ਮੇਰੇ ਰੰਗ ਵਰਗਾ ਕੱਪਾ ਬੱਦਲ ਹੋਏ ਬਾਹਰ। ਇਹ ਗਾਣਾ ਕਿਸੇ ਕਿਸੇ ਲਈ ਬਣਿਆ ਬਈ,
0: ਗਾਣਾ ਤਾਂ ਗਾਣਾ ਹੁੰਦਾ ਵਾ। ਗਾਣਾ ਤਾਂ ਹੁਣ ਉਹ ਕਹਿੰਦੀ ਵੀ ਮੇਰੇ ਦਾਲ ਨੂੰ ਮੈਂ ਬਣਾਉਣੀ ਤੇ ਕਿਹੜੀ ਨਹੀਂ ਬਣਾਉਣੀ ਦੱਸ।
1: ਉਦਾਂ ਨਾ ਕਹਿੰਦੇ ਸੁਰ ਚ ਨਾ ਕਰਨ ਦੀ ਕੀ ਗੱਲ,
0: ਇੰਨੇ ਪਿਆਰ ਨਾਲ ਕੀ ਲੋੜ ਨਾ ਕਰ,
1: ਪਿਆਰ ਨਾਲ ਸੁਰ ਚ ਕਹਿੰਦੀ ਵੀ ਮੈਂ ਤਾਂ ਦਾਲ ਨਹੀਂ ਬਣਨੀ।
0: ਤੇ ਜੇ ਇਹੋ ਹੀ ਪਤੀਲਾ ਸੁੱਟ ਕੇ ਕਿਹਾ ਹੁੰਦਾ
1: ਓਏ ਹੋਏ ਹੋਏ,
0: ਤੇ ਫਿਰ
1: ਮਰ ਜਾਣੇ ਆ, ਮੇਰੇ ਤੋਂ ਨਹੀਂ ਬਣਦੀ, ਆਪੇ ਬਣਾ ਲਾ ਆ ਗਏ। ਪਰ ਬੰਦੇ ਨੇ ਬਣਾ ਕਹਿਣਾ ਵੀ ਕਿਉਂ ਸੀ ਦਾਲ ਬਣਾ ਕੇ, ਦੇ ਲੋੜ ਹੀ ਨਹੀਂ, ਫਿਰ ਉਹਨੂੰ ਪਤਾ ਵੀ ਅਥਰੇ ਸੁਭਾਅ ਦੀ ਜਨਾਨੀ ਤੇ ਛੱਡ ਭਰਾ ਜਿੰਨਾ ਕੁ ਦੂਰ ਰਹੇ ਵਧੀਆ
0: ਨਹੀਂ। ਪਰ ਗੱਲ ਤੇ ਆ ਨਾ ਵੀ ਤਰੀਕਾ ਕੀ ਆ ਤੁਹਾਡਾ, ਜੇ ਤੁਸੀਂ ਤਰੀਕਾ ਆਪਣਾ ਬਦਲ ਲਓ ਤੇ ਕਈ ਵਾਰੀ ਬੰਦੇ ਦੇ ਕੰਮ ਰੁੱਖ ਵੀ ਆ ਜਾਂਦੇ ਆ, ਤੇ ਜੇ ਤੁਸੀਂ ਤਰੀਕਾ ਆਪਣਾ ਗਲਤ ਬਣਾ ਲਓ ਤੇ ਫਿਰ ਸਮੱਸਿਆ ਹੋ ਵੀ ਜਾਂਦੀ ਹੈ। ਜਿਹੜੀ ਜੇ ਆ ਨਾ ਇਹ ਬੜੀ ਮੁਸ਼ਕਿਲ ਹੈ, ਤੇ ਅੱਜ ਆਪਾਂ ਇਹਦੇ ਦੁਆਲੇ ਦੁਆਲੇ ਗੱਲ ਘੁਮਾਉਣੀ। ਹੁਣ ਇਹਨੇ ਗਾਣੇ ਦੇ ਰੂਪ ਦੇ ਵਿੱਚ ਕਿਹਾ, ਮਤਲਬ ਕਿਹਾ ਸੋਹਣੇ ਤਰੀਕੇ ਦੇ ਨਾਲ ਕਿਹਾ, ਤੇ ਜੇ ਇੱਦਾਂ ਜਨਾਨੀਆਂ ਨੱਚ ਨੱਚ ਕੇ ਘਰਾਂ 'ਚ ਕਹਿਣ ਵੀ ਤੇ ਬੰਦਾ ਕਹਿੰਦਾ ਕੋਈ ਗੱਲ
1: ਨਹੀਂ
0: ਗੱਲ ਆ, ਅਸੀਂ ਬਣਾ ਲੈਂਦੇ।
1: ਇਹ ਮਸਲਾ ਭਾਜੀ ਉਹ ਆ ਵੀ ਤੁਹਾਡੇ ਲਈ 6 ਆ ਮੇਰੇ ਲਈ 9 ਆ, ਤੁਸੀਂ ਵੀ ਸਹੀ ਹੁੰਦੇ ਤੇ ਮੈਂ ਵੀ ਸਹੀ ਹਾਂ, ਇਹ ਉਹ ਮਸਲਾ ਜੇ।
0: ਹਾਂ ਤੇ ਜੇ ਤੇ ਜੇ ਤੁਹਾਡੇ ਲਈ 9 ਹੁੰਦਾ ਤੇ
1: ਜੇ ਵਾਲਾ ਕਮਰਾ ਕਰਾ
0: ਜੇ ਵਾਲਾ
1: ਜੇ ਵਾਲੀ। ਮੈਂ ਗੱਲ ਤੁਹਾਨੂੰ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਆਪਾਂ ਨਾ, ਵੀ ਜੇ ਆ ਹੁਣ ਜੇ ਮੈਂ ਆਹ ਕੀਤਾ ਹੁੰਦਾ ਜਾਂ ਜੇ ਮੈਂ ਆਹ ਹੁੰਦਾ, ਹੈ ਨਾ, ਜੇ ਵਾਲੀ ਚੀਜ਼ ਸਾਡੇ ਲਈ ਪੋਜ਼ਿਟਿਵ ਹੀ ਅਤੇ ਨੈਗੇਟਿਵ ਹੀ ਹੈ ਨਾ। ਕਹਿੰਦੇ ਕਿਹੜਾ ਇੱਕ ਬੰਦਾ ਨਾ ਬੜਾ ਬੇਰੁਜ਼ਗਾਰ ਸੀ ਅਤੇ ਉਹ ਕੰਮ ਦੀ ਤਲਾਸ਼ ਸ਼ਹਿਰ ਗਿਆ, ਉਹਨੂੰ ਕੰਮ ਨਹੀਂ ਮਿਲਿਆ ਕਿਤੇ, ਵਿਚਾਰਾ ਉਦਾਸ ਹੋ ਕੇ ਨਾ ਸਾਰਾ ਦਿਨ ਭੌਂ ਕੇ ਗੇੜਾ ਕੱਟ ਕੇ ਅਤੇ ਬੱਸ ਸਟੈਂਡ 'ਤੇ ਆ ਕੇ ਬਹਿ ਗਿਆ ਵੀ ਚੱਲ ਮਾੜਾ ਘਰ ਨੂੰ ਚੱਲੀਏ,
0: ਪਿੰਡਾਂ ਨੂੰ ਚੱਲੀਏ,
1: ਚੱਲੀਏ ਪਿੰਡਾਂ ਨੂੰ ਚੱਲੀਏ ਵਾਪਸ, ਕੋਈ ਫਾਇਦਾ ਨਹੀਂ, ਹੈ ਨਾ। ਅਤੇ ਉੱਥੇ ਨਾ ਇੱਕ ਵਪਾਰੀ ਆਇਆ ਅਤੇ ਉਹ ਨਾ ਸਬਜ਼ੀਆਂ ਖਰੀਦ ਕੇ ਲੈ ਕੇ ਜਾਂਦਾ ਸੀ ਪਿੰਡਾਂ ਨੂੰ, ਅਤੇ ਉਹ ਸਬਜ਼ੀਆਂ ਵੇਚਦਾ ਸੀ ਉੱਥੇ ਨਾ, ਜਿਹੜਾ ਛੋਟਾ ਜਿਹਾ ਟਾਊਨ ਹੋਣਾ ਵੱਡੇ ਸ਼ਹਿਰ ਆਇਆ ਫਿਰਦਾ ਸੀ। ਅਤੇ ਉਹਨੇ ਸਬਜ਼ੀ ਚੜਾਉਣੀ ਸੀ ਬੱਸ ਦੀ ਛੱਤ 'ਤੇ, ਉਹਨੂੰ ਕਹਿੰਦਾ ਵੀ ਭਾਈ ਵਿਹਲਾ ਬੈਠਾ ਮਾੜਾ ਹੱਥ ਹੀ ਲਵਾ ਦਿਆ, ਉਹਨੇ ਇਹਨੂੰ ਹੈਲਪ ਕਰਾਈ ਉੱਤੇ ਰਖਾਇਆ, ਅਤੇ ਉਹ ਨਾ ਵੇਖਿਆ ਬੰਦਾ ਭਲਾ ਮਾਸ, ਉਹਨੇ 20 ਰੁਪਏ ਫੜਾ ਤੇ ਉਹਨੂੰ ਵੀ ਆ ਚੱਲ ਫੜ ਲਿਆ ਤੇਰੀ ਮਿਹਨਤ ਆ। ਉਹਨੂੰ ਮਨ 'ਚ ਆਇਆ ਖਿਆਲ, ਕਹਿੰਦਾ ਮਾੜਾ ਵੀ ਯਾਰ ਮਾੜਾ ਜਿਹਾ ਫੜਾਇਆ ਅਤੇ 20 ਰੁਪਏ ਫੜਾ ਕੇ, ਤਾਂ ਕਹਿੰਦਾ ਬਾਊ ਜੀ ਤੁਸੀਂ ਰੋਜ਼ ਆਉਂਦੇ ਸਬਜ਼ੀਆਂ ਲੈਣ? ਕਹਿੰਦਾ ਹਾਂ ਬਾਹਰ ਦੂਜੇ ਦਿਨ ਆ ਜਾਈਦਾ ਇੱਥੇ। ਅਤੇ ਕਹਿੰਦਾ ਜੇ ਮੈਂ ਤੁਹਾਨੂੰ ਪੈਦਾ ਹੀ ਹੈਲਪ ਕਰਾ ਦਿਆ ਕਰਾਂ ਤਾਂ ਦੇ ਦਿਆ ਕਰੋਗੇ ਪੈਸੇ? ਕਹਿੰਦਾ ਆ ਜਾ ਕਰੀ, ਮੈਨੂੰ ਤਾਂ ਲੋੜ ਹੁੰਦੀ ਸਗੋਂ। ਉਹ ਬੰਦਾ ਆ ਜਾ ਕਰੇ, ਉੱਥੇ ਹੀ ਰਿਹਾ, ਕਹਿੰਦਾ ਕੋਈ ਨਹੀਂ, ਥੋੜ੍ਹੀ ਜਿਹੀ ਮਨ 'ਚ ਜਾਗ ਆ ਗਈ ਨਾ ਵੀ ਪੈਸੇ ਮਿਲਦੇ ਆ, ਵੀ ਚਲਤੇ ਕੀ ਪਤਾ ਹੋਰ ਵੀ ਆ ਜਾਏ ਕੋਈ ਸਮਾਨ ਵਾਲਾ। ਉਹ ਸਬਜ਼ੀਆਂ ਡੇਲੀ ਉਹਦੀ ਹੈਲਪ ਕਰਾਇਆ ਕਰੇ, ਅਤੇ ਉਹ ਬੰਦਾ ਬੜਾ ਇਮਾਨਦਾਰ ਲੱਗਾ ਉਹਨੂੰ ਵੀ, ਯਾਰ ਬੰਦਾ ਇਮਾਨਦਾਰ ਵੀ ਡੇਲੀ ਆ ਜਾਂਦਾ 20 ਰੁਪਏ 30 ਰੁਪਏ 40 ਰੁਪਏ ਫੜਾ ਦਿਆ ਕਰੇ ਉਹਨੂੰ ਖੁਸ਼ ਹੋ ਕੇ। ਹੌਲੀ ਹੌਲੀ ਉਹ ਬੰਦੇ ਨੇ ਇੰਨਾ ਹੀ ਉਹਦਾ ਪਿਆਰ ਜਿੱਤ ਲਿਆ ਨਾ, ਕਹਿੰਦਾ ਯਾਰ ਵੀ ਚੱਲ ਮੇਰੇ ਨਾਲ ਮੰਡੀ ਚੱਲ, ਵੀ ਤੂੰ ਮੇਰੇ ਲਈ ਸਬਜ਼ੀਆਂ ਬਾਇਆ ਕਰ ਦਿਆ ਕਰ, ਬੱਸ 'ਤੇ ਚੜਾ ਦਿਆ ਕਰ, ਅੱਗੋਂ ਮੈਂ ਲਾਹਲਾ ਕਰਾਂਗਾ। ਕਹਿੰਦਾ ਗੱਲ ਹੀ ਕੋਈ ਨਹੀਂ,
0: ਇਕੱਲੇ ਆਇਆ ਕਰ।
1: ਉਹਨੇ ਜਾ ਕੇ ਉਹਨੇ ਕੰਮ ਸਿੱਖਿਆ, ਉਹ ਸਿਖਾਇਆ ਵੀ ਇੱਦਾਂ ਬਾਏ ਕਰੀ ਦੀਆਂ ਨੇ, ਇੱਦਾਂ ਖਰੀਦੀ ਦੀਆਂ, ਅਤੇ ਤੂੰ ਇੱਦਾਂ ਨਿਕਲ ਜਾ। ਹੁਣ ਉਹਨੂੰ ਪੁੱਛਿਆ ਬੰਦੇ ਨੇ ਬਾਏ ਪਾਸੇ ਪੁੱਛ ਲਿਆ, ਕਹਿੰਦਾ ਯਾਰ ਵੀ ਤੂੰ ਇੱਥੇ ਕਿੱਥੋਂ ਦਾ ਰਹਿਣ ਵਾਲਾ, ਵੀ ਇੱਥੇ ਕਿਵੇਂ ਆਇਆ ਵਾ? ਕਹਿੰਦਾ ਬਾਈ ਜੀ ਮੈਂ ਨਾ, ਮੈਨੂੰ ਕਿਸੇ ਨੇ ਦੱਸਿਆ ਸੀ ਵੀ ਫਲਾਣੇ ਫਲਾਣੇ ਬੱਸ ਸਟੈਂਡ 'ਤੇ ਨਾ ਟੋਇਲਟ ਜਿਹੜੀ ਬਣੀ ਹੁੰਦੀਆਂ ਨੇ ਉੱਥੇ ਨੌਕਰੀ ਆ ਸਾਫ਼ ਸਫਾਈ ਦੀ, ਅਤੇ ਮੈਂ ਉਹ ਲੈਣ ਆਇਆ ਸੀ ਵੀ ਚਲੋ ਸਾਫ਼ ਸਫਾਈ ਕਰਨੀ ਜਿਹੜੀ ਕਿਹੜੀ ਗੱਲ ਆ।
0: ਅਤੇ
1: ਗਾਂਹ ਜਿਹੜਾ ਬੈਠਾ ਸੀ ਬੰਦਾ ਜਿਹੜਾ ਠੇਕੇਦਾਰ ਸੀ, ਮੈਨੂੰ ਕਹਿੰਦਾ ਵੀ ਤੂੰ ਪੜ੍ਹਨਾ ਲਿਖਣਾ ਜਾਣਦਾ, ਕਹਿੰਦਾ ਨਹੀਂ ਯਾਰ ਮੈਂ ਤਾਂ ਘੋਰਾ ਅਨਪੜ੍ਹ ਬੰਦਾ ਵਾ, ਮੈਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ। ਕਹਿੰਦਾ ਫਿਰ ਇਹ ਨੌਕਰੀ ਤੇਰੇ ਲਈ ਨਹੀਂ ਹੈਗੀ, ਅਸੀਂ ਇੱਥੇ ਪੜ੍ਹਿਆ ਲਿਖਿਆ ਬੰਦਾ ਰੱਖਣਾ ਅਤੇ ਤਾਂ ਕਰਕੇ ਕਹਿੰਦਾ ਮੈਂ ਫਿਰ ਮੈਂ ਤਾਂ ਅਨਪੜ੍ਹ ਬੰਦਾ, ਮੈਂ ਉਦਾਸ ਹੋ ਕੇ ਤਾਂ ਬੈਠਾ ਸੀ, ਤੁਸੀਂ ਮੈਨੂੰ ਫਿਰ ਮੈਂ ਤੁਹਾਨੂੰ ਪੁੱਛ ਲਿਆ। ਹਾਂ ਕਹਿੰਦਾ ਕੋਈ ਚੱਕਰ ਨਹੀਂ ਤੂੰ ਲੱਗਾ ਰਿਹਾ ਮੇਰੇ ਨਾਲ ਹੀ ਨਾ। ਹੁਣ ਉਹ ਬੰਦੇ ਨੇ ਕੰਮ ਸਿੱਖ ਲਿਆ, ਹੌਲੀ ਹੌਲੀ ਕੰਮ ਸਿੱਖ ਕੇ ਸਾਰਾ ਕੰਮ ਕੀਤਾ ਉਹਨੇ, ਉਹਨੂੰ ਭੇਤ ਪੈ ਗਿਆ। ਫਿਰ ਉਹ ਜਿਹੜਾ ਠੇਕੇਦਾਰ ਸੀ ਉਹਨੇ ਬਿਰਧ ਹੋ ਗਿਆ, ਉਹਨੇ ਕੰਮ ਛੱਡ ਦਿੱਤਾ ਅਤੇ ਇਹ ਕਹਿੰਦਾ ਯਾਰ ਤੂੰ ਕਰਨਾ ਤਾਂ ਆਪਣੇ ਬੇਸ 'ਤੇ ਆਪਣਾ ਕੰਮ ਕਰ ਲੈ। ਉਹ ਬੰਦਾ ਹੁਣ ਸਬਜ਼ੀਆਂ ਆਪ ਖਰੀਦਿਆ ਕਰੇ, ਆਪ ਜਾ ਕੇ ਵੇਚਿਆ ਕਰੇ, ਉਹਨੂੰ ਪ੍ਰੋਫਿਟ ਹੋਣ ਲੱਗ ਗਿਆ। ਹੌਲੀ ਹੌਲੀ ਹੌਲੀ ਹੌਲੀ ਕੰਮ ਵਧਾਇਆ, ਦੋ ਤਿੰਨ ਬੱਸਾਂ ਲੱਦ ਕੇ ਭੇਜਿਆ ਕਰੇ ਅਤੇ ਕੰਮ ਉਹਦਾ ਨਾ 10 ਸਾਲਾਂ ਨੂੰ ਐਡਾ ਕੰਮ ਹੋ ਗਿਆ ਵੀ ਉਹਦਾ ਕੰਮ ਇੰਪੋਰਟ ਐਕਸਪੋਰਟ ਤੱਕ ਪਹੁੰਚ ਗਿਆ। ਬਹੁਤ ਵਧੀਆ ਕੰਮ, ਐਨ ਇਲਾਕੇ 'ਚ ਨਾਮ ਹੋ ਗਿਆ ਵੀ ਫਲਾਣਾ ਠੇਕੇਦਾਰ ਦਾ ਸਮਾਨ ਪੂਰੇ ਸਾਰੇ ਪੈਸੇ ਜਾਂਦਾ। ਹੁਣ ਉਹਨੂੰ ਲੋਨ ਦੀ ਲੋੜ ਪੈ ਗਈ ਕਿ ਉਹਨੇ ਕੰਮ ਹੋਰ ਵਧਾਉਣਾ ਸੀਗਾ, ਅਤੇ ਉਹਨੇ ਨਾ ਆਪਣੇ ਮੁਨਸ਼ੀ ਨੂੰ ਕਿਹਾ ਵੀ ਯਾਰ ਮੈਂ ਲੋਨ ਲੈਣਾ ਵਾ। ਕਹਿੰਦਾ ਗੱਲ ਕੋਈ ਨਹੀਂ, ਮੈਂ ਬੈਂਕ ਵਾਲੇ ਨੂੰ ਕਹਿੰਦਾ। ਅਤੇ ਬੈਂਕ ਵਾਲੇ ਸਿੱਧੇ ਘਰੇ ਭੱਜਿਆ ਵੀ ਬੰਦੇ ਦਾ ਕੰਮ ਬਹੁਤ ਤਕੜਾ, ਵੀ ਉਹਦੇ ਘਰੇ ਹੀ ਆ ਗਿਆ। ਕਹਿੰਦੇ ਬਾਬੂ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ, ਹੱਥੋਂ ਤੁਸੀਂ ਇੱਥੇ ਸਿਰਫ ਸਾਈਨ ਕਰੋ, ਤੁਹਾਡਾ ਲੋਨ ਤਿਆਰ ਹੈ। ਕਹਿੰਦਾ ਯਾਰ ਮੈਨੂੰ ਨਾ ਪੜ੍ਹਨਾ ਲਿਖਣਾ ਨਹੀਂ ਆਉਂਦਾ, ਮੈਨੂੰ ਸਹਿਣ ਮੈਨੂੰ ਆਉਂਦਾ ਨਹੀਂ, ਮੈਂ ਸਹਿਣ ਕਿਵੇਂ ਕਰਾਂ, ਮੈਂ ਤਾਂ ਅੰਗੂਠਾ ਛਾਪ ਬੰਦਾ। ਅਤੇ ਅੱਗੋਂ ਕਹਿਣ ਡਿਆ ਸੇਲ 'ਚ ਜਿਹੜਾ ਆਇਆ ਸੀ ਬੈਂਕ ਵੱਲੋਂ, ਕਹਿੰਦਾ ਸਰ ਕਮਾਲ ਹੋ ਗਈ ਹੈ, ਹਜੇ ਤੁਹਾਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ, ਤੁਸੀਂ ਇੰਨੇ ਕਾਮਯਾਬ ਹੋ, ਸੋਚੋ ਜੇ ਤੁਹਾਨੂੰ ਪੜ੍ਹਨਾ ਲਿਖਣਾ ਆਉਂਦਾ ਤੁਸੀਂ ਕਿੱਥੇ ਹੋਣਾ ਸੀ। ਕਹਿੰਦਾ ਮੈਨੂੰ ਪਤਾ ਮੈਂ ਕਿੱਥੇ ਹੋਣਾ ਸੀ, ਮੈਨੂੰ ਘੁਮਾ ਦਿੰਦਾ ਵੀ ਜੇ ਕਹਿੰਦਾ ਮੈਂ ਇੱਕ ਕਲਾਸ ਦੋ ਕਲਾਸਾਂ ਪੜ੍ਹਿਆ ਵੀ ਹੁੰਦਾ ਤੇ ਹੋ ਸਕਦਾ ਮੈਂ ਉੱਥੇ ਟੋਇਲਟ 'ਤੇ ਲੱਗਿਆ ਹੋਣਾ ਸੀਗਾ, ਪਰ ਡੈਸਟਨੀ ਨੇ ਉਹਨੂੰ ਕਿਤੇ ਹੋਰ ਲੈ ਕੇ ਜਾਣਾ ਸੀਗਾ। ਏਦਾਂ ਏਦਾਂ ਹੀ ਹਰ ਬੰਦੇ ਦੀ ਲਾਈਫ 'ਚ ਕੋਈ ਨਾ ਕੋਈ ਜੇ ਇੱਦਾਂ ਦੀ ਆ ਗਈ ਵੀ ਯਾਰ, ਜਿੱਦਾਂ ਜੇ ਅਮਿਤਾਬ ਬੱਚਨ ਨੂੰ ਉੱਥੇ ਪਹਿਲੇ ਦਿਨ ਰੇਡੀਓ 'ਤੇ ਇੰਟਰਵਿਊ ਦੇਣ ਗਿਆ ਸੀ ਰੱਖ ਲੈਂਦੇ, ਤੋ ਸਦੋਂ ਅੱਜ ਡਾਇਰੈਕਟਰ ਨਾ ਹੁੰਦਾ ਉੱਥੇ ਰੇਡੀ 'ਤੇ ਬੈਠਾ ਰਹਿੰਦਾ,
0: ਕੁਛ ਹੋਰ ਹੁੰਦਾ,
1: ਕੁਛ ਹੋਰ ਹੁੰਦਾ, ਉਹਨੂੰ ਮਨਾ ਕਰਤਾ ਵੀ ਵਿਚਾਰਾ ਉੱਥੇ ਨਿਕਲ ਕੇ ਆ ਗਿਆ। ਇਹੀ ਜੀ ਜੇ 'ਤੇ ਆਪਾਂ ਗੱਲ ਕਰਨੀ ਵੀ ਜੇ ਭੂਆ ਹੋਣਾ ਜਿੱਦਾਂ ਚਾਚਾ ਹੋਣਾ ਸੀ ਕੋਈ, ਇਹ ਜਿਹੜੀ ਇਹ ਜੇ ਵਾਲਾ ਕੰਮ ਨਾ, ਜੇ 'ਤੇ ਇੱਕ ਵਰਡ ਹੋਰ ਹੁੰਦਾ ਆਪਾਂ ਯੂਜ਼ ਕਰਦੇ ਹਾਂ, ਕਾਸ਼, ਕਾਸ਼ ਇਹ ਹੋ ਜਾਂਦਾ, ਕਾਸ਼ ਉਹ ਹੁੰਦਾ, ਕਾਸ਼ ਆਹ ਵੋਟੀ। ਕਈ ਇਹੋ ਜਿਹੇ ਬੰਦੇ ਵੀ ਹੋਣੇ ਜਿਹੜੇ ਕਹਿੰਦੇ ਕਾਸ਼ ਸਾਲੀ ਨਾਲ ਹੀ ਵਿਆਹ ਹੁੰਦਾ, ਸਾਲੀ ਸਾਨੂੰ ਬੜਾ ਚੰਗਾ, ਉਹ ਕਹਿੰਦਾ ਘਰ ਵਾਲੀ ਦੀ ਤਾਰੀਫ ਕਰਦਾ, ਮੈਂ ਸਾਲੀ ਨਾਲ ਵਿਆਹ ਹੁੰਦਾ ਕਾਸ਼, ਆਹ ਮੇਰੇ ਮੱਥੇ ਮਾਰੀ। ਕਈਆਂ ਦੀ ਇੱਥੇ ਵੀ ਜੇ, ਕਈਆਂ ਦੀ ਜੇ ਇੱਥੇ ਵੀ ਅੜੀ ਹੁੰਦੀ ਹੈ ਨਾ,
0: ਮੇਰਾ ਸੌਦਾ ਮਾੜਾ ਪੈ ਗਿਆ,
1: ਮੈਂ ਪਹਿਲਾਂ ਜਾਵੜਾ, ਮੈਨੂੰ ਵੀ ਥੋੜ੍ਹਾ ਬਾਅਦ 'ਚ ਜਾਣਾ ਚਾਹੀਦਾ ਸੀ ਨਾ,
0: ਮਰੂਦ ਐਵੇਂ ਲੀਚੀ ਲਾ ਗਿਆ।
1: ਇਹ ਜੇ ਤਾਂ ਗੱਲ ਆਪਾਂ ਕਰਨੀ ਆ ਜੀ, ਵੀ ਜੇ ਤੁਹਾਡੀ ਜੇ ਕਿੱਦਾਂ ਦੀ ਰਹੀ ਜੇ।
0: ਹਾਂ, ਸੋ ਤੁਸੀਂ ਆਪਣੀ ਜੇ ਲੱਭ ਕੇ ਦੱਸਣੀ, ਆਪਣੀ ਤੁਹਾਡੀ ਲਾਈਫ ਦੀ ਕਿਹੜੀ ਜੇ ਆ, ਜੇ ਤੁਸੀਂ ਇੱਥੇ ਨਾ ਆਉਂਦੇ, ਜੇ ਤੁਸੀਂ ਕਿਤੇ ਹੋਰ ਚਲ ਜਾਂਦੇ,
1: ਜੇ ਤੁਸੀਂ ਇੱਥੇ ਆਏ ਜੇ, ਤੇ ਜੇ ਤੁਹਾਡੀ ਕਿਹੋ ਜਿਹੀ ਸੀਗੀ,
0: ਸੋ ਤੁਹਾਡੀ ਲਾਈਫ ਦੇ ਵਿੱਚੋਂ ਤੁਸੀਂ ਜੇ ਕੱਢ ਕੇ ਵਿਖਾਉਣੀ ਆ, ਜਿੱਦਾਂ ਧੂਰ ਸਾਹਿਬ ਨੇ ਕੱਢ ਕੇ ਵਿਖਾਈ ਆ, ਵੀ ਜੇ ਕਿੱਦਾਂ ਸਾਡੀ ਜ਼ਿੰਦਗੀ ਦੇ ਉੱਤੇ ਅਸਰ ਕਰਦੀ ਹੈ। ਖੈਰ ਇਹ ਨੈਗੇਟਿਵ ਵੀ ਪੋਜ਼ੀਟਿਵ ਵੀ ਹੈ, ਕਈ ਵਾਰੀ ਆਪਾਂ ਕਾਮਯਾਬ ਹੋ ਕੇ ਉਸ ਤੋਂ ਬਾਅਦ ਸੋਚਦੇ ਹਾਂ ਵੀ ਜੇ ਮੈਂ ਉੱਥੇ ਰਹਿ ਗਿਆ ਹੁੰਦਾ ਨਾ ਤਾਂ ਉੱਥੋਂ ਜੋਗੇ ਰਹਿ ਜਾਣਾ ਹੈ, ਅਤੇ ਕਈ ਵਾਰੀ ਆਪਾਂ ਫੇਲ ਹੋ ਕੇ ਵੀ ਇਹ ਸੋਚਦੇ ਹਾਂ ਵੀ ਯਾਰ ਜੇ ਉਦੋਂ ਆਹ ਵਾਲਾ ਸਟੈਪ ਲੈ ਲਿਆਉਂਦਾ ਤਾਂ ਚੰਗੇ ਰਹਿਣਾ ਸੀ।
1: ਇੱਕ ਨਾ
0: ਇਹ ਹਮੇਸ਼ਾ ਇਹ ਮੁੱਕਦੀ ਨਹੀਂ, ਕਹਿੰਦੇ ਇਹ ਜਦੋਂ ਸਾਡੀ ਜ਼ਿੰਦਗੀ 'ਚ ਐਂਟਰ ਕਰ ਜਾਂਦੀ ਹੈ ਨਾ, ਫਿਰ ਅਸੀਂ ਨੈਗੇਟਿਵ ਪੋਜ਼ੀਟਿਵ ਹਰ ਥਾਂ ਦੇ ਉੱਤੇ ਲਾਉਣੇ ਲਾਉਂਦੇ ਹਾਂ।
1: ਸਾਡਾ ਨਾ ਸ਼ੁਰੂ ਤੋਂ ਭਾਅ ਜੀ ਇੱਕ ਨੇਚਰ ਰਿਹਾ ਬਲੇਮਿੰਗ ਵਾਲਾ ਨਾ, ਅਸੀਂ ਕੋਈ ਨਾ ਕੋਈ ਕਿਸੇ ਨੂੰ ਦੋਸ਼ ਠਹਿਰਾਉਣ ਵਾਸਤੇ ਲੱਭਦੇ ਹਾਂ। ਬਹੁਤ ਘੱਟ ਬੰਦੇ ਹੁੰਦੇ ਜਿਹੜੇ ਆਪਣੇ ਆਪ ਨੂੰ ਦੋਸ਼ ਠਹਿਰਾਉਂਦੇ ਵੀ ਇਹ ਮੇਰੀ ਗਲਤੀ ਰਹੀ ਹੋਣੀ ਆ, ਵੀ ਮੈਂ ਤਾਂ ਹੀ ਨਹੀਂ ਕੁਛ ਕਰ ਪਾਇਆ, ਨਹੀਂ ਤਾਂ ਹਰ ਬੰਦਾ ਕਰੋ ਯਾਰ ਉਹਨੇ ਨਹੀਂ ਕੀਤਾ, ਫਲਾਣੇ ਨਹੀਂ ਕੀਤਾ, ਜਾਂ ਫਲਾਣੀ ਸਿਚੁਏਸ਼ਨ ਦੇ ਦੋਸ਼ ਕੱਢ ਦਿੰਦੇ ਨਾ। ਅਤੇ ਕਈ ਵਾਰੀ ਤੁਸੀਂ ਆਪਣੇ ਕੰਫਰਟੇਬਲ ਜੋਬ 'ਚ ਹੁੰਦੇ ਵੀ ਬੜਾ ਸੋਹਣਾ ਕਮਾ ਰਹੇ ਹੋ, ਘਰ ਬਾਰ ਬੜਾ ਵਧੀਆ, ਬੱਚੇ ਸੋਹਣੇ ਪੜ੍ਹ ਰਹੇ ਆ, ਬੜੀ ਸੋਹਣੀ ਇੱਜ਼ਤ ਹੈ ਸੋਸਾਇਟੀ 'ਚ, ਫਿਰ ਵੀ ਤੁਹਾਨੂੰ ਦਿੱਕਤ ਆ ਰਹੀ ਹੁੰਦੀ ਨਾ, ਤਾਂ ਉੱਥੇ ਸਾਨੂੰ ਬੜਾ ਵੇਖਣਾ ਪੈਂਦਾ ਵੀ ਮੈਨੂੰ ਫਿਰ ਦਿੱਕਤ ਆ ਰਹੀ, ਇਟ ਮੀਨਸ ਵੀ ਸ਼ਾਇਦ ਰੱਬ ਦਾ ਕੋਈ ਹੋਰ ਪਲੈਨ ਆ ਜਾਂ ਕਿਵੇਂ ਆ, ਵੀ ਮੈਂ ਉਹ ਮੇਰੀ ਜੇ ਮੈਨੂੰ ਮੋੜ ਕੇ ਲਿਜਾ ਰਹੀ ਹੁੰਦੀ ਹੈ। ਜਿੱਦਾਂ ਯੁਵਰਾਜ ਸਿੰਘ ਦੀ ਜੇ ਗੱਲ ਕਰਾਂ, ਯੁਵਰਾਜ ਸਿੰਘ ਨੂੰ ਰੋਲਰ ਸਕੇਟਿੰਗ ਦੀ ਉਹਦੀ ਪਹਿਲੀ ਪ੍ਰਾਇਓਰਟੀ ਸੀਗੀ, ਕ੍ਰਿਕਟ ਦਾ ਤਾਂ ਬਿਲਕੁਲ ਚਾਅ ਨਹੀਂ ਸੀਗਾ, ਲੇਕਿਨ ਉਹਨੂੰ ਐਜ਼ ਏ ਉਹਦੇ ਫਾਦਰ ਨੇ ਉਹਨੂੰ ਕ੍ਰਿਕਟ ਪਾਸੇ ਮੁੜਿਆ, ਔਰ ਉਹ ਬੰਦਾ ਅੱਜ ਕਿੱਥੇ ਨਾਮ ਖੱਟ ਗਿਆ। ਹੋ ਸਕਦਾ ਰੋਲਰ ਸਕੇਟਿੰਗ 'ਚ ਦਾ ਨਾਮ ਨਾ ਹੋਣਾ ਹੋਵੇ,
0: ਹੋ ਸਕਦਾ ਉੱਥੇ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੋਵੇ,
1: ਪਰ ਅੱਜ ਦੀ ਡੇਟ ਨਾਲ ਕੰਪੈਰੀਜ਼ਨ ਕਰੀਏ ਤਾਂ ਉਹਦਾ ਬੜਾ ਸੋਹਣਾ ਨਾਂ ਆ।
0: ਬਿਲਕੁਲ
1: ਇੱਦਾਂ ਮਹਿੰਦਰ ਸਿੰਘ ਧੋਨੀ ਦਾ ਵੀ ਨਾਂ ਬੜਾ ਸੋਹਣਾ ਆ, ਵੀ ਜੇ ਕਿਤੇ ਉਹ ਟਿਕਟਾਂ ਕੱਟਦਾ ਰਹਿੰਦਾ ਉੱਥੋਂ ਨਾ ਛੱਡਦਾ ਜੋਬ,
0: ਕਨੈਕਟਰ ਹੀ
1: ਉਹ ਟੀ ਸੀ ਲੱਗਾ ਸੀਗਾ।
0: ਅੱਛਾ,
1: ਹਾਂ ਟੀ ਸੀ ਦੀ ਜੋਬ ਲੱਗੀ ਸੀ ਮਹਿੰਦਰ ਸਿੰਘ ਧੋਨੀ ਦੀ।
0: ਓਕੇ,
1: ਅਤੇ ਜੇ ਉਹ ਟਿਕਟਾਂ ਹੀ ਉੱਥੇ ਕੱਟ ਚੈੱਕ ਕਰਦਾ ਰਹਿੰਦਾ ਟ੍ਰੇਨ 'ਚ, ਤਾਂ ਉਹ ਸਦਾ ਅੱਜ ਕ੍ਰਿਕਟ ਨਾ ਕਰਦਾ। ਕਈਆਂ ਲਈ ਜੇ ਬਹੁਤ ਸੋਹਣੀ ਨਿਕਲ ਕੇ ਆਈ ਹੈ ਬਾਹਰ, ਕਈਆਂ ਲਈ ਮਾੜੀ ਵੀ ਰਹੀ ਹੈ, ਲੇਕਿਨ ਆਪਾਂ ਚੰਗੀ ਲਈ ਗੱਲ ਕਰਦੇ ਹਾਂ ਵੀ ਚੰਗੀ ਤਰੀਕੇ
0: ਨਾਲ। ਨਿੱਕਾ ਹੀ ਸਟੋਰੀਆਂ ਨੇ ਜੇ ਦੇ ਪਿੱਛੇ, ਆਪਣਾ ਜਿਹੜਾ ਉਹ ਬਾਪੂ ਆ ਕੇ ਐਫ ਸੀ ਵਾਲਾ, ਅਤੇ ਉਹ ਕਹਿੰਦੇ ਵੀ ਪਹਿਲਾਂ ਜਦੋਂ ਉਹਨੇ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਬਾਅਦ 'ਚ ਉਹ ਲਗਾਤਾਰ ਹੀ ਫੇਲ ਹੁੰਦਾ ਗਿਆ।
1: 60 ਸਾਲ ਦੀ ਉਮਰ 'ਚ ਰਿਜਾਈਨ ਸ਼ੁਰੂ ਕੀਤਾ ਸੀ,
0: 60 ਸਾਲ ਦੀ ਉਮਰ 'ਚ ਜਾ ਕੇ। ਅਤੇ ਫਿਰ ਆਪਾਂ ਮਤਲਬ ਹੁਣ ਮੰਨ ਲਓ ਹਲੇ ਸੋਚ ਵੀ ਨਹੀਂ ਸਕਦੇ ਅਸੀਂ, ਬਹੁਤੇ ਜਣੇ ਜਿਹੜੇ ਆ 60 ਤੱਕ ਇਹ ਸੋਚਦੇ ਹਾਂ ਵੀ ਹੁਣ ਹੁਣ ਜੋ ਹੋ ਗਿਆ ਹੋ ਗਿਆ
1: ਹੋ ਗਿਆ।
0: ਅਤੇ ਜੇ ਉਹ ਇਸ ਉਮਰ 'ਚ ਜਾ ਕੇ ਨਾ
1: ਸੋਚਦਾ ਵੀ ਕੁਛ ਕਰੀ
0: ਸੋਚਦਾ, ਕਹਿੰਦੇ ਇੱਕ ਸਟੇਜ ਦੇ ਉੱਤੇ, ਬਾਕੀ ਚਲੋ ਜਦੋਂ ਮੈਂ ਮੰਨਦਾ ਵਾਂ ਵੀ ਜਦੋਂ ਬੰਦਾ ਕਾਮਯਾਬ ਹੋ ਜਾਂਦਾ ਨਾ ਉਦੋਂ ਕਹਾਣੀਆਂ ਕਈ ਤਰ੍ਹਾਂ ਦੀਆਂ ਨਾਲ ਜੁੜ ਜਾਂਦੀਆਂ। ਪਰ ਇਹ ਵੀ ਆਉਂਦੇ ਆ ਵੀ 1000 ਰੈਸਟੋਰੈਂਟਾਂ 'ਚ ਉਹ ਗਿਆ, ਪੰਪਾਂ ਦੇ ਉੱਤੇ ਗਿਆ ਵੀ ਮੇਰੀ ਰੈਸਪੀ ਤੁਸੀਂ ਲੈ ਲਓ, ਕਿਉਂਕਿ ਇੱਕ ਜਗ੍ਹਾ ਦੇ ਉੱਤੇ ਉਹਨੇ ਕਹਿੰਦੇ ਪਹਿਲਾਂ ਆਪਣੀ ਰੈਸਪੀ ਉਹਨੇ ਆਪਣੇ ਜਿਹੜਾ ਪੰਪ ਸੀ ਉਹਦੇ ਉੱਤੇ ਰੈਸਪੀ ਚਲਾਈ ਅਤੇ ਉੱਥੇ ਬੜੀ ਵਧੀਆ ਵਿਕ ਗਈ ਕੈਂਟਕੀ ਦੇ ਵਿੱਚ। ਉਹ ਤੋਂ ਬਾਅਦ 'ਚ ਫਿਰ ਉੱਥੋਂ ਪੁਲ ਪਲ ਜਿਹਾ ਲੰਘਿਆ ਅਤੇ ਉਹ ਬਿਜ਼ਨਸ ਠੱਪ ਹੋ ਗਿਆ, ਲੋਕ ਉੱਥੇ ਆਉਣੋਂ ਘੱਟ ਗਏ, ਗਾਹਕ ਘੱਟ ਗਏ। ਉਹਨੂੰ ਇਹ ਵੀ ਚੱਲ ਮੈਂ ਹੋਰ ਥਾਵਾਂ ਦੇ ਉੱਤੇ ਕਿਤੇ ਜਾ ਕੇ ਉੱਥੋਂ ਮੁੜ ਕੇ ਉਹ ਆਈ ਥਿੰਕ ਅਮੈਰੀਕਾ ਜਾ ਕੇ ਉਹਨੇ ਬੜੀ ਟਰਾਈ ਕੀਤੀ। 1000 ਥਾਵਾਂ ਥੋੜ੍ਹੀਆਂ ਨਹੀਂ ਹੁੰਦੀਆਂ ਜੇ ਉਹ ਵਾਕਈ ਗਿਆ ਹੋਵੇ, ਹੈ ਨਾ। ਆਪਾਂ ਇੰਨੀ ਥਾਂ ਇੰਨੀ ਜਾਵਾਂਗੇ ਆਪਾਂ ਨੂੰ ਇਹ ਸਮਝ ਲੱਗ ਜੂਗੀ, ਇੱਕ ਵਾਰੀ ਦੋ ਵਾਰੀ ਚਾਰ ਵਾਰੀ ਵੀ ਨਹੀਂ ਯਾਰ ਇਹ ਸਾਡੀ ਵਾਕਈ ਨੁਕਸ ਹੈਗਾ ਕੋਈ ਸਾਡੀ ਰੈਸਪੀ 'ਚ। ਅਤੇ ਫਿਰ ਜਾ ਕੇ ਉਹਨੂੰ ਕਿਤੇ ਕਾਮਯਾਬੀ ਹੱਥ ਲੱਗਦੀ ਆ ਅਤੇ ਉਹ ਇਹੋ ਜਿਹੀ ਲੱਗਦੀ ਆ ਵੀ ਅੱਜ ਸਾਨੂੰ ਪਤਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕਿਤੇ ਦੁਨੀਆ ਦੇ ਕੋਨੇ 'ਚ ਹੋ ਤੁਸੀਂ ਉਹ ਬਾਪੂ ਦੀ ਫੋਟੋ ਵੇਖ ਲੈਂਦੇ ਹੋ ਲੋਗੋ ਦੇ ਜ਼ਰੀਏ ਅਤੇ ਉਹਦੀ ਫਰੈਂਚਾਈਜ਼ ਦੀ, ਭਾਵੇਂ ਤੁਸੀਂ ਏਅਰਪੋਰਟ ਦੇ ਉੱਤੇ ਅਤੇ ਭਾਵੇਂ ਤੁਸੀਂ ਕਿਸੇ ਸ਼ੋਪਿੰਗ ਸੈਂਟਰ ਦੇ ਵਿੱਚ ਹੋ ਜਾਂ ਤੁਸੀਂ ਫ੍ਰੀਵੇ ਤੋਂ ਲੰਘ ਰਹੇ ਹੋ ਤਾਂ ਉੱਥੇ ਵੀ ਤੁਹਾਨੂੰ ਦੇਖੋਗੇ। ਗੱਲ ਕਹਦੀ ਕਿ ਹਰ ਥਾਂ ਦੇ ਉੱਤੇ ਉਸ ਬੰਦੇ ਦੀ ਤੁਹਾਨੂੰ ਫਰੈਂਚਾਈਜ਼ ਦੀ KFC ਤੁਹਾਨੂੰ ਮਿਲ ਜੂਗੀ। ਅਤੇ ਜੇ ਉਹਨੇ ਹਿੰਮਤ ਨਾ ਕੀਤੀ ਹੁੰਦੀ,
1: ਕਪੂਰਥਲਾ ਫਰੀਦਕੋਟ ਚੰਡੀਗੜ੍ਹ ਤੇ ਇਹ ਕਈ ਕਈਆਂ ਨੇ ਉਮਰ ਚ ਆਪਣੀ ਚੀਜ਼ ਨੂੰ ਪਛਾਣਿਆ। ਮੈਨੂੰ ਡਾਕਟਰ APJ ਅਬਦੁਲ ਕਲਾਮ ਮਰਹੂਮ ਜਿਹੜੇ ਉਹਨਾਂ ਦੀ ਬੜੀ ਵਧੀਆ ਗੱਲ ਚੇਤੇ ਆਉਂਦੀ, ਉਹਨਾਂ ਨੇ ਆਪਣੀ ਇੱਕ ਕਿਤਾਬ ਚ ਲਿਖੀ ਸੀਗੀ, ਕਿਤਾਬ ਦਾ ਨਾਮ ਵਿਸਰਦਾ ਥੋੜਾ ਜਿਹਾ। ਉਹ ਬੜੇ ਗਰੀਬ ਫੈਮਿਲੀ ਤੋਂ ਆਏ ਆ,
0: ਓਕੇ
1: ਅਬਦੁਲ ਕਲਾਮ ਜੀ ਬੜੀ ਗਰੀਬ ਫੈਮਿਲੀ ਤੋਂ ਆ, ਲੇਕਿਨ ਪੜ੍ਹਨ ਦਾ ਉਹਨਾਂ ਨੂੰ ਸ਼ੌਂਕ ਸੀਗਾ ਵੀ ਉਹਨਾਂ ਨੂੰ ਸਿਰਫ ਇੱਕ ਟੀਚਾ ਹੁੰਦਾ ਸੀ ਵੀ ਠੀਕ ਹੈ ਪੜ੍ਹ ਗਏ ਹਾਂ, ਪੜ੍ਹ ਕੇ ਕਿਤੇ ਕੋਈ ਨੌਕਰੀ ਲੱਗ ਜਾਏ ਜਾਂ ਕਿਤੇ ਕੁਛ ਅਸੀਂ ਬਣ ਜਾਈਏ ਅਤੇ ਘਰ ਦਾ ਗੁਜ਼ਾਰਾ ਜਿਹੜਾ ਵਾ। ਤਕਰੀਬਨ ਕਈ ਆਪਣੀ ਪਰਸਨੈਲਿਟੀ ਇੱਦਾਂ ਦੀਆਂ ਜਿਨ੍ਹਾਂ ਨੇ ਸਿਰਫ ਸੋਚ ਇੰਨੀ ਕੁ ਰੱਖੀ ਸੀਗੀ ਵੀ ਮੈਂ ਕੁਛ ਲੱਗ ਜਾਏ, ਹੈ ਨਾ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਕਈ ਵਾਰੀ ਸਾਨੂੰ ਲੱਗਦਾ ਵੀ ਸਾਰਾ ਕੁਛ ਸਹੀ ਆ, ਪਰ ਫਿਰ ਵੀ ਜੇ ਮੈਨੂੰ ਔਕੜਾਂ ਆ ਰਹੀਆਂ ਨੇ ਤਾਂ ਇਹਦੇ ਪਿੱਛੇ ਕੁਛ ਨਾ ਕੁਛ ਤਾਂ ਕਾਰਨ ਹੋਏਗਾ। ਅਤੇ ਉਹ ਕਹਿੰਦੇ ਵੀ ਮੈਂ ਜਦੋਂ ਇੱਕ ਟਾਈਮ ਆਇਆ ਵੀ ਪਾਇਲਟ ਦਾ ਟੈਸਟ ਦੇਣਾ ਸੀਗਾ ਅਤੇ ਉਹ ਪੂਰੇ ਹਿੰਦੁਸਤਾਨ 'ਚੋਂ ਜਿਹੜੇ ਬੱਚੇ ਚੁਣੇ ਜਾਣੇ ਸੀ ਤਿੰਨ ਹੀ ਚੁਣੇ ਜਾਣੇ ਸੀ, ਤਿੰਨ 'ਚ ਅਤੇ ਤਕਰੀਬਨ ਸਭ ਨੇ ਐਂਟੀ ਟੈਸਟ ਦਿੱਤਾ ਸੀਗਾ, ਪਾਸ ਹੋ ਗਏ। ਤਿੰਨਾਂ 'ਚੋਂ ਇਹਨਾਂ ਦਾ ਨੰਬਰ ਪੈ ਚੁੱਕਾ ਸੀਗਾ। ਇਹ ਗਏ ਦੇਹਰਾਦੂਨ ਪਾਇਲਟ ਦੀ ਟ੍ਰੇਨਿੰਗ ਵਾਸਤੇ, ਅਕੈਡਮੀ ਉੱਥੇ ਆ ਦੇਹਰਾਦੂਨ ਗਿਆ। ਦੇਹਰਾਦੂਨ 'ਚ ਉੱਥੇ ਉਹਨਾਂ ਨੇ ਉਹਨੂੰ ਲੱਗਾ ਵੀ ਤਿੰਨਾਂ 'ਚੋਂ ਫਿਰ ਗਾਹ ਦੋ ਸਿਲੈਕਟ ਹੋਣੇ ਸੀਗੇ, ਇਹਨਾਂ ਨੂੰ ਐਂ ਲੱਗਾ ਵੀ ਯਾਰ ਵੀ ਲੈ ਤਿੰਨਾਂ 'ਚ ਦੋ ਤਾਂ ਮੇਰਾ ਨੰਬਰ ਪੈ ਹੀ ਜਾਣਾ, ਇਹਦੀ ਕਿਹੜੀ ਗੱਲ ਆ। ਉਹ ਦੋ ਤਿੰਨਾਂ 'ਚ ਨੰਬਰ ਨਹੀਂ ਪਿਆ ਇਹਨਾਂ ਦਾ, ਅਤੇ ਬੜੇ ਡੀਮੋਰਲਾਈਜ਼ ਹੋ ਗਏ ਯਾਰ ਵੀ ਇਹ ਤਾਂ ਗੱਲ ਹੀ ਬੜੀ ਮਾੜੀ ਵੀ ਇੱਥੋਂ ਤੱਕ ਆ ਵੀ ਗਿਆ ਅਤੇ ਫਿਰ ਮੁੜ ਗਿਆ। ਫਿਰ ਕਹਿੰਦੇ ਹਰਿਦੁਆਰ ਗਏ ਤਾਂ ਉੱਥੇ ਬੈਠੇ ਸੀ ਤਾਂ ਉੱਥੇ ਕੋਈ ਇਹਨਾਂ ਨੂੰ ਮਿਲਿਆ, ਪੁੱਛਿਆ ਵੀ ਕੀ ਗੱਲ ਤੂੰ ਇੱਡਾ ਉਦਾਸ, ਕਿਹੜੀ ਗੱਲੋਂ ਆ, ਕੀ ਹਿਸਾਬ ਕਿਤਾਬ ਆ। ਕਹਿੰਦੇ ਵੀ ਇੱਦਾਂ ਦਾ ਕਰਕੇ ਵੀ ਮੈਂ ਪਾਸ ਹੋਇਆ ਵਾ, ਫਿਰ ਇੱਧਰ ਆਇਆ ਵਾ ਅਤੇ ਮੇਰਾ ਨੰਬਰ ਨਹੀਂ ਪਿਆ, ਵੀ ਪਤਾ ਨਹੀਂ ਰੱਬ ਕੀ ਚਾਹੁੰਦਾ। ਕਹਿੰਦੇ ਵੀ ਰੱਬ ਤਾਂ ਉਸ ਦਾ, ਰੱਬ ਨੇ ਤੇਰੇ ਤੋਂ ਇਹ ਤੋਂ ਵੱਡਾ ਵੀ, ਹਾਂ ਇਹ ਤੋਂ ਵੱਡੀ ਕੋਈ ਚੀਜ਼ ਹੋਵੇ। ਕਹਿੰਦਾ ਇਹ ਤੋਂ ਵੱਡੀ ਕੀ ਹੋਵੇਗੀ ਯਾਰ, ਵੀ ਐਡੀ ਸੋਹਣੀ ਪਾਇਲਟ ਦੀ ਜੋਬ ਆ, ਪੈਸਾ ਸਾਡਾ ਪ੍ਰਵਾਹ ਤਰ ਜਾਣਾ ਸੀਗਾ। ਪਰ ਕਹਿੰਦਾ ਅੱਜ ਮੈਂ ਸੋਚਦਾ ਵੀ ਮੈਂ ਹੁਣ ਦੇਸ਼ ਦਾ ਰਾਸ਼ਟਰਪਤੀ ਬਣਿਆ ਅਤੇ ਪਾਇਲਟ ਵੱਡਾ ਸੀਗਾ, ਰਾਸ਼ਟਰਪਤੀ ਵੱਡਾ ਸੀ, ਜੇ ਮੈਂ ਉੱਥੇ ਵੜ ਜਾਂਦਾ ਸ਼ਾਇਦ ਮੈਂ ਉਹੀ ਰਹਿੰਦਾ।
0: ਪਰ ਉਸ ਘੜੀ 'ਤੇ ਬੰਦਾ ਦੁਖੀ ਹੁੰਦਾ,
1: ਹੁੰਦਾ ਜ਼ਰੂਰ ਹੈ ਸੀ, ਹੁੰਦਾ ਜ਼ਰੂਰ ਹੈ, ਲੇਕਿਨ ਸਾਡੀਆਂ ਜੇ ਦੇ ਪਿੱਛੇ ਨਾ ਪਰਮਾਤਮਾ ਦਾ ਬੜਾ ਇੱਕ ਸਰਕਲ ਹੁੰਦਾ ਆ, ਅਸੀਂ ਸਾਨੂੰ ਸਮਝਣਾ ਪੈਂਦਾ ਸੀ। ਉਸ ਟਾਈਮ 'ਚ ਤਾਂ ਕਹਿ ਦਿੰਦੇ ਹਾਂ ਵੀ ਮੈਂ ਬਹੁਤ ਦੁਖੀ ਹੋਇਆ, ਬੜਾ ਕੁਛ ਹੋਇਆ, ਲੇਕਿਨ ਐਂਡ ਆਫ ਦਾ ਡੇ ਅੱਜ ਦੀ ਡੇਟ 'ਚ ਮੈਂ ਹੁਣ ਜਿੰਨੇ ਆਪਣੇ ਸਰੋਤੇ ਸੁਣਦੇ ਪਿਆ ਜਦੋਂ ਇਹ ਆਸਟ੍ਰੇਲੀਆ ਆਏ ਸੀਗੇ, ਉਹਨਾਂ ਨੇ ਬੜੀਆਂ ਸਾਰੀਆਂ ਜੋਬਾਂ ਕੀਤੀਆਂ ਹੋਣੀਆਂ ਨੇ, ਬਹੁਤ ਸਾਰਾ ਕੁਝ ਤਾਂ ਹੋਇਆ, ਉਦੋਂ ਰੋਏ ਵੀ ਹੋਣੇ ਆ, ਫੀਸਾਂ ਵੀ ਨਹੀਂ ਪੂਰੀਆਂ ਹੋਈਆਂ ਹੋਣੀਆਂ, ਕੁਛ ਵੀ ਕਈਆਂ ਨੇ ਘਰੋਂ ਕੱਢ ਦਿੱਤੇ ਹੋਣੇ, ਕਈਆਂ ਨੇ ਪੈਸੇ ਮਾਰ ਲੈਣੇ, ਲੇਕਿਨ ਅੱਜ ਖੁਸ਼ ਨੇ। ਅੱਜ ਉਸ ਪਲ ਨੂੰ ਯਾਦ ਕਰਦੇ ਚੰਗਾ ਹੋਇਆ ਯਾਰ ਉਹਨੇ ਘਰੋਂ ਕੱਢਤਾ ਮੈਨੂੰ, ਅੱਜ ਮੈਂ ਨਾ ਨਿਕਲਦਾ ਹੋ ਸਕਦਾ ਮੈਂ ਉੱਥੇ ਬੈਠਾ ਹੁੰਦਾ, ਹੁਣ ਮੈਂ ਘੱਟੋ ਘੱਟ ਆਪਣਾ ਕਾਰੋਬਾਰ ਖੜ੍ਹਾ ਕਰ ਲਿਆ, ਮੈਂ ਆਪਣਾ ਕਰ ਲਿਆ। ਉਹ ਚੀਜ਼ਾਂ ਉਦੋਂ ਬੁਰੀਆਂ ਲੱਗਦੀਆਂ ਸੀ, ਲੇਕਿਨ ਅੱਜ ਸਾਨੂੰ ਲੱਗਦੀਆਂ ਨਹੀਂ ਯਾਰ, ਮੈਂ ਠੀਕ ਹੋਇਆ, ਜੋ ਹੋ ਗਿਆ ਵਧੀਆ ਹੋ ਗਿਆ। ਪਰਮਾਤਮਾ ਜੋ ਕਰਦਾ ਠੀਕ ਆ ਸਾਨੂੰ ਬਾਅਦ 'ਚ ਪਤਾ ਲੱਗਦਾ, ਜਿੱਦਾਂ ਪਰਮਾਤਮਾ ਜੋ ਕਰਦਾ ਠੀਕ ਆ ਤਾਂ ਗੱਲ ਜਿੱਥੇ ਆ ਗਈ। ਇੱਕ ਨਾ ਬੰਦਾ ਵਿਹਲੜ ਜਿਹਾ ਸੁੱਤਾ ਪਿਆ ਖੇਤਾਂ 'ਚ ਨਾ, ਐਵੇਂ ਆਰਾਮ ਨਾਲ ਪਿਆ, ਅਤੇ ਉਹ ਬੈਠਾ ਸੀ ਉਹਦੇ ਬੇਰੀ ਦੇ ਦਰਖਤ ਥੱਲੇ ਨਾ ਸੁੱਤਾ, ਬੇਰ ਦੀ ਗੱਲ ਚੱਲਦੀ ਨਾ ਉੱਥੋਂ ਯਾਦ ਆਊਗਾ, ਅਤੇ ਉਹਦੇ ਨਾ ਉੱਥੇ ਨਾਲ ਹੀ ਉਹਦੇ ਉਹ ਸੀਗੀ
0: ਬੇਰ ਨੂੰ, ਬੇਰੀ ਨੇ ਵਿਆਹ ਦਿੰਦੇ
1: ਨਹੀਂ, ਉਹ ਬੇਰੀ ਬੇਰ ਪੈਦਾ ਕਰਦੀ ਦੱਸ,
0: ਮੰਮੀ
1: ਉਹ ਤਾਂ ਮੰਮੀ ਹੋ ਗਈ।
0: ਅੱਛਾ ਚਲੋ,
1: ਤੇ ਉਹ ਨਾਲ ਹੀ
0: ਉਹਦੇ ਕਿਹਾ ਮੈਂ ਕਿਹੜਾ
1: ਬੀਜਾ ਮੈਂ ਕਿਹੜਾ ਸ਼ਗਨ ਫੜਾ ਚੜਿਆ ਉਹਨਾਂ ਜੋ ਰੱਬ ਕਰਦਾ ਚੰਗਾ ਹੀ ਕਰਦਾ ਨਾ ਪੁੱਠੀਆਂ ਸਿੱਧੀਆਂ ਬੰਦਾ ਹੀ ਭਰਦਾ ਕਹਿਣਾ ਗੁਰਦਾਸ ਮਾਨ ਜੀ ਦਾ ਤੇ ਉਹ ਕਹਿੰਦਾ ਵੀ ਬੇਰੀ ਦੇ ਪੇੜ ਥੱਲੇ ਸੁੱਤਾ ਵੀ ਤੇ ਨਾਲ ਦੇ ਖੇਤ 'ਚ ਨਾ ਅਧਵਾਣੇ ਦੀ ਖੇਸੀ ਵੱਲ ਲੱਗੀ ਨਾ ਤੇ ਅਧਵਾਣਾ ਲੱਗਾ ਤੇ ਰੱਬ ਨੂੰ ਕਈ ਜਗ੍ਹਾ ਉੱਤੇ ਵੇਖ ਕੇ ਵਾਰ ਬਕਦਾ ਤੇਰਾ ਵੀ ਕੀ ਹਿਸਾਬ ਤਾਂ ਸਮਝ ਨਹੀਂ ਆਇਆ ਵੀ ਐਡੀ ਵੱਡੀ ਬੇਰੀ ਦੇ ਨਿੱਕਾ ਜਿਹਾ ਬੇਰ ਲਾਇਆ ਤੇ ਐਡੀ ਨਿੱਕੀ ਜਿਹੀ ਵੱਲ ਤੇ ਐਡਾ ਦਵਾਣਾ ਲਾਇਆ ਤੂੰ ਕੋਈ ਤੇਰਾ ਕੋਈ ਹਿਸਾਬ ਤਾਂ ਬੈਲੈਂਸ ਹੈਗਾ ਇੰਨੀ ਗੱਲ ਕੀਤੀ ਉੱਤੇ ਇੱਕ ਬੇਰ ਟੁੱਟਾ ਤੇ ਸਿਰ 'ਚ ਵੱਜਾ ਉੱਤੇ ਵੀ ਕਹਿੰਦਾ ਉਹ ਨਹੀਂ ਰੱਬਾ ਤੂੰ ਜੋ ਕਰਦਾ ਤੂੰ ਠੀਕ ਹੀ ਕਰਦਾ ਆਈ ਜੇ ਦਵਾਣਾ ਵੱਜਾ ਹੁੰਦਾ ਮੇਰਾ ਤਾਂ ਕੰਮ ਹੋ ਗਿਆ ਸਾਨੂੰ ਬਾਅਦ ਚ ਲੱਗਦਾ ਵੀ ਨਹੀਂ ਯਾਰ ਵੀ ਉਦੋਂ ਲੱਗਦਾ ਵੀ ਨਹੀਂ ਬਸ ਰੱਬ ਮੇਰਾ ਹੀ ਵੈਰੀ ਹੋ ਗਿਆ ਕਿਤੇ ਪਰ ਨਹੀਂ ਇਹ ਜਿਹੜੀ ਜੇ ਰੱਬ ਨੇ ਤੜੀ ਦਿੱਤੀ ਹੈ ਨਾ ਵੀ ਜੇ ਤੂੰ ਐਂ ਕਰੇਗਾ ਤੇ ਫਿਰ ਤੂੰ ਸੈੱਟ ਬੈਠੇਗਾ
0: ਮੈਂ ਵੇਖਿਆ ਜਾਵੇ ਤੇ ਕਿੱਡੀ ਤੂਰ ਸਾਹਿਬ ਇਹ ਖੇਡ ਆ ਕਿ ਆਪਾਂ ਬਾਹਰੋਂ ਕਹਾਣੀਆਂ ਨਾ ਕਰਕੇ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹੀ ਪਿੱਛੇ ਝਾਤੀ ਮਾਰ ਲਈਏ ਨਾ ਅਤੇ ਇਹ ਜਿਹੜਾ ਇਫ ਬਟ ਆ ਇਹ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਹੀ ਕਿੰਨਾ ਕੁਛ ਸਿਖਾ ਦਿੰਦਾ ਪਰ ਆਪਾਂ ਬਹੁਤੀ ਅਰੀ ਝਾਤੀ ਨਹੀਂ ਮਾਰਦੇ ਸੋ ਇਸ ਕਰਕੇ ਆਪਾਂ ਅੱਜ ਇਹ ਵਿਸ਼ੇ ਦਾ ਰੀਜ਼ਨ ਇਹ ਵੀ ਆ ਕਿ ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਜੇ ਤੁਸੀਂ ਪਰੇਸ਼ਾਨ ਹੋ ਅਤੇ ਆਪਣੀ ਭਾਵੇਂ ਲਾਈਫ ਦੇ ਵਿੱਚ ਪਿੱਛੇ ਝਾਤੀ ਮਾਰ ਲਓ ਤੁਹਾਨੂੰ ਇਹ ਚੀਜ਼ ਮਹਿਸੂਸ ਹੋ ਜਾਊਗੀ ਕਿ ਜੋ ਹੁੰਦਾ ਚੰਗਾ ਹੀ ਹੁੰਦਾ ਸੋ ਇੱਕ ਤਰ੍ਹਾਂ ਦਾ ਇਹ ਜਿਹੜਾ ਇਫ ਬਟ ਹੈ ਇਹਦੇ ਵਿੱਚ ਤੁਹਾਨੂੰ ਇਹ ਵੀ ਚੀਜ਼ ਕਲੀਅਰ ਹੋ ਜਾਂਦੀ ਆ ਜੋ ਆਪਾਂ ਸਾਨੂੰ ਸਾਡੇ ਗੁਰੂਆਂ ਨੇ ਦੱਸਿਆ ਵੀ ਜੋ ਹੁੰਦਾ ਉਹ ਚੰਗਾ ਹੀ ਹੁੰਦਾ ਤੁਹਾਨੂੰ ਨਹੀਂ ਪਤਾ ਹੁੰਦਾ ਇਨਸਾਨ ਉਹਦੇ ਉੱਤੇ ਐਵੇਂ ਪਛੰਡੇ ਮਾਰਦਾ ਰਹਿੰਦਾ
1: ਨਹੀਂ ਹੁਣ ਜੇ ਜੇ ਵਾਲੀ ਗੱਲ ਫਿਰ ਆ ਗਈ ਨਾ ਜੇ ਆਪਾਂ ਇਹ ਸੋਚੀਏ ਵੀ ਮੈਂ ਕਹਾਂ ਯਾਰ ਮੇਰੇ ਘਰ ਦੀ ਕਿਸ਼ਤ ਜਾਂ ਮੈਨੂੰ ਆਹ ਦਿੱਕਤ ਮੈਨੂੰ ਉਹ ਦਿੱਕਤ ਆ ਉਹਨਾਂ ਬਾਰੇ ਸੋਚੋ ਜਿੱਥੇ ਜੰਗ ਲੱਗੀ ਵੀ ਉਹਦਾ ਬੰਬ ਡਿੱਗਾ ਤੇ ਉਹਦਾ ਘਰ ਸਾਰਾ ਤਬਾਹ ਹੋ ਗਿਆ
0: ਨਹੀਂ ਜਿੱਥੇ ਮੰਨ ਲਓ ਲੰਮੇ ਸਮੇਂ ਤੋਂ ਸਾਲਾਂ ਤੋਂ ਲੱਗੀਆਂ ਜੰਗਾਂ
1: ਲੱਗਾਂ ਲੱਗੀਆਂ ਨੇ ਉੱਥੇ ਵੀ ਉਹ ਵੀ ਚੀਜ਼ਾਂ ਚੱਲਦੀਆਂ ਪਈਆਂ ਨਾਲ ਨਾਲ ਪੈਰਲ ਤੁਹਾਡੇ ਚੱਲਦੀਆਂ ਪਈਆਂ ਨੇ ਅਸੀਂ ਫਿਰ ਸਾਨੂੰ ਸਾਡੇ ਜਿਹੜੀ ਜੇ ਬੜੀ ਵੱਡੀ ਕਹੀ ਜਾਂਦੀ ਨੇ ਮੈਨੂੰ ਇੱਕ ਹੋਰ ਚੀਜ਼ ਇੱਥੇ ਆ
0: ਜਿਹੜੀ ਦੂਸਰੇ ਦੀ ਹੁੰਦੀ ਹੈ ਨਾ ਤੂਰ ਸਾਹਿਬ ਉਹ ਚੀਜ਼ ਦੂਰ ਬੈਠਿਆਂ ਸਿਰਫ ਨਾ ਖਬਰਾਂ ਤੱਕ ਹੀ ਹੁੰਦਾ ਵਾ ਉਹ ਤੁਹਾਨੂੰ ਇੰਨੀ ਨਹੀਂ ਲੱਗਦੀ ਮੈਂ ਇਸੇ ਕਰਕੇ ਕਹਿ ਰਿਹਾ ਵੀ ਤੁਸੀਂ ਆਪਣੇ 'ਚ ਝਾਤੀ ਮਾਰ ਲਓ ਹੁਣ ਆਪਣਾ ਜੇ ਅਸੀਂ ਆਪਣੇ ਖਿੱਤੇ ਦੀ ਗੱਲ ਕਰੀਏ ਤਾਂ ਕਿੰਨਾ ਲੰਮਾ ਸਮਾਂ ਇਨਸਟੇਬਿਲਿਟੀ ਲਈ ਹੈ ਕਿੰਨਾ ਲੰਮਾ ਸਮਾਂ ਪਤਾ ਹੁੰਦਾ ਸੀ ਬੜੇ ਘਰਾਂ ਦੇ ਵਿੱਚ ਸਾਡੇ ਤਾਂ ਹਾਲੇ ਵੀ ਕਈ ਵਾਰੀ ਗੱਲਾਂ ਛੇੜਦੀਆਂ ਅਤੇ ਕਹਿ ਦਿੰਦੇ ਵੀ ਪਤਾ ਨਹੀਂ ਹੁੰਦਾ ਵੀ ਕੋਈ ਘਰੋਂ ਗਿਆ ਵਾ ਉਹਨੇ ਵਾਪਸ ਆਉਣਾ ਕਿ ਨਹੀਂ ਆਉਣਾ ਸੋ ਸਮਾਂ ਜਦੋਂ ਮਾੜਾ ਹੁੰਦਾ ਵਾ ਉਦੋਂ ਸਾਨੂੰ ਇਹ ਲੱਗਦਾ ਵਾ ਵੀ ਸ਼ਾਇਦ ਇਹੋ ਜਿਹਾ ਹੀ ਰਹਿਣਾ ਸ਼ਾਇਦ ਸਾਡੀ ਕਿਸਮਤ ਹੀ ਇੱਦਾਂ ਦੀ ਆ ਪਰ ਇੱਦਾਂ ਹੁੰਦਾ ਨਹੀਂ ਆ ਹਮੇਸ਼ਾ ਜਦੋਂ ਬੰਦਾ ਟਫ ਟਾਈਮ 'ਚੋਂ ਲੰਘ ਕੇ ਆਉਂਦਾ ਅਤੇ ਫਿਰ ਉਹਨੂੰ ਸਵਾਦ ਆਉਂਦਾ ਅੱਗੇ ਤੋ ਜੇ ਬੰਦਾ ਸੌਖਾ ਸੌਖਾ ਜਿਹਾ ਹੀ ਰਵੇ ਆਪਣੀ ਜ਼ਿੰਦਗੀ ਦੇ ਵਿੱਚ ਅਤੇ ਉਹ ਸਾਰੀ ਜ਼ਿੰਦਗੀ ਵੈਸੇ ਕੋਸਦਾ ਹੀ ਰਹੂਗਾ
1: ਮੈਨੂੰ ਇੱਕ ਮੇਰੇ ਫਾਦਰ ਸਾਹਿਬ ਦੀ ਗੱਲ ਚੇਤੇ ਆ ਗਈ ਡੈਡ ਮੇਰੇ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਉਹਨਾਂ ਨੂੰ ਨਾ ਅਰਬ ਕੰਟਰੀਆਂ ਤੋਂ ਇੰਜੀਨੀਅਰ ਦੀ ਜਿਹੜੀਆਂ ਉੱਥੇ ਕਾਫੀ ਕੰਸਟਰਕਸ਼ਨ ਚੱਲਦੀਆਂ ਸੀ ਭਲੇ ਟਾਈਮਾਂ ਦੇ ਵਿੱਚ ਉੱਥੋਂ ਜੋਬ ਔਫਰ ਆਇਆ ਕਿਸੇ ਕੰਪਨੀ ਵੱਲੋਂ ਜਦੋਂ ਕਿਉਂਕਿ ਉਹਨਾਂ ਨੇ ਪੋਲੀਟੈਕਨਿਕ ਕੀਤੀ ਸੀਗੀ ਅਤੇ ਉਹ ਜਦੋਂ ਤੁਸੀਂ ਪੋਲੀਟੈਕਨਿਕ ਪਾਸ ਆਊਟ ਕਰਨ ਤੋਂ ਪਹਿਲਾਂ ਨਾ ਕਈ ਕੰਪਨੀਆਂ ਤੁਹਾਡੇ ਇੱਥੇ ਆਉਂਦੀਆਂ ਹੁੰਦੀਆਂ ਨੇ ਮੈਨੂੰ ਨਾ ਭੁੱਲ ਗਿਆ ਕੀ ਕਹਿੰਦੇ ਉਹਨੂੰ ਉਦੋਂ ਫਿਰ ਵੇਖਦੀ ਹੁੰਦੀ ਵੀ ਜਿਹੜੇ ਅੱਵਲ ਤਰੀਕੇ ਦੇ ਸਟੂਡੈਂਟ ਹੁੰਦੇ ਉਹਨੂੰ ਲੈ ਕੇ ਪਹਿਲਾਂ ਹੀ ਬੁੱਕ ਕਰ ਲੈਂਦੀਆਂ ਵੀ ਤੁਸੀਂ ਆਫਟਰ ਕੰਪਲੀਸ਼ਨ ਸਾਡੇ ਕੋਲ ਆ
0: ਜਾਓ
1: ਉਹਨਾਂ ਨੂੰ ਪਹਿਲਾਂ ਸਿਲੈਕਟ ਕੀਤਾ ਜਾਂਦਾ ਹੈ ਨਾ ਅਤੇ ਉਹ ਉਦੋਂ ਡੈਡ ਨੇ ਕੰਪਲੀਟ ਕਰ ਵੀ ਲਈ ਅਤੇ ਡੈਡ ਨੂੰ ਫਿਰ ਉਹਨਾਂ ਨੂੰ ਬਿਜਲੀ ਡਿਪਾਰਟਮੈਂਟ 'ਚ ਵੀ ਜੋਬ ਦੀ ਜੇਈ ਦੀ ਔਫਰ ਹੋ ਗਈ ਵੀ ਜੇਈ ਲੱਗਣਾ ਉੱਥੇ ਕਰਕੇ ਨਾ ਅਤੇ ਸਮਹਾਓ ਉਦੋਂ ਜਵਾਨੀ ਦਾ ਦੌਰ ਸੀ ਜ਼ਮੀਨ ਦਾ ਵੀ ਥੋੜ੍ਹਾ ਜਿਹਾ ਹੈਗਾ ਸੀ ਵੀ ਦਬਦਬਾ ਪਿੱਛੇ ਹੈ ਕਿ ਨਾ ਕਦੇ ਸ਼ੈਡ ਉੱਪਰ ਆ ਯਾਰ ਕਿੱਥੇ ਜੋਬਾਂ ਕੌਣ ਕਰਦਾ ਫਿਰ ਨੌਕਰੀਆਂ ਜੱਟਾਂ ਦੇ ਪੁੱਤ ਕੇ ਨੌਕਰੀਆਂ ਕਰਦੇ ਕਿਤੇ ਅਤੇ ਹੁਣ ਉਸ ਚੀਜ਼ ਨੂੰ ਪੋਜ਼ਿਟਿਵਿਟੀ ਡੈਡ ਨੇ ਬਾਅਦ 'ਚੋਂ ਲਿਆ ਵੀ ਕਹਿੰਦੇ ਸ਼ਾਇਦ ਮੈਂ ਨਹੀਂ ਕਹਿੰਦਾ ਵੀ ਸਾਰੇ ਇੱਦਾਂ ਕਰਨਗੇ ਪਰ ਉਹਨਾਂ ਦੀ ਸੋਚ ਵਿੱਚ ਇਹ ਸੀਗਾ ਸਾਡੇ ਆਸ ਪਾਸ ਜੋ ਵੀ ਸੀਗਾ ਵੀ ਸ਼ਾਇਦ ਮੈਂ ਜੇ ਜੋਬ 'ਚ ਜਾਂਦਾ ਤਾਂ ਮੈਂ ਘਰ ਤੋਂ ਦੂਰ ਹੋਣਾ ਸੀ ਘਰ ਤੋਂ ਦੂਰ ਹੁੰਦਾ ਵੀ ਮੇਰਾ ਸਰਕਲ ਪਤਾ ਨਹੀਂ ਕਿੱਦਾਂ ਦਾ ਹੋਣਾ ਸੀਗਾ ਬੱਚੇ ਫਿਰ ਕਿੱਥੇ ਪੜ੍ਹਦੇ ਕੀ ਕੁਛ ਕਰਦੇ ਅਤੇ ਜੇ ਮੈਂ ਹੁਣ ਘਰ ਇੱਥੇ ਰਿਹਾ ਪਰਮਾਤਮਾ ਨੂੰ ਇੱਥੇ ਰੱਖਿਆ ਤਾਂ ਜੋ ਮੈਨੂੰ ਦਿੱਤਾ ਮੈਂ ਉਹਦੇ 'ਤੇ ਸ਼ੁਕਰਾਨਾ ਕਰ ਲਿਆ ਵੀ ਠੀਕ ਹੈ ਮੈਂ ਉੱਧਰ ਨਹੀਂ ਗਿਆ ਅਤੇ ਮੈਂ ਇੱਥੇ ਠੀਕ ਹਾਂ ਵੀ ਜੇ ਵਾਲਾ ਕੰਮ ਵੀ ਜੇ ਮੈਂ ਉੱਧਰ ਜੇਈ ਬਣ ਜਾਂਦਾ ਜਾਂ ਮੈਂ ਉੱਧਰ ਨਿਕਲ ਜਾਂਦਾ ਸਾਡੇ ਜੇਈ ਭਾਈ ਸਾਹਿਬ ਵੀ ਹੈਗੇ ਸੁਣਦੇ ਹੋਣੇ ਇਹਨਾਂ ਨੂੰ ਪਤਾ ਵਾ
0: ਨਹੀਂ ਵੀ ਆ ਗਈ
1: ਆ ਗਏ ਗਏ ਬੱਲੇ ਕਹਿੰਦੇ ਉਸ ਦਾ ਵੀ ਮੇਰਾ ਸਰਕਲ ਕਿਹੋ ਜਿਹਾ ਹੁੰਦਾ ਜੋਬ ਕਲਾਸ ਹੁੰਦਾ ਵੀ ਅੱਗੇ ਬੱਚੇ ਵਿਗੜ ਵੀ ਜਾਂਦੇ ਕਈ ਜਾ ਕੇ ਕੋਈ ਬੰਦੇ ਵਿਗੜ ਜਾਂਦੇ ਜਾ ਕੇ ਕੁਛ ਵਟ ਐਵਰ ਉਹਨਾਂ ਨੇ ਆਪਣੀ ਸੋਚ ਦੀ ਗੱਲ ਕਰਦਾ ਕੋਈ ਜ਼ਰੂਰੀ ਸਾਰੇ ਵਿਗੜਨ ਅਤੇ ਵੀ ਕੋਈ ਨਸ਼ੇ ਪਾਸੇ ਪੈ ਜਾਂਦਾ ਵੀ ਠੀਕ ਹੈ ਹੁਣ ਪੈਸਾ ਚੜ੍ਹਨ ਡਿਆ ਕੋਈ ਸਰਦਾਰ ਜੀ ਖੰਭਾ ਪੁੱਟ ਕੇ ਇੱਧਰ ਇੱਧਰ ਲਾਉਣਾ ਕੋਈ ਚਕਰ
0: ਨਹੀਂ ਸਰਦਾਰ ਜੀ
1: ਕਹਿੰਦਾ ਕੋਈ ਵੀ ਚੀਜ਼ ਹੈ ਨਾ ਉਹਨਾਂ ਨੇ ਆਪਣੇ ਹਿਸਾਬ ਨਾਲ ਸੋਚਿਆ ਵੀ ਜੇ ਮੈਂ ਆਹ ਕਰ ਲੈਂਦਾ ਕੀ ਪਤਾ ਮੇਰੇ ਬੱਚਿਆਂ ਦਾ ਕੀ ਅਸਰ ਅਫਕੋਰਸ ਕਈ ਘਰਾਂ 'ਚ ਵੇਖੇਗਾ ਨਾ ਬੱਚਿਆਂ ਨੂੰ ਜਿਹਨਾਂ ਨੂੰ ਜਿਹੜੇ ਉਹਨਾਂ ਦੇ ਸੋਨੇ ਦੇ ਪਾਲਣੇ ਮਿਲੇ ਆ ਨਾ ਉਹ ਬੱਚੇ ਵਿਗੜੇ ਬਹੁਤ ਜ਼ਿਆਦਾ ਨੇ ਅਤੇ ਜਿਨ੍ਹਾਂ ਨੇ ਆਪਣੇ ਬਾਪ ਦਾਦੇ ਨੂੰ ਕਮਾਈ ਕਰਦੇ ਵੇਖਿਆ ਨਾਲ ਲਾਇਆ ਵਾ ਤੇ ਉਹਨਾਂ ਨੂੰ ਉਹਨਾਂ ਦੀ ਪਰਿਵਾਰਾਂ ਦੀ ਪਰਵਰਿਸ਼ ਥੋੜ੍ਹੀ ਜਿਹੀ ਡਿਫਰੈਂਟ ਹੋਈ ਹੈ,
0: ਉਹ ਬਿਲਕੁਲ ਹੀ ਅਲੱਗ ਹੈ। ਸੋ ਅੱਜ ਇਹੋ ਹੀ ਸਾਡਾ ਵਿਸ਼ਾ ਜੀ, ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚੋਂ ਜੇ ਕੱਢ ਕੇ ਵੇਖਣੀ ਆ ਵੀ ਜੇਕਰ ਆਹ ਚੀਜ਼ ਹੋਈ ਆ ਤੇ ਤਾਂ ਹੀ ਤੁਸੀਂ ਅੱਜ ਇਸ ਸਟੇਜ ਦੇ ਉੱਤੇ ਬੈਠੇ ਹੋ, ਤਾਂ ਭਾਵੇਂ ਤੁਹਾਡਾ ਇੱਥੇ ਆਉਣਾ ਵਾ, ਜੇ ਇਹ ਨਾ ਆਉਂਦੇ ਜਾਂ ਤੁਸੀਂ ਕੋਈ ਕੰਮ ਕਰ ਰਹੇ ਹੋ, ਜੇ ਉਹ ਵਾਲਾ ਨਾ ਕਰਦੇ ਜਾਂ ਜੇ ਉਹ ਕਰ ਲੈਂਦੇ ਤੁਹਾਡੀ ਪੜ੍ਹਾਈ ਲਿਖਾਈ ਨੂੰ ਲੈ ਕੇ, ਜੇ ਉਦੋਂ ਆਹ ਵਾਲੀ ਨਹੀਂ ਤੇ ਆਹ ਪਿੱਕ ਕਰ ਲੈਂਦੇ ਪੜ੍ਹਾਈ। ਸੋ ਇਹ ਜਿਹੜੀਆਂ ਜੇ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਕੋਈ ਨਾ ਕੋਈ ਲੱਭ ਕੇ ਤੇ ਅੱਜ ਤੁਸੀਂ ਸ਼ੇਅਰ ਕਰਨੀ ਤੇ ਇਸ ਵਿਸ਼ੇ ਦੇ ਉੱਤੇ ਆਪਾਂ ਵਿਚਾਰ ਕਰਾਂਗੇ। ਤੇ ਨਾਲ ਦੀ ਨਾਲ ਸਾਡੇ ਹੁੰਦੇ ਨੇ ਮੰਗਲਵਾਰ ਦੇ ਦਿਨ ਸ਼ਬਦ, ਤੇ ਸ਼ਬਦ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਨੇ, ਫਿਰ ਉਹਨਾਂ ਦੇ ਉੱਤੇ ਵੀ ਤੁਸੀਂ ਸਾਂਝ ਪਾਇਓ। ਤੇ ਸੇਠੀ ਸਾਹਿਬ ਵੀ ਆਏ ਨੇ ਅੱਜ ਤੇ,
1: ਓਏ ਕੀ ਬਾਤ ਹੈ ਸੇਠੀ ਸਾਹਿਬ,
0: ਵਾਹ ਸੇਠੀ ਸਾਹਿਬ। ਹਾਂਜੀ,
1: ਪਹਿਲਾ ਆਪਣਾ ਸ਼ਬਦ ਹੈਗਾ ਜੀ ਹੁੜਕ,
0: ਹੁੜਕ
1: ਹੁੜਕ
0: ਜੀ।
1: ਦੂਜਾ ਜਨੌਰ,
0: ਓਕੇ।
1: ਕੁਰਬਲ,
0: ਕੁਰਬਲ ਕੁਰਬਲ, ਓਕੇ।
1: ਛੜੱਪਾ, ਫਾਡੀ,
0: ਹਾਂਜੀ।
1: ਰੱਫੜ,
0: ਓਕੇ।
1: ਭਸੂੜੀ,
0: ਰੱਫੜ,
1: ਹਾਂਜੀ,
0: ਓਕੇ।
1: ਲਾਸਟ ਹੈ ਜੀ ਭਸੂੜੀ,
0: ਭਸੂੜੀ,
1: ਹਾਂ,
0: ਓਕੇ। ਸੋ ਇੱਕ ਵਾਰੀ ਆਪਾਂ ਰਿਪੀਟ ਕਰ ਦਿੰਦੇ ਹਾਂ ਵੀ ਇੱਕ ਤਾਂ ਆ ਗਈ ਭਸੂੜੀ, ਇੱਕ ਆ ਗਿਆ ਰੱਫੜ, ਠੀਕ ਹੈ ਜੀ। ਇੱਕ ਆ ਗਈ ਫਾੜੀ,
1: ਫਾੜੀ ਨਹੀਂ ਫਾਡੀ,
0: ਫਾਡੀ, ਓਕੇ, ਫਾਡੀ ਡੱਡੇ ਨੂੰ ਬੇਰੀ, ਓਕੇ। ਅਤੇ ਇੱਕ ਆ ਗਿਆ ਛੜੱਪਾ,
1: ਛੜੱਪਾ,
0: ਅਤੇ ਕੁਰਬਲ,
1: ਕੁਰਬਲ,
0: ਜਨੌਰ ਅਤੇ ਹੁੜਕ,
1: ਹੁੜਕ।
0: ਸੋ ਇਹ ਸੱਤ ਸ਼ਬਦ ਨੇ ਵੀ, ਇਹ ਤੁਸੀਂ ਦੱਸਣੇ ਵੀ ਕਿਹਨੂੰ ਕੀ ਕਹਿੰਦੇ ਆ, ਤੁਹਾਡੇ ਇਲਾਕੇ 'ਚ ਕੀ ਕਹਿੰਦੇ ਆ, ਤੁਸੀਂ ਕਿੱਦਾਂ ਸੁਣੇ ਸੀ, ਕਿੱਦਾਂ ਤੁਸੀਂ ਵਰਤਦੇ ਹੋ, ਤੁਹਾਡੀ ਵਰਤੋਂ 'ਚ ਹੈਗੇ ਵੀ ਆ ਕਿ ਨਹੀਂ ਹੈਗੇ। ਅਤੇ ਤੁਸੀਂ ਇਹ ਦੱਸਣ ਦੇ ਲਈ ਸਾਨੂੰ ਮੈਸੇਜ ਵੀ ਕਰ ਸਕਦੇ ਹੋ 044-747-1674 ਦੇ ਉੱਤੇ ਵਟਸਐਪ ਕਰ ਸਕਦੇ ਹੋ, ਅਤੇ ਬਿਹਤਰ ਆ ਵੀ ਕਾਲ ਕਰਕੇ ਤੁਸੀਂ ਸਾਡੇ ਨਾਲ ਸਾਂਝ ਪਾਓ। ਅਤੇ ਨਾਲ ਤੁਸੀਂ ਜੇ ਕਾਲ ਕਰੋਗੇ,
1: ਜੇ ਫਿਰ
0: ਜੇ ਕਰੋਗੇ ਕਾਲ ਤਾਂ ਫਿਰ ਸਾਨੂੰ ਇਹ ਵੀ ਸੁਣਾਇਆ, ਜੇ ਇੱਕ ਜੇ ਪਿੱਛੇ ਵੀ ਲਾਉਂਦੇ ਹਾਂ ਆਪਾਂ, ਬਾਕੀ ਸਾਰੇ ਹੈਗੇ ਸੀ ਕੋਈ ਗੁਜਰਾਤ ਤੋਂ, ਕੋਈ ਹੈਦਰਾਬਾਦ ਤੋਂ, ਤੇ ਉਹ ਚ ਆਪਣੇ ਦੋ ਚਾਰ ਜਣੇ ਆਪਣੇ ਸੀ, ਤੇ ਉਹਨੂੰ ਕਿਤੇ ਪੇਪਰ ਹੱਥ ਲੱਗ ਗਿਆ, ਤੇ ਉਹ ਸਭ ਤੋਂ ਪਹਿਲਾਂ ਵਿਹਲਾ ਹੋ ਕੇ, ਤੇ ਉਹ ਮਤਲਬ ਆਪਣੇ ਬੰਦੇ ਨੂੰ ਹੁੰਦਾ ਨਾ ਵੀ ਹੁਣ ਮੈਂ ਬਾਕੀਆਂ ਦਾ ਵੀ ਕਰਾਵਾਂ, ਅਤੇ ਉਹ ਕਰੇ, ਉਹ ਪਹਿਲੇ ਦਾ ਬੀ ਜੇ, ਦੂਜੇ ਦਾ ਏ ਜੇ, ਉਹ ਤੀਜੇ ਦਾ ਸੀ ਜੇ,
1: ਸੀ ਜੇ,
0: ਹੈ ਨਾ। ਅਤੇ ਉਹ ਜਦੋਂ ਇੱਧਰ ਉੱਧਰ ਨੂੰ ਟੀਚਰ ਜਾਵੇ ਤਾਂ ਉਹ ਸਾਰੀਆਂ ਉਹ ਦੱਸੇ, ਹੈ ਨਾ। ਅਤੇ ਉਹ ਥੋੜ੍ਹਾ ਚਿਰ ਤੋਂ ਚੱਲਦਾ ਰਿਹਾ, ਅਤੇ ਬਾਅਦ 'ਚ ਇੱਕ ਗੁਜਰਾਤੀ ਉੱਠਿਆ, ਕਹਿੰਦਾ ਅਰੇ ਬਾਈ ਜੇ ਤੋਂ ਆਪਸ਼ਨ ਹੀ ਨਹੀਂ ਹੈ।
1: ਸਾਡੇ ਚੱਕਰ ਉਹ ਏ ਜੇ ਲਿਖਦੇ,
0: ਸਾਡੇ ਚ ਸਾਰੀਆਂ ਜੇ ਹੀ ਹੁੰਦੀਆਂ,
1: ਸਾਡੀਆਂ ਸਾਰੀਆਂ ਜੇ,
0: ਸਾਡੀਆਂ ਤੁਸੀਂ ਜੇ ਹੀ ਲੈ ਕੇ ਚੱਲਣਾ
1: ਜੇ।
0: ਸੋ ਜੇ ਤੇ ਗੱਲਾਂ ਬਾਤਾਂ ਹੋਣਗੀਆਂ, ਜੇਕਰ ਆਪਾਂ ਸਹੀ ਤਰੀਕੇ ਦੇ ਨਾਲ ਵਰਤੀਏ, ਪੋਜ਼ਿਟਿਵ ਵਰਤੀਏ, ਤੇ ਇਹਦੇ ਨਾਲ ਦੀ ਚੀਜ਼ ਵੀ ਨਹੀਂ ਹੈ, ਕਿੱਦਾਂ ਆਪਾਂ ਇਹਨੂੰ ਪੋਜ਼ਿਟਿਵ ਵਰਤ ਸਕਦੇ ਹਾਂ ਉਹ ਵੀ ਆਪਾਂ ਸਾਂਝ ਪਾਵਾਂਗੇ, ਤੇ ਤੁਹਾਨੂੰ ਪਤਾ ਹੀ ਹੋਊਗਾ। ਫਿਰ ਆਪਾਂ ਅੰਡਰਲਾਈਨ ਇਸ ਕਰਕੇ ਕਰਨਾ ਕਿ ਬਹੁਤੀ ਵਾਰ ਜਦੋਂ ਆਪਾਂ ਮੁਸ਼ਕਲ ਸਮੇਂ 'ਚੋਂ ਲੰਘ ਰਹੇ ਹੁੰਦੇ ਹਾਂ, ਆਪਾਂ ਪਰੇਸ਼ਾਨ ਹੁੰਦੇ ਹਾਂ, ਤਾਂ ਉੱਥੇ ਇਹ ਚੀਜ਼ ਸਾਨੂੰ ਬਹੁਤ ਤੰਗ ਕਰਦੀ ਹੈ ਜੇ ਅਸੀਂ ਨੈਗੇਟਿਵ ਵਰਤਣੀ ਸਿੱਖ ਲਈਏ। ਅਤੇ ਉਸੇ ਨੂੰ ਜੇ ਤੁਸੀਂ ਸਹੀ ਦਿਸ਼ਾ ਦੇ ਵਿੱਚ ਵਰਤਣਾ ਜੇ ਤੁਸੀਂ ਸਿੱਖ ਲਿਆ, ਤਾਂ ਫਿਰ ਕਿਆ ਬਾਤਾਂ। ਮਤਲਬ ਇੱਕ ਜੇ ਆ ਜਿਹੜੀ ਸਾਨੂੰ ਡਰ ਪੈਦਾ ਕਰਦੀ ਸਾਡੇ 'ਚ ਵੀ ਆਹ ਜੇ ਮੈਂ ਉੱਧਰ ਨੂੰ ਚੱਲ ਗਿਆ ਨਾ, ਜੇ ਮੈਂ ਉੱਧਰ ਨੂੰ ਚੱਲ ਗਿਆ ਤੇ ਹਈ ਹੋ ਜਾਣੀ
1: ਹੈ,
0: ਇੱਕ ਤੇ ਘਾਟਾ ਪੈ ਜਾਣਾ,
1: ਜੇ ਜਹਾਜ਼ ਡਿੱਗਾ,
0: ਜੇ ਮੈਨੂੰ ਜੇ ਮਤਲਬ ਜਹਾਜ਼ ਲੰਘ ਗਿਆ ਨਾ, ਟਿਕਟ ਵੇਸਟ ਜਾਣੀ, ਹੈ ਨਾ। ਇੱਕ ਤੇ ਜੇ ਇਹ ਆ ਵੀ ਡਰ ਆ,
1: ਡਰ ਵੀ ਹੈਗਾ,
0: ਹੈ ਨਾ, ਜੇ ਘਾਟਾ ਪੈ ਗਿਆ ਨਾ ਮੇਰੇ ਕੋਲ ਨਹੀਂ ਚੱਲਿਆ ਜਾਣਾ।
1: ਮਤਲਬ ਜੇ ਪਾਸਟ ਪ੍ਰੈਜੈਂਟ ਅਤੇ ਫਿਊਚਰ ਤਿੰਨਾਂ 'ਚ ਚੱਲਦੀ ਆ, ਵੀ ਜੇ ਮੈਂ ਉਦੋਂ ਐ ਹੋ ਜਾਂਦਾ, ਜੇ ਆਹ ਚੀਜ਼ ਹੁਣ ਹੋ ਰਹੀ ਹੈ, ਜੇ ਇੱਦਾਂ ਹੋ ਜਾਵੇ ਤਾਂ, ਫਿਊਚਰ 'ਚ ਵੀ ਚੱਲਦੀ, ਮਤਲਬ ਪ੍ਰੈਜੈਂਟ

0: ਇੱਥੇ ਵੀ ਕਿਤੇ ਲਾਉਣਾ, ਨੈਗੇਟਿਵ ਹੀ ਲਾਉਣਾ ਵਾ ਵੀ ਜੇ ਮੇਰੇ ਕੋਲ ਨਾ ਹੋਇਆ, ਜੇ ਮੇਰਾ ਬੱਚਾ ਫੇਲ ਹੋ ਗਿਆ ਨਾ, ਜੇ ਮੇਰਾ ਲੋਨ ਨਾ ਹੋਇਆ, ਹੈ ਨਾ, ਘਰ ਨਹੀਂ ਲਿਆ ਜਾਣਾ। ਅਤੇ ਦੂਸਰਾ ਉਹੀ ਇਸੇ ਨੂੰ ਹੀ ਕਈ ਲੋਕ ਹੌਲੀ ਹੌਲੀ ਅਭਿਆਸ ਹੀ ਹੁੰਦਾ ਵਾ ਉਹਨਾਂ ਦੀ ਜ਼ਿੰਦਗੀ 'ਚ, ਤੁਸੀਂ ਵੇਖੋਗੇ ਵੀ ਉਹ ਚੀਜ਼ਾਂ ਪੋਜ਼ੀਟਿਵ ਹੀ ਹੁੰਦੀਆਂ, ਮਤਲਬ ਸ਼ਬਦ ਆ ਇਹ ਤਾਂ ਰਹਿਣੇ ਰਹਿਣੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ। ਪਰ ਉਹ ਇਸੇ ਚੀਜ਼ ਨੂੰ ਇੱਦਾਂ ਲੈਣਗੇ ਵੀ ਜੇ ਇਸ ਵਾਰੀ ਨਾ ਨਾ ਹੋਇਆ ਤਾਂ ਫਿਰ ਅਪਲਾਈ ਕਰ ਲਵਾਂਗੇ, ਅਤੇ ਜੇ ਨਾ ਵੀ ਹੋਣਾ ਹੋਊਗਾ ਨਾ ਇੱਕ ਵਾਰੀ ਕਰਕੇ ਤਾਂ ਵੇਖੀਏ,
1: ਮਤਲਬ ਜੇ ਦੇ ਵਿੱਚ ਫੁੱਲ ਸਟੋਪ ਨਹੀਂ ਲਾਉਣਾ, ਅਸੀਂ ਸੈਂਟੈਂਸ ਨੂੰ ਜਾਰੀ ਰੱਖੀਏ ਆਪਣੇ ਨੂੰ।
0: ਸੋ ਇਹ ਦੋ ਤਰੀਕੇ ਦੀ ਜੇ ਆ ਜਿਹੜੀ ਲੋਕ ਜਾਂ ਫਿਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਰਤ ਕੇ ਆਪਾਂ ਵੇਖਦੇ ਹਾਂ ਵੀ ਜੇ ਮੈਂ ਫੇਲ ਵੀ ਹੋ ਗਿਆ ਨਾ ਤਾਂ ਕੁਛ ਤਾਂ ਸਿੱਖਣ ਨੂੰ ਮਿਲੂਗਾ। ਕਈ ਬੰਦੇ ਇੱਦਾਂ ਦੇ ਮਿਲ ਜਾਂਦੇ ਨਾ ਤੁਹਾਨੂੰ ਵੀ ਯਾਰ ਨਹੀਂ ਵੀ ਫੇਲ ਵੀ ਹੋ ਜਾਵਾਂਗੇ ਫਿਰ ਕੀ ਆ, ਹੈ ਨਾ, ਕੁਛ ਸਿੱਖਣ ਨੂੰ ਤਾਂ ਮਿਲੂਗਾ।
1: ਜੇ ਮੈਂ ਪਾਸ ਹੋ ਜਾਂਦਾ ਅਗਲੀ ਕਲਾਸ ਹੋ ਰਿਹਾ ਸੀ ਫਿਰ ਉਹਨੇ ਕਿਵੇਂ ਮਿਲਣਾ ਸੀ ਮੈਨੂੰ?
0: ਹਾਂ, ਜੇ ਉਹ ਘੱਟ ਵੀ ਪੈਸੇ ਦਊਗਾ ਅਤੇ ਕੁਛ ਸਿੱਖਾਂਗੇ ਤਾਂ ਸਹੀ। ਕਈ ਇੱਦਾਂ ਦੇ ਵੀ ਹੁੰਦੇ ਨਾ ਬੰਦੇ, ਤੁਹਾਨੂੰ ਇੱਦਾਂ ਦੇ ਮਿਲ ਜਾਂਦੇ ਵੀ ਯਾਰ ਇੰਨੇ ਘੱਟ ਪੈਸਿਆਂ 'ਤੇ ਕਿਉਂ ਕੰਮ ਕਰਨਾ, ਵੀ ਯਾਰ ਜੇ ਅੱਜ ਘੱਟ ਦੇਣ ਡਿਆ ਕੱਲ੍ਹ ਵੱਧ ਵੀ ਤਾਂ ਦਊਗਾ, ਕੰਮ ਜਦੋਂ ਸਿੱਖ ਲਾਂਗੇ ਫਿਰ ਵੱਧ ਵੀ ਤਾਂ ਦਊਗਾ। ਸੋ ਇਹ ਦੋ ਤਰੀਕੇ ਦੀ ਪਰਸਨੈਲਿਟੀ ਆ ਅਤੇ ਦੋਵੇਂ ਤਰੀਕੇ ਦੀ ਸਾਡੇ ਨਾਲ ਕਿਸੇ ਨਾ ਕਿਸੇ ਸਮੇਂ ਦੇ ਉੱਤੇ ਸਾਡੇ ਉੱਤੇ ਹਾਵੀ ਰਹਿੰਦੀ ਹੈ। ਕਈ ਵਾਰੀ ਆਪਾਂ ਇਹ ਸੋਚਦੇ ਹਾਂ ਅਤੇ ਵੀ ਮੈਂ ਕਿੱਦਾਂ ਦੀ ਪਰਸਨੈਲਿਟੀ ਦਾ ਮਾਲਕ ਹਾਂ, ਅਤੇ ਡਿਪੈਂਡ ਕਰਦਾ ਵਾ ਤੁਸੀਂ ਕਿੱਦਾਂ ਦੀ ਸਿਚੁਏਸ਼ਨ 'ਚੋਂ ਕਿੱਦਾਂ ਦੇ ਹਾਲਾਤਾਂ 'ਚੋਂ ਲੰਘ ਰਹੇ ਹੋ, ਅਤੇ ਇਹ ਚੀਜ਼ਾਂ ਤੁਹਾਡੀਆਂ ਉੱਤੇ ਥੱਲੇ ਹੁੰਦੀਆਂ ਰਹਿੰਦੀਆਂ। ਪਰ ਹੌਲੀ ਹੌਲੀ ਅਭਿਆਸ ਦੇ ਵਿੱਚ ਜੇ ਆਪਾਂ ਇਹਨੂੰ ਪੋਜ਼ੀਟਿਵਲੀ ਵਰਤਣਾ ਸ਼ੁਰੂ ਕਰ ਦਈਏ ਅਤੇ ਜਾਂ ਫਿਰ ਇਹ ਚੀਜ਼ਾਂ ਨੂੰ ਜਿਹੜਾ ਪਿੱਛੋਂ ਆਪਾਂ ਰੀਕੋਲ ਕਰਦੇ ਰਹੀਏ ਅਤੇ ਬੜਾ ਹੀ ਆਸਰਾ ਮਿਲਦਾ।
1: ਪਰ ਤੁਸੀਂ ਵੇਖੋ ਨਾ ਜਿੰਨੀ ਵੀ ਆਪਣੀ ਇੱਕ ਉਮਰ ਹੋ ਚੱਲੀ ਹੈ ਵੀ ਕੋਈ ਇੱਦਾਂ ਦੀ ਸਾਡੀ ਪ੍ਰੋਬਲਮ ਜਿਹੜੀ ਸਾਨੂੰ ਉਹ ਸੰਭਾਲਿਆ ਅਤੇ ਹੁਣ ਵੀ ਚੱਲਦੀ ਪਈ ਹੋਵੇ ਹਜੇ ਤੱਕ ਸੋਰਟ ਆਊਟ ਨਾ ਹੀ ਹੋਵੇ, ਕੋਈ ਇੱਦਾਂ ਦੀ ਨਹੀਂ ਹੋਣੀ ਮੈਨੂੰ ਲੱਗਦਾ, ਸਾਰੀਆਂ ਹੋ ਗਈਆਂ।
0: ਜਿੰਨੀਆਂ ਵੀ ਕ੍ਰਾਈਸਿਸ ਨੇ ਨਾ ਤੁਹਾਡੀ ਜੋਬ ਦੇ, ਤੁਹਾਡੀ ਲਾਈਫ ਦੇ, ਤੁਹਾਡੀ ਨੌਕਰੀ ਦੇ, ਉਹ ਤੁਸੀਂ ਵੇਖਿਓ ਕਿ ਉਹ ਸਾਰੇ ਬੜੇ ਥੋੜ੍ਹੇ ਜਿਹੇ ਸਮੇਂ ਲਈ ਹੁੰਦੇ ਆ, ਪਰ ਉਹਦੇ ਜਿਹੜੇ ਸਾਈਡ ਇਫੈਕਟ ਨੇ ਉਹ ਤੁਹਾਡੇ 'ਤੇ ਆ ਵੀ ਤੁਸੀਂ ਕਿੰਨੇ ਲੰਮੇ ਲੈਣੇ ਆ।
1: ਜੀ ਜੀ,
0: ਫੋਰ ਐਗਜ਼ਾਮਪਲ ਤੁਹਾਨੂੰ ਜੇ ਕੋਈ ਮੰਨ ਲਓ ਮੁਸੀਬਤ ਆ ਵੀ ਗਈ ਆ, ਕੋਈ ਕਿਸੇ ਕਿਸਮ ਦੀ, ਕੋਈ ਇੱਕਦਮ ਹੀ ਬੰਦਾ ਛੱਡ ਗਿਆ ਜਾਂ ਕੁਛ ਹੋ ਗਿਆ, ਬ੍ਰੇਕਡਾਊਨ ਹੋ ਗਿਆ ਕੁਛ, ਹੁਣ ਉਹਦੇ ਵਿੱਚ ਉਹ ਤੁਹਾਡਾ ਮੰਨ ਲਓ ਤੁਹਾਡੇ ਜਿਹੜੇ ਬੰਦੇ ਦੇ ਸਿਰ ਦੇ ਉੱਤੇ ਤੁਹਾਡਾ ਕੰਮ ਹੀ ਉਹ ਬੰਦਾ ਛੱਡ ਗਿਆ ਮੰਨ ਲਓ, ਹੈ ਨਾ, ਤੁਹਾਨੂੰ ਕੰਮ ਨਹੀਂ ਆਉਂਦਾ, ਅੱਜ ਨਹੀਂ ਤਾਂ ਕੱਲ੍ਹ ਉਹ ਬੰਦਾ ਤੁਹਾਨੂੰ ਲੱਭ ਜਾਣਾ। ਜੇ ਤੁਸੀਂ ਲੱਭਣ 'ਤੇ ਆਓ ਤਾਂ ਕਹਿੰਦੇ ਵੀ ਰੱਬ ਲੱਭ ਜਾਂਦਾ, ਤੁਸੀਂ ਉਹ ਮੰਨ ਲਓ ਲੱਭ ਹੀ ਲੈਣਾ। ਪਰ ਉਹਦੇ ਦਰਮਿਆਨ ਜੇ ਤੁਸੀਂ ਬਹੁਤ ਜ਼ਿਆਦਾ ਮੰਨ ਲਓ ਸੋਚ ਲਿਆ, ਪ੍ਰੈਸ਼ਰ ਲੈ ਲਿਆ, ਤਾਂ ਹੋ ਸਕਦਾ ਤੁਸੀਂ ਕੋਈ ਨਾ ਕੋਈ ਬਿਮਾਰੀ ਵੀ ਲਾ ਲਓ ਸਰੀਰ ਨੂੰ, ਹੋ ਸਕਦਾ ਤੁਸੀਂ ਕਾਲ ਦੇ ਵਿੱਚ ਜਾਂ ਫਿਰ ਉਸ ਚੀਜ਼ ਨੂੰ ਲੈ ਕੇ ਗੁੱਸੇ ਦੇ ਵਿੱਚ ਆ ਕੇ ਚਾਰ ਗਾਹ ਖਰਾਬ ਕਰ ਲਓ, ਹੋ ਸਕਦਾ ਵਾ ਤੁਸੀਂ ਆਪਣੇ ਘਰ ਦੇ ਵਿੱਚ ਕਪੱਤ ਪਾ ਲਓ। ਸੋ ਉਹ ਹੋ ਸਕਦਾ ਲੰਮਾ ਚੱਲੇ ਕਿਉਂਕਿ ਉਹ ਤੁਸੀਂ ਆਪ ਫਿਰ ਕ੍ਰੀਏਟ ਕੀਤਾ। ਸੋ ਇਹ ਸਾਡੇ 'ਤੇ ਹੁੰਦਾ ਵਾ ਵੱਡੇ ਤੋਂ ਵੱਡਾ ਕ੍ਰਾਈਸਿਸ, ਜੇ ਆਪਾਂ ਬਹਿ ਕੇ ਲੰਮਾ ਸਾਹ ਲੈ ਕੇ ਅਤੇ ਜੇ ਆ ਸੋਚੀਏ ਨਾ ਆਪਣੀ ਲਾਈਫ 'ਚ ਵੀ ਉਦੋਂ ਵੀ ਤਾਂ ਇੱਦਾਂ ਹੋਇਆ ਸੀ, ਜੇ ਮੈਂ ਉਦੋਂ ਵੀ ਢੇਰੀ ਢਾਲ ਲਈ ਹੁੰਦੀ ਅਤੇ ਫਿਰ, ਅਤੇ ਜੇ ਮੈਂ ਅੱਜ ਵੀ ਹੌਂਸਲਾ ਰੱਖਾਂ, ਕਿਉਂਕਿ ਜਿਹੜੀ ਪਿਛਲੀ ਜੇ ਆ ਨਾ ਨੈਗੇਟਿਵ ਜੇ, ਉਹ ਤੁਹਾਨੂੰ ਇੱਕ ਪੋਜ਼ੀਟਿਵ ਜੇ ਦੇ ਕੇ ਜਾਂਦੀ ਆ। ਜੇ ਤੁਸੀਂ ਜ਼ਿੰਦਗੀ ਦੇ ਵਿੱਚ ਠਰਾਮਾ ਰੱਖੋ, ਹੈ ਨਾ, ਜੇ ਮੈਂ ਉਦੋਂ ਹੌਂਸਲਾ ਨਾ ਰੱਖਿਆ ਹੁੰਦਾ
1: ਅਤੇ ਅੱਜ ਇਹ ਚੀਜ਼ ਨਹੀਂ,
0: ਅਤੇ ਅੱਜ ਆਹ ਚੀਜ਼ ਨਾ ਹੁੰਦੀ, ਅਤੇ ਹੁਣ ਜੇ ਇੱਦਾਂ ਦਾ ਕੁਛ ਹੋਇਆ ਵਾ ਅਤੇ ਉਦੋਂ ਮੈਂ ਕਰ ਲਿਆ ਸੀ ਸਾਰਾ, ਅੱਜ ਵੀ ਕਰ ਲੂੰਗਾ।
1: ਜੇ ਮੈਂ ਦੋ ਚਪੇੜਾਂ ਜਵਾਕ ਦੀ ਉਦੋਂ ਮਾਰੀਆਂ ਹੁੰਦੀਆਂ ਨਾ, ਅੱਜ ਵਿਗੜਦਾ ਨਾ,
0: ਅੱਜ ਵਿਗੜਦਾ ਨਾ, ਹੈ ਨਾ। ਅਤੇ ਜੇ ਮੈਂ
1: ਦੋ ਕਲਾਸਾਂ ਪੜ੍ਹ ਲੈਂਦੀ, ਮੈਂ ਸਕੂਲੋਂ ਛੱਡਿਆ ਨਾ, ਉਹਦੀ ਪੜ੍ਹਾਈ ਨਾ ਛੱਡੀ ਦੀ, ਅੱਜ ਮੈਂ ਇੱਥੇ ਆਉਣਾ ਸੀ।
0: ਸੋ ਇਹ ਆਪਣੀ ਆਪਣੀ ਆਪਣੀ ਆਪਣੀ ਪੜ੍ਹਾਈ ਆ, ਆਪਣੀ ਆਪਣੀ ਲਾਈਫ ਆ, ਆਪਣੇ ਆਪਣੇ ਲੈਸਨ ਨੇ, ਤੁਸੀਂ ਆਪਣੀ ਆਪਣੀ ਸਿਚੁਏਸ਼ਨ ਦੇ ਵਿੱਚ ਲਾ ਕੇ ਇਹਨੂੰ ਵੇਖੋ ਤੁਸੀਂ, ਇਹ ਚੀਜ਼ ਬੜਾ ਤੁਹਾਡੇ ਲਈ ਵਧੀਆ ਕੰਮ ਕਰਦੀ ਆ ਜੇ ਤੁਸੀਂ ਇਹਨੂੰ ਸਹੀ ਤਰੀਕੇ ਦੇ ਨਾਲ ਵਰਤੋ। ਜੇ
1: ਸਾਡੀ ਨਾ ਜਿੰਨੇ ਆਪਣੇ ਜਿੰਨੇ ਆਪਣੇ ਉੱਠ ਕੇ ਪੰਜਾਬ ਤੋਂ ਜਾਂ ਕਿਸੇ ਵੀ ਸਟੇਟ ਤੋਂ ਉੱਠ ਕੇ ਇੱਥੇ ਆਏ ਨਾ ਕੰਮ ਕਰਨ ਵਾਸਤੇ, ਸਾਡੇ ਸਿਰ 'ਤੇ ਨਾ ਪੈਸਾ ਕਮਾਉਣਾ, ਆਪਣਿਆਂ ਨੂੰ ਵਸਾਉਣਾ, ਪਰਿਵਾਰ ਪਾਲਣਾ, ਇੱਥੇ ਪਾਲਣਾ, ਪਿੱਛੇ ਵਾਲਿਆਂ ਨੂੰ ਵੀ ਪਾਲਣਾ, ਦੋਹਰੀਆਂ ਜ਼ਿੰਮੇਵਾਰੀਆਂ ਸਾਡੇ ਸਿਰ 'ਤੇ ਹੈਗੀਆਂ ਨੇ। ਔਰ ਸਾਨੂੰ ਅਸੀਂ ਖੁਸ਼ਕਿਸਮਤ ਸਮਝੀਏ ਆਪਣੇ ਆਪ ਨੂੰ ਵੀ ਜੇ ਮੈਂ ਉੱਥੇ ਹੁੰਦਾ ਤਾਂ ਸ਼ਾਇਦ ਮੈਂ ਤਿੰਨ ਤਰੀਕੇ ਦੀ ਜ਼ਿੰਮੇਵਾਰੀ ਨਾ ਅੱਜ ਦੀ ਡੇਟ 'ਚ ਨਹੀਂ ਨਿਭਾ ਸਕਦਾ, ਵੀ ਮੈਂ ਆਪਣੇ ਬੱਚਿਆਂ ਨੂੰ ਵੀ ਚੰਗਾ ਫਿਊਚਰ ਦਿਆਂ ਅਤੇ ਪਰਿਵਾਰ ਨੂੰ ਵੀ ਪਾਲਾਂ, ਵੀ ਮੈਨੂੰ ਪੈਸੇ ਦਾ ਕੰਮ ਪੈਸੇ ਨੇ ਕਰਨਾ, ਹੈ ਨਾ। ਇੱਥੇ ਸਾਡੇ ਮਾਂ ਬਾਪ, ਅਸੀਂ ਐਜ਼ ਮਾਂ ਬਣੇ ਹਾਂ, ਇਕੱਲੇ ਆਏ ਸੀ, ਫਿਰ ਮਾਂ ਬਾਪ ਬਣੇ ਹਾਂ, ਬੱਚਿਆਂ ਦੇ ਨਾਲ ਪੜ੍ਹਾ ਰਹੇ ਹਾਂ, ਪੈਸਾ ਵੀ ਨਾਲ ਚੱਲਦਾ, ਸਾਰਾ ਕੁਝ ਚੱਲਦਾ ਪਿਆ। ਹੁਣ ਕਈ ਬੰਦੇ ਸੋਚਦੇ ਆ ਯਾਰ ਉਦੋਂ ਮੈਨੂੰ ਕਿਹਾ ਗਿਆ ਸੀ ਵੀ ਤੂੰ ਬਾਹਰ ਚਲਾ ਜਾ, ਵੀ ਜੇ ਮੈਂ ਮੈਨੂੰ ਘਰਦੇ ਨੇ ਕਿਹਾ, ਮੈਂ ਪੜ੍ਹਾਈ ਛੱਡਤੀ ਸੀ, 10 ਸਾਲ ਹੋ ਗਏ ਛੱਡੇ ਨੂੰ, ਐਵੇਂ ਧੱਕੇ ਨਾਲ ਆਈਲੈਟਸ ਕਰਾਤੀ, ਜੇ ਮੈਂ ਆਈਲੈਟਸ ਨਾ ਕਰਦਾ, ਜੇ ਮੇਰਾ ਫਰੈਂਡ ਮੈਨੂੰ ਧੱਕੇ ਨਾਲ ਹੀ ਲੈ ਗਿਆ, ਮੇਰੇ ਇੱਕ ਤੋਂ ਜਾਣਕਾਰ ਜਿਹੜੇ ਕਹਿੰਦੇ

0: ਸਾਨੂੰ ਆਈਲੈਟਸ, ਸਾਨੂੰ ਸਾਡਾ ਚਿੱਤ ਖਿਆਲ ਹੀ ਨਹੀਂ ਸੀ ਵੀ ਅਸੀਂ ਬਾਹਰ ਆਉਣਾ ਵਾ. ਉਹ ਮੁੰਡਾ ਆਈਲੈਟਸ ਕਰਦਾ ਸੀ ਯਾਰ ਦੋਸਤ, ਉਹ ਵੀ ਮੈਨੂੰ ਨਾਲ ਲੈ ਕੇ ਉਹਨੇ, ਨਾ ਮੇਰਾ ਉਹਨੇ ਫੀਸ ਭਰਤੀ, ਕਦੇ ਯਾਰ ਚੱਲ ਜ਼ਿਆਦਾ ਨਹੀਂ ਤਾਂ ਇਕੱਠੇ ਹੀ ਜਾਵਾਂ ਕਰਾਂਗੇ. ਉਹ ਉੱਥੇ ਰਹਿ ਗਿਆ ਅਤੇ ਮੈਂ ਆ ਗਿਆ, ਉਹਦਾ ਟੈਸਟ ਨਹੀਂ ਆਇਆ, ਮੇਰਾ ਆ ਗਿਆ. ਵੀ ਜੇ ਨਾ ਲੈ ਕੇ ਅੱਜ ਦੀ, ਹੁਣ ਮੈਂ ਕੰਪੈਰੀਜ਼ਨ ਕਰਦਾ ਯਾਰ, ਵੀ ਜੇ ਮੈਂ ਨਾ ਆਉਂਦਾ ਨਾ ਤਾਂ ਜਿੰਨਾ ਕੁਛ ਮੈਂ ਹੁਣ ਬਣਾਇਆ ਵੀ, ਜਾਂ ਜਿਹਦੀ ਮੈਂ ਹੈਲਪ ਕੇਅਰ ਕਰ ਸਕਿਆ, ਜੋ ਮੈਂ ਇੰਡੀਆ 'ਚ ਪੈਸਾ ਪੈਸੇ ਵੱਲੋਂ ਇਮੋਸ਼ਨਲੀ ਜੋ ਹੈਲਪ ਕਰ ਸਕਿਆ, ਸ਼ਾਇਦ ਮੈਂ ਨਾ ਕਰ ਸਕਦਾ. ਇਹ ਜੇ ਇਹਨੇ ਮੈਨੂੰ ਬੜਾ ਹੀ ਕੰਮ ਕੀਤਾ, ਜੇ ਉਹ ਨਾ ਮੇਰੀ ਬਾਂਹ ਫੜਦਾ ਤਾਂ ਮੇਰਾ ਤਾਂ ਕੰਮ ਹੋ ਗਿਆ ਸੀ.
1: ਸੋ ਅੱਜ ਇਹਦੇ 'ਚੋਂ ਬੰਦਾ ਇਹ ਵੀ ਵੇਖਦਾ ਵੀ ਜੇ ਹੁਣ ਮੈਂ ਗਾਂਹ ਕਿਸੇ ਦੀ ਬਾਂਹ ਫੜੂੰਗਾ ਤਾਂ ਗਾਂਹ ਕਿਸੇ ਦਾ ਵੀ ਸਵਰ ਜੂਗਾ.
0: ਬੰਦਾ ਆਪਣੇ ਜੋਗਾ ਹੋ ਗਿਆ ਨਾ.
1: ਹੁਣ ਕਈ ਇਸ ਚੀਜ਼ ਦੇ ਉੱਤੇ ਵੀ ਪਛਤਾਵਾ ਕਰਦੇ ਆ ਵੀ ਸਾਡੇ ਵਾਲੀ ਕਿਉਂ ਸਾਰੇ ਵਹਿੰਦੇ ਆ, ਹੁਣ ਅਸੀਂ ਪਿੱਛੇ ਵੀ ਵੇਖੀਏ, ਹੁਣ ਅਸੀਂ ਅੱਗੇ ਵੀ ਵੇਖੀਏ, ਹੁਣ ਅਸੀਂ ਨਿਆਣਿਆਂ ਦਾ ਵੀ ਵੇਖੀਏ, ਇੰਨਾ ਕੁਛ. ਪਰ ਉਹ ਉੱਥੇ ਫਿਰ ਉਹ ਇੱਕ ਜੇ ਲਾ ਕੇ ਜ਼ਰੂਰ ਵੇਖਣੀ ਪੈਂਦੀ ਆ ਵੀ ਜੇ ਰੱਬ ਨੇ ਦਿੱਤਾ ਆ, ਜੇ ਰੱਬ ਨੇ ਇੰਨੇ ਯੋਗਾ ਕੀਤਾ ਵਾ ਤਾਂ ਫਿਰ ਹੀ ਤੁਹਾਡੇ ਵੱਲ ਕੋਈ ਵਹਿੰਦਾ. ਸੋ ਇਹ ਸਾਰੀਆਂ ਚੀਜ਼ਾਂ ਪੈਰਲਰ ਚੱਲਣਗੀਆਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਇਹਨਾਂ 'ਤੇ ਕੰਟੀਨਿਊਟੀ ਰੱਖਾਂਗੇ. ਪਰ ਆਪਾਂ ਸੇਠੀ ਸਾਹਿਬ ਨੂੰ ਵਿਹਲਾ ਕਰ ਜੀਏ, ਕਿਉਂਕਿ ਇਹ ਆਏ ਨੇ ਦੂਰੋਂ, ਵਾਹਵਾ ਦਿਨਾਂ ਬਾਅਦ ਆਏ ਨੇ. ਬਾਕੀ ਅੱਗੇ ਬੇਨਤੀ ਆ ਕਿ ਤੁਸੀਂ ਹੁਣ ਬ੍ਰੇਕ ਤੋਂ ਬਾਅਦ ਕਾਲ ਤੁਹਾਡੀ ਲਵਾਂਗੇ ਜਾਂ ਫਿਰ ਕਰਿਓ ਅਤੇ ਜੇ ਆਪਾਂ ਕਰਾਂਗੇ ਡਿਸਕਸ. ਅਤੇ ਜੇ ਆਪਾਂ ਸੇਠੀ ਸਾਹਿਬ ਨੂੰ ਅੱਜ ਨਾ ਲਿਆ,
0: ਜੇ ਫਿਰ ਵੇਖ ਲਓ ਤੁਹਾਨੂੰ ਬੰਦਾ ਕੀ ਜੇ,
1: ਅਤੇ ਫਿਰ ਪਤਾ ਨਹੀਂ ਇਹਨਾਂ ਨੇ ਕਿੱਦਣ ਹੱਥ ਆਉਣਾ. ਸੇਠੀ ਸਾਹਿਬ ਕੀ ਹਾਲ ਚਾਲ ਹੈ?
2: ਹੈਲੋ,
1: ਸਤਿ ਸ਼੍ਰੀ ਅਕਾਲ
0: ਸੇਠੀ ਸਾਹਿਬ.
1: ਸੇਠੀ ਸਾਹਿਬ
0: ਕਈ ਆਪਣੇ ਸਰੋਤੇ ਇਹੋ ਜਿਹੇ ਹੋਣੇ ਨਾ ਜਿਨ੍ਹਾਂ ਦੇ ਘਰ ਵਾਲੇ ਲੜਦੇ ਨੀ, ਉਹ ਕਹਿੰਦੇ ਹੋਣੇ ਵੀ ਜਦੋਂ ਕੁੜੀ ਵੇਖਣ ਗਏ ਉਹ ਜੇ ਮੈਂ ਉਸ ਕੁਰਸੀ ਤੋਂ ਉੱਠ ਕੇ ਭੱਜ ਹੀ ਜਾਂਦਾ ਚੰਗਾ, ਜਿਹਦੇ ਸ਼ਗਨ ਪਿਆ ਸੀ ਨਾਲ ਉੱਠ ਹੀ ਜਾਂਦਾ ਚੰਗਾ ਸੀ.
2: ਉਹ ਟਾਵਾਂ ਟਾਵਾਂ ਕੋਈ ਖੁਸ਼ ਨਸੀਬ ਹੀ ਹੋਊਗਾ ਵਿਚਾਰਾ, ਵੈਸੇ ਤਾਂ ਲੱਗਦਾ ਨੀ ਕੋ ਭੱਜੂਗਾ, ਲੱਗਦਾ ਮੇਰੇ ਖਿਆਲ ਫਸ ਜਾਂਦਾ ਹਰੇਕ ਬੰਦਾ, ਫਸਦਾ ਹੀ
1: ਕਿੱਥੇ ਉੱਠਣ ਦਿੰਦੇ ਆ,
2: ਕਿੱਥੇ ਉੱਠਣ ਦਿੰਦੇ ਨੇ ਜਿਹੜੇ ਨਾ ਲੱਗਦੇ 500 ਦੇ ਨੋਟ ਗਿਰਦੇ ਨਾ, ਫਿਰ ਆਪਣਾ
1: ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਵੀ ਕੋਈ ਜੇ ਵੀ ਜੇ ਆ ਮੈਂ ਏਦਾਂ ਕੀਤਾ ਹੁੰਦਾ ਜਾਂ ਨਾ ਕੀਤਾ ਹੁੰਦਾ?
2: ਜੇ ਨਹੀਂ, ਮੈਂ ਜੇ ਤਾਂ ਇਸ ਤਰ੍ਹਾਂ ਹੀ
1: ਬੀਰਾਂ ਖਰੀਦ ਰਹੇ?
2: ਹਾਂ ਬਾਈ, ਅੱਜ ਮੈਂ 7 ਕੁ ਮਹੀਨੇ ਬਾਅਦ ਬੀਰਾਂ, 1-2 ਬੀਰ ਖਰੀਦੀ ਅੱਜ, 7 ਮਹੀਨੇ ਮੈਂ ਛੱਡ ਕੇ ਰੱਖੀ ਗਾ.
1: ਉਹਨੇ ਵੀ 2.5 ਮਹੀਨੇ ਬਾਅਦ ਤਾਂ ਨਹੀਂ ਖਰੀਦਿਆ?
2: ਹਾਂ, ਉਹ ਤਾਂ ਨਹੀਂ ਕੀ ਆ ਕੀ ਆ
1: ਕੀ ਆ ਚੌ ਕੀ ਆ ਖਰੀਦਿਆ?
2: ਹਾਂ, ਕਿੱਦਾਂ ਕਹਿੰਦਾ ਠੀਕ ਆ, ਕਹਿੰਦਾ ਨਹੀਂ ਬੱਚੇ ਸਾਹਮਣੇ ਨੇ. ਮੈਂ ਕਿਹਾ ਚੱਲ ਇੱਕ ਬੀਰ ਲਾਉਂਦੇ ਹਾਂ. ਮੈਂ ਕਿਹਾ ਯਾਰ ਮੈਂ ਵੀ ਯਾਰ ਕਾਫੀ ਟਾਈਮ ਹੋ ਗਿਆ, ਮੈਂ ਕਿਹਾ ਗਰਮੀ ਬਹੁਤ ਆ, ਬਹੁਤ ਗਰਮੀ ਪੈ ਰਹੀ ਆ. ਅੱਜ ਮੈਂ ਫੈਕਟਰੀ 'ਚ ਨਿਕਲਿਆ ਤੇ ਮੈਂ ਲੈਮਨ ਦੇ ਵਿੱਚ ਬੀਰ ਹੁੰਦੀ ਆ ਮਿਕਸ ਹੁੰਦੀ ਆ, ਮੈਂ ਉਹ ਲੈ ਰਿਹਾ ਤਾ ਤੇ ਮੈਂ ਵੈਸੇ ਚੱਲ ਉਹ ਮਿਲ ਗਿਆ ਪ੍ਰਿੰਸ ਤੇ ਮੈਂ ਕਿਹਾ ਚੱਲ ਆ ਬਾਈ ਬੈਠੀਏ. ਕਹਿੰਦਾ ਨਹੀਂ ਨਹੀਂ ਯਾਰ, ਫਿਰ ਕਦੀ ਸਹੀ. ਤੇ ਫਿਰ ਮੇਰਾ ਮੂਡ ਦੇਖੋ ਬਾਈ ਕਿਸ ਤਰ੍ਹਾਂ ਬਣਿਆ. ਆ ਕੇ ਨਾ ਦੋ ਵੀਰਾਂ ਪੀਤੇ ਨਿੰਬੂ ਵਾਲੀਆਂ, 7 ਮਹੀਨੇ ਬਾਅਦ ਪੀਤੇ ਮੈਨੂੰ ਉਹੀ ਚੜ ਗਈਆਂ ਤੇ ਮੈਂ ਬਿਸਕੁਟ ਬਣਾਉਣੇ ਸ਼ੁਰੂ ਕਰਤੇ. ਰੇਡੀਓ ਸੁਣਦਾ ਰਿਹਾ, ਫਿਰ ਕਹਾਣੀ ਸੁਣੀ, ਕਹਾਣੀ ਤੇ ਬਾਅਦ ਉਸ ਤੇ ਬਾਅਦ ਫਿਰ ਖਬਰਾਂ ਤੇ ਬਾਅਦ ਫਿਰ ਤੁਸੀਂ ਬਾਈ ਦੋਨੋਂ ਜਾਣੇ. ਕਿਆ ਨਜ਼ਾਰਾ ਬਣਿਆ ਵੀ ਆਏ ਜੇ ਬਾਹਰ ਨਾ ਆਉਂਦਾ
1: ਜੇ ਤੁਸੀਂ ਸੇਠੀ ਸਾਹਿਬ ਸਾਨੂੰ ਕਾਲ ਨਾ ਕਰਦੇ ਹੁੰਦੇ,
0: ਵਾਹ
1: ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਇੱਕ ਇੱਕ ਬੰਦਾ ਵੱਸਦਾ ਕੋਈ ਸਪੇਨ ਬੜਾ ਘੈਂਟ ਆ।
2: ਨਹੀਂ ਬਾਈ, ਆਈ ਲਵ ਯੂ ਆਸਟ੍ਰੇਲੀਆ ਤੇ ਆਈ ਲਵ ਯੂ ਤੁਹਾਡਾ ਵੀ। ਮੈਂ ਸੁਣਦਾ ਹਮੇਸ਼ਾ ਹੀ, ਮੇਰਾ ਨਾ ਮੈਂ ਹੁਣ ਆਪਣਾ ਮੇਰਾ ਮੋਬਾਈਲ ਦਾ ਨਾ ਸਿਮ ਚੇਂਜ ਕਰਿਆ ਤਾਂ ਮੈਂ ਡਾਇਰੈਕਟ ਕਾਲ ਲੱਗ ਸਕੀ ਮੇਰੀ, ਕਿਉਂਕਿ ਵਟਸਐਪ ਪਰ ਤੁਸੀਂ ਚੱਕਦੇ ਨੀ ਹੈਗੇ,
1: ਠੀਕ
2: ਹੈ ਨਾ। ਤੇ ਮੈਂ ਸਿਮ ਚੇਂਜ ਕਰਾ ਕੇ ਨਾ, ਮੇਰੀ ਪਹਿਲਾਂ ਲਾਈਕਾ ਮੋਬਾਈਲ ਤੇ, ਹੁਣ ਮੈਂ ਯਾਮਾ ਦੀ ਕਰਾਈ ਆ, ਤਾਂ ਮੈਂ ਤੁਹਾਨੂੰ ਡਾਇਰੈਕਟ ਕਾਲ ਕਰੀ ਆ।
1: ਮੈਂ
2: ਆਪਣਾ ਜੈਸਮੀਨ ਨਾਲ ਤੇ ਆਪਣਾ ਕਾਫੀ ਜਣੇ ਹੈ ਨੀ, ਕਾਫੀ ਜੁੜੇ ਹੈ ਨੀ, ਬੜਾ ਪਿਆਰ ਦਾ, ਬਹੁਤ ਸੁਖ ਜੀ ਆਪਣਾ ਕਾਫੀ ਬਹੁਤ ਜਣੇ
1: ਵਿਸ਼ਾਲ
2: ਪਿਆਰਾ, ਲੇਕਿਨ ਵਿਸ਼ਾਲ ਵੀ ਜੇ ਹਨ।
1: ਹੋਰ ਦੱਸੋ ਕਿਹਦੇ ਕਿਹਦੇ ਨਾਲ
2: ਆਪੇ
1: ਜੇ ਲਾ ਲਿਆ ਨਾ, ਕਿਉਂ ਕਹਿੰਦੇ ਜਦੋਂ ਆਪਾਂ ਜੇ ਲਾ ਲੈਂਦੇ ਹਾਂ, ਜਦੋਂ ਇਹੋ ਜਿਹੀ ਗੱਲ ਦੇ ਵਿੱਚ ਕਹਿੰਦੇ ਆਪਾਂ ਜੇ ਲਾਉਂਦੇ ਨਾ, ਤੇ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਡਾਊਟ ਚ ਪਾ ਲੈਣਾ।
0: ਜੇ ਉਹ ਗਾਣਾ ਵੀ ਤਾਂ ਬਣਾਉਣਾ, ਜੇ ਮੈਂ ਨਾ ਜੰਮਦੀ ਵੇ,
1: ਹਾਂ ਕਿਹਦੇ ਨਾਲ ਵਿਆਹ ਕਰਵਾਉਂਦਾ,
0: ਕਿਉਂ ਜੀ ਸਾਹਿਬ।
2: ਬਿਲਕੁਲ, ਤੇ ਬਾਕੀ ਬਾਕੀ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਕਹਿੰਦੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜਿਹੜੇ ਵੀ ਸੁਣਦੇ ਆ ਆਪਣਾ ਲਾਲ ਜੀ, ਲਾਲ ਨਾ ਹੋਏ ਜ਼ਿਆਦਾ, ਤੇ ਬਾਈ ਜੀ ਤੇ ਦੂਸਰਾ ਆਪਣਾ ਜੱਸੋਵਾਲ ਬਣਾ, ਸਾਰੇ ਯਾਰ ਸਾਰੇ ਬਹੁਤ ਵਧੀਆ ਫੈਮਿਲੀ ਸਾਡੀ, ਮੈਂ ਕਦੀ ਵੀ ਇਹਨਾਂ ਨੂੰ ਮਿਸ ਨੀ ਕਰ ਸਕਦਾ। ਆਈ ਲਵ ਯੂ ਸਾਰੀ ਫੈਮਿਲੀ ਨੂੰ।
0: ਹਾਂਜੀ, ਥੈਂਕ ਯੂ
2: ਤੇ ਬਾਕੀ ਬਹੁਤ ਬਹੁਤ ਵਧੀਆ ਲੱਗਦਾ। ਤੇ ਬਾਕੀ ਆਏ ਵੀ ਬਾਈ ਜੀ ਜੋ ਵੀ ਹੈਗਾ ਨਾ, ਸਿਰ ਮੱਥੇ ਆ, ਲੇਕਿਨ ਜੇ ਮੈਂ ਬਾਹਰ ਲਾਣਾ ਹੁੰਦਾ ਕਸਮ ਨਾਲ, ਆ ਨਾ ਫੋਨ ਹੁੰਦਾ ਹੈ, ਨਾ ਸਾਡੇ ਕੋਲ ਨਾ ਗੱਲਬਾਤ ਹੁੰਦੀ, ਜੇ ਸਾਡੇ ਕੋਲ ਆਪਣਾ ਸ਼ਬਦ ਨਾ ਹੁੰਦੇ ਨਾ ਬੋਲ ਸਕਦੇ ਹੈ ਨੀ, ਜੇ ਉਹਨਾਂ ਨਾਲ ਤਾਂ ਬੜੀ ਕੋਈ ਕੋਈ ਜੁੜ ਬਹੁਤ ਕੋਈ ਜੁੜ ਜਾਂਦਾ, ਕੋਈ ਜੁੜ ਜਾਂਦਾ,
1: ਨਿੰਬੂ ਵਾਲੀ ਬੀਅਰ ਵੀ ਨਾ ਹੁੰਦੀ ਸ਼ਰਾਬਾਂ ਸ਼ਰੂਬਾਂ ਤੇ ਲਾ ਕੇ, ਆਪ ਹੁਣ ਕੀ ਆ ਖਾਣ ਡਿਆ ਜੇ ਭਾਬੀ, ਤੇ ਤਾਂ ਫਿਰ ਕਲਪਦੀ ਨਾ ਵਿਚਾਰੀ।
2: ਬਿਲਕੁਲ, ਅੱਜ ਤਾਂ ਪੱਗ ਬੰਨੀ, ਅੱਜ ਪਤੰਦਰ ਨੇ ਪੱਗ ਬੰਨੀ ਹੋਈ, ਦੱਸ ਛੋਟਾ ਜਿਹਾ ਪਰਨਾ ਨੀ ਹੁੰਦਾ ਪੱਗ ਟਾਈਪ ਦਾ,
1: ਅੱਛਾ
2: ਉਹ ਬੰਨਿਆ ਹੋਇਆ, ਮੈਂ ਦੇਖਿਆ, ਅੱਛਾ ਬਾਈ ਜੀ ਚਲੋ ਕੋਈ ਗੱਲ ਨੀ, ਟਾਈਮ ਟਾਈਮ ਦੀ ਗੱਲ ਆ,
1: ਭਾਬੀ ਨੇ ਕੱਲਿਆ ਹੋਣਾ, ਚੱਲ ਉੱਠ ਕੀ ਆ ਲੈ ਗਿਆ,
2: ਕੀ ਆ ਲੈ ਗਿਆ। ਉਹ ਨਹੀਂ, ਸਾਡੀ ਡਿਊਟੀ ਇੱਕ ਹੁੰਦੀ ਆ ਨਾ, ਸਾਡੀ ਡਿਊਟੀ 2:30 ਤੇ 10 ਵਜੇ 11 ਵਜੇ ਇੰਡੀਅਨ ਦੁਕਾਨ ਬੰਦ ਹੁੰਦੀ ਆ ਨਾ, ਤੇ ਇਸ ਕਰਕੇ ਸਾਰੇ ਇਕੱਠੇ ਇੰਡੀਅਨ ਦੁਕਾਨ ਪਰ ਹੋ ਹੀ ਜਾਂਦੇ ਤਕਰੀਬਨ, ਖਾਣ ਪੀਣ ਦੇ ਜੋ ਵੀ ਸਮਾਨ ਲੈਣਾ, ਸਬਜ਼ੀ ਸੁਬਜ਼ੀ ਵਧੀਆ ਉੱਥੇ ਸਾਰਾ ਕੁਛ ਮਿਲਦਾ,
1: ਭਿੰਡੀਆਂ
2: ਵਗੈਰਾ, ਘੀਆ ਘੁਆ
1: ਕੀ ਸਹੇਲੀਆਂ,
0: ਦੂਜੇ ਪ੍ਰਿੰਸ ਲਈ ਜਾਗਦੇ ਸੀ, ਉਹ ਘੀਆ ਲੈ ਗਏ ਸੁੱਤੇ ਦੇ, ਵੀਰ ਲੈ ਆਏ, ਇਹ ਇੰਡੀਅਨ ਸ਼ੋਪ ਤੇ ਵੀ ਡਿਸਾਈਡ ਕਰ ਲੈਂਦੇ ਵੀ ਤੇਰੇ ਠੀਕ ਹੈ, ਫਿਰ ਤੂੰ ਭਾਈ ਵੀਰ ਲੈ ਜਾ, ਜੇ ਤੇਰੇ ਲਈ ਔਖੀ ਤੇ ਪਵੇ ਤੂੰ ਘੀਆ ਲੈ ਜਾ।
2: ਉੱਥੇ ਤਾਂ ਮੇਲਾ ਲੱਗਦਾ, ਬਹੁਤ ਵਧੀਆ ਇੰਜੋਏ ਹੋ ਜਾਂਦਾ, ਜੋ ਮਰਜ਼ੀ ਜਿਹੜੀ ਢਾਣੀ ਹੁੰਦੀ ਨਾ ਇਕੱਠੀ ਹੋ ਜਾਂਦੀ ਉੱਥੇ, ਜਿਹੜਾ ਨਹੀਂ ਬੰਦਾ ਮਿਲਦਾ ਨਾ ਪਿੰਡ ਦਾ, ਸਾਰੇ ਮਿਲ ਜਾਂਦੇ ਉੱਥੇ, ਤੇ ਵਧੀਆ ਇੱਕ ਇੰਜੋਏ। ਛੱਡੋ ਇੱਕ ਕੋਈ ਵੀ ਗੱਲਬਾਤ ਹੁੰਦੀ ਪਿੰਡ ਵਿੱਚ ਨੀ ਪਤਾ ਲੱਗ ਜਾਂਦੀ ਯਾਰ, ਤੈਨੂੰ ਪਤਾ ਕੀ ਹੋਇਆ ਆ ਹੋਇਆ ਨੀ, ਉੱਥੇ ਪਤਾ ਲੱਗ
0: ਜਾਂਦਾ, ਦੁਕਾਨ ਕਾਹਦੀ, ਉਹਦਾ ਸਾਥ ਹੋ ਗਈ ਤੁਹਾਡੀ ਹੈ,
1: ਬੋਰਡ ਹੀ ਆ ਗਿਆ ਤੁਹਾਡਾ,
2: ਹਾਂਜੀ
1: ਤੰਦਰੁਸਤ ਰਹੋ ਤੇ ਇਸ ਤਰ੍ਹਾਂ ਰੌਣਕਾਂ ਲੱਗਦੀਆਂ ਰਹਿਣ, ਲਾਉਂਦੇ ਰਹੋ, ਧੰਨਵਾਦ ਤੁਹਾਡਾ, ਮਿਹਰਬਾਨੀ। ਆਪਾਂ ਬ੍ਰੇਕ ਲੈ ਕੇ,
0: ਬ੍ਰੇਕ ਤੋਂ ਬਾਅਦ ਆ ਜਾਓ,
1: ਫਿਰ ਆਪਾਂ ਵਾਪਸੀ ਕਰਦੇ ਹਾਂ, ਆ ਕੇ ਫਿਰ ਹੁੰਦੀਆਂ ਨੇ ਬਾਕੀ ਦੀਆਂ ਗੱਲਾਂ ਬਾਤਾਂ ਤੇ ਤੁਸੀਂ ਰੱਖੋ ਆਪਣੇ ਕੰਮ ਕਾਰ ਜਾਰੀ, ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ।

0: ਤੁਸੀਂ ਜਾਣਦੇ ਹੋ ਕਿ ਬੱਚੇ ਦਾ ਲਗਭਗ 90% ਦਿਮਾਗ ਉਹਨਾਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਵਿਕਸਿਤ ਹੋ ਜਾਂਦਾ ਹੈ? ਮੁਫਤ ਕਿੰਡਰ 3 ਅਤੇ 4 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ 2 ਸਾਲ ਲਈ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦਾ ਹੈ ਅਤੇ ਪਰਿਵਾਰਾਂ ਲਈ ਪੈਸਿਆਂ ਦੀ ਬਚਤ ਕਰਦਾ ਹੈ। ਕਿੰਡਰ ਵਿੱਚ ਬੱਚੇ ਖੇਡ ਰਾਹੀਂ ਸਿੱਖਦੇ ਹਨ, ਜਿਸ ਨਾਲ ਉਹ ਮਹੱਤਵਪੂਰਨ ਸਮਾਜਿਕ, ਭਾਵਾਤਮਕ ਅਤੇ ਬੌਧਿਕ ਹੁਨਰ ਵਿਕਸਿਤ ਕਰਦੇ ਹਨ ਅਤੇ ਨਵੇਂ ਦੋਸਤ ਵੀ ਬਣਾਉਂਦੇ ਹਨ। ਵਧੇਰੇ ਜਾਣਕਾਰੀ ਲਈ wic.gov.au/kinder ਤੇ ਜਾਓ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
4: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
5: ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗ ਵੱਧ ਗਈ।
6: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
7: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਸਾਰੇ ਜਗਿੰਦਰ ਸਿੰਘ ਤੋਂ ਮਾਫੀ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਨਾ ਜੰਮਦੀ ਵੇ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਸਾਡੀਆਂ ਜੇ ਤੇ ਚੱਲ ਰਹੀਆਂ ਨੇ ਤੇ ਇਹ ਵੀ ਲੱਗ ਪਈ ਕਰਨ ਵੀ ਜੇ ਮੈਂ ਨਾ ਜੰਮਦੀ ਵੇ
1: ਇਹ ਮੈਂ ਹੀ ਆ ਜਿਹੜੀ ਕੱਟੀ ਜਾਣ ਦੀ
0: ਇਹ ਵਹਿਮ ਹੀ ਆ ਵੈਸੇ ਫਿਰ ਵੀ ਤੇ ਜਗਿੰਦਰ ਵਹਿ ਜਾਣਾ ਹੈ
1: ਜੇ ਕੋਈ ਹੋਰ ਹੁੰਦੀ ਤਾਂ ਲੱਗ ਪਤਾ ਜਾਂਦਾ ਕਸਮ ਨਾਲ
0: ਇੱਦਾਂ ਕੋਈ ਹੋਊਗਾ ਵੀ ਮਤਲਬ ਆ ਜੇ ਆਹ ਨਾ ਹੁੰਦਾ ਤਾਂ ਕੁਛ ਵੀ ਨਾ ਹੁੰਦਾ ਜੇ ਆਹ ਮੈਂ ਨਾ ਜੰਮਦੀ ਤਾਂ ਕਿਤੇ ਵਿਆਹ ਹੀ ਨਾ ਹੁੰਦਾ ਵਹਿਮ ਹੀ ਆ ਬੰਦੇ ਦਾ
1: ਪੱਕਾ
0: ਕੁਛ ਨਾ ਕੁਛ ਤਾਂ ਹੋ ਹੀ ਜਾਂਦਾ
1: ਕੁਛ ਤਾਂ ਹੁੰਦਾ ਕਿਤੇ ਤਾਂ
0: ਕੰਮ ਥੋੜ੍ਹੀ ਰੁਕਦਾ ਥੋੜ੍ਹੀ ਆ
1: ਕੋਈ ਤਾਂ ਕਹਿੰਦਾ ਨਾ ਕੁਛ ਤਾਂ ਕਿਤੇ ਤਾਂ ਕੁਛ ਹੁੰਦਾ ਨਾ
0: ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਆਹ ਚੀਜ਼ ਜੇ ਇੱਦਾਂ ਹੋ ਗਿਆ ਤਾਂ ਬੜਾ ਵਧੀਆ ਹੋ ਗਿਆ ਮੈਂ ਨਹੀਂ ਤਾਂ ਮੈਂ ਮਤਲਬ ਹਲਕੇ 'ਚ ਰਹਿ ਜਾਣਾ ਸੀ ਪਰ ਹੋ ਸਕਦਾ ਇਹਦੇ ਤੋਂ ਵੀ ਵਧੀਆ ਹੋ ਜਾਂਦਾ
1: ਪਤਾ ਨਹੀਂ ਕੁਛ ਵੀ ਹੋ ਸਕਦਾ ਅਗਲੇ ਇਹ ਦੂਜੇ ਪਾਸੇ ਵੀ ਲੈ ਕੇ ਵੇਖੋ ਜਿਹੜੀ ਕਹਿ ਰਹੀ ਹੈ ਉਹ ਵੀ ਤਾਂ ਕਹਿ ਸਕਦੀ ਵੀ ਜੇ ਤੂੰ ਨਾ ਆਉਂਦਾ ਕੋਈ ਹੋਰ ਵਧੀਆ ਹੁੰਦਾ
0: ਇਹ ਤਾਂ ਆਪਣੀ ਸਾਇਕੀ ਆ
1: ਇਹ ਤਾਂ ਆਪਣੀ ਭਰੀ ਜੇ ਹੋ ਗਈ ਨਾ
0: ਇਹਦੀ ਆਪਣੀ ਸਾਇਕੀ ਆਪਣੀ ਸਿਫਤਾਂ
1: ਇਹ ਤਾਂ ਦੇਖੋ ਜੀ ਪਿਆਰ ਦਿਓ ਪਿਆਰ ਵੰਡੋ ਜੇ ਨੂੰ ਜੈ ਤੇ ਲੈ ਜਾਓ ਵੀ ਜੈ ਜੈ ਕਰੋ ਇੱਕ ਦੂਜੇ ਦੀ ਵਧੀਆ ਰਵਾਂਗੇ ਜੇ ਜੇ ਚ ਫਸੇ ਰਹਿਣਾ
0: ਜੇ ਪਸੰਦ ਹੈ ਤਾਂ ਉਹਦੇ ਤੇ ਲਾ ਲਾ ਹੈਨਾ
1: ਜੇ ਮੈਂ ਨਾ ਜੰਮਦੀ ਵੇ ਭਾਣ ਗਾਣਾ ਵੀ ਲਾਇਆ ਜੇ ਮੇਰੀ ਘਰ ਦੇ ਜਨਮ ਦਿਨ ਆ ਮੇਰਾ ਬਚਾਅ ਆ ਗਿਆ ਜਗਿੰਦਰ ਦਾ ਨਾਂ ਲੈ ਗਾਣੇ ਵਾਲੀ
0: ਚਲੋ ਇੱਕ ਵਾਰੀ ਫਿਰ ਤੋਂ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਹਾਂਜੀ ਮੈਲਬਨ ਤੇ ਗੱਲਾਂ ਬਾਤਾਂ ਸਾਡੀਆਂ ਜੇ ਤੇ ਚੱਲ ਰਹੀਆਂ ਤੇ ਤੁਸੀਂ ਵੀ ਜੇ ਦੇ ਉੱਤੇ ਸਾਂਝ ਪਾ ਸਕਦੇ ਹੋ ਹੁਣ ਇਸ ਹਿੱਸੇ ਦੇ ਵਿੱਚ ਤੇ ਇੱਕ ਵਾਰੀ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਤੁਸੀਂ ਨੋਟ ਕਰ ਲਓ ਨੰਬਰ 0447174044716174 ਤੇ ਜਾਂ ਫਿਰ 9956030344 ਤੇ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਵੀ ਪਾ ਸਕਦੇ ਹੋ ਸਾਂਝ ਆਪਣੀ ਜ਼ਿੰਦਗੀ ਦੀ ਕਿਸੇ ਜੇ ਦੀ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਜੇ ਆਪਾਂ ਕੱਲ੍ਹ ਡਿਨਰ ਕੀਤਾ ਹੁੰਦਾ ਤਾਂ ਅਸੀਂ ਬਣਾਉਂਦੇ ਲੈਮ ਬ੍ਰੇਨ ਮਸਾਲਾ ਵਿਦ ਤਰਕਿਸ਼ ਬ੍ਰੈਡ ਫੋਰ ਬੱਚੇ ਆਈ ਏਟ ਗੋਭੀ ਆਲੂ ਅਤੇ ਬ੍ਰੇਨ ਮਸਾਲਾ ਐਂਡ ਦਹੀਂ
1: ਬੜੀ
0: ਵਾਰੀ ਸਾਦੇ ਆਪਣੇ ਕੋਲ ਨੀ ਜਾਇਆ ਜਾਂਦਾ ਇਹ ਤੇ ਬੜਾ ਬੜਾ ਚੇਚ ਚੇਚ ਕਰਦੇ ਆ
1: ਉਹ ਚੇਚਾ ਬਣਾਉਂਦੇ ਆ ਚੇਚਾ ਸਾਦੇ ਆ
0: ਹਾਂ ਨਹੀਂ ਥੈਂਕ ਯੂ ਤੁਹਾਡਾ ਮਿਹਰਬਾਨੀ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਬੜੇ ਵਧੀਆ ਅਤੇ ਸੁਣਦਿਆਂ ਸੁਣਦਿਆਂ ਕਹਿੰਦੇ ਰੋਟੀਆਂ ਰਾਟੀਆਂ ਬਣਾਈਆਂ ਅਤੇ ਕਹਿੰਦੇ ਜੇ ਅਸੀਂ ਰੇਡੀਓ ਹਾਂਜੀ ਨਾ ਸੁਣਦੇ ਹੁੰਦੇ ਤਾਂ ਇੰਨਾ ਸੋਹਣਾ ਪਰਿਵਾਰ ਨਾ ਮਿਲਦਾ ਇੰਨਾ ਸੋਹਣਾ ਸਾਥ ਰੇਡੀਓ ਹਾਂਜੀ ਦਾ ਆਲਵੇਜ਼ ਬਲੈਸਡ ਥੈਂਕ ਯੂ ਜੀ ਧੰਨਵਾਦ ਇਸ ਐਪਰੀਸ਼ੀਏਸ਼ਨ ਦੇ ਲਈ ਦੇਸ਼ ਬੰਧੂ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰਾਮ ਰਾਮ ਤੂਰ ਭਾਈ
1: ਲੈ ਰਾਮ ਰਾਮ ਵਾਲਾ ਤੂੰ ਗੁੰਮ ਹੋ ਗਿਆ ਬਾਈ ਅੱਜ
0: ਵਿਸ਼ਿੰਗ ਐਵਰੀਵਨ ਏ ਬਿਊਟੀਫੁਲ ਐਂਡ ਬਲੈਸਡ ਟਿਊਜ਼ਡੇ ਅਤੇ ਆਪਾਂ ਸਾਡੇ ਨਾਲ ਕੋਲਰ ਸੀਗੇ ਅੰਮ੍ਰਿਤ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਆਉਂਦੇ ਹੋ ਸਿਨੇਮੇ ਵਾਲੀਆਂ ਮਸ਼ੀਨਾਂ ਚ ਫੁੱਲੇ ਨੀ ਵੱਜਦੇ ਬੁੜਕ
1: ਦੇਖ ਲੋ ਭੈਣ ਜੀ ਕੀ ਬਾਤ ਕਰ ਰਹੇ
0: ਖੁਸ਼ੀ ਸੇ ਇਹਨੂੰ ਖੁਸ਼ੀ ਸੇ ਫੂਲੇ ਨੀ ਸਮਾਤੇ
1: ਔਰ ਕਿਤਨਾ ਬੁਲਾਗੇ ਭਾਈ
2: ਭਾਈ ਬੈਣ ਮਿਲ ਜੇ ਤਾਂ ਖਰਚਾ ਚ ਚੜ ਜੇ ਨਾ
1: ਅੱਛਾ ਸਿਰ ਇਹਨਾਂ ਨਾ ਕਾਮ ਮੇਰਾ ਇਹ ਤੋਂ ਨਿਊ ਬਸ ਬਾਤਾਂ ਮਾਰ ਦੇਣਾ ਸਰ ਬਾਤਾਂ ਨਹੀਂ ਉਹ ਬਾਰੇ ਮੈਨੂੰ ਕਹਾ ਇਹ ਤਾਂ ਸਾਰਾ ਦਿਨ ਰੇਡੀਓ ਬੈਠਾ ਬਕਾਈ ਮਾਰਦੇ ਰਹਾ ਇਹਨਾਂ ਕਾ ਕਿਹਾ
0: ਫਰਕ ਥੋੜੀ ਪੈਂਦਾ ਕੋਈ
1: ਪੜ ਜਾ ਮਾਰ
2: ਪੱਕਾ
1: ਫਰਕ ਪੜ ਜਾ ਬਾਈ
0: ਚੁੱਪ ਕਰ ਗਏ ਕਰੋ ਤੁਸੀਂ
1: ਨਾ ਨਾ ਬਹੁਤ ਵਧੀਆ ਕਰਿਆ ਭਾਅ ਜੀ, ਬਹੁਤ ਵਧੀਆ। ਨਿਊ ਹੀ ਲੋਟ ਆਵਾਂਗੇ, ਨਿਊ ਨਹੀਂ ਆਉਂਦੇ, ਨਿਊ ਨਹੀਂ ਆਉਂਦੇ,
2: ਨਿਊ ਲੋਟ ਕਰਨੇ ਪੈਣੇ ਨੇ ਆਪਾਂ ਨੂੰ। ਮੈਂ ਤਾਂ ਹੀ ਤਾਂ ਹਰ ਮੰਗਲਵਾਰ ਆਏ ਕਰੂੰ, ਥੋੜਾ ਬਹੁਤ ਮਨ ਵੀ ਫੀਲ ਕਰਾ, ਇਹਨਾਂ ਨੂੰ ਵੀ ਫੀਲ ਕਰਾ ਮੈਂ, ਹਮ ਵੀ ਬੈਠੇ
1: ਆ, ਅੰਬੀ ਅੰਬ ਮੈਂ ਥਮ ਥਮ ਅੰਬੀ ਅੰਬ ਹੈ,
0: ਬੰਦਾ ਆਪਣੀ ਬੋਲੀ ਬਦਲ ਲੇ ਤੇ ਐਂ ਲੱਗਦਾ ਵੀ ਜਿੱਦਾਂ ਉਹ ਨਾ ਪਿੱਛੋਂ ਸ਼ਕਲ ਵੀ ਚੇਂਜ ਹੋ ਗਈ, ਤੁਸੀਂ ਇਮੈਜੀਨੇਸ਼ਨ ਚ ਐਂ ਸੋਚਦੇ ਨਾ ਵੀ ਜਿੱਦਾਂ ਇਹ ਕੋਈ ਹੋਰ ਆ ਬੰਦਾ।
1: ਇਮੈਜੀਨੇਸ਼ਨ ਮੈਂ ਕਹਾ ਅਮਰਤ ਬਹਿਣ ਜੀ ਨੇ ਸਵੇਰ ਕਹਾ ਕੁਛ ਨੀ ਕਹਾ, ਸਿਰ ਭਲੇ ਰੱਖੀ ਓੜਨੀ ਸੀ ਔਰ
2: ਸਿਰ ਪਰ ਮੱਥੇ ਪਰ ਲੱਟੂ ਸਲਾਇਆ ਹੋਇਆ
1: ਪੂਰੀ ਸ਼ਕਲ ਬਣਾਈ ਦੀ ਨਾ,
2: ਹੁੜਕ ਹੋਆ ਜਿਸ ਤਰ੍ਹਾਂ ਕਿਸੇ ਚੀਜ਼ ਕੀ ਬੇਚੈਨੀ ਜੀ ਲੱਗਦੀ ਹੋਆ ਕਿ ਤਲਬ ਜੀ ਲੱਗਣੀ ਕਹਿੰਦੇ ਹੁੜਕ। ਜਨੌਰ ਜਾਨਵਰਾਂ ਨੂੰ ਕਹਿੰਦੇ ਆ, ਜਨੌਰ ਪਸ਼ੂ ਹੈਨਾ
0: ਜੀ।
2: ਫਿਰ ਅਗਰ ਹੈਗਾ ਕੁਰਬਲ ਹਲ ਚਲ ਜੀ ਮਿਚਣੀ, ਜਿਸ ਤਰ੍ਹਾਂ ਕੁਰਬਲ ਕੁਰਬਲ ਜੀ ਹੋ ਰਹੀ ਆ ਕੋਈ ਗੱਲਾਂ ਬਾਤਾਂ ਕੀ, ਉਹਨੂੰ ਵੀ ਕਹਿੰਦੇ ਹਲ ਚਲ ਜੀ।
0: ਦੋਵਾਂ ਭੈਣਾਂ ਦੇ ਕਹਿੰਦੇ ਆ ਅੱਜ ਦੂਰ ਦੂਰ ਦੂਰ ਦੂਰ ਮਸ਼ੀਨਾਂ ਡਾਹ ਦਿੱਤੀਆਂ ਤੋਂ ਤਾਂ ਕੁਰਬਲ ਕੁਰਬਲ ਹੋਈ ਦੀ।
2: ਨਾ ਨਾ ਅੱਜ ਦੂਰ ਦੂਰ ਨੀ, ਮੈਂ ਅੱਜ ਤਾਂ ਘਰੇ ਬੈਠੀ ਉਸ ਦਾ ਕੰਮ ਪਰ ਆ, ਮੇਰੀ ਤਾਂ ਬੈਗ ਦੁਖ ਰਹੀ ਆ।
0: ਤਵੀ ਤੇ ਤਵੀ ਤੇ ਕੁਰਬਲ ਕੁਰਬਲ ਹੋਵੇ ਸੇ।
1: ਨਾ ਨਾ ਨਾ ਦੂਸਰੀ ਭੈਣ ਕੇ ਮਨ ਮੈਂ ਕੁਰਬਲ ਕੁਰਬਲ ਰੱਖੀ ਵਾ, ਘਰ ਬੈਠੀ ਮੈਂ ਕੰਮ ਕਰ ਰਹੀ ਹਾਂ
2: ਪਰ ਹਟੀ ਕੋ ਨੀ, ਉਹ ਮੈਨੂੰ ਪਰਚੀ ਭੇਜਦੀ ਹੈ ਉਹਨੇ ਮੈਨੂੰ ਫਟਾਫਟ ਬਤਾਉਣ ਵਾਸਤੇ ਅੱਖਰ ਕੀ ਤੂੰ ਬਤਾ ਦੇ।
0: ਓਕੇ ਹਾਂਜੀ।
2: ਤੇ ਛੜੱਪਾ ਹੁੰਦਾ ਜੀ, ਜੰਪ ਕਰਨਾ ਇਹਦਾ ਮਾਰ ਛੜੱਪਾ ਪਿੰਡ ਵਿੱਚ ਆ ਜਾ,
0: ਪਿੰਡ ਵਿੱਚ ਨੀ ਪਿੰਡ ਵਿੱਚ
2: ਫਾਡੀ ਦਾ ਥੋੜਾ ਡਾਊਟ ਹੈ, ਮਤਲਬ ਯਾ ਤੇ ਹਰੀ ਹਰੀ ਹੋ ਜਾਣਾ ਯਾ ਕੁਛ ਇਦਾਂ ਸ਼ਾਇਦ ਹੈਗਾ।
0: ਅੱਛਾ ਨਹੀਂ ਅੱਜ ਤੁਸੀਂ ਫਾਡੀ ਰਹਿ ਗਏ ਜੇ ਉਦਾਂ ਤਾਂ ਮੈਂ ਦੱਸਾਂ।
2: ਰੱਫੜ ਹੁੰਦਾ ਕਲੇਸ਼ ਪਾਣਾ, ਕੋਈ ਕਿਸ ਚੀਜ਼ ਦਾ ਬਹਿਸ ਕਰ ਲੈਣੀ ਯਾ ਕੁਛ ਚੀਜ਼ ਦਾ ਕਲੇਸ਼ ਪਾ ਕੇ ਬਹਿ ਜਾਣਾ। ਤੇ ਲਾਸਟ ਅੱਖਰ ਕਿਹੜਾ ਸੀ ਜੀ?
1: ਪਸੂੜੀ
2: ਪਸੂੜੀ ਉਲਝਣਾ, ਉਲਝੜ ਜੀ ਪਾ ਜਾਂਦੀ, ਮਤਲਬ ਕੋਈ ਉਲਝਣ ਜੀ ਪਾ ਕੇ ਪਾ ਕੇ ਬਹਿ ਜਾਣਾ।
0: ਚਲੋ ਪਸੂੜੀ ਪਸੂੜੀ ਗਾਣਾ ਵੀ ਹੈਗਾ, ਸੁਣਿਆ?
2: ਪਸੂੜੀ ਪਾਣੀ ਪਸੂੜੀ ਪਾ ਦੇਣੀ, ਮਤਲਬ ਕੰਮ ਜਿਹਾ ਖਰਾਬ ਕਰ ਦੇਣਾ, ਆਪਣਾ ਪੰਗਾ ਜਿਹਾ ਪਾ ਕੇ ਬਹਿ ਜਾਣਾ।
1: ਮਿਲਦੇ ਮਿਲਦੇ ਲਫ਼ਜ਼ ਹੈ ਇਹ ਰਫੜ ਪਸੂੜੀ, ਪਰ ਇਨਕਾ ਥੋੜਾ ਸਾ ਹਲਕਾ ਸਾ ਫਰਕ ਹੈ, ਬਾਅਦ ਮੈਂ ਬਤਾਵਾਂਗੇ ਆਪ ਤੇ।
0: ਪਸੂੜੀ ਗਾਣਾ ਸੁਣਾਉਂਦੇ ਤੁਹਾਨੂੰ ਕੋਕ ਸਟੂਡੀਓ ਦਾ,
2: ਤੁਸੀਂ
1: ਇੰਜੋਏ ਕਰਦੇ ਰਹੋ, ਸੁਣਦੇ ਰਹੋ ਮਾਰੀ ਬਾਤ।
0: ਨਹੀਂ ਹਲੇ ਜੇ ਦੱਸਣੀ ਹੈ
1: ਨਾ, ਜੇ ਵੀ ਬਤਾਵਾਂ,
0: ਜੇ ਅੱਜ ਜੋਬ ਤੇ ਗਏ ਹੁੰਦੇ ਤੇ ਫਿਰ ਕੀ ਹੋਣਾ।
2: ਜੇ ਦੇਖੋ ਜੇ ਜੇ ਰੇਡੀਓ ਹਾਂਜੀ ਨਾ ਹੁੰਦਾ ਨਾ, ਅੱਜ ਆਪਾਂ ਇਹ ਸਾਰਾ ਪਰਿਵਾਰ ਨਾ ਹੁੰਦਾ
1: ਹਨਾ।
2: ਰੇਡੀਓ ਹਾਂਜੀ ਪੋਜ਼ਿਟਿਵ ਆ ਗਿਆ, ਜੇ ਜੇ ਨੇ ਸਾਨੂੰ ਇੰਨਾ ਸੋਹਣਾ ਪਰਿਵਾਰ ਦੇਤਾ, ਸਾਨੂੰ ਇੰਨੇ ਭਾਈ ਭੈਣ ਸਾਡੇ ਰਿਸ਼ਤੇਦਾਰ ਮਿਲਾ ਤੇ, ਕਿਹੜਾ ਇੱਥੇ ਆਪਣਾ ਇੱਕ ਪਰਿਵਾਰ ਦੇਤਾ ਸਾਨੂੰ
0: ਜੀ।
2: ਤੇ ਇਹ ਮਤਲਬ ਆਪਾਂ ਪੋਜ਼ਿਟਿਵ ਚਲੇ ਸਕਦੇ, ਜੇ ਜੇ ਆਪਾਂ ਨੈਗੇਟਿਵ ਚ ਲੈਂਦੇ ਆਪਾਂ ਨੂੰ ਉਹ ਟੈਨਸ਼ਨ ਹੀ ਰਹਿੰਦਾ ਜ਼ਿਆਦਾਤਰ।
1: ਮਤਲਬ ਆਪਕੇ ਲਈ ਜੇ ਬੜੀਆ ਰਹੇਗੀ,
2: ਬੰਦਾ
0: ਜਦੋਂ ਸੋਚ ਰਿਹਾ ਨਾ, ਤੁਹਾਨੂੰ ਇਹ ਲੱਗੇ ਵੀ ਇਹ ਜੇ ਮੈਨੂੰ ਨੈਗੇਟਿਵ ਸੈਂਸ ਚ ਲੱਗਦੀ ਹੈ, ਤੇ ਉਹਨੂੰ ਹੌਲੀ ਹੌਲੀ ਉਹ ਜੇ ਇਹੋ ਹੀ ਬਦਲ ਲੇ ਤੇ ਤੁਹਾਨੂੰ ਤੁਸੀਂ ਖੁਸ਼ ਰਹਿਣਾ ਸ਼ੁਰੂ ਕਰ ਦਿੰਦੇ ਹੋ।
1: ਜਦ ਕੋਈ ਬਾਤ ਹੋ ਜਾਏ ਨਾ, ਉਸ ਸਮੇਂ ਲਗਾ ਯਾਰ ਜੇ ਬਹੁਤ ਬੁਰੀ ਆ, ਲੇਕਿਨ ਥੋੜਾ ਸਾ ਸਮਾਂ ਮਿਲ ਜਾਣਾ ਉਸ ਸਮੇਂ ਫਿਰ ਲਗਾ ਯਾਰ ਜੇ ਬਾਤ ਅੱਛੀ ਹੋਈ,
0: ਜੋ ਵੀ ਹੁੰਦਾ ਚੰਗਾ।
2: ਪਹਿਲਾਂ ਮੈਂ ਜੇ ਦਾ ਬਹੁਤ ਮਤਲਬ ਨੈਗੇਟਿਵ ਵਿੱਚ ਬਹੁਤ ਸੋਚਿਆ, ਜਿੱਦਾਂ ਹੁਣ ਮੰਮੀ ਡੈਡੀ ਨਾਲ ਹੋਇਆ, ਜਦ ਮੰਮੀ ਡੈਡੀ ਚਲੇ ਗਏ ਨਾ, ਮੈਂ ਬਹੁਤ ਸੋਚਿਆ ਕਿ ਹਾਂ ਵੀ ਜੇ ਹੁੰਦੇ। ਪਰ ਉਹੀ ਹੈ ਕਿ ਕਹਿੰਦੇ ਆ ਕਿ ਜੇ ਆਪਾਂ ਉਹਨੂੰ ਸੋਚੀ ਜਾਓ ਨਾ, ਤੁਹਾਨੂੰ ਟੈਨਸ਼ਨ ਜ਼ਿਆਦਾ ਦਿੰਦੀ ਹੈ, ਇਸ ਕਰਕੇ ਉਹਨੂੰ ਨੈਗੇਟਿਵ ਨਾ ਲੈ ਕੇ ਪੋਜ਼ਿਟਿਵ ਲਓ ਕਿ ਨਹੀਂ, ਜੇ ਰੱਬ ਨੂੰ ਪਤਾ ਹੀ ਸੀ ਕਿ ਕੁਛ ਹੈ ਜੀ, ਤਾਂ ਹੀ ਕਰਕੇ ਉਹਨਾਂ ਕੋਲ ਗਏ ਨੇ। ਤੇ ਹੁਣ ਆਪਣੇ ਆਪ ਨੂੰ ਸਮਝਾਣਾ ਕਿ ਨਹੀਂ, ਜਿੱਥੇ ਵੀ ਹੈ ਸਹੀ ਨੇ ਉਹ, ਪਰਮਾਤਮਾ ਨੇ ਜੋ ਕੀਤਾ।
1: ਮੈਂ ਜੀ ਇੱਕ ਬਾਤ ਕਹਿਣੀ ਚਾਹੂੰ, ਮੈਂ ਐਸੇ ਬੰਦੇ ਵੀ ਦੇਖੇ ਲਾਈਫ ਮੈਂ, ਜਿਨ ਕੇ ਮਾਂ ਬਾਪ ਦੁਨੀਆਂ ਮੈਂ ਤੇ ਗਏ, उस समय बोल रहे थे यार अगर हम दे जे हम दे तो या कर दे, उस समय भगवान नु कोस रहे थे, लेकिन एक समय आया वो बंदे इन्हू कह रहे थे इन्हू कह रहा ठीक हो गया चले गए, वो बहुत तकलीफ में थे छुट गए बेचारे चले गए, कोई कोई बीमारी से था कोई कैसे था वो छुट गए, मतलब समय के बाद आपकी वो चीज है ना वो ऑटोमेटिकली पॉजिटिव हो जाए।
0: कुछ जड़ियां चीजें तो हाथ ही नहीं है ना, जड़ियां चीजें तो डे समय तो परे हैं
1: जी,
0: मतलब ए भी तो हो सकता ना भी वो वध समय ला के गए हुन कीता कीता उन्ना भी अगाही नहीं है
2: ਜਿਦਾਂ ਮੰਮਾ ਦਾ ਹਾਲ ਸੀ ਨਾ, ਮੰਮੀ ਦੇ ਮਤਲਬ ਹੁਣ ਬੋਲ ਨੀ ਸਕਦੇ ਸੀ, ਮੰਮਾ ਦੀ ਫੂਡ ਪਾਈਪ ਲੱਗੀ ਸੀ ਢਿੱਡ ਚ ਨਾ, ਉਹਦੇ ਨਾਲ ਖਾਣਾ ਪਾਉਂਦੇ ਸੀ ਤੇ ਆਪਣੇ ਆਪ ਤੋਂ ਮਤਲਬ ਦੂਜੇ ਤੇ ਡਿਪੈਂਡ ਸੀ, ਤੇ ਉਹੀ ਲੱਗਦਾ ਕਿ ਜਿਸ ਚ ਮਤਲਬ ਜੋ ਉਹਨਾਂ ਦੇ ਉੱਤੇ ਬੀਤ ਸਕਦੀ ਉਹ ਅਸੀਂ ਨੀ ਸਮਝ ਸਕਦੇ, ਉਹ ਅੰਦਰ ਹੀ ਮਤਲਬ ਕਹਿ ਨੀ ਪਾਉਂਦੇ ਸੀ ਕਿਉਂਕਿ ਬੋਲ ਨੀ ਪਾਉਂਦੇ ਸੀ, ਉਹਨਾਂ ਨੂੰ MND ਡਿਸੀਜ਼ ਸੀ ਨਾ, ਤੇ ਜੋ ਉਹਨਾਂ ਦੀ ਹਾਲਤ ਸੀ ਉਹ ਕਈ ਵਾਰ ਇੱਦਾਂ ਆਪਣੇ ਆਪ ਤੋਂ ਫੀਲ ਹੁੰਦਾ ਸੀ ਕਿ ਨਹੀਂ ਉਹ ਅੰਦਰ ਹੀ ਅੰਦਰ ਕਾਫੀ ਕੁਛ ਘੁਲਦਾ ਪਿਆ ਉਹਨਾਂ ਦੇ ਅੰਦਰ ਪਰ ਕਹਿ ਨੀ ਪਾ ਰਹੇ ਨਾ, ਤੇ ਉਹੀ ਉਹ ਕਿ ਹੁਣ ਸੋਚ ਕੇ ਲੱਗਦਾ ਕਿ ਨਹੀਂ ਪਰਮਾਤਮਾ ਨੇ ਸ਼ਾਇਦ ਸੋ ਕੁਛ ਸੋਚ ਕੇ ਹੀ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਕਿ ਉਹ ਵੀ ਆਪਣੇ ਆਪ ਤੋਂ ਮਜਬੂਰ ਹੋਏ ਹੋਏ ਸੀ ਅੰਦਰੋਂ।
1: ਬਿਲਕੁਲ ਸਮਾਂ ਤਾਂ ਹੁੰਦਾ ਹਰ ਇੱਕ ਦਾ, ਕਿਸੇ ਦਾ ਜਾਣਦਾ ਹੁੰਦਾ ਜਦੋਂ ਜਿਵੇਂ ਸਮਾਂ ਪੂਰਾ ਹੋਇਆ, ਆਪਾਂ ਸ਼ੁਰੂ ਤੋਂ ਪੜ੍ਹਦੇ ਆਏ ਸਵਾਸਾਂ ਦੀ ਪੂੰਜੀ ਹੈ, ਜਦੋਂ ਸਵਾ ਪੂੰਜੀ ਖਤਮ ਹੋ ਗਈ ਤਾਂ ਬੰਦੇ ਨੇ ਜਾਣਾ ਆ, ਲੇਕਿਨ ਉਸ ਸਮੇਂ ਆਪਾਂ ਨੂੰ ਲੱਗਦਾ ਲੇਕਿਨ ਐਂਡ ਆਫ ਦਾ ਡੇ ਬਾਅਦ 'ਚ ਜਾ ਕੇ ਚੀਜ਼ਾਂ ਲੱਗਦੀਆਂ ਵੀ ਠੀਕ ਹੈ ਵੀ ਜੋ ਹੋਇਆ ਉਹ ਠੀਕ ਹੋਇਆ, ਕਿਉਂਕਿ ਤਾਂ ਸਾਡੀ ਤਾਂ ਇੱਛਾਵਾਂ ਕਦੀ ਖਤਮ ਨਹੀਂ ਹੋਣੀਆਂ ਭੈਣ ਜੀ।
2: ਹਾਂਜੀ ਹਾਂਜੀ,
1: ਅਸੀਂ ਕਹਿੰਦੇ ਵੀ ਸਾਡਾ ਆਹ ਵੀ ਹੁੰਦਾ ਮੈਂ, ਕਿਉਂਕਿ ਜਿਹੜੀ ਅਚੀਵਮੈਂਟ ਸਾਡੀ ਜ਼ਿੰਦਗੀ 'ਚ ਕਦੀ ਆਈ ਨਹੀਂ ਹੁੰਦੀ ਜਿਵੇਂ ਜਿਵੇਂ ਆਉਂਦੀ, ਔਰ ਉਦੋਂ ਸਾਡੇ ਕੋਈ ਜਿਹੜੇ ਬਿਲਕੁਲ ਕਲੋਜ਼ ਨੇ ਭੈਣ ਭਰਾ ਮਾਂ ਪਿਓ ਨਹੀਂ ਹੁੰਦੇ ਨਾ, ਅਸੀਂ ਕਹਿੰਦੇ ਯਾਰ ਜੇ ਉਹ ਹੁੰਦੇ ਨਾ ਅੱਜ ਮੈਂ ਇੱਥੇ ਮੁਕਾਮ 'ਤੇ ਹਾਂ ਜਾਂ ਮੇਰੇ ਕੋਲ ਆਹ ਚੀਜ਼ ਹੈਗੀ ਆ, ਉਹ ਬੜੇ ਖੁਸ਼ ਹੁੰਦੇ, ਉਹ ਪਰ ਐਕਚੁਅਲੀ ਖੁਸ਼ ਹੈਗੇ ਆ, ਉਹਨਾਂ ਦੀ ਬਲੈਸਿੰਗ ਨਾਲ ਹੀ ਅਸੀਂ ਚੀਜ਼ਾਂ ਸਾਨੂੰ ਮਿਲੀਆਂ ਨੇ, ਅਸੀਂ ਇਸ ਕਾਮਯਾਬੀ 'ਤੇ ਪਹੁੰਚੇ ਹਾਂ। ਮੈਂ ਤਾਂ ਆਪਣੀ ਹਰ ਅਚੀਵਮੈਂਟ ਨੂੰ ਆਪਣੀ ਕਾਮਯਾਬੀ ਮੰਗਦਾ, ਕੁਛ ਵੀ ਆ, ਗੱਡੀ ਲੈ ਲਓ ਤਾਂ ਉਹ ਵੀ ਕਾਮਯਾਬੀ ਆ, ਕਰ ਲੈ ਲਓ ਉਹ ਵੀ ਕਾਮਯਾਬੀ ਆ, ਜੋਬ ਚੰਗੀ ਉਹ ਵੀ ਕਾਮਯਾਬੀ ਆ, ਚੰਗੇ ਮਿੱਤਰ ਮਿਲ ਗਏ ਨੇ, ਚੰਗੇ ਭੈਣ ਭਰਾ ਤੁਹਾਡੇ ਮਿਲ ਗਏ, ਉਹ ਵੀ ਇੱਕ ਕਾਮਯਾਬੀ ਆ।
0: ਬਿਲਕੁਲ,
1: ਇਹ ਡਿਪੈਂਡ ਕਰਦਾ ਤੁਸੀਂ ਉਹਨੂੰ ਕਿੱਦਾਂ ਸੈਲੀਬ੍ਰੇਟ ਕਰਦੇ ਹੋ, ਪਰ ਇਸ ਕਰਕੇ ਜਿਹੜੀ ਜੇ ਆ ਉਹਨੂੰ ਹਮੇਸ਼ਾ ਪੋਜ਼ਿਟਿਵ ਤਰੀਕੇ ਨਾਲ ਰਹੋ, ਬੜਾ ਵਧੀਆ ਕਰਦੇ ਤੁਸੀਂ, ਬੜਾ ਵਧੀਆ ਪੋਜ਼ਿਟਿਵ ਤਰੀਕੇ ਨਾਲ ਲਿਆ, ਤੇ ਸਾਡਾ ਤਾਂ
2: ਜੇ ਆਪਾਂ ਮਿਹਨਤ ਕਰਦੇ ਪਏ ਵੀਰ ਜੀ, ਉਹੀ ਆਪਾਂ ਨੂੰ ਪਰਮਾਤਮਾ ਫਲ ਦਿੰਦਾ ਪਿਆ।
1: ਜੀ ਜੀ ਜੀ
0: ਬਿਲਕੁਲ,
1: ਪਰ ਮਿਹਨਤ ਤਾਂ ਦੂਜੀ ਭੈਣ ਜੀ ਕਰ ਰਹੇ, ਤੁਸੀਂ ਤਾਂ ਛੁੱਟੀ ਮਾਰ ਕੇ ਬੈਠੇ ਹੋ।
2: ਜੇ ਮੈਂ ਬੈਠੀ ਆ ਤਾਂ ਹੀ ਉਹ ਮਸ਼ੀਨਾਂ ਸਾਹਮਣੇ ਪਈ ਹੈ, ਮੈਸੇਜ ਮੈਨੂੰ ਭੇਜਦੀ ਪਈ
1: ਹੈ। ਇਸ ਕੁਦਰ ਭੈਣ ਜੀ ਕੰਮ ਕਰ ਰਹਾ ਆਪ ਤੋਂ ਭਾਈ, ਥੰਮ ਤੋਂ ਲੈ ਨਜ਼ਾਰੇ ਲੈ ਰਹੇ, ਬਾਤਾਂ ਕਰ ਰਹੇ ਰੇਡੀਓ ਬੈਠੇ ਆ,
2: ਮੇਰੇ ਹੌਸਲੇ ਪਰ ਹੀ ਕੰਮ ਕਰ ਰਹੀ ਹੈ ਕਿ ਨਹੀਂ ਭੈਣ ਮੈਸੇਜ ਕਰ, ਫੋਨ ਕਰ ਰਹੀ ਹੈ, ਮੈਂ ਆਪਣਾ ਹੱਸ ਹੱਸ ਕੇ ਹੋਰ ਦੋ ਸ਼ਰਟ ਹੋਰ ਐਕਸਟਰਾ ਕਰ ਦੂੰਗੀ।
0: ਥੈਂਕ ਯੂ ਭੈਣ ਜੀ,
1: ਥੈਂਕ ਯੂ,
2: ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ। ਹੈਲੋ, ਹਾਂਜੀ,
3: ਹੈਲੋ
0: ਜੀ, ਸਾਫ ਸਫਾਈਆਂ ਕਰਨ ਲਈ ਮੈਨੂੰ ਲੱਗਦਾ, ਜਾਂ ਤੇ ਕਰ ਲਓ ਤੁਸੀਂ, ਫਿਰ ਲੈ ਲਓ ਟਾਈਮ ਹਲੇ
1: ਤੱਕੇ।
0: ਮੈਨੂੰ ਲੱਗਦਾ ਹਲੇ ਨਾ ਰੋਟੀ ਪਾਣੀ ਆਟਾ ਉਟਾ ਜਿਹਾ ਗੁੰਨਣ ਡੇ, ਮੈਨੂੰ ਲੱਗਦਾ ਹਲੇ ਨਾ ਹਲੇ ਆਵਾਜ਼ ਜਿੱਦਾਂ, ਜਾਂ ਫਿਰ ਮੈਨੂੰ ਲੱਗਦਾ ਸਫਾਈਆਂ ਕਰਨ ਡੇ ਨਾ, ਜਿੱਦਾਂ ਬੰਦਾ ਥੱਲੇ ਆਪਣਾ ਬੈੱਡ ਦੇ ਥੱਲੇ ਜਦੋਂ ਲੰਮੀ ਬਾਂਹ ਕਰਕੇ ਝਾੜੂ ਮਾਰਦਾ ਨਾ, ਤੇ
1: ਫੋਨ ਦੂਰ ਪਿਆ ਹੁੰਦਾ।
0: ਹਾਂ, ਆਵਾਜ਼ ਫਿਰ ਇੱਥੇ ਆਉਂਦੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਹੈਲੋ,
4: ਅੱਜ
0: ਕੱਲ ਦੀਆਂ ਕੁੜੀਆਂ ਦੀ ਆਵਾਜ਼ ਹੀ ਨੀ ਆਂਟੀ ਨਿਕਲਦੀ,
4: ਬੈੱਡ ਥੱਲੇ ਵਾੜਤੀ।
0: ਲੰਮੀ ਬਾਂਹ ਕਰਕੇ ਕੱਢਣਾ ਪੈਂਦਾ ਉਹ ਥੱਲੇ, ਬੜਾ ਧੂੜ ਮਿੱਟੀ
4: ਕਰਕੇ ਗੇੜਾ ਦੇ ਦਿੰਦੇ ਆ,
1: ਗੇੜਾ ਦੇਣਾ ਭਾਵੇਂ ਬੈੱਡ ਥੱਲੇ ਗੇੜਾ ਦਵਾ ਭਾਵੇਂ ਕਿੱਦੇ ਚ।
0: ਪਹਿਲਾਂ ਕਹਿੰਦੀਆਂ ਵੀ ਬਾਕਸ ਵੀ ਚਾਹੀਦਾ ਥੱਲੇ ਨਾ, ਹੁਣ ਬਾਕਸ ਵੀ ਆ ਗਿਆ ਥੱਲੇ, ਫਿਰ ਸਫਾਈ ਕਰਨੀ ਤਾਂ ਔਖੀ ਹੋਣੀ ਆ।
1: ਭਾਂਡੇ ਵਾਲੇ ਵੀ ਨੀ ਆਉਂਦਾ, ਪੁਰਾਣੇ ਕੱਪੜੇ ਦੇ ਕੇ ਭਾਂਡੇ ਲੈ ਲਏ ਬੰਦਾ,
0: ਭਾਂਡੇ ਸਦੋ ਪਤੀਸੇ ਵਾਲਾ ਨੀ ਆਉਂਦਾ।
1: ਸਮਾਨ ਸਿਰ ਦੇ ਦੀ ਉਹਨੂੰ ਵਾਪਸ ਵੀ ਲੈ ਤੂੰ ਗੱਤਾ ਵੀ ਲੈ ਜਾ ਪਲਾਸਟਿਕ ਵੀ ਲੈ ਜਾ ਆਉਂਦਾ ਨੀ ਨਾ ਇੱਥੇ ਤਾਂ ਹੀ ਤਾਂ ਲੋਕਾਂ ਕੋਲ ਸਮਾਨ ਇੰਨਾ ਪਿਆ ਹੁੰਦਾ
0: ਮੁੱਲ ਨੀ ਨਾ ਪੈਂਦਾ ਇੱਥੇ ਹੈਨਾ ਆਂਟੀ ਉੱਥੇ ਮਸ਼ੀਨ ਤੇ ਧਰੀ ਦੀ ਉਹ ਕਹਿੰਦੇ ਨਹੀਂ ਨਹੀਂ ਆਹ ਨੀ ਆਹ ਵਾਲੀ ਨੀ ਦੂਜੀ ਰੱਖੋ ਨਹੀਂ ਆਹ ਵਾਲੀ ਗਲਤ ਰਾਤੀ ਹੈਨਾ
1: ਉਹ ਵੀ ਪੰਗਾ ਪੈਂਦਾ
0: ਉੱਥੇ ਵੀ ਪੰਗਾ ਹੀ ਆ
4: ਹਰਮੀਤ ਨਾ ਹੁੰਦਾ ਤੇ ਅੱਜ ਸੁੱਖ ਦਾ ਪ੍ਰੋਗਰਾਮ ਕੌਣ ਕਰਦਾ ਵੀ
1: ਆਂਟੀ ਦੀ ਜੇ ਬੜੀ ਸੋਹਣੀ ਬੜੀ
0: ਸਹੀ ਗੱਲ ਕਈ ਚੀਜ਼ਾਂ ਦਾ ਆਂਟੀ ਸਾਨੂੰ ਜ਼ਿੰਦਗੀ ਚ ਛੋਟੀ ਤੋਂ ਲੈ ਕੇ ਵੱਡੀਆਂ ਦਾ ਚਿੱਤ ਚੇਤਾ ਵੀ ਨਹੀਂ ਹੁੰਦਾ ਤੁਹਾਡੀ ਸਮਝ ਤੋਂ ਕਿੰਨੀਆਂ ਪਰੇ ਹੁੰਦੀਆਂ ਵਾ ਇਹ ਚੀਜ਼ਾਂ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਵਾ ਪਰ ਫਿਰ ਵੀ ਆਪਾਂ ਫਿਰ ਵੀ ਯਕੀਨ ਨਹੀਂ ਕਰ ਪਾਉਂਦੇ ਫਿਰ ਵੀ ਸਾਨੂੰ ਡਾਊਟ ਹੀ ਰਹਿੰਦਾ ਹਮੇਸ਼ਾ ਵੀ ਹਾਏ ਜੇ ਇੱਦਾਂ ਨਾ ਹੋਇਆ ਤੇ ਕੀ ਹੋਜੂਗਾ ਸਾਡੀ ਜ਼ਿੰਦਗੀ ਚ ਇੰਨਾ ਕੁ ਕੁਛ ਹੁੰਦਾ ਆ ਵੀ ਤੁਹਾਨੂੰ ਤੁਹਾਨੂੰ ਹੈਰਾਨ ਕਰਕੇ ਜਾਂਦਾ ਵੱਖਰੀ ਗੱਲ ਹੈ ਵੀ ਤੁਸੀਂ ਨਾ ਮੁੜ ਕੇ ਫੋਰ ਗਰੰਟਿਡ ਜਿਹਾ ਬੰਦਾ ਲੈ ਲੈਂਦਾ ਚੱਲ ਠੀਕ ਹੈ ਇਹਦੀ ਕਿਹੜੀ ਗੱਲ ਸੀ ਹੈਨਾ ਪਰ ਜਿੱਦਾਂ ਤੁਸੀਂ ਵੀ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਵੀ ਜਦੋਂ ਕੋਈ ਅੱਜ ਤੋਂ ਕੋਈ ਦੋ ਚਾਰ ਮਹੀਨੇ ਛੇ ਮਹੀਨੇ ਪਹਿਲਾਂ ਆਪਾਂ ਸੋਚਿਆ ਨਹੀਂ ਹੋਊਗਾ ਵੀ ਤੁਸੀਂ ਆ ਕੇ ਪ੍ਰੋਗਰਾਮ ਕਵਰ ਕਰਨੇ ਹੈਨਾ ਵੀ ਸਾਨੂੰ ਕੋਈ ਚਿੱਤ ਖਿਆਲ ਹੀ ਨਹੀਂ ਹੁੰਦਾ ਇਹ ਤਾਂ ਛੋਟੀ ਜਿਹੀ ਇੱਕ ਐਗਜ਼ਾਮਪਲ ਆ ਮਤਲਬ ਸਾਨੂੰ ਬੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਜਿਹਦਾ ਚਿੱਤ ਖਿਆਲ ਹੀ ਨਹੀਂ ਅਤੇ ਆਪਾਂ ਜੇ ਇਹੋ ਜਿਹੀਆਂ ਇਕੱਠੀਆਂ ਕਰ ਲਈਏ ਵੀ ਯਾਰ ਜਦੋਂ ਲੋੜ ਪੈਂਦੀ ਆ ਉਦੋਂ ਉਹ ਤੁਹਾਡਾ ਕੋਈ ਨਾ ਕੋਈ ਹੱਲ ਕੱਢਦਾ ਵਾ ਤੁਹਾਡਾ
1: ਬਿਲਕੁਲ
4: ਕਈ ਵਾਰੀ ਆਪਾਂ ਭੁੱਲੇ ਬੈਠੇ ਹੁੰਦੇ ਕਿਸੇ ਨੂੰ ਫੋਨ ਕਰਕੇ ਉਹ ਕਹਿੰਦਾ ਅੱਜ ਆਦ ਤੈਨੂੰ ਮੇਰੀ ਕਿਵੇਂ ਯਾਦ ਆ ਗਈ ਨਹੀਂ ਯਾਦ ਤਾਂ ਸੀਗਾ ਦਿਮਾਗ ਚ ਤਾਂ ਹੁੰਦਾ ਹੈਗਾ ਪਰ ਉਵੇਂ ਆਪਾਂ ਉਦੋਂ ਦੂਰ ਬੈਠੇ ਹੁੰਦੇ ਹੈਗੇ ਕਿਸੇ ਨਾਲ ਭਾਵਾਂ ਦੀ ਆਪਾਂ ਮਹੀਨਾ ਖੰਡ ਵੀ ਇਕੱਠੇ ਰਹੇ ਹਾਂ ਕੁਛ ਕੀਤਾ ਹਨਾ ਤੇ ਉਹ ਆਪਣੇ ਯਾਦ ਤਾਂ ਪਏ ਹੁੰਦੇ ਆ ਨਾ ਉੱਥੇ ਵੀ ਹਾਂ ਵੀ ਆਹ ਬੰਦਾ ਹੈਗਾ ਵੀ ਪਰ ਉਹਦੇ ਨਾਲ ਉਵੇਂ ਹੀ ਆਪਾਂ ਗੱਲ ਕਰਦੇ ਆ ਜਿਵੇਂ ਉਸ ਲਹਿਜੇ ਚ ਉਦੋਂ ਕਰਦੇ ਸੀ
0: ਜੀ ਸੋ ਚੰਗਾ ਤੁਸੀਂ ਜੇ ਚੰਗੇ ਮੂਡ ਤੇ ਛੱਡੀ ਗੱਲ ਤੇ ਤੁਸੀਂ ਉੱਥੋਂ ਚੰਗੇ ਤੋਂ ਹੀ ਗਾਂ ਸ਼ੁਰੂ ਕਰ ਲੈਂਦੇ ਹੋ ਤੇ ਜੇ ਤੁਸੀਂ ਮਾੜੇ ਤੇ ਛੱਡੀ ਆ ਤੇ ਫਿਰ ਉਹ ਫਿਰ ਕਿੱਥੋਂ ਸ਼ੁਰੂ ਹੋਣੀ
1: ਆਂਟੀ ਨੇ ਕਹਿਣਾ ਵੀ ਜੇ ਕੁੜਮਣੀ ਦਾ ਸੂਟ ਫੁੱਲਣਾ ਲਾਇਆ ਹੁੰਦਾ ਤੇ ਵਧੀਆ ਗੱਲ ਕਰਦੀ ਸਾਡੇ ਨਾਲ ਜੇ ਭੂਆ ਸੱਸ ਦਾ ਸੂਟ ਚੰਗਾ ਨਾਲ ਪੱਗ ਵੀ ਲਾ ਦਿੰਦੇ ਫੁੱਪੜ ਦੀ ਜੇ ਪੱਗ ਵੀ ਲੱਗੀ ਤੇ ਵਧੀਆ ਹੋਣਾ
4: ਜੇ
1: ਬਰਾਤ ਤੇ ਗਈ ਤੂੰ ਟੂਮਾਂ ਪਈਆਂ ਹੁੰਦੀਆਂ ਤੇ ਗੱਲ ਹੋਰ ਹੋਣੀ ਸੀ ਕਈ ਹੈਗੇ ਨੇ ਕਈ ਕਈਆਂ ਇਸ ਜੇ ਚ ਫਸ ਜਾਂਦੇ ਨੇ ਕਈ ਜਾ ਕੇ ਸਾਨੂੰ ਕੁਛ ਨੀ ਲੈਣਾ ਦੇਣਾ ਬਸ ਬਰਾਤ ਦੀ ਸੇਵਾ ਕਰ ਦਿਆ ਜੀ ਜਿਹੜਾ ਅੱਜ ਕੱਲ ਬੜਾ ਸੋਹਣਾ ਡਾਇਲੋਗ ਬਰਾਤ ਦੀ ਸੇਵਾ ਕਰਾ ਜੇ ਬਰਾਤ ਨੂੰ ਯਾਦ ਰਵੇ ਯਾਦਗਾਰੀ ਵਿਆਹ ਬਣਾ ਦਿਆ ਜੀ ਇੰਨੀ ਸੇਵਾ ਕਰਿਆ ਜੇ ਕਹਿੰਦੇ ਕੋਈ ਚੱਕਰ ਨੀ ਨਾ ਤੇ ਕੁੜੀ ਵਾਲੇ ਥੋੜਾ ਜਿਹਾ ਪਰਿਵਾਰ ਨਾ ਉਹਦੇ ਕੁੜੀ ਦੇ ਨਾਨਕੇ ਥੋੜੇ ਜਿਹੇ ਵੈਲੀ ਟਾਈਪ ਦੇ ਸੀਗੇ ਨਾ ਤੇ ਉਹਨਾਂ ਨੇ ਕਿਤੇ ਰਾਜਸਥਾਨ ਚ ਕਿਤੇ ਟਰੱਕ ਲੁੱਟਿਆ ਕੰਬਲਾਂ ਕੁੰਬਲਾਂ ਦਾ ਰਜਾਈਆਂ ਵਾਲਾ ਤੇ ਉਹ ਸਾਰੇ ਕੰਬਲੇ ਇਹਨਾਂ ਨੇ ਭੇਜਤੇ ਕੁੜੀ ਵਾਲੇ ਪਾਸੇ ਵੀ ਆ ਤੁਸੀਂ ਇੱਧਰ ਲੈ ਜਾਓ ਵੀ ਸਮਾਨ ਉਹਨਾਂ ਭਰਾ ਕਰ ਦਿਓ ਤੇ ਉਹ ਜਦੋਂ ਫਿਰ ਬਰਾਤ ਆਈ ਤੇ ਗਾਂਹ ਕੁੜੀਆਂ ਵਾਲੇ ਕੋਲ ਕੰਬਲ ਟਰੱਕ ਚ ਲੁੱਟਿਆ ਸੀ ਇਹਨਾਂ ਨੇ ਉਹ ਕੰਬਲ ਉਹਨਾਂ ਨੇ ਇਕੱਲੇ ਇਕੱਲੇ ਬਰਾਤੀ ਨੂੰ ਨਾ ਦੋ ਦੋ ਕੰਬਲ ਚੁਕਾ ਤੇ ਲੈ ਬਈ ਉਹ ਵੀ ਸਾਰੀ ਬਰਾਤ ਵੀ ਖੁਸ਼ ਵੀ ਲੈ ਬੜੀ ਸੇਵਾ ਕੀਤੀ ਹੈ ਉਹ ਬਾਅਦ ਚ ਜਾ ਕੇ ਪਤਾ ਲੱਗਾ ਉਹ ਫੜੇ ਗਿਆ ਤੇ ਕੁੜੀ ਦੇ ਮਾਮੇ ਬਈ ਭਈ ਇਹਨਾਂ ਤਾਂ ਚੋਰੀ ਕੀਤੀ ਹੁਣ ਉਹਨਾਂ ਨੇ ਸਮਾਨ ਵੀ ਤਾਂ ਬਰਾਮਦ ਕਰਨਾ ਸੀ ਉਹ ਫਿਰ ਇਕੱਲੇ ਇਕੱਲੇ ਬਰਾਤੀ ਦੇ ਘਰੋਂ ਜਾ ਕੇ ਸਮਾਨ ਬਰਾਮਦ ਕੀਤਾ ਉਹ ਦਿੱਲੀ ਬਾਰਡਰ ਤੇ ਫੜਿਆ ਸੀ ਉਹ ਟਰੱਕ ਤੇ ਕੇਸ ਵੀ ਉਸੇ ਇਲਾਕੇ ਚ ਹੋਇਆ ਦਰਜ ਹੋ ਗਿਆ ਹੁਣ ਗਵਾਹੀਆਂ ਵਾਸਤੇ ਜਦੋਂ ਜਾਂਦੇ ਆ ਜਿਹੜੇ ਬੰਦੇ ਫੜੇ ਗਏ ਉਹ ਸਾਰੇ ਬਰਾਤੀ ਉੱਥੇ ਗਵਾਹੀ ਭਰਨ ਜਾਂਦੇ ਕਹਿੰਦੇ ਤੁਸੀਂ ਵਾਕਿਆ ਚੰਗਾ ਯਾਦਗਾਰੀ ਬਣਾ ਤਾ ਸਾਡਾ
0: ਚੰਗੀ ਸੇਵਾ ਕੀਤੀ
1: ਬਸ ਚੰਗੀ ਸੇਵਾ ਕਰਦੇ ਜੀ ਤੁਸੀਂ ਸਾਡੀ ਯਾਦਗਾਰੀ ਰਵੇ ਉਹ ਮੁੰਡਾ ਹਜੇ ਤਾਂ ਕੁੜੀ ਨੂੰ ਕਹਿਣ ਲੈਣਾ ਚੰਗੀ ਤੁਸੀਂ ਯਾਦਗਾਰੀ ਬਣਾਈ ਮੇਰੇ ਸਾਰੇ ਰਿਸ਼ਤੇਦਾਰ ਉੱਥੇ ਜਾਂਦੇ ਤਰੀਕ ਤੇ ਜਾਂਦੇ ਹਾਂਜੀ ਹਾਂਜੀ ਜੀ
4: ਤੁਹਾਡੀ ਕੀ ਅੱਜ ਵਾਈਫ ਦਾ ਜਨਮ ਦਿਨ ਹੈਗਾ?
1: ਹਾਂਜੀ ਹਾਂਜੀ ਹਾਂਜੀ
4: ਜੇ ਅੱਜ ਵੀ ਵਧੀਆ ਦਿਨ ਹੁੰਦਾ ਤਾਂ ਉਹਨੂੰ ਬੀਚ ਬੂਚ ਤੇ ਵਿਚਾਰੀ ਨੂੰ ਲੈ ਜਾਣਾ ਸੀ,
0: ਮੈਂ ਠੰਡ ਲਵਾਣੀ
4: ਬੜੀ ਚੱਲੀ ਜਾਂਦੀ
0: ਜੀ ਜੀ
4: ਬੜੀ ਚੱਲੀ ਜਾਂਦੀ
0: ਜੀ ਵਧੀਆ ਹੁੰਦਾ
4: ਮੁੱਠਾ ਦੀ ਦਾਲ ਬਣਾ ਕੇ ਘਰੇ ਮੁੱਠਾ ਦੀ ਦਾਲ ਬਣਾ ਕੇ ਉਹਨੂੰ ਅਦਰਕ ਲਸਣ ਦਾ ਤੜਕਾ ਲਾ ਕੇ ਖਾ ਲਓ ਬਸ
0: ਆਂਟੀ ਆ ਵਧੀਆ ਨਾਲ ਹੱਲ ਵੀ ਦੱਸਦਾ ਨਾ
4: ਠੰਡ ਹੈ ਵੀ ਠੰਡ ਚ ਬਿਮਾਰ ਥੋੜੋ ਹੁਣ ਹੁਣ ਮੀਚ ਚ ਜਾ ਕੇ ਬਾਹਰ ਜਾ ਕੇ ਨਾਲੇ ਨਿਆਣੇ ਨਿਆਣੇ ਸੂਪ
1: ਪੀਣਗੇ ਪਰ ਸੂਪ ਦਾ ਮਜ਼ਾ ਸੂਪ ਦਾ ਮਜ਼ਾ ਵੀ ਤਾਂ ਆਉਣਾ ਜੇ ਠੰਡ ਲੱਗੀ ਹੋਵੇ ਪਹਿਲਾਂ ਠੰਡ ਲਵਾਵਾਂ ਫਿਰ ਸੂਪ ਨਾ ਫਿਰ ਮਜ਼ਾ ਆਉਣਾ ਪੀਣ ਦਾ
4: ਆਹੋ ਇਹ ਵੀ ਗੱਲ
1: ਜੀ ਆਂਟੀ
4: ਚਲੋ
0: ਥੈਂਕ ਯੂ ਆਂਟੀ
4: ਝਾੜੂ
1: ਛੱਡਦਾ
3: ਅੱਜ ਨਾ ਹਰਮੀਤ ਵੀਰ ਜੀ ਮੈਂ ਗੱਲ ਦੱਸਾਂ ਤੁਹਾਨੂੰ ਤੁਹਾਡੇ ਜਦੋਂ ਦੇ ਤੁਸੀਂ ਆਉਣ ਲੱਗੇ ਹੋ ਨਾ ਅੱਜ ਨਾ ਕੋਈ ਸਮਾਨ ਲੈਣ ਆਇਆ ਛੱਡਣ ਆਇਆ ਸੀਗਾ ਕੋਈ ਮਤਲਬ ਤੇ ਉਹ ਮੈਂ ਉਹ ਆਉਂਦੇ ਸਨ ਨਾ ਬੰਦਾ ਗੱਲ ਕਰਨ ਲੱਗ ਗਿਆ ਦੇਖ ਕੇ ਜਿੱਦਾਂ ਬੰਦੇ ਨੂੰ ਹੁੰਦਾ ਨਾ ਕਿਤੇ ਕਿ ਇੰਡੀਅਨ ਹੈ ਨਾ ਤੇ ਮੈਂ ਕਿਹਾ ਹਾਂਜੀ ਇੰਡੀਅਨ ਆ ਤੇ ਫਿਰ ਉਹਨੇ ਸਮਾਨ ਜਿੱਥੇ ਵੀ ਹੈਗਾ ਮੈਂ ਕਿਹਾ ਰੱਖਤਾ ਨਾ ਤੇ ਫਿਰ ਮੇਰੇ ਤੋਂ ਵੀ ਨੀ ਹੋਇਆ ਮੈਂ ਕਿਹਾ ਲੱਗ ਤਾਂ ਇੰਡੀਅਨ ਦਾ ਨੀ ਰਿਹਾ ਹੈਗਾ ਇਹ ਤੇ ਮੈਂ ਵੈਸੇ ਪੁੱਛ ਲੈਂਦੀ ਹੁਣ ਮੈਨੂੰ ਵੀ ਗੱਲਾਂ ਦਾ ਹੁੰਦਾ ਨਾ ਮੈਂ ਕਿਹਾ ਤੁਸੀਂ ਆਪ ਕਹਾਂ ਸੇ ਹੋ ਕਹਿੰਦਾ ਮੈਂ ਹਰਿਆਣੇ ਸੇ ਹੂੰ ਕਰਨਾਲ ਸੇ ਆਪਣੇ
1: ਤੋਂ ਆਪਣੇ ਹੋਵੇ ਜੀ
3: ਆਪਣੇ ਹੋਵੇ ਆ ਤੇ ਬਾਕੀ ਬਾਕੀ ਮੈਂ ਤੁਹਾਨੂੰ ਦੱਸਦੀ ਆ ਜੇ ਤੇ ਗੱਲ ਹੈ ਨਾ ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਲੇਡੀ ਬਰੀ ਕਿਹਾ ਜਾਂਦਾ ਹਾਏ ਜਿੱਦਾਂ ਸੇਠੀ ਜੀ ਕਹਿ ਕੇ ਗਏ ਆ ਕਿ ਨਾ ਬੰਦੇ ਨੂੰ ਬਿਠਾ ਦਿੰਦੇ ਆ ਹਨਾ ਮਤਲਬ ਏਦਾਂ ਕਰਕੇ ਕੋਈ ਵੀ ਬੰਦਾ ਸੋਚਦਾ ਨਾ ਤੇ ਮੈਂ ਹਮੇਸ਼ਾ ਇਹਨਾਂ ਨੂੰ ਹਮੇਸ਼ਾ ਇਹੀ ਗੱਲ ਕਹਿੰਦੀ ਆ ਜਿੰਨੀ ਤਾਂ ਲੇਡੀਜ਼ ਹੁੰਦੀ ਨਾ ਕਹਿੰਦੀ ਆ ਜੇ ਮੈਂ ਨਾ ਤੁਹਾਡੀ ਲਾਈਫ ਚ ਆਈ ਹੁੰਦੀ ਨਾ ਪਤਾ ਹੋਣਾ ਸੀ ਲੱਗਣਾ ਸੀ ਇਹ ਵਾ ਮੈਂ ਕਹਿੰਦੀ ਆ ਤੁਸੀਂ ਕਿਉਂ ਮੇਰੇ ਪਿੱਛੇ ਪਏ ਹੋ ਤੁਹਾਨੂੰ ਤਾਂ ਬਹੁਤ ਵਧੀਆ ਮਿਲ ਸਕਦੀ ਆ ਕਿਉਂ ਤੁਸੀਂ ਏਦਾਂ ਸੋਚਦੇ ਹੋ ਕਿਉਂਕਿ ਇੱਥੇ ਤਾਂ ਪਿਆਰ ਕਹਿੰਦੇ ਮਿਲ ਤੇ ਥੋੜਾ ਮਿਲਦਾ ਬੰਦੇ ਨੂੰ ਰਿਲੈਕਸ ਛੱਡੋ ਬੰਦੇ ਨੂੰ ਚਲੋ ਹਾਸਾ ਮਜ਼ਾਕ ਚ ਹੁੰਦਾ ਚਾਹੇ ਜੋ ਵੀ ਹੈਗਾ ਤੇ ਹੁੰਦਾ ਤੇ ਜਿੱਦਾਂ ਤੁਸੀਂ KFC ਦੀ ਵੀ ਗੱਲ ਕੀਤੀ ਨਾ ਇਹ ਵਾਲਾ ਕਿੱਸਾ ਵੀ ਨਾ ਸਾਡੀ ਲਾਈਫ ਚ ਹੋਇਆ 5 ਸਾਲ ਪਹਿਲਾਂ ਅਸੀਂ ਨਾ ਹੀ ਕਿਤੇ ਬੈਠੇ ਸੀਗੇ ਇਹ ਖੁਦ ਹੀ ਮੈਨੂੰ ਦੱਸ ਰਹੇ ਕਹਿੰਦੇ ਹਾਂ ਤੁਹਾਨੂੰ ਪਤਾ ਜਿਹੜਾ KFC ਦਾ ਜਿਹੜਾ ਓਨਰ ਹੈ ਨਾ ਮਤਲਬ ਇਹਨੇ ਨਾ ਇੱਦਾਂ ਇੱਦਾਂ ਕਰਕੇ ਬਿਜ਼ਨਸ ਸ਼ੁਰੂ ਕੀਤਾ ਸੀ ਇੰਨੀ 60+ ਦਾ ਹੋ ਗਿਆ ਸੀਗਾ ਤੇ ਮਤਲਬ ਮੈਨੂੰ ਮੋਟੀਵੇਟ ਕਰ ਰਹੇ ਸੀ ਮੈਂ ਕਿਹਾ ਟੈਨਸ਼ਨ ਨਾ ਲਓ ਦੇਖੋ ਤੁਸੀਂ ਆਪ ਕਹਿ ਰਹੇ ਹੋ ਨਾ ਸਿੱਟੀ ਮੈਂ ਕਰਾਂਗੀ
0: ਪਰ ਤੁਸੀਂ ਤੇ ਨਹੀਂ 60 ਦੇ ਨਹੀਂ ਹੋਏ ਹੋਣੇ ਹਲੇ
1: ਉਹ ਤੋਂ ਬਾਅਦ ਜਾ ਵੀ ਸ਼ੁਰੂ
0: ਕਰਾਂਗੇ ਹਲੇ ਤੇ ਨਹੀਂ ਮਿਲਦਾ
3: ਹੋਟਲਾਂ ਦੇ ਨਹੀਂ ਰਹਿਣੀ ਆ ਹੌਸਲਾ ਦਿੰਦੀ ਹੁੰਦੀ ਕਰਾਂਗੀ ਮੈਂ ਵੀ ਕਰਾਂਗੀ ਮੈਂ ਵੱਡਾ ਸਾਰਾ ਐਮਪਾਇਰ ਖੜਾ ਕਰਾਂਗੀ ਛੋਟੇ ਮੋਟੇ ਕੰਮ ਦੇ ਨਾਲ ਕੀ ਹੁੰਦਾ ਇਹ ਤਕੜੀ ਹੈ ਪਲੈਨਿੰਗ ਬਹੁਤ ਵਧੀਆ ਪਲੈਨਿੰਗ ਨੇ ਵੀ ਅੱਗੇ ਦੀ ਜ਼ਿੰਦਗੀ ਚਾਲੀ ਨਿਕਲਦੀ ਨਿਕਲਦੀ ਜਾਵੇ ਨਾ ਏਦਾਂ ਹੀ ਗੱਲਾਂ ਨਾਲ ਪਾਈਂ ਤਾਂ ਪਾਉਂਦੇ ਰਹਿੰਦੇ ਆ ਗੱਲਾਂ
0: ਦਾ ਕੜਾ ਬਣਾਉਂਦੇ ਰਹਿੰਦੇ
3: ਗੱਲਾਂ ਦਾ ਕੜਾਨੇ ਰਹਿੰਦੇ ਆ
0: ਤੁਸੀਂ 60 ਤੇ ਨਹੀਂ ਹੋਏ ਹੋਣੇ ਹਲੇ ਹਲੇ ਤੇ ਮਰ ਕੇ 50 ਕ ਦੇ ਆਸ ਪਾਸ ਹੋਵੋਗੇ ਤੁਸੀਂ
3: 50 ਨਹੀਂ ਮਤਲਬ ਜਸਟ ਆਈ ਥਿੰਕ ਆਮ ਜਸਟ ਸਵੀਟ 16 ਰਾਈਟ ਨਾਓ
0: ਬਾਪੂ ਨੇ 60 ਸ਼ੁਰੂ ਕੀਤਾ
1: ਅੰਗਰੇਜ਼ੀ
0: ਤੇ ਉਹੀ ਬੋਲਦੇ
3: ਅਸੀਂ ਤਾਂ ਘਰ ਚ ਵੀ ਜਪਣ ਨੂੰ ਵੀ ਅੰਗਰੇਜ਼ੀ ਚ ਮੈਂ ਇਹਨਾਂ ਨੂੰ ਕਹੀ ਜਾਵਾਂ ਇੱਕ ਦਿਨ ਨਾ ਪ੍ਰੀਤਿੰਦਰ ਵੀਰ ਜੀ ਨਾਲ ਟੋਪਿਕ ਚੱਲ ਰਿਹਾ ਸੀ ਨਾ ਉਹ ਲੈਂਗੁਏਜ ਨੂੰ ਲੈ ਕੇ ਸੀਗਾ ਵੀਰ ਜੀ ਕੁਛ ਨੀ ਹੈ ਐਕਸੈਂਟ ਹੀ ਹੁੰਦਾ ਸੀ ਇੰਨਾ ਹਸਾਨੀ ਆ ਮੈਂ ਬੱਚਿਆਂ ਨੂੰ ਮੈਂ ਕਿਹਾ ਕੀ ਤੁਸੀਂ ਪਏ ਰਹਿੰਦੇ ਹੋ ਨਾ ਗੱਲਾਂ ਕੁਛ ਨੀ ਹੈਗਾ ਇਹ ਸਿਰਫ ਮੈਂ ਕਿਹਾ ਤੁਸੀਂ ਆਪਣਾ ਥੋੜਾ ਚੇਂਜ ਕਰੋ ਟੋਨ ਮੈਂ ਕੀ ਕਹਿੰਦਾ ਹਾਈ ਜਾਲਿੰਗ ਦੈਟਸ ਨੋ ਵਰੀ ਯਾਰ
0: ਪਹਿਲਾਂ
1: ਮੇਨ ਤੇ ਆ ਜੀ ਦਾ ਹੁੰਦਾ
3: ਇਨਸਾਨ ਆਪਣਾ ਤਜਰਬਾ ਲੈਂਦਾ ਨਾ, ਮੈਨੂੰ ਜੇ ਦੇ ਨਾਲ ਇੰਨਾ ਕੁ ਜ਼ਿਆਦਾ ਹੁਣ ਪਿਆਰ ਪੈ ਗਿਆ ਨਾ, ਮਤਲਬ ਮੈਂ ਸੋਚਦੀ ਨੀ ਹੈਗੀ ਹੁਣ ਏਦਾਂ ਨਾ ਹੁੰਦਾ ਏਦਾਂ ਹੋ ਗਿਆ ਨਾ, ਫਿਰ ਵੀ ਇਨਸਾਨ ਆਪਾਂ ਕਦੇ ਨਾ ਕਦੇ ਤਾਂ ਸੋਚਦੀ ਆ ਨਾ, ਫਿਰ ਅੱਜ ਕੱਲ ਤਾਂ ਮੇਰੀ ਏਦਾਂ ਦੀ ਸੋਚ ਹੋ ਗਈ, ਸਮਟਾਈਮਸ ਮੈਂ ਕੋਈ ਚੀਜ਼ ਲੈਣ ਜਾਂਦੀ ਹਾਂ ਨਾ ਤਾਂ ਮੈਨੂੰ ਲੱਗਦਾ ਹਾਏ ਯਾਰ ਮੈਂ ਅੱਜ ਸਵੇਰੇ ਚਲੀ ਜਾਂਦੀ ਜੇ ਸ਼ਾਮ ਨੂੰ, ਮਤਲਬ ਆਪਾਂ ਕਈ ਵਾਰ ਸੋਚ ਲੈਂਦੇ ਹਾਂ ਨਾ ਵੀ ਜੇ ਮੈਨੂੰ ਪਤਾ ਹੁੰਦਾ ਮੇਰਾ ਟਾਈਮ ਸੇਵ ਹੋ ਜਾਂਦਾ, ਮੈਂ ਆ ਤਾਂ ਰਹੀ ਸੀ ਉਧਰ ਵੀ ਉਧਰ, ਫਿਰ ਨਾ ਜਦੋਂ ਅਗਲੇ ਦਿਨ ਮੈਨੂੰ ਜਾਣਾ ਪੈ ਜਾਂਦਾ ਨਾ ਉਹ ਚੀਜ਼ ਤੇ, ਉਹ ਜਾਂਦੇ ਜਾਂਦੇ ਵੀ ਸੋਚਦੀ ਆ ਵੀ ਰੱਬ ਨੇ ਇਹੋ ਜਿਹਾ ਕੀ ਕੀਤਾ ਕਿ ਮੈਨੂੰ ਦੁਬਾਰਾ ਜਾਂਦਾ, ਉਹ ਸੱਚੀ ਕੁਛ ਨਾ ਕੁਛ ਆਪਣੇ ਨਾਲ ਇਹੋ ਜਿਹਾ ਹੋਇਆ ਹੁੰਦਾ, ਮੈਨੂੰ ਕੋਈ ਹੋਰ ਚੀਜ਼ ਯਾਦ ਆ ਗਈ ਹੁੰਦੀ ਹੈ ਜਾਂ ਕੁਛ ਵੀ ਹੁੰਦਾ ਤਾਂ ਮੈਨੂੰ ਲੱਗਦਾ ਨਹੀਂ ਇਹ ਚੀਜ਼ ਹੋਣੀ ਹੁੰਦੀ ਆ, ਆਪਾਂ ਸੋਚਣ ਲੱਗ ਜਾਂਦੇ ਹਾਂ ਲੈ ਦੇਖੀ ਏਦਾਂ ਹੋ ਜਾਂਦਾ, ਮਤਲਬ ਆਪਾਂ ਇੰਨੀਆਂ ਛੋਟੀ ਛੋਟੀ ਚੀਜ਼ਾਂ ਦੇ ਸੋਚਣ ਲੱਗ ਜਾਂਦੇ ਹਾਂ ਨਾ, ਜਿੱਦਾਂ ਹੁਣ ਤੁਸੀਂ ਕਹਿ ਰਹੇ ਸੀ ਨਾ ਪਲੇਨ ਹੈਗਾ, ਕਈ ਜਾਣੇ ਕਹਿੰਦੇ ਹਾਏ ਮੇਰਾ ਪਲੇਨ ਨਾ ਛੁੱਟ ਜੇ, ਮੈਂ ਤਾਂ ਪਲੇਨ ਖੁਦ ਛੋੜੇ ਆ ਆਪ ਹੀ, ਮੇਰੀ ਟਿਕਟਸ ਹੋਈਆਂ ਹੋਈਆਂ ਸੀ ਲਾਸਟ ਨਵੰਬਰ ਦੀ ਗੱਲ ਹੈ ਨਾ, ਤੇ ਮੈਨੂੰ ਸਾਰੇ ਕਹੀ ਜਾਂਦੇ ਕਿ ਹਨਾ ਕੋਈ ਗੱਲ ਨੀ ਤੁਸੀਂ ਆ ਜਾਓ, ਹਨਾ ਟਿਕਟਸ ਵੀ ਹੋਈਆਂ ਹੋਈਆਂ ਰਹਿਣ ਮੇਰੀ ਸਾਰੀ, ਮੈਂ ਟਿਕਟਸ ਹੋਈਆਂ ਤੇ ਪੈਕਿੰਗ ਨੂੰ ਕਿੰਨਾ ਕੁ ਟਾਈਮ ਲੱਗਦਾ ਨਾ, ਔਰ ਕਰਾਈਆਂ ਵੀ ਮੇਰੇ ਟਾਈਮ, ਚਲੋ ਸਿਚੁਏਸ਼ਨ ਇਸ ਤਰ੍ਹਾਂ ਦੀ ਸੀ ਤੇ ਮੈਂ ਨਾ ਬੈਠੀ ਆਪ, ਮੈਂ ਰੇਡੀਓ ਹਾਂਜੀ ਦੇ ਵੀ ਇੱਕ ਦਿਨ ਪਹਿਲਾਂ ਕਿਹਾ ਸੀ ਮੈਂ ਆਪਣੇ ਆਪ ਨਾਲ ਟਾਈਮ ਜ਼ਰੂਰ ਸਪੈਂਡ ਕਰਦੀ ਹਾਂ, 10-15 ਮਿੰਟ ਬੈਠਦੀ ਹਾਂ ਨਾ, ਤੇ ਉਹ ਜਦੋਂ ਬੈਠਦੇ ਆ ਨਾ ਤੇ ਆਪਣੀ ਇੱਕ ਅਲੱਗ ਜਿਹੀ ਵਾਈਬ੍ਰੇਸ਼ਨ ਹੁੰਦੀਆਂ, ਕਨੈਕਸ਼ਨ ਹੁੰਦਾ ਉਹ ਤੁਹਾਨੂੰ ਨਾ ਅੰਦਰੋਂ ਆਵਾਜ਼ ਆਉਂਦੀ ਆ, ਤਾਂ ਮੈਨੂੰ ਆਇਆ ਵੀ ਜੇ ਪਰਮਾਤਮਾ ਨੇ ਕਰਨਾ ਨਾ ਮੇਰੇ ਅੰਦਰ ਆਪਣੇ ਆਪ ਆਵਾਜ਼ ਪਾਊਗਾ ਮੈਂ ਜਾਊਂਗੀ, ਕਿਉਂਕਿ ਇਹ ਮੇਰੇ ਨਾਲ ਹੋਇਆ ਇੱਕ ਸਾਲ ਦੇ ਵਿੱਚ, ਅਗਰ ਮੈਂ 2 ਵਾਰ ਇੰਡੀਆ ਜਾ ਸਕਦੀ ਹਾਂ ਉਹ ਮੇਰਾ ਕੋਈ ਪਲਾਨ ਨਹੀਂ ਸੀ, ਉਹ ਵਾਹਿਗੁਰੂ ਜੀ ਨੇ ਪਾਇਆ ਨਾ, ਤੇ ਉਹ ਮੈਂ ਚੱਲ ਗਈ, ਮੈਂ ਕਿਹਾ ਇਹ ਵੀ ਉਹ ਆਪੇ ਪਾਣਗੇ, ਮੈਨੂੰ ਅੰਦਰੋਂ ਆਪਣੇ ਆਪ ਆਵਾਜ਼ ਆਊਗੀ, ਜੇ ਮੇਰਾ ਜਾਣਾ ਲਿਖਿਆ ਹੋਊਗਾ ਤਾਂ ਮੈਂ ਜ਼ਰੂਰ ਜਾਊਂਗੀ, ਤਾਂ ਮੈਂ ਗਈ ਨੀ ਤੁਸੀਂ ਦੇਖੋ, ਤਾਂ ਇਸ ਕਰਕੇ ਬਹੁਤਾ ਸੋਚਣਾ ਨੀ ਹੁੰਦਾ, ਜੋ ਹੋ ਰਿਹਾ ਵਾਹਿਗੁਰੂ ਜੋ ਕਰ ਰਹੇ ਹੈ ਨਾ ਸਭ ਕੁਛ ਚੰਗਾ ਕਰ ਰਿਹਾ, ਉਹਨੂੰ ਐਕਸੈਪਟ ਕਰੋ, ਉਹਦਾ ਇੱਕ ਤੇਰਾ ਪਾਣਾ ਮਿੱਠਾ ਲੱਗੇ ਨਾ, ਇਹਨੂੰ ਕਹਿਣਾ ਨੀ, ਇਹਨੂੰ ਮੰਨਣਾ, ਮੰਨੋਗੇ ਨਾ ਹੋਰ ਵੀ ਮਿੱਠਾ ਲੱਗੇਗਾ
0: ਜੀ। ਹਾਂਜੀ ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਇੱਕ ਆਪਾਂ ਬ੍ਰੇਕ ਲੈ ਕੇ ਤੇ ਫਿਰ ਵਾਪਸੀ ਕਰਦੇ ਹੁਣ, ਤੇ ਤੁਸੀਂ ਹੋਲਡ ਰੱਖ ਲਓ ਤੇ ਜਾਂ ਫਿਰ ਬ੍ਰੇਕ ਤੋਂ ਬਾਅਦ ਕਰ ਲਓ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 1674 AM

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। मेरा देश इनक्रेडिबल इंडिया त्रुगनिना विच।
1: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
2: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, फाड़े घर नु बनाए एकदम क्लासी। असी बनाने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलती है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड, मेल्टन।
3: जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
4: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपने आदा एक मजबूत कर। हाउस एंड लैंड एक्सपर्ट्स Orbit Homes अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो Orbit Homes डिस्प्ले सेंटर्स या कॉल करो हरपन चौहान नू 0433-280-252 ते 0433-280-252।
5: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਚਾਹੀਦਾ।
6: ਟੈਂਸ਼ਨ ਮੇਰੀ ਟੈਂਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY Immigration and Education Consultant,
6: ਹਰ ਕਦਮ ਤੁਹਾਡੇ ਨਾਲ।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
8: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ
4: ਜੀ ਕੀ ਹਾਲ ਹੈ ਪਿੱਠ ਦਰਦ ਦਾ
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
4: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 0433-465-492
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
7: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ
8: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
9: ਸੂਰਜ ਦੇਵਤਾ
8: ਕੀ ਮਤਲਬ
9: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
8: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਹਾਂ ਜਿਹੜੀ ਜੇ ਲੱਗ ਜਾਂਦੀ ਨਾ ਵਿੱਚ, ਤੂੰ ਜੇ ਹੁੰਦੀ ਤੇ ਗੱਲ ਹੋਰ ਹੋਣੀ ਸੀ। ਗਾਣਾ ਤੁਸੀਂ ਸੁਣ ਰਹੇ ਸੀ ਹਰਦੀਪ ਗਿੱਲ, ਹਰਦੀਪ ਦੀ ਆਵਾਜ਼ ਦੇ ਵਿੱਚ ਤੂੰ ਜੇ ਹੁੰਦੀ ਤਾਂ ਗੱਲ ਹੋਰ ਹੋਣੀ ਸੀ, ਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਜੇ ਦੇ ਉੱਤੇ। ਤੇ ਜੇ ਸਾਡੀ ਜ਼ਿੰਦਗੀ ਦੇ ਵਿੱਚ ਆਹ ਹੁੰਦਾ ਤੇ ਇੱਦਾਂ ਹੋ ਜਾਣਾ ਸੀ, ਜੇ ਆਹ ਨਾ ਹੁੰਦਾ ਤੇ ਇੱਦਾਂ ਨਹੀਂ ਸੀ ਹੋਣਾ, ਆਹ ਹੁੰਦਾ ਤੇ ਫਿਰ ਬਹੁਤ ਵਧੀਆ ਹੋਣਾ ਸੀ, ਆਹ ਇੱਦਾਂ ਹੋ ਗਿਆ ਤੇ ਇਸ ਕਰਕੇ ਆਹ ਚੰਗਾ ਨਹੀਂ ਹੋਇਆ। ਸੋ ਸਾਰੀ ਜ਼ਿੰਦਗੀ ਸਾਡੀ ਇਸੇ ਕਸ਼ਮਕਸ਼ ਦੇ ਵਿੱਚ ਲੰਘ ਜਾਂਦੀ ਹੈ, ਪਰ ਜੇ ਆਪਾਂ ਕਿਸੇ ਵੀ ਪਾਸਿਓਂ ਇਹਨੂੰ ਬੁਣਨਾ ਦੇੜਨਾ ਆਪਾਂ ਸ਼ੁਰੂ ਕਰੀਏ, ਵੇਖਣਾ ਸ਼ੁਰੂ ਕਰੀਏ, ਤੇ ਫਿਰ ਉਹ ਜੇ ਉਹ ਨਹੀਂ ਤੇ ਉਹ ਕਿਤੇ ਤੇ ਗਈ ਹੋਊਗੀ ਨਾ, ਤੇ ਜਿੱਥੇ ਉਹ ਗਈ ਆ ਉੱਥੇ ਵੇਖ ਲਓ ਦੁਨੀਆਂ ਚ ਕੋਈ ਤੇ ਖੁਸ਼ ਹੋਵੇ,
1: ਕੋਈ ਤੇ ਖੁਸ਼ ਹੋਵੇ। ਕੋਈ ਦੋ ਸਤਰਾਂ ਦਿਮਾਗ ਚ ਆਈਆਂ ਜੀ, ਲਿਖੀਆਂ ਹੁਣ ਤਾਜ਼ੀਆਂ, ਅਜੇ ਗਿੱਲੀਆਂ ਹੋਣੀਆਂ ਨੇ,
0: ਗਿੱਲੀਆਂ ਗਿੱਲੀਆਂ। ਓਕੇ,
1: ਜੇ ਰਾਂਝੇ ਨੂੰ ਹੀਰ ਮਿਲ ਜਾਂਦੀ, ਜੇ ਲੈਲਾ ਨੂੰ ਮਜਨੂ ਮਿਲ ਜਾਂਦਾ, ਜੇ ਸੱਸੀ ਨੂੰ ਪੰਨੂ ਮਿਲ ਜਾਂਦਾ, ਸੋਹਣੀ ਨੂੰ ਮਈਵਾਰ ਮਿਲ ਜਾਂਦਾ, ਫਿਰ ਕਿੱਸੇ ਕਿੱਥੋਂ ਹੋਣੇ ਸੀ। ਜੇ ਘਰ ਚ ਪੁੱਤ ਇੱਕ ਜੰਮਦਾ ਫਿਰ ਜਮੀਨ ਦੇ ਹਿੱਸੇ ਕਿੱਥੋਂ ਹੋਣੇ ਸੀ।
0: ਵਾਹ ਵਾਹ ਵਾਹ ਵਾਹ ਵਾਹ, ਜਿਨ੍ਹਾਂ ਦੇ ਘਰ ਚ ਇੱਕ ਉਹਨਾਂ ਦੇ ਇਹ ਥੋੜੀ ਵੀ ਬਹੁਤੀ ਸ਼ਾਂਤੀ ਰਹਿੰਦੀ ਹੈ, ਫਿਕਸ ਫਾਰਮੂਲੇ ਤੇ ਹੈ ਨੀ ਗੇ ਨਾ। ਵੀ ਮੰਨ ਲਓ ਤੁਸੀਂ ਜਿੱਦਾਂ ਇਹੋ ਹੀ ਲੈ ਲਓ ਤੁਸੀਂ, ਤੇ ਜਿਨ੍ਹਾਂ ਦੇ ਘਰ ਇੱਕ ਇੱਕ ਆ, ਇਹ ਥੋੜੀ ਆ ਵੀ ਉਹਨਾਂ ਦੇ ਘਰ ਖੁਸ਼ੀਆਂ ਖੁਸ਼ੀਆਂ ਨੱਚਦੀਆਂ, ਫਿਰ ਸਾਰੀ ਜ਼ਿੰਦਗੀ ਫਿਰ ਸਾਰਿਆਂ ਨੇ ਕਰਨਾ ਸ਼ੁਰੂ ਕਰ
1: ਦਿੱਤਾ। ਇੱਕ ਵੀ ਹੈਗਾ ਨਾ ਤੇ ਕੂਪ, ਜਿਹੜੀ ਕੋਈ ਆਈ ਹੈ ਜੇ ਜਮੀ ਆਇਆ, ਮੈਂ ਉਹਨਾਂ ਦੇ ਘਰ ਚ ਵੀ ਕਲੇਸ਼ ਬੜੇ ਵੇਖੇ ਆ।
0: ਆਹੋ, ਆਪਣੇ ਕਹਿ ਦਿੰਦੇ ਵੀ ਦਰਾਣੀਆਂ ਜਠਾਣੀਆਂ ਲੜਦੀਆਂ ਜੀ, ਹੁਣ ਜਿਹੜੇ ਇਕੱਲੇ ਇਕੱਲੇ ਨੇ ਉਹਨਾਂ ਦੇ ਵੀ

0: ਕਰਦੇ ਉਹਨੂੰ ਸਿਗਰਟ ਨਾ ਛੱਡੀ ਉਹਨੇ ਨਾ, ਕਹਿੰਦਾ ਨਹੀਂ ਵੀ ਮੇਰੀ ਆਦਤ ਕਰਦੇ ਬਹੁਤ ਹੋ ਗਈ ਸੀ ਸਿਗਰਟ ਤੋਂ ਨਾ। ਅਤੇ ਉਹ ਜਿੱਥੇ ਕੰਮ ਕਰਦਾ ਸੀ ਨਾ, ਇੱਕ ਦਿਨ ਉੱਥੇ ਕਰਦੇ ਬੈਠੇ, ਉਹ ਕੰਮ ਕਰਨ ਜੋਬ 'ਤੇ ਗਿਆ ਅਤੇ ਉਹਨਾਂ ਨੂੰ ਖਬਰ ਆਈ ਵੀ ਉਹ ਬਿਲਡਿੰਗ ਕਲੈਪਸ ਕਰ ਗਈ ਆ ਜਿੱਥੇ ਕੰਮ ਕਰਦਾ ਸੀ। ਕਰਦੇ ਬੜੇ ਪਰੇਸ਼ਾਨ ਹੋਏ, ਮਾਂ ਪਿਓ ਪਰੇਸ਼ਾਨ ਹੋ ਗਏ। ਅਤੇ ਉਹਨਾਂ ਨੇ ਉਹਨੂੰ ਫੋਨ ਕੀਤਾ ਅਤੇ ਫੋਨ ਵਜੋਂ ਉਹਨੇ ਫੋਨ ਚੁੱਕ ਲਿਆ ਅਤੇ ਕਹਿੰਦੇ ਸੁੱਖ ਦਾ ਸਾਹ ਲਿਆ ਵੀ, ਕਹਿੰਦੇ ਵੀ ਅਸੀਂ ਖਬਰਾਂ 'ਚ ਵੇਖਿਆ ਵੀ ਜਿਹੜੀ ਬਿਲਡਿੰਗ 'ਚ ਤੂੰ ਕੰਮ ਕਰਦਾ ਸੀ ਬਿਲਡਿੰਗ ਕਲੈਪਸ ਕਰ ਗਈ ਆ ਅਤੇ ਸਾਰੇ ਬੰਦੇ ਮਰ ਗਏ, ਤੂੰ ਕਿਵੇਂ ਬਚ ਗਿਆ? ਕਹਿੰਦਾ ਬਸ ਮੈਂ ਸਮੋਕ ਬ੍ਰੇਕ 'ਤੇ ਬਾਹਰ ਆਇਆ ਸੀ ਪਿੱਛੋਂ ਡਿੱਗ ਪਈ। ਕਹਿੰਦਾ ਜੇ ਮੈਂ ਤੁਹਾਡੇ ਕਹਿੰਦੇ ਛੱਡੀ ਹੁੰਦੀ ਨਾ ਸਿਗਰਟ ਤਾਂ ਮੈਂ ਅੱਜ ਮਰਿਆ ਸੀ। ਹੁਣ ਕਰਦੇ ਉਹਦੇ ਬਸ ਮੂੰਹ ਅਸੀਂ ਵੇਖਣ ਗੱਲ ਕਰਨ ਵੀ ਯਾਰ ਵੀ ਇਹਨੂੰ ਕੀ ਕਹੀਏ ਵੀ ਵੀ ਛੱਡੀ ਤਾਂ ਚੰਗਾ ਸੀ ਕਿ ਨਾ ਛੱਡਦਾ ਤਾਂ।
1: ਇੱਕ ਚੁਟਕਲਾ ਵੀ ਹੈਗਾ ਨਾ, ਉਹ ਕੋਈ ਉਹ ਵੇਖ ਲੈਂਦੀ ਉਹਦੀ ਮੰਮੀ ਯਾਰ ਦੋਸਤਾਂ ਨਾਲ ਬੈਠਾ ਹੁੰਦਾ ਅਤੇ ਉਹ ਅਚਾਨਕ ਚੱਲ ਜਾਂਦੀ ਉੱਤੇ ਅਤੇ ਉਹ ਸਿਗਰਟ ਪੀਣ ਡਿਆ ਹੁੰਦਾ ਅਤੇ ਉਹ ਕਹਿੰਦੇ ਦਫਾ ਹੋਣਿਆ ਨਖਾਫਣਿਆ ਕੀ ਕਰਨ ਡਿਆ, ਮੇਰੀ ਥੋੜ੍ਹੀ ਆ, ਉਹ ਮੈਨੂੰ ਦੇ ਕੇ ਗਿਆ ਸੀ ਕਹਿੰਦੇ ਬੁਝਣ ਦਿੰਦੇ।
0: ਉਹ ਵਾਸ਼ਰੂਮ ਗਿਆ
1: ਉਹ ਬਣਾ ਕੇ ਗਿਆ ਬੁਝਣ ਦਿੰਦੇ। ਇਹ ਬੁੱਝ ਜਾਂਦੀ ਤੇ ਯਾਰੀ ਜਾਂਦੀ ਰਹਿਣੀ। ਰਿਚਰਡ ਜੀ ਤੁਸੀਂ ਆਉਂਦੇ ਰਹੋ, ਜੇ ਰਿਚਰਡ ਜੀ ਨਾ ਹੁੰਦੇ ਹਾਂ ਫਿਰ ਮਤਲਬ ਸਾਡੀ ਸਾਡੀ ਜਾਣ ਪਛਾਣ ਚ ਕੋਈ ਛੜਾ ਨਹੀਂ ਹੋਣਾ।
0: ਜੇ ਰਿਚਰਡ ਜੀ ਨਾ ਹੁੰਦੇ ਤਾਂ 100 ਮੋਮੋਸ ਕੌਣ ਖਾਂਦਾ?
2: ਹਾਂਜੀ ਮੋਮੋਸ ਕੌਣ ਖਾਂਦਾ?
0: ਰਾਮ ਰਾਮ
1: ਰਾਮ ਰਾਮ ਰਿਚਰਡ ਜੀ, 100 ਹੱਥ ਮੋਮੋ ਤੇ ਸਿਰੇ ਤੇ ਸਮੋਸਾ,
0: ਸਿਰੇ ਤੇ ਰਿਚਰਡ ਜੀ।
1: ਰਿਚਰਡ ਜੀ ਅੱਜ ਕੇ ਬਾਅਦ ਨਾ ਭਈ ਇਹ ਵਾਲੀ ਯੂਜ ਕਰਨਾ, 100 ਹੱਥ ਮੋਮੋ ਸਿਰੇ ਤੇ ਸਮੋਸਾ। ਅਗਰ ਕੋਈ ਪੁੱਛੇਗਾ ਵਿਆਖਿਆ ਤੂੰ ਮੁਝੇ ਬਤਾਨਾ, ਮੁਝੇ ਭੇਜ ਦੇਣਾ। ਸੌ ਹੱਥ ਰੇਸਾ, ਜੇ ਕੋਈ ਗਾਂਹ ਪੁੱਛੇ ਨਾ, ਜੇ ਕੋਈ ਗਾਂਹ ਪੁੱਛੇ ਤਾਂ ਤੁਸੀਂ ਕਹਿਣਾ 100 ਹੱਥ ਮੋਮੋਜ ਸਿਰੇ ਤੇ ਸਮੋਸਾ ਸੱਜੇ ਪਾਸੇ ਪਾਥੀ। ਗੋਬਰ ਨੀ ਪਾਥੀ, ਮਤਲਬ ਡੰਕ, ਕੀ ਡੰਕ ਕਹਿੰਦੇ
2: ਗੋਬਰ?
1: ਨਹੀਂ ਨਹੀਂ ਗੋਬਰ ਹੋ ਗਿਆ ਜਿਹੜਾ ਗਿੱਲਾ ਵਾ,
0: ਉਸਕੇ ਬਾਅਦ
1: ਪਾਥੀ ਮਤਲਬ ਜਦੋਂ
0: ਥੋੜੀ ਸ਼ੇਪ ਦੀ ਹੈ ਥੋੜੀ।
1: ਨਹੀਂ ਨਹੀਂ ਜਦੋਂ ਈਂਧਨ ਬਣ ਜਾਂਦਾ ਵਾ ਉਹਨੂੰ ਕਹਿੰਦੇ ਪਾਥੀ।
0: ਉਪਲਾ
1: ਉਪਲਾ ਉਪਲਾ, ਹਾਂ ਉਪਲਾ ਉਪਲਾ ਕਾ ਡੁਪਲਾ ਜਦੋਂ ਬਣ ਜਾਂਦਾ ਨਾ ਉਪਲਾ, ਹਾਂ ਤੋ ਤਬ ਉਸਕੋ ਬੋਲਤੇ ਹੈ ਪਾਥੀ, ਉਸਸੇ ਪਹਿਲੇ ਵੋ ਗੋਆ ਹੀ ਹੋਤਾ ਹੈ।
0: ਸਮੈਲ।
1: ਹੈਲੋ,
2: ਹਾਂਜੀ
1: ਹਾਂਜੀ ਜੀ ਜੀ ਜੀ
0: ਰਿਚਰਡ ਜੀ, ਟੋਪੀ ਟੋਪਿਕ ਇਹ ਥਾ ਜੇ ਅਗਰ ਆਪ
1: ਇਫ ਇਫ
0: ਇਫ ਆਪਕੇ ਲਈ ਇਫ
1: ਹੋ ਇਫ ਅੱਛੇ ਸੇ ਸਮਝੇ ਸੁ ਨਾ
0: ਇਫ ਸਮਝੇ ਸੁ ਇਫ ਯੇ ਚੀਜ਼ ਨਾ ਹੋਤੀ ਤੋ ਮੈਂ ਕਿਆ ਕਰਤਾ, ਅਗਰ ਮੈਂ ਫਿਰ ਮੇਰੀ ਉੱਥੇ ਫਿਰ ਆ ਜਾਣੀ ਹੈ।
1: ਇਹਦਾ ਚੰਗਾ ਸੋਚਾਂਗੇ ਆਪਣਾ,
0: ਸਹੀ ਗੱਲ ਮੈਂ ਆਪਣਾ ਵੇਖਾਂ ਅੱਗੇ ਰਿਚਰਡ ਜੀ ਆਪੇ ਸੋਚਦੇ ਰਹੇ।
1: ਜੇ ਅੱਗੇ ਨੇ ਉਹਨਾਂ ਨੂੰ 1.5 ਘੰਟਾ ਸਮੇਂ ਲੱਗੀ ਤੇ ਹੁਣ ਤਾਂ ਡਿਗਰੀ ਜੀ ਨੇ ਕੀ ਲੱਗ ਜਾਣੀ।
0: ਅਗਰ ਯੇ ਨਾ ਹੋਤਾ ਤੋ ਕਿਆ ਹੋਤਾ, ਅਗਰ ਯੇ ਮੇਰੀ ਲਾਈਫ ਮੇਂ ਯੇ ਚੀਜ਼ ਨਾ ਹੋਤੀ ਤੋ ਕਿਆ ਹੋਤਾ,
1: ਅਗਰ ਮਗਰ ਜੋ ਹੋਤਾ ਹੈ ਮਾਰੀ ਜ਼ਿੰਦਗੀ ਮੇਂ ਇਫ ਇਫ ਬਟ,
0: ਅਗਰ ਯੇ ਹੋ ਜਾਤੀ ਤੋ ਮੈਂ ਕਹਾਂ ਹੋਤਾ।
2: ਵਾਹ,
0: ਵਹਾਂ ਬਸ ਵੀ ਨਹੀਂ ਆਤੀ ਨਾ ਉਬਰ ਆਏ
1: ਬਸ ਕੇ, ਜੇ ਕਹਾਂ ਆ ਗਏ ਹਮ ਚਲਦੇ ਚਲਦੇ ਚਲਦੇ ਬਸ ਵੀ ਨਹੀਂ ਚਲਦੀ ਉਬਰ ਨਹੀਂ ਚਲਦੀ ਜਾਂ ਤੂੰ ਸਿਰਫ ਟੈਂਪੂ ਚਲਦੇ। ਅੱਜ ਦਾ ਨਾ ਵਾਈ ਅੰਮ੍ਰਿਤਸਰ ਬੜੇ ਟੈਂਪੂ ਪਲਟੇ ਕਹਿੰਦੇ।
0: ਆਹੋ ਵਾਹ, ਖਾਲੀ ਹੋਣੇ ਨਾ
2: ਮੈਂ ਇਤਨਾ ਜੋ ਨਹੀਂ ਹੈ ਮੈਂ ਉਸਕੀ ਇਤਨਾ ਨਹੀਂ ਸੋਚਦਾ
0: ਜੀ,
2: ਮੈਂ ਜੋ ਹੈ ਉਸੀ ਮੈਂ ਖੁਸ਼ ਹੂੰ।
1: ਨਹੀਂ ਤੁਸੀਂ ਕਿੱਦਾਂ ਫਿੱਟ ਕਰਦੇ ਹੋ ਇਫ ਇਫ ਨੂੰ, ਕਿੱਦਾਂ ਫਿੱਟ ਕਰਦੇ ਹੋ ਆਪਣੀ ਲਾਈਫ 'ਚ?
2: ਇਫ ਆਈ ਵੈਰੀ ਰੈਲੀ ਇਫ ਇਫ ਆ ਹੈਡ ਅ
1: ਵਾਈਫ
2: ਵਾਈਫ অর ਅ ਗਰਲਫ੍ਰੈਂਡ ਦੈਟ ਆਈ ਊਡ ਟ੍ਰੈਵਲ ਦ ਵਰਲਡ ਐਂਡ ਮੇਕ ਬਲੌਗਸ ਐਂਡ ਇੰਜੋਏ ਮਾਈ ਰਿਟਾਇਰਡ ਲਾਈਫ।
0: ਤੋ ਗਰਲਫ੍ਰੈਂਡ ਵਾਈਫ ਕਿਉਂ ਕੈਮਰਾ ਪਕੜਦੀ ਔਰ ਤੂੰ ਆਪ ਵੀ ਇਕੱਲੇ ਵੀ ਇੰਜੋਏ ਕਰ ਸਕਦੇ?
1: ਨਹੀਂ ਇਹ ਸੋਟੀ ਲੈ ਲੈਂਦੇ ਨਾ, ਇਹ ਸੋਟੀ ਲੈ ਲੈਂਦੇ ਸਟਿੱਕ ਦੇ ਨਾਲ ਦੋਵੇਂ ਜਾਣੇ ਬਣਾਉਂਦੇ,
0: ਅਕੇਲੇ ਵੀ ਜਾ ਸਕਦੇ?
1: ਨਹੀਂ ਅਕੇਲੇ ਨਹੀਂ ਨਾ ਫਿਰ।

0: मैं फैमिली ओरिएंटेड बनता हूँ, मैं पार्टनर हमेशा
1: सर
0: झुंड में घूमना, मैं चेयर नहीं हूँ कि अकेला घूमूं।
1: रिचर्ड जी यकीन करो, अगर गर्लफ्रेंड या वाइफ होती ना, आप एयरपोर्ट पे झगड़ के वापस आ जाते।
2: नहीं रिचर्ड जी, मैं आपको एक आइडिया दूंगा आपको
1: जी।
0: हाँ जी,
2: आप अकेले निकलो और आपका जो थीम है ना आपका वो लॉगिंग का, ब्लॉगिंग का जो भी होता है, वो यही होना चाहिए कि मैं पार्टनर ढूंढने निकला हूं।
1: हाँ, हो सकता है वो दूसरी मोड़ पे वो इंतजार कर रही हो और आप जा ही नहीं रहे।
2: हाँ, तो आप उसकी प्रमोशन ही ऐसे करो कि मैं पार्टनर ढूंढने निकला हूँ, आज मैं इस कंट्री में आ रहा हूँ, इस सिटी में आ रहा हूँ, तो मैं, मुझे पार्टनर चाहिए।
1: जी जी जी,
2: इन सर्च ऑफ पार्टनर। तो अब उसी है ना, तो ये आपको देखो दोनों में से एक काम तो होगा ही ना। लोग मसाला बांधते हैं, लोग यही देखेंगे कि हाँ ढूंढ।
0: थैंक यू। मैं 3 साल से तो घूम ही रहा हूँ, काफी घूमा है।
2: नहीं, आप उसको टैग दे दो ना कि मैं
0: टैग।
2: हाँ, मैं
0: बैड आइडिया।
2: हाँ, तो मैं पार्टनर ढूंढने के लिए निकला हूँ,
1: फर्स्ट एड फ्रॉम लाइफ।
2: तो लोग आपको आपको देखेंगे कि इस सिटी में हुआ है मसला हल के नहीं, इस शहर में, इस सिटी में, इस देश में, तो बस चलता रहेगा
1: और जहां मिल जाए वापिस आ जाना। ये ना भी हर देश में जाते रहो, एक एक पकड़ते रहो। काफिला नहीं बनाना है, हमने फैमिली बनानी है।
2: ये दूर साहब आइडिया इदा का भी जिथे मिल गया उत्थे इन्हों का वो वाला सफर तो खत्म हो जाना।
1: अब मेरे हिसाब से चलो आप।
2: हाँ,
0: अब
2: अब ढूंढ के जाने की बजाय आप ऐसे निकलो ढूंढने के लिए।
0: हाँ,
2: सोटी थोड़ी सी लंबी ले लेना। कौन?
1: यस यस यस,
0: एक लड़का है जस्सा, पंजाब, ही इज ट्रैवलिंग, जस्सा
1: गोसल, ही
0: इज गोइंग टू 5 गुरुद्वारा बाय वॉकिंग। अभी 7 महीने से चल रहे वो।
2: ओके,
1: जी जी,
0: एंड नॉर्थ ईस्ट तक पहुंच गया वो।
2: ओके,
0: सिक्किम तक पहुंच गया, तब जाके मुझे पता चला। हाँ,
2: नहीं, 5 तख्तां से जा रहे हो?
1: 5 तख्तां से पैदल जा रहे हैं।
0: हाँ जी, 5 तख्त से जा रहे हो।
2: ओके ओके,
1: नॉर्थ ईस्ट के जितने भी रहने वाले हैं, बड़ा अच्छा उसका प्यार मिल रहा है। बड़े लोग प्यार कर रहे हैं। दैट्स वेरी नाइस। बड़ी हॉस्पिटैलिटी जो है ना उस साइड के लोगों की बड़ी अच्छी है।
2: गुड,
1: वेरी नाइस।
0: आई डिड नॉट नो कि इतने सारे 5 तख्त वहाँ पे भी है।
1: नहीं, वहाँ पे नहीं है जी, पूरे हिंदुस्तान में है 5 तख्त
2: अलग अलग जगह।
1: अगर वो बिहार की साइड में गया, उसके बाद जहाँ जहाँ पे भी गुरु साहिबान के लिए जहाँ जहाँ गए हैं गुरु नानक देव जी और जो भी हमारे दूसरे गुरु साहिबान, जहाँ पे ऐतिहासिक हिस्टोरिकल गुरुद्वारे हैं, वो उनके भी दर्शन कर रहा है।
2: गुड,
1: तो आप तो प्लेन से जा रहे हो ना? आप भी पैदल जाओगे ढूंढने? आप भी ढूंढने पैदल जाओगे?
0: प्लेन से
1: जाओगे?
0: यहाँ पे घुटनों ने जवाब दे दिया।
2: नहीं, तो अब आप सिटी टू सिटी जाओगे जहाँ आप अलग अलग कंट्रीज में जाओगे?
0: कंट्रीज आई, जब भी मैं, जैसे आई बीन टू 89 कंट्रीज, बट आई जनरली गो टू द कंट्री साइड, आई, क्योंकि सब मेट्रोपॉलिटन सिटीज आर द सेम एट द एंड ऑफ द डे।
2: सही।
0: तो मुझे खाली लैंग्वेज फर्क होता है, बट बिल्डिंग्स और लाइट वगैरह, तो मैं कंट्री साइड ही जाता हूँ। वहां मुझे असली लोग मिलते हैं, असली खाना को मिलता है, असली मतलब कल्चर को मिलता है। तो या
2: गुड, तो अगर आप इतने देश ना घूमे होते तो क्या होता? इफ
0: पता नहीं, फिर मैं कोई सरकारी काम कर रहा था बाबू बन के डेस्क के पीछे।
2: नहीं, को फर्क पड़ता लाइफ पे?
0: नो, आई पता नहीं, बट आई तो एंजॉयड ईच एंड एवरी मोमेंट।
2: नहीं, कोई फर्क, अगर हो सकता है आप घर पे बैठ के आप वैसे भी एंजॉय कर लेते।
0: नहीं नहीं नहीं, वो एक दफा कीड़ा लग जाए तो नहीं रुक सकता। अभी जैसे आपने मुझे बोला था कि और कोई रेडियो स्टेशन में करो, अब मैं फॉक्स में बात करने लग गया हूँ। अभी वहां से मुझे $100 का वाउचर मिला फॉर नैंडोज।
2: वाह,
0: आपने
1: चलिए कॉल करते हैं, भूख लगी है। 100 मोमो और 100 डॉलर।
0: मैं आपका नाम लेने वाला हूँ नेक्स्ट अपने टॉक में, बिकॉज मैंने अभी पहले ग्राउंड बना रहा हूँ। रंजोत फ्रॉम रेडियो हांजी इनकरेज मी टू टॉक इन अदर रेडियो स्टेशन ऑल्सो।
2: वाह। रिशद जी, आपकी आपकी ना अगर शादी होगी ना दोबारा, तो मुझे डाउट है आपकी ये वाली चीजें चली ना जाएं, ये आपका
1: मसूमियत,
2: हाँ आपका ये बेस्ट है।
0: नहीं
2: मसूमियत नहीं, बिजी हो जाएंगे ये।
0: नहीं
2: आप बिजी हो जाओगे फिर।
0: नहीं नहीं इतना भी बिजी नहीं कि आई कांट एंजॉय लाइफ।
2: नहीं आपको अपने पे कॉन्फिडेंस है ना, लेकिन जो आनी है उस पे कर नहीं पता नहीं है ना भी क्या होनी थी थी।
0: I doubt it, I doubt.
2: क्या होनी थी थी सुसु ये डिया उसका नहीं ना पता।
1: अभी आप
0: लेकिन अर्थात मैं इतना नहीं सोचता।
2: अरे नहीं यार, लेकिन मैं सोचने लगा हूँ। आप
1: आप बोल रहे हो ना मेरे घुटने काम नहीं करते, जब वो आ गई ना तो आप उठोगे भी बैठोगे भी घुटने भी काम करेंगे।
2: आप पूछोगे यार डिस्काउंटेड घुटने कहाँ से पड़ते हैं,
1: तब आप प्राउडली किसी रेडियो पे बात करोगे मैं उनके आने से अपने पैरों पे खड़ा हो सका। अगर वो ना आते।
2: अगर वो मेरी जिंदगी में ना आती तो मैं तो इन्हीं घुटनों से चला लेता।
1: वैसे भी सर आपके घुटने चला के क्या करोगे, उसके आने के बाद भी आपने घुटने टेकने ही, अभी आपने टेके हुए।
2: देखो अब आप रिचर्ड जी आप बोलो, ये सुनी सुनाई है, मैं तो खुद करके देखूंगा।
0: बिल्कुल सही बात है।
2: और क्या, मेरी उखड़ी मेरा सर
1: जी। अभी आप ब्लॉग बनाओगे हमारे को सेंड करना।
2: नहीं वो आइडिया अच्छा है रिचर्ड जी, आप यहाँ पे बैठे बैठे वेट करते रहो और घुटना और खराब होता रहे, आप निकलो
1: उधर भी घुटने खराब हो जाए। उससे पहले
0: पर यहाँ पर उनको यहाँ वापस लाने में वीजा में देर लॉट ऑफ इश्यू।
2: हाँ नहीं वो तो फिर वही इफ आ गई ना, इसी की तो हम बात कर रहे हैं आज। आपने फिर इफ ला दिया बीच में, अगर अगर ये हुआ तो वो बात की बात है यार, उसी पे तो हम
1: अगर ना हुआ तो
2: हाँ उसी पे तो हम बात कर रहे हैं। यही चीज सोच के तो लोग घर से नहीं निकलते।
0: ये बात भी सही है
2: ना,
0: ये बात भी सही है।
2: और क्या, उसके पास पहले हो सकता है वीजा ऑलरेडी हो, क्या पता कोई डिप्लोमेट ही ले हो आप वाइट का वाइट पासपोर्ट वाली।
1: क्या बात है, उसके पास उड़ने के लिए पंख है लेकिन दिशा आपने देनी है, वो इसकी इंतजार में बैठी है।
0: आप दिशा पटाने पिन्नी जलेबी
1: आए, आए।
2: पिन्नी नहीं एक ही चीज।
0: अच्छा पिन्नी रखो फिर।
2: हाँ थैंक यू रिचर्ड जी,
1: वेरी मच।
0: ओके जी, सत श्री अकाल, सपनू राम राम चढ़ी कला विच।
2: थैंक यू मेहरबानी तुहाडी, शुक्रिया कॉल करने लई। सत श्री अकाल कहिंदे रंजोत जी ते तूर जी, बहुत वधिया प्रोग्राम चल रहा जी भाजी। मेरे ख्याल दे विच जे लफ्ज़ दा वर्तारा इंसान दे गर्भ दे विच आउण दे नाल ही शुरू हो जांदा, असीं जिन्ना भी जे नूं होर पिछे लै के जाइए तां इह उहनां ही कुदरती कुदरत दे नाल जा मिलदा, जिथे बहुत वड्डे जे वापरदे ने। पंजाबी दे इक मशहूर कवि साहिबान ने, मैनूं उहनां दा नाम विसर गया वा, उह लिखदे सी कि जे तूं पालनहार ना हुंदा मेरा बेड़ा पार ना हुंदा, फुल दी कोई होंद ना हुंदी जे उहदे नाल खार ना हुंदा। बाकी भाजी शब्द हन रफड़, अचानक आई मुश्किल जां विगड़िया काम, कोई पै गया जब है हुड़क ओट हिरस, किसी चीज़ की तांग जां लोड़ महसूस होनी, फाड़ी किसी खेड जां वरतारे दे विच पिछड़ जाना, पिछे रह जाना, कहिंदे मीदे विच उल्ट, मीदे दा उल्ट, अच्छा फाड़ी मतलब नहीं अगे कुछ आ नहीं शब्द मैनूं समझ आ रहा है जी तुहाडा, ते वैसे उदा सेंस तां ठीक लग रही। कुरबल कहिंदे कि बेतहाशा संख्या जां भीड़ ज़्यादातर कीड़ियां लई वरत्या जांदा है, ते पसूड़ी बिपता पैनी अचानक आई मुश्किल, ते बस मैनूं इन्हें शब्द याद रहे। बहुत बहुत धन्यवाद जी, उहदे वास्ते रहो धन्यवाद दिया जी, बहुत सोहना एक बार फिर तो इनपुट तुसीं दिता। सिठी धारीवाल जी कहते कि तूर बाई कहाते आ, अच्छा
1: तूर बाई कहाँ ते आ,
2: तूर बाई अच्छा कहाँ ते आ, ओ शाये क्या ना बताओ ते ते
1: ते तेरा ना ये संगरूर आने दी ना की करदा ती भाई की करदा,
2: मैं पता ही मिडल दा लब लिया ना
1: जानदा ती ना, वो ये मलवई ज्यादा बोल दें ना ते। मैं भाई साहब मैं कुरुक्षेत्र डिस्ट्रिक्ट अमरा गाँव जानसा आड़ा दी हूँ भाई,
2: ते विनोद जी कहते भाई सेठी साहब का मैसेज आया सी कि जे ज्यादा बीयर ना पींदा तां बाहर पार्क विच ना सुता हुंदा।
1: वाह।
2: ते गुरु जी कहिंदे ने अमृत भैन जी ने बड़ा अज दल बदलिया, इदां वेख लो फिर
1: दल कहां बदलिया, ये बात गलत है भाई।
2: ते जसप्रीत जी कहिंदे ने कि सत श्रीकाल दोवां वीरां नूं, बहुत वधिया टॉपिक ते साडी सारी फैमिली दा, कहिंदे कि कनेडा दे पेपर लगे सी बट ओ रिफ्यूज हो गए सी, ते जे मैं उत्थे चले जांदी तां मैनूं इन्ना चंगा मुंडा किथे मिलना सी जो कि मेरे हुण हसबैंड ने। सही गल है, ते सानू जे ना इदा हो जाता तो फिर सानू एडे प्यारे प्यारे साढ़े लाफ्टर थैरेपी स्टार कितों मिलने ही, सानू रोज इनिया सोहनिया सोहनिया गल्लां सुनाउंदे आ जिहड़े। थैंक यू तुहाडा। ते क्विकली हुण लास्ट मूवमेंट दे उत्ते दो साढ़े को कॉलर ने, ते आपां फिर इजाजत लवांगे। ते बेनती है भी थोड़ा पहला कर लिया करो, 324 तुसीं आउंदे रहो जी।
3: ਚੰਡੀਗੜ੍ਹ ਗਿਆ, ਮੈਨੂੰ ਕਹਿੰਦਾ ਤਾਂ ਜਾਣਾ ਵੀਜ਼ਾ ਹੋਇਆ ਵਾ ਵੀ ਟਿਕਟ, ਮੈਂ ਕਿਹਾ ਲੈਣੀ ਆ ਵੀ ਸ਼ਾਇਦ ਕੱਲ ਨੂੰ, ਮੇਰੇ ਕੋਲ ਪੈਸੇ ਨੀ ਹੈਗੇ ਅਜੇ। ਉਹ ਕਹਿੰਦਾ ਤੂੰ ਅੱਜ ਇਹਨਾਂ ਦਾ ਪੇਮੈਂਟ ਮੇਰੇ ਕੋਲ ਪਈ ਹੈ, ਤੇ ਅਸੀਂ ਪੈਸੇ ਚੱਕੇ ਟਿਕਟ ਲਈ, ਮਤਲਬ ਟਿਕਟ ਉਸ ਹਿਸਾਬ ਨਾਲ ਬਣੀ, ਕੋਈ ਆਈਡੀਆ ਨੀ ਸੀਗਾ ਵੀ ਕਰੋਨਾ ਚ ਵਾਪਸੀ ਹੁੰਦੀ ਸੀਗੀ ਸਾਡੀ, ਜਿੱਦਣ ਕਰੋਨਾ ਸ਼ੁਰੂ ਹੋਣਾ ਸੀ ਉਦੋਂ ਦੋ ਤਿੰਨ ਦਿਨ ਪਹਿਲਾਂ ਦੀ ਵਾਪਸੀ ਸੀਗੀ। ਤੇ ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਜੇ ਉਦਣ ਟਿਕਟ ਲਈ, ਹੋ ਸਕਦਾ ਵੀ ਅਸੀਂ ਉਹ ਬਹੁਤ ਸਲਾਹਾਂ ਕਰਦੇ ਪਹਿਲਾਂ ਹੁਣ ਨੀ ਸੋਚਦੇ, ਕਿਉਂਕਿ ਘਰੇ ਕੰਮ ਦਾ ਖਲਾਰਾ ਬਹੁਤ ਸੀ, ਤਾਂ ਮੈਂ ਸਟੱਕ ਹੋਇਆ ਤਾਂ ਆਪਣੀਆਂ ਸਾਂਝਾਂ ਬਣੀਆਂ। ਹਾਂਜੀ, ਇਹਨੇ ਮੇਰੀ ਜ਼ਿੰਦਗੀ ਸਵਾਰਤੀ, ਉਹ ਵੱਖਰੀ ਗੱਲ ਆ ਵੀ ਬੱਚੇ ਥੋੜੇ ਦੂਰ ਚਲੇ ਰਹੇ ਨੇ ਮੇਰੇ ਤੋਂ ਬਹੁਤ, ਪਰ ਮੈਂ ਫਿਰ ਵੀ ਬਹੁਤ ਸੋਚਦਾ ਵੀ ਬਹੁਤ ਕੁਛ ਅਚੀਵ ਕਰਿਆ ਉਹ ਜੇ ਨੇ, ਵੀ ਹਾਂ ਜੇ ਉਦਣ ਉਹ ਨਾਲ ਹੁੰਦਾ
2: ਉਦੋਂ ਤੁਹਾਨੂੰ ਲੱਗਦਾ ਹੋਊਗਾ ਵੀ ਆਹ ਯਾਰ ਬਹੁਤ ਗਲਤ ਹੋਇਆ ਵਾ, ਇੱਦਾਂ ਹੋ ਗਿਆ ਉੱਦਾਂ ਹੋ ਗਿਆ। ਬੰਦਾ ਹਰ ਕੋਈ ਅਸਲ ਦੇ ਵਿੱਚ ਨਾ, ਤੁਸੀਂ ਇੱਕ ਚੀਜ਼ ਵੇਖੋ ਵੀ ਆਪਾਂ ਜ਼ਿੰਦਗੀ ਨੂੰ ਆਪਣੇ ਹਿਸਾਬ ਦੇ ਨਾਲ ਚਲਾਉਣਾ ਚਾਹੁੰਦੇ ਹਾਂ ਵੀ ਆਹ ਇੱਦਾਂ ਅਤੇ ਇੱਦਾਂ ਇੱਦਾਂ ਹੋਣਾ ਚਾਹੀਦਾ, ਕਿਉਂਕਿ ਅਸੀਂ ਆਪਣੀਆਂ ਕੁਛ ਕਹਾਣੀਆਂ ਕੁਛ ਆਪਣੀਆਂ ਵਿਉਂਤਬੰਦੀਆਂ ਬਣਾਈਆਂ ਹੁੰਦੀਆਂ ਵੀ ਇੱਦਾਂ ਦਾ ਫਿਊਚਰ ਸਾਡਾ ਹੋਵੇ, ਵਰਤਮਾਨ 'ਚ ਇੱਦਾਂ ਦਾ ਕੁਛ ਵਾਪਰੇ। ਜਦੋਂ ਉਹਦੇ ਤੋਂ ਉਲਟ ਕੁਛ ਵਾਪਰਦਾ ਭਾਵੇਂ ਉਹ ਸਾਡੇ ਲਈ ਚੰਗਾ ਹੀ ਹੋਵੇ, ਸਾਨੂੰ ਲੱਗਦਾ ਮਾੜਾ ਹੋ ਗਿਆ।
1: ਬਿਲਕੁਲ,
2: ਬਹੁਤ ਹੀ ਸਮੱਸਿਆ ਹੀ ਸਾਡੀ ਇਹ ਹੈ। ਥੈਂਕ ਯੂ ਤੁਹਾਡਾ, ਥੈਂਕ ਯੂ ਭਗਵਾਨਪੁਰੀ,
3: ਥੈਂਕ ਯੂ ਵੀਰੇ, ਥੈਂਕ ਯੂ,
2: ਮਿਹਰਬਾਨੀ ਜੀ। ਤੇ ਲਾਸਟ ਕਾਲਰ ਹੋਣਗੇ ਜੀ 865 ਤੁਸੀਂ ਆਉਂਦੇ ਰਹੋ ਜੀ, 865 ਤੁਸੀਂ ਆਉਂਦੇ ਰਹੋ।
4: ਹਾਂਜੀ, ਮੈਂ ਟੋਨੀ ਬੋਲ ਰਿਹਾ ਸਿਡਨੀ
2: ਤੋਂ। ਜੀ ਜੀ ਟੋਨੀ,
4: ਕੀ ਹਾਲ ਚਾਲ ਜੀ? ਕੀ ਹਾਲ ਚਾਲ ਜੀ? ਬਹੁਤ
2: ਵਧੀਆ, ਬਹੁਤ ਵਧੀਆ ਜੀ।
4: ਉਹ ਮੈਂ ਕਿਹਾ ਮੈਨੂੰ ਨਾ ਬੜੀ ਪੁਰਾਣੀ ਗੱਲ ਯਾਦ ਆ ਗਈ, ਉਹ ਨਾ ਮਾਮੇ ਮਾਸੀ ਹੋਰਾਂ ਦੇ ਜਾਂਦੇ ਸੀਗੇ, ਮਾਮੇ ਦੇ ਘਰ ਜਾ ਕੇ ਨਾ ਮੈਂ ਬਾਰ ਬਾਰ ਕਹੀ ਜਾਵਾਂ, ਮੈਂ ਮਾਸੀ ਨੇ ਨਾ 100 ਰੁਪਿਆ ਪਿਆਰ ਦਿੱਤਾ ਮੈਨੂੰ, ਤੇ ਬਾਰ ਬਾਰ ਕਹੀ ਜਾਵਾਂ ਮੈਂ, ਉਹ ਵੀ ਮਾਮਾ ਵੀ ਜਾਂਦੇ ਆ 100 ਤੋਂ ਘੱਟ ਨਾ ਦੇ, ਉਹ ਵੀ ਮੈਨੂੰ ਲੱਗਦਾ ਰਿਚਰਡ ਜੀ ਕਹਿ ਰਹੇ ਨੇ ਬਈ ਮੈਨੂੰ ਨਾ $100 ਦਾ ਵੋਚਰ ਮਿਲਿਆ, ਉਹ ਤੁਹਾਨੂੰ ਸੁਣਾ ਰਹੇ ਨੇ ਵੋਚਰ ਦੋ ਬਈ। ਬਾ ਇੰਨੀ ਘਰ ਉਹਦਾ ਥੋੜਾ ਬਾਈ ਹੈ, ਤੇ ਹੋਰ ਸਭ ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ, ਬਹੁਤ ਵਧੀਆ ਲੱਗ ਰਿਹਾ।
2: ਥੈਂਕ ਯੂ ਜੀ। ਵੋਚਰ ਤੇ ਨਹੀਂ ਆਪਾਂ ਸ਼ਾਇਦ ਟਿਕਟਾਂ ਕੱਲ, ਹਾਂ ਕੱਲ ਤੋਂ ਜਾਂ ਫਿਰ ਪਰਸੋਂ ਤੋਂ ਸ਼ਾਇਦ ਆਪਾਂ ਜੇ ਆ ਗਈਆਂ ਤੇ ਫਿਰ 40 ਦਿਨ ਫਿਲਮਾਂ ਦੇ ਪਾਸ ਦੀ ਸ਼ਾਇਦ ਆਪਸ਼ਨ ਹੋਵੇ, ਤੇ
1: ਇਹ ਵੀ ਜੇ ਆ ਗਈਆਂ।
2: ਹਾਂਜੀ, ਜੇ ਆ ਗਈਆਂ, ਜੇ ਵੇਖ ਲਓ ਜੇ ਜਿਹੜੀ ਆ ਨਾ, ਮੈਂ ਇਸ ਕਰਕੇ ਵੀ ਗੱਲ ਸ਼ੁਰੂ ਕੀਤੀ ਆ ਵੀ ਜੇ ਸਾਡੀਆਂ ਉਮੀਦਾਂ ਵੀ ਜੇ ਪਾਉਂਦੀ ਹੈ, ਹੁਣ ਇਹ ਪੋਜ਼ਿਟਿਵ ਆ ਆਪਣੀ ਜੇ
1: ਜੀ,
2: ਹੈ ਨਾ, ਵੀ ਜੇ ਆ ਗਈਆਂ ਅਤੇ ਉਹਦੇ ਨਾਲ ਸਾਡੀ ਇੱਕ ਉਹ ਜਾਗ ਗਈ, ਹਾਂ ਵੀ ਜੇ ਕਿਤੇ ਇੱਦਾਂ ਹੋ ਜੇ, ਜੇ ਅੱਜ ਮੀਂਹ ਪੈ ਜੇ ਨਾ, ਹਾਂ ਜੇ ਕਿਤੇ ਮਾੜੀ ਜੀ ਧੁੱਪ ਲੱਗੀ ਹੋਵੇ ਨਾ, ਜੇ ਕੋਈ ਅੱਜ ਪਕੌੜੇ ਬਣਾਉਂਦੇ ਨਾ, ਕਈ ਜਿਹੜੀਆਂ ਜਿਆਂ ਨੇ ਉਹ ਤੁਹਾਡੇ ਅੰਦਰ ਦਾ ਖੇੜਾ ਵੀ ਜਗਾ ਦਿੰਦੀਆਂ, ਡਿਪੈਂਡ ਕਰਦਾ ਵਾ ਵੀ ਤੁਸੀਂ, ਕਿਉਂਕਿ ਆਪਾਂ ਆਪਣੇ ਮਨ ਆਈਆਂ ਲਾਉਂਦੇ ਨਾ, ਆਪਾਂ ਨੂੰ ਜਿਹੜੀ ਚੀਜ਼ ਮੰਨ ਲਓ ਤੁਹਾਡਾ ਮਨ ਕਹਿ ਰਿਹਾ ਵੀ ਆਹ ਚੰਗੀ ਅੱਜ ਸਾਡੇ ਲਈ ਵਧੀਆ ਵਾ, ਜਾਂ ਮੈਨੂੰ ਖਾਣ ਨੂੰ ਜੀ ਕਰਦਾ ਵਾ, ਇੱਥੇ ਮੇਰਾ ਜਾਣ ਨੂੰ ਜੀ ਕਰਦਾ, ਇਸ ਬੰਦੇ ਨੂੰ ਮਿਲਾ ਮਿਲਣ ਨੂੰ ਜੀ ਕਰਦਾ, ਜੇ ਕਿਤੇ ਉਹ ਆ ਜੇ ਨਾ, ਜੇ ਕਿਤੇ ਉਹਦਾ ਬਨ ਸਬੱਬ ਬਣ ਜੇ, ਉਹ ਚੀਜ਼ਾਂ ਸਾਨੂੰ ਮਤਲਬ ਨਾ ਉਹ ਆਇਆ ਸ਼ਾਇਦ ਨਾ ਹੀ ਉਹਨੇ ਆਉਣਾ, ਪਰ ਇਹ ਤੁਸੀਂ ਵੇਖੋ ਵੀ ਇਹ ਵੀ ਚੀਜ਼ ਤੁਹਾਨੂੰ ਖੁਸ਼ ਕਰ ਜਾਂਦੀ,
1: ਬਿਲਕੁਲ ਬਿਲਕੁਲ, ਜਿੱਦਾਂ ਦਾ ਅਸੀਂ ਸੋਚਦੇ ਹਾਂ ਕਈ ਵਾਰ ਸਾਨੂੰ ਉੱਦਾਂ ਦਾ ਕਹਿੰਦੇ ਨਾ ਵੀ ਜਿਹੋ ਜਿਹਾ ਨੀਤਾਂ ਉਹੋ ਜਿਹੀਆਂ ਮੁਰਾਦਾਂ ਆਉਂਦੀਆਂ ਨੇ, ਅਤੇ ਜੇ ਜਿਹੜੀ ਚੀਜ਼ ਮੈਂ ਸੋਚ ਕੇ ਚੱਲਿਆ ਵਾਂ ਕਈ ਵਾਰੀ ਮੈਨੂੰ ਉਹ ਚੀਜ਼ ਜੇ ਨਹੀਂ ਵੀ ਮਿਲਦੀ, ਮੈਂ ਰਾਦਰ ਦੈਨ ਉਹ 'ਤੇ ਡੀਮੋਰਲਾਈਜ਼ ਹੋਵਾਂ ਇਹ ਸੋਚਾਂ ਵੀ ਜੇ ਨਹੀਂ ਮਿਲੀ ਤਾਂ ਇਹਦੇ ਪਿੱਛੇ ਵਾਕਿਆ ਕੋਈ ਨਾ ਕੋਈ ਜੇ ਚੰਗੀ ਹੋਣੀ ਆ, ਹੋ ਸਕਦਾ ਮੈਂ ਗਲਤ ਰਸਤੇ ਹੋਵਾਂ, ਮੈਂ ਪਹਿਲਾਂ ਮੋੜ ਮੁੜ ਗਿਆ ਜਾਂ ਅੱਗੇ ਜਾ ਕੇ ਮੁੜਨਾ ਚਾਹੀਦਾ ਸੀ ਮੈਨੂੰ। ਇਹ ਚੀਜ਼ਾਂ ਸਾਨੂੰ ਉਹ ਗੱਲ ਉੱਥੇ ਹੈਗੀ, ਹਰ ਇੱਕ ਬੰਦਾ ਆਪਣੀ ਲਾਈਫ ਤੋਂ ਸਿੱਖਦਾ ਵਾ, ਜ਼ਰੂਰੀ ਨਹੀਂ ਵੀ ਸਾਨੂੰ ਕੋਈ ਤੀਜਾ ਬੰਦਾ ਕਈ ਵਾਰ ਆ ਕੇ ਸਮਝਾਵੇ, ਹੁੰਦਾ ਵਾ ਪਰ ਲੈਸਨ ਸਾਡੀ ਲਾਈਫ 'ਚ ਆਪਣੇ ਪਏ ਹੁੰਦੇ, ਪਾਸਟ 'ਚ ਪਏ ਹੁੰਦੇ ਸਾਰੀ ਚੀਜ਼ਾਂ ਦੇ
2: ਪਏ ਹੁੰਦੇ। ਸਾਡੀ ਸਮੱਸਿਆ ਤੂਰ ਸਾਹਿਬ ਇਹ ਹੋਈ ਆ ਵੀ ਆਪਾਂ ਨਾ ਆਪਣੇ ਢੰਗ ਨਾਲ ਜ਼ਿੰਦਗੀ ਚਲਾਉਣ ਦੀ, ਜਿੱਦਾਂ ਦਾ ਅਸੀਂ ਤਸੱਵਰ ਕੀਤਾ ਹੁੰਦਾ, ਪਿਕਚਰ ਘੜੀ ਹੁੰਦੀ ਆ, ਕਹਾਣੀ ਸੋਚੀ ਹੁੰਦੀ ਆ, ਅਸੀਂ ਉਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਚਲਾਉਣਾ ਚਾਹੁੰਦੇ ਹਾਂ। ਬਾਕੀ ਕੁੱਲ ਮਿਲਾ ਕੇ ਜੇ ਵੇਖੀਏ ਤਾਂ ਸਾਡੀ ਜ਼ਿੰਦਗੀ 'ਚ ਜੋ ਵੀ ਹੁੰਦਾ ਬਹੁਤ ਵਧੀਆ ਹੁੰਦਾ, ਜੋ ਵੀ ਹੋਇਆ ਬੜਾ ਵਧੀਆ ਹੋਇਆ, ਫੋਰ ਟਾਈਮ ਬੀਂਗ ਸਾਨੂੰ ਇਹ ਚੀਜ਼ਾਂ ਇੱਦਾਂ ਲੱਗਦੀਆਂ ਹੋਣਗੀਆਂ ਕਿ ਆਹ ਇੱਦਾਂ ਨਹੀਂ ਹੋਣਾ ਚਾਹੀਦਾ, ਉਹ ਵੀ ਤਾਂ ਸ਼ਾਇਦ ਆਪਾਂ ਸੋਚਦੇ ਹਾਂ ਕਿਉਂਕਿ ਬਹੁਤੀ ਵਾਰੀ ਅਸੀਂ ਕੰਪੈਰੀਜ਼ਨ ਕਰ ਰਹੇ ਹੁੰਦੇ
1: ਹਾਂ,
2: ਪਰ ਉਸ ਕੰਪੈਰੀਜ਼ਨ ਦੇ ਵਿੱਚ ਆਪਾਂ ਸਿਰਫ ਉਸ ਸੈਕਟਰ ਦਾ ਕੰਪੈਰੀਜ਼ਨ ਕਰਦੇ ਹਾਂ, ਆਲ ਟੂਗੈਦਰ ਹਰ ਇੱਕ ਚੀਜ਼ ਦਾ ਆਪਾਂ ਕੰਪੈਰੀਜ਼ਨ ਨਹੀਂ ਕਰਦੇ। ਆਪਾਂ ਮੰਨ ਲਓ ਜੇ ਇੱਥੇ ਕਿਸੇ ਨਾਲ ਕੰਪੈਰੀਜ਼ਨ ਕਰਾਂਗੇ ਨਾ, ਕਿਸੇ ਦੀ ਗੱਡੀ ਦੇ ਨਾਲ, ਕਿਸੇ ਦੇ ਘਰ ਦੇ ਨਾਲ, ਅਤੇ ਆਪਾਂ ਸਿਰਫ ਉਹਨਾਂ ਕੁ ਕੰਪੈਰੀਜ਼ਨ ਕਰਾਂਗੇ, ਆਪਾਂ ਇਹ ਨਹੀਂ ਵੇਖਾਂਗੇ ਵੀ ਹੋ ਸਕਦਾ ਉਹਦੇ ਨਾਲੋਂ ਸਾਡੇ ਕੋਲ ਚੰਗੇ ਸੁਭਾਅ ਦੇ ਜੀ ਹੋਣ,
1: ਬਿਮਾਰੀ ਘੱਟ ਹੋਵੇ ਸਾਡੇ ਕੋਲ,
2: ਸਾਡੇ ਘਰ ਹਾਂ ਜ਼ਿਆਦਾ ਪਿਆਰ ਵਾਲੇ
1: ਜੀ ਹੋਣ, ਕੁਛ ਵੀ ਹੈਗਾ,
2: ਹਾਂ ਹੋ ਸਕਦਾ ਆਪਾਂ ਪਿੱਛੇ ਜ਼ਿਆਦਾ ਸੁਖੀ, ਅਗਲਾ ਹੋ ਸਕਦਾ ਵਾ ਵੀ ਉਹਦੇ ਕੋਲ ਤਾਂ ਕਰਕੇ ਘਰ ਆ, ਤਾਂ ਕਰਕੇ ਗੱਡੀ ਆ, ਉਹ ਪਿੱਛੋਂ ਆਪਣੀਆਂ ਜੜ੍ਹਾਂ ਪੁੱਟ ਆਇਆ,
1: ਘਰ ਤਾਂ ਬੰਦਾ ਜੀਆਂ ਨਾਲ, ਜੇ ਜੀਆਂ 'ਚ ਪਿਆਰ ਆ ਤਾਂ ਘਰ ਫਿਰ ਵਧੀਆ ਬਣੂਗਾ, ਜੇ ਮਤਲਬ ਵੱਡਾ ਘਰ ਆ ਤਾਂ ਹੁਣ ਘਰ ਹੀ ਏਡਾ ਵੱਡਾ ਬਣਾ ਲਿਆ, ਜੀ ਤਿੰਨ ਨੇ ਕੋਹ ਕਮਰੇ 'ਚ ਬੈਠਾ, ਕੋਹ ਗੱਲ ਵੀ ਨਹੀਂ ਕਰਦੇ ਕਿਸੇ ਦੇ ਨਾਲ, ਸਾਨੂੰ ਉਹ ਵੀ ਦਿੱਕਤ ਆ।
2: ਇਹ ਸਾਡੀ ਅੱਧੀ ਪਚੱਦੀ ਜੀ ਸਮਝ ਬੂਝ ਜੀ, ਮਤਲਬ ਅੱਧੀ ਪਚੱਦੀ ਵੀ ਕਾਹਦੀ, ਵੀ ਆਪਾਂ ਸੋਚਦੇ ਹਾਂ ਵੀ ਅਸੀਂ ਬੜੇ ਸਿਆਣੇ ਹਾਂ, ਪਰ ਉਹਨੇ ਜੋ ਤੁਹਾਡੇ ਲਈ ਕੀਤਾ ਸੋਚਿਆ ਜਾਂ ਕਰਨਾ, ਉਹਦੇ ਹੱਥ ਕਹਿੰਦੇ ਨਾ ਵੀ ਤੁਸੀਂ ਡੋਰੀਆਂ ਛੱਡ ਦਿਉ ਅਤੇ ਫਿਰ ਤੁਸੀਂ ਸਿਖਾਲੇ ਰਹੋਗੇ। ਮੈਂ ਅੱਗੇ ਇੱਕ ਦਿਨ ਗੱਲ ਕਰਦਾ, ਮੈਂ ਨਾ ਇੱਕ ਦਿਨ ਕਿਸੇ ਦੇ ਮਿਲਣ ਗਿਆ ਕਿਸੇ ਨੂੰ, ਅਤੇ ਉਹਨਾਂ ਦਾ ਕਮਰਾ ਸੀ ਕੋਈ ਪੰਜਵੀਂ ਛੇਵੀਂ ਮੰਜ਼ਿਲ ਦੇ ਉੱਤੇ, ਅਤੇ ਉਹ ਬਾਹਰ ਬਾਲਕੋਨੀ ਦੇ ਵਿੱਚ ਉਹ ਬੈਠੇ, ਅਤੇ ਉੱਦਾਂ ਹੀ ਉੱਤੋਂ ਨਾ ਉਹ ਗੱਡੀਆਂ ਵੇਖਣ ਡਏ। ਮੈਂ ਅਸੀਂ ਜਿਹੜੇ ਅਸੀਂ ਕਹਿ ਦਿੰਦੇ ਨਾ ਵੀ ਉੱਤੇ ਵਾਲਾ ਤਾਂ ਵੇਖਦਾ ਹੀ ਆ, ਹੁਣ ਉਹ ਜਿਹੜਾ ਉੱਤੋਂ ਜੋ ਦਿਖ ਰਿਹਾ ਵਾ ਉਹ ਤੁਸੀਂ ਥੱਲੇ ਬਹਿ ਕੇ ਆਪਣੀ ਗੱਡੀ ਦੇ ਵਿੱਚ ਮੰਨ ਲਓ ਇੱਕ ਬੰਦਾ ਸੋਚ ਰਿਹਾ ਵਾ ਕਿਸੇ ਚੀਜ਼ ਬਾਰੇ, ਤੁਹਾਨੂੰ ਉਹ ਵਿਜ਼ਨ ਕਿੱਦਾਂ ਕਲੀਅਰ ਹੋ ਸਕਦਾ ਵਾ, ਜਦਕਿ ਜਿਹੜਾ ਸ਼ਾਇਦ ਆਪਾਂ ਇਸੇ ਕਰਕੇ ਕਹਿ ਦਿੰਦੇ ਉੱਤੇ ਵਾਲਾ ਵੇਖ ਰਿਹਾ ਕਿਉਂਕਿ ਉੱਤੇ ਵਾਲੇ ਨੂੰ ਸਾਰਾ ਕੁਛ ਦਿਖ ਰਿਹਾ, ਉੱਤੇ ਵਾਲੇ ਨੂੰ ਉਹ ਦੂਰ ਤੱਕ ਗਲੀਆਂ ਵੀ ਦੀਦੀਆਂ ਵਾ, ਮਹੱਲਾ ਵੀ ਦੀਦਾ, ਸਾਰਾ ਕੁਛ ਦੀਦਾ, ਅਤੇ ਜਿਹੜਾ ਹੋਰ ਉੱਤੇ ਆ ਜਿਹੜਾ ਸਾਰੀ ਦੁਨੀਆਂ ਵੇਖ ਰਿਹਾ, ਜਿਹੜਾ ਇਕੱਲਾ ਇਕੱਲਾ ਜੀਵ ਜੰਤੂ ਨੂੰ ਪਾਲਦਾ ਵਾ, ਰਿਜਕ ਦਿੰਦਾ ਵਾ, ਪੈਦਾ ਕੀਤਾ, ਸੋ ਉਹਦੇ ਉੱਤੇ ਜੇ ਤੁਸੀਂ ਡੋਰੀਆਂ ਛੱਡੀਆਂ ਤਾਂ ਉਹਨੂੰ ਤਾਂ ਪਤਾ ਵਾ ਵੀ ਸੱਜੇ ਖੱਬੇ ਕੀ ਹੋਣ ਵਾਲਾ ਵਾ, ਅਗਲੀ ਘੜੀ ਕੀ ਆ, ਕਿੱਦਾਂ ਵਾ ਤੁਹਾਡੇ ਲਈ, ਕੀ ਚੰਗਾ ਕੀ ਮਾੜਾ, ਪਰ ਆਪਾਂ ਕੁੱਲ ਮਿਲਾ ਕੇ ਨਤੀਜਾ ਇਹੋ ਹੀ ਆ ਕਿ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਇਨਸਾਨ ਸਮਝਣ ਲੱਗ ਪੈਂਦਾ, ਸਾਨੂੰ ਨਾ ਮੰਨੀਏ ਪਰ ਸੱਚ ਤਾਂ ਇਹੋ ਹੀ ਆ ਨਾ ਕਿ ਅਸੀਂ ਉਹਦੇ ਤੋਂ ਵੀ ਆਪਣੇ ਆਪ ਨੂੰ ਸਿਆਣੇ ਸਮਝਣ ਲੱਗ ਪੈਂਦੇ ਹਾਂ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਤੈਨੂੰ ਆਹ ਕਰਨਾ ਚਾਹੀਦਾ।
1: ਤੁਸੀਂ ਗੱਲ
2: ਕੀਤੀ ਵਜੀਦ ਦੀ, ਉਹ ਨਾ ਵੀ ਕੌਣ ਆਖੇ ਸਾਹਿਬ ਨੂੰ ਐਂ ਨਹੀਂ ਤੇ ਇੰਜ ਕਰ।
1: ਮੇਰੇ ਦਿਮਾਗ 'ਚ ਗੱਲ ਲੜੀ ਪਈ ਨਾ, ਤੁਸੀਂ ਕਿਹਾ ਨਾ ਵੀ ਉੱਤੇ ਵਾਲਾ ਵੇਖਦਾ, ਦੋ ਚੋਰ ਸੀਗੇ ਉਹ ਕਿਸੇ ਦੇ ਘਰ ਚੋਰੀ ਕਰਨ ਗਏ, ਅਤੇ ਉਹ ਘਰ 'ਚ ਨਾ ਬਜ਼ੁਰਗ ਪੁਰਾਣੀ ਮਤਲਬ ਇੱਕੋ ਬਜ਼ੁਰਗ ਰਹਿੰਦੀ ਸੀ ਬਜ਼ੁਰਗ ਲੇਡੀ, ਅਤੇ ਉਹਨੇ ਨਾ ਸੁੱਤੀ ਪਈ ਉਹ ਚੋਰੀ ਕਰਨ ਗਈ ਨਾ, ਅਤੇ ਉਹਨਾਂ ਸਾਰਾ ਸਮਾਨ ਚੋਰੀ ਕੀਤਾ, ਅਤੇ ਉਹਨਾਂ ਨੇ ਵੇਖਿਆ ਵੀ ਨਾਲ ਇੱਕ ਨਾ ਪਤੀਲਾ, ਉਹਦੀ ਮੰਜੀ ਦੇ ਨਾਲ ਪਤੀਲਾ ਪਿਆ ਸੀ, ਅਤੇ ਪਤੀਲੇ 'ਚ ਪਈ ਸੀ ਖੀਰ, ਅਤੇ ਉਹ ਖੀਰ ਉਹਨਾਂ ਨੇ ਵੇਖਿਆ ਚੱਲ ਵੀ ਚੋਰੀ ਤਾਂ ਕਰ ਲਈ ਹੈ ਵੀ ਚੱਲ ਕੁਛ ਖੀਰ ਖਾ ਕੇ ਚੱਲੀਏ। ਉਹ ਜਦੋਂ ਖੀਰ ਲੱਗੇ ਖਾਣ ਖਾਂਦੇ ਪਹਿਲਾਂ, ਅਤੇ ਉਹ ਮਾਤਾ ਪਾਸਾ ਲੈ ਕੇ ਪਈ ਸੀ, ਜਿਹਨੇ ਪਾਸਾ ਮੋੜਿਆ ਨਾ ਉਹਨੇ ਆਪਣੀ ਬਾਂਹ ਜੀ ਐਂ ਲਮਕਾਲੀ ਮੰਜੇ ਤੋਂ, ਤਾਂ ਇੱਕ ਚੋਰ ਨੂੰ ਲੱਗਾ ਵੀ ਕਿਤੇ ਵੀ ਖੀਰ ਮੰਗਦੀ ਆ, ਉਹਨੇ ਚਮਚਾ ਭਰ ਕੇ ਉਹਦੀ ਤਲੀ 'ਤੇ ਰੱਖਤਾ, ਖੀਰ ਸੀ ਗਰਮ, ਅਤੇ ਮਾਤਾ ਆਬੜ ਕੇ ਉੱਠੀ, ਉਹ ਰੌਲਾ ਪਾਤਾ, ਹੁਣ ਇੱਕ ਤਾਂ ਮਾਤਾ ਦੇ ਮੰਜੇ ਥੱਲੇ ਵੜ ਗਿਆ, ਇੱਕ ਜਿਹੜਾ ਨਾਲ ਦਾਣਿਆਂ ਦਾ ਭੜੋਲਾ ਸੀ ਉਹਦੇ ਉੱਤੇ ਚੜ੍ਹ ਗਿਆ, ਅਤੇ ਉੱਥੇ ਮਾਤਾ ਰੌਲਾ ਪਾਈ ਜਾਏ, ਅਤੇ ਰੋਲੇ ਕਰਕੇ ਆਂਢ ਗੁਆਂਢ ਸਾਰੇ ਇਕੱਠੇ ਹੋ ਗਏ, ਅਤੇ ਮਾਤਾ ਪੁੱਛਣ, ਮਾਤਾ ਕੀ ਹੋਇਆ ਜੀ, ਕੀ ਹੋਇਆ ਜੀ, ਕਦੀ ਪਤਾ ਨਹੀਂ, ਇਹ ਤਾਂ ਉੱਪਰ ਵਾਲੇ ਨੂੰ ਪਤਾ, ਉਹ ਕਹੀ ਜਾਵੇ ਮਾਤਾ ਦੱਸ ਤਾਂ ਦੇ ਹੋਇਆ ਕੀ ਹੈ, ਕਦੀ ਪਤਾ ਨਹੀਂ, ਇਹ ਤਾਂ ਉੱਪਰ ਵਾਲੇ ਨੂੰ ਪਤਾ, ਉਹਨੇ ਤਿੰਨ ਵਾਰੀ ਕਿਹਾ ਨਾ ਉੱਪਰ ਵਾਲੇ ਨੂੰ ਪਤਾ, ਉਹ ਭੜੋੜੇ ਵਾਲਾ ਚੋਰ ਥੱਲੇ ਛਾਲ ਮਾਰ ਕੇ ਕਹਿੰਦਾ ਮਾਤਾ ਉੱਪਰ ਵਾਲੇ ਨਹੀਂ, ਅੜਾ ਥੱਲੇ ਹੋ ਤਾਂ ਇਹਨੂੰ ਵੀ ਪਤਾ ਕੀ ਹੋਇਆ,
2: ਭਾਈ
1: ਇਹਨੇ ਮੰਜੇ ਥੱਲੇ ਬੈਠਾ ਇਹਨੂੰ ਵੀ ਪਤਾ,
2: ਮੂਰਖ ਟਾਈਪ ਦੇ ਚੋਰ।
1: ਉਹਦੀ ਗੱਲ ਸੀ ਆ ਵੀ ਉੱਪਰ ਵਾਲੇ ਨੂੰ ਜ਼ਿਆਦਾ ਪਤਾ ਹੁੰਦਾ, ਮੈਂ ਵੀ ਕਈ ਵਾਰੀ ਭਾਅ ਜੀ ਇਹਨੂੰ ਪੋਜ਼ਿਟਿਵ 'ਚ ਮੈਂ ਵੇਖਦਾ ਹੁੰਦਾ ਵੀ ਅਸੀਂ ਸਿਰਫ ਸਾਹਮਣਾ ਵੇਖ ਰਹੇ ਹੁੰਦੇ ਹਾਂ, ਮੈਨੂੰ ਨਹੀਂ ਪਤਾ ਵੀ ਉਸ ਕੰਧ ਤੋਂ ਪਰਲੇ ਪਾਰ ਕੀ ਹੈ, ਜਿਹੜਾ ਉਹ ਉੱਪਰ ਬੈਠਾ ਨਾ ਉਹਨੂੰ ਸਾਰਾ ਪਤਾ ਵੀ ਇਹਦਾ ਅਗਲਾ ਰਾਹ ਸਾਰਾ ਸਿਖਾਲਾ।
2: ਸਾਡੀ ਸੋਚ ਦਾ ਦਾਇਰਾ ਕਿੰਨਾ ਕੁ ਸੀਮਤ ਆ, ਤੁਸੀਂ ਇਸ ਚੀਜ਼ ਦੇ ਉੱਤੇ ਜਦੋਂ ਤੁਸੀਂ ਸੋਚੋਗੇ ਬੱਟ ਦੇ ਉੱਤੇ, ਤਾਂ ਤੁਹਾਨੂੰ ਇਹ ਵੀ ਚੀਜ਼ ਸਮਝ ਆਉਂਦੀ ਆ ਵੀ ਅਸੀਂ ਬਹੁਤ ਬਹੁਤ ਥੋੜ੍ਹਾ ਜਿਹਾ ਜਾਣਦੇ ਹਾਂ ਆਪਾਂ, ਅਸੀਂ ਆਪਣੇ ਆਪ ਬਾਰੇ ਨਹੀਂ ਜਾਣਦੇ, ਆਪਣੇ ਆਲੇ ਦੁਆਲੇ ਬਾਰੇ, ਆਪਣਾ ਰੋਜ਼ ਜਿਨ੍ਹਾਂ ਨਾਲ ਮਿਲ ਵਰਤਣ ਉਹਨਾਂ ਬਾਰੇ ਨਹੀਂ ਜਾਣਦੇ, ਅਤੇ ਫਿਰ ਦਾਅਵੇ ਕਾਹਦੇ ਆ ਵੀ ਆਹ ਚੰਗਾ ਹੋਇਆ ਅਤੇ ਆਹ ਮਾੜਾ ਹੋਇਆ, ਫਿਰ ਆਪਾਂ ਇਹ ਕਿੱਦਾਂ ਕਹਿ ਸਕਦੇ ਹਾਂ ਵੀ ਆਹ ਚੀਜ਼ ਜਿਹੜੀ ਹੈ ਇਹ ਨਹੀਂ ਹੋਣੀ ਚਾਹੀਦੀ, ਆਹ ਹੋਣੀ ਚਾਹੀਦੀ, ਉਹ ਸਾਰਾ ਕੁਛ ਤਾਂ ਫਿਰ ਵੀ ਆਪਾਂ ਦਾਅਵੇ ਕਰਦੇ ਹਾਂ, ਸ਼ਾਇਦ ਇਸੇ ਕਰਕੇ ਕਿਉਂਕਿ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਹਾਂ, ਜੋ ਕਿ ਨਹੀਂ।
1: ਮੁਸ਼ਕਲਾਂ ਤੋਂ ਉੱਤੇ ਉੱਠ ਕੇ ਵੇਖੀਏ ਨਾ, ਜ਼ਿੰਦਗੀ ਬਹੁਤ ਖੂਬਸੂਰਤ ਆ। ਜਦੋਂ ਜਹਾਜ਼ ਟੇਕ ਆਫ ਕਰਦਾ ਨਾ, ਉੱਤੇ ਜਾਂਦਾ, ਜਦ ਤੱਕ ਸਾਨੂੰ 2000 feet ਦੀ ਹਾਈਟ 'ਤੇ ਗਿਆ ਨਾ, ਤੁਸੀਂ ਮੈਲਬਰਨ ਕਿਹੜੇ ਨਾ ਐਕਸਪੀਰੀਅੰਸ ਕੀਤਾ ਹੋਣਾ, ਸਾਰੇ ਜਗ੍ਹਾ ਕਰਦੇ ਹਾਂ, ਖਿੜਕੀ 'ਚੋਂ ਵੇਖੀ ਨਾ ਥੱਲੇ ਕਿੰਨਾ ਸੋਹਣਾ ਲੱਗਦਾ ਮੈਲਬਰਨ ਆ। ਨਹੀਂ ਤਾਂ ਜੀ ਇੱਥੇ ਆਪਾਂ ਕਿਸੇ ਗਲੀ 'ਚ ਖਲੋ ਕੇ ਕਹਿ ਦਈਏ ਯਾਰ ਆਹ ਗੰਦ ਸੁੱਟਿਆ, ਆਹ ਗੰਦ ਸੁੱਟਿਆ, ਲੇਕਿਨ ਉੱਪਰ ਚਲੇ ਜਾਈਏ ਨਾ ਮੁਸ਼ਕਲਾਂ ਤੋਂ ਨਿਕਲ ਜੀ, ਤਾਂ ਜਾ ਕੇ ਸਾਨੂੰ ਜ਼ਿੰਦਗੀ ਵਾਕਿਆ ਸਾਡੀ ਖੂਬਸੂਰਤ ਨਿਕਲਦੀ ਹੈ। ਸਾਨੂੰ ਆਪ ਸੋਚਣਾ ਚਾਹੀਦਾ ਵੀ ਸਾਨੂੰ ਉੱਤੇ ਉਸ ਤੋਂ ਬਾਹਰ ਨਿਕਲ ਕੇ ਵੇਖੀਏ ਓਵਰਆਲ ਸਾਡਾ ਸਨੈਰੀਓ ਕਿੱਡਾ ਵੱਡਾ ਆ। ਅਤੇ ਜੇ ਕਦੀ ਆਪਣੇ ਆਪ ਨੂੰ ਕਿਸੇ ਨੂੰ ਲੱਗੇ ਨਾ ਵੀਰ ਭਰਾ ਜੋ ਮੈਂ ਕਰਦਾ ਹੁੰਦਾ ਵੀ ਬਸ ਸਭ ਖਤਮ ਆ, ਇਸ ਤੋਂ ਬਾਅਦ ਜਾਂ ਚੀਜ਼ਾਂ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਜਾਂ ਕਿਵੇਂ ਹੋ ਗਿਆ, ਇੱਕ ਵਾਰੀ ਆਪਣੇ ਆਪ ਨੂੰ ਘਰ ਦੇ ਕੋਨੇ 'ਤੇ ਖੜ੍ਹੇ ਕਰਕੇ ਸਾਰਾ ਘਰ ਨਿਹਾਰ ਕੇ ਵੇਖਿਆ ਜੇ ਵੀ ਇਕੱਲੀ ਇਕੱਲੀ ਸੂਈ ਇੱਕ ਇੱਕ ਚੀਜ਼ ਤੁਸੀਂ ਇੱਥੇ ਆ ਕੇ ਆਪਣੀ ਮਿਹਨਤ ਨਾਲ ਕਮਾਈ ਹੈ ਅਤੇ ਬਣਾਈ ਹੈ, ਇਹ ਤੁਸੀਂ ਇੱਕ ਅਟੈਚੀ ਲੈ ਕੇ ਆਇਆ ਸੀ, ਦੁਬਾਰਾ ਫਿਰ ਪੈਦਾ ਹੋਣੀ ਹੈ, ਆਪਣੇ ਆਪ 'ਤੇ ਹਿੰਮਤ ਰੱਖੋ, ਤੁਹਾਡੇ 'ਚ ਨਿਕਲੀਆਂ ਚੀਜ਼ਾਂ ਨੇ ਤੁਸੀਂ ਬਣਾ ਸਕਦੇ ਜੀ।
2: ਤੁਹਾਨੂੰ ਖੁਦ ਨੂੰ ਨਹੀਂ ਯਕੀਨ ਆਉਂਦਾ?
1: ਨਹੀਂ ਆਉਂਦਾ ਭਾਈ।
2: ਤੁਸੀਂ ਜਦੋਂ ਆਪਣੇ ਆਪਣੀ ਕਮਾਈ ਦੇ ਉੱਤੇ ਆਪਣੀਆਂ ਚੀਜ਼ਾਂ ਦੇ ਉੱਤੇ ਆਪਣੇ ਸਫ਼ਰ ਦੇ ਉੱਤੇ ਸੋਚਦੇ ਹੋ ਅਤੇ ਤੁਸੀਂ ਖੁਦ ਆਪਣੇ ਆਪ 'ਤੇ ਹੈਰਾਨ ਹੋ ਜਾਂਦੇ ਹੋ, ਉਹਦੀ ਰਹਿਮਤ ਆ।
1: ਬਸ ਜੇ ਇਹਨੂੰ ਪੋਜ਼ਿਟਿਵ ਲਵੋ ਅਤੇ ਬੜਾ ਸੋਹਣਾ ਰਹੋਗੇ,
2: ਬਹੁਤ
1: ਇਹੀ ਸਾਡੀ।
2: ਅਤੇ ਜੇ ਉਹਨੇ ਪਹਿਲਾਂ ਇੰਨਾ ਕੁਛ ਦਿੱਤਾ ਵਾ ਕਿ ਤੁਸੀਂ ਪਹਿਲੇ ਤਾਂ ਇੰਨਾ ਹੈਰਾਨ ਤੁਸੀਂ ਹੋ ਗਏ ਆਪਣੇ ਆਪ ਦੇ ਉੱਤੇ ਅੱਜ, ਤਾਂ ਗਾਂਹ ਵੀ ਉਹ ਕਰੂਗਾ।
1: ਬਿਲਕੁਲ ਬਿਲਕੁਲ, ਹਰ
2: ਜੇ ਆਪਾਂ ਉਹਦੇ ਉੱਤੇ ਡੋਰੀਆਂ ਸੁੱਟ ਕੇ ਆਪਾਂ ਚੱਲੀਏ ਅਤੇ ਜੇ ਆਪਾਂ ਆਪਣੀਆਂ ਸਿਆਣਪਾਂ ਨੂੰ ਇੱਕ ਪਾਸੇ ਰੱਖ ਦਈਏ,
1: ਜੇ ਬੜੀ
2: ਸਰੈਂਡਰ ਕਰ ਲਈਏ ਅਤੇ ਜ਼ਿੰਦਗੀ ਫਿਰ ਖੂਬਸੂਰਤ ਹੀ ਖੂਬਸੂਰਤ ਆ। ਇੰਨਾ ਕਹਿੰਦੇ ਹੋ ਤੁਹਾਡੇ ਕੋਲ ਜਾਇਜ਼ ਚੱਲੇ ਨੇ, ਪਰ ਪਕੌੜੇ ਬੜੇ ਘਰੀ ਬਣ ਡਿਆ ਜੇ, ਜੇ ਤੁਸੀਂ ਸਾਡੇ ਕੋਲ ਹੁੰਦੇ ਤਾਂ ਅੱਜ ਅਸੀਂ ਵੀ ਪਕੌੜੇ ਬਣਾਏ ਸੀ, ਮਤਲਬ ਪਕੌੜੇ ਪਕੌੜੀ ਹੋ ਰਿਹਾ ਵਾ,
1: ਜੇ ਤੁਸੀਂ ਪਕੌੜੇ ਇੱਥੇ ਲੈ ਆਓ ਸਾਡੀ ਵੀ
2: ਜੇ ਪਕੌੜੇ ਹੁੰਦੇ। ਹਾਂਜੀ ਸ਼ਬਦ ਤੇ ਫਿਰ ਆਪਾਂ ਜਾਇਜ਼,
1: ਹਾਂਜੀ ਪਹਿਲਾ ਸ਼ਬਦ ਸੀ ਆਪਣਾ ਹੁੜਕ, ਤਾਂਗ ਤੜਫ ਤਲਬ, ਤਿੰਨਾਂ ਨੂੰ ਆਪਾਂ ਤਿੰਨਾਂ ਦਾ ਇੱਕੋ ਵਕਤ ਹੁੰਦਾ ਵੀ ਸਾਨੂੰ ਕਿਸੇ ਚੀਜ਼ ਦੀ ਤਾਂਗ ਹੁੜਕ ਰਹਿੰਦੀ ਵੀ ਕੋਈ ਚੀਜ਼ ਮਿਲਣ ਦੀ ਜਾਂ ਕਿਸੇ ਦੇ ਆਉਣ ਦੀ। ਦੂਜਾ ਸ਼ਬਦ ਸੀ ਆਪਣਾ ਜਨੌਰ,
2: ਜਨੌਰ
1: ਜਾਨਵਰ ਨੂੰ ਵੀ ਜਨੌਰ ਕਹਿ ਦਿੰਦੇ ਹਾਂ, ਇਹ ਜਾਨਵਰ ਦੇ ਵਿੱਚ ਕਿਸੇ ਤਰੀਕੇ ਦਾ ਵੀ ਜਨੌਰ ਜਾਨਵਰ ਆ ਸਕਦਾ ਆ, ਅਤੇ ਅੱਜ ਕੱਲ੍ਹ ਬੰਦਿਆਂ ਵਾਸਤੇ ਵਰਤਿਆ ਜਾਂਦਾ, ਤੂੰ ਜਨੌਰਾਂ ਵਾਲੀਆਂ ਹਰਕਤਾਂ ਨਾ ਕਰ,
2: ਅੱਜ ਤੂੰ ਜਾਨਵਰ ਵਾਲੀਆਂ ਕੋਈ ਕਰੇ ਹਰਕਤਾਂ।
1: ਕੁਰਬਲ, ਕੁਰਬਲ ਹੁੰਦੀ ਹੈ ਕਿਤੇ ਇਹ ਬਹੁਤੇ ਜ਼ਿਆਦਾ ਲੋਕਾਂ ਦਾ ਇਕੱਠ, ਭੀੜ ਜਿਹਨੂੰ ਕਹਿ ਦਿੰਦੇ ਆ ਮੇਲੇ ਦੇ ਵਿੱਚ ਨਾ, ਉੱਥੇ ਤਾਂ ਇੰਨਾ ਜ਼ਿਆਦਾ ਇਕੱਠ ਸੀ ਵੀ ਤੁਹਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ, ਵੀ ਕੁਰਬਲ ਕੁਰਬਲ ਹੋਈ ਪਈ ਸੀ ਵੀ ਕੋਈ ਚੀਜ਼ ਤਾਂ ਸਮਝ ਨਹੀਂ ਆਉਣ ਡਿਆ,
2: ਗਿਣਤੀ ਮਿਣਤੀ ਨਹੀਂ,
1: ਗਿਣਤੀ ਮਿਣਤੀ ਹੈ ਨਹੀਂ ਉਹ ਸਿੱਧਾ
2: ਕਹਿੰਦੇ ਕੀੜਿਆਂ ਲਈ ਆਪਾਂ ਜੀ
1: ਛੜੱਪਾ ਹੁੰਦਾ ਛਾਲ ਮਾਰਨੀ, ਛਾਲ ਇੱਦਾਂ ਦੀ ਨਹੀਂ ਵੀ ਆਪਾਂ ਲੌਂਗ ਜੰਪ ਲਈਏ, ਤੁਸੀਂ ਛਾਲ ਮਾਰਨੀ ਇੱਕ ਛੋਟਾ ਜਿਹਾ ਸਟੈਪ ਜਿਹਨੂੰ ਤੁਸੀਂ ਛਾਲ ਮਾਰ ਕੇ, ਜਿਵੇਂ ਖਾਲ ਵੀ ਟੱਪਣੀ ਆਪਾਂ ਛਾਲ ਮਾਰ ਕੇ ਟੱਪਦੇ, ਜਿੰਨੀ ਉੰਨੀ ਕੁ ਛਾਲ
2: ਉਹ ਖੜੇ ਪੈਰ ਦੋਵੇਂ ਪੈਰ ਜੋੜ ਕੇ
1: ਮਾਰਦੇ ਆ ਉਹਨੂੰ, ਉਹ ਤੁਸੀਂ ਕਹਿ ਸਕਦੇ ਛੜੱਪਾ, ਉਹਨੂੰ ਛੜੱਪਾ ਕਹਿੰਦੇ ਆਪਾਂ, ਦੂਜੀ ਤਾਂ ਛਾਲ ਹੋ ਜਾਂਦੀ ਵੱਡੀ, ਇਹਨੂੰ ਖੜੇ ਪੈਰ ਦੋਵੇਂ ਜੋੜ ਕੇ ਜਿਹੜਾ ਕੁੱਦਣਾ ਉਹਨੂੰ ਛੜੱਪੇ 'ਚ ਕਰਦੇ ਆ,
2: ਮਾਰ ਛੜੱਪਾ ਪਿੜ ਵਿੱਚ ਆ ਜਾ,
1: ਪਿੜ ਵਿੱਚ ਆ ਜਾ। ਫਾਡੀ ਕੋਈ ਵੀ ਤੁਹਾਡੀ ਗੇਮ ਹੈ, ਖੇਡਾਂ ਖੇਡਦੇ ਆ, ਜਿਹੜਾ ਵੀ ਅਖੀਰ 'ਚ ਰਹਿੰਦਾ ਨਾ, ਉਹ ਜਿਹੜੀ ਵੀ ਚੀਜ਼ ਰਹਿੰਦੀ ਅਖੀਰ ਦੇ 'ਚ, ਮੰਨ ਲਓ ਇੱਕ ਸਮੂਹ ਹੈ ਲੋਕਾਂ ਦਾ, ਜੇ ਉਹ ਕੋਈ ਚੀਜ਼ ਕਰ ਰਿਹਾ ਵਾ ਔਰ ਸਭ ਤੋਂ ਅਖੀਰ 'ਚ ਜਿਹੜਾ ਬੰਦਾ ਰਹਿ ਜਾਂਦਾ ਉਹਨੂੰ ਕਰਨ ਦੇ ਵਿੱਚ, ਉਹਨੂੰ ਫਾਡੀ ਕਿਹਾ ਜਾਂਦਾ,
2: ਜੇ
1: ਮਤਲਬ ਫਾਡੀ ਰਹਿ ਗਿਆ, ਉਹ ਲੰਗਰ ਦੀ ਖੀਰ ਵੀ ਖਤਮ ਹੋ ਗਈ, ਤੂੰ ਫਾਡੀ ਰਹਿ ਗਿਆ, ਲੋਕ ਵਰਤਦੇ ਹੁੰਦੇ ਆ ਖੇਡਾਂ 'ਚ, ਹੁੰਦਾ ਫਾਡੀ ਰਹਿ ਗਿਆ, ਉਹਨੂੰ ਫਾਡੀ ਕਹਿੰਦੇ ਆ। ਰੱਫੜ, ਅਤੇ ਇੱਕ ਰੱਫੜ ਸੀ ਇੱਕ ਪਸੂੜੀ ਸੀ, ਰੱਫੜ ਅਤੇ ਪਸੂੜੀ 'ਚ ਕੀ ਫਰਕ ਹੈ? ਰੱਫੜ ਹੁੰਦਾ ਸਿੱਧੀ ਜੀ ਕੋਈ ਗੱਲ ਸੀ ਉਲਝ ਜਾਏ, ਗੱਲ ਤਾਂ ਬੜੀ ਸਿੱਧੀ ਸਾਦੀ ਸੀ, ਪੰਚਾਇਤ ਜਾ ਕੇ ਇਹਨਾਂ ਨੇ ਹੋਰ ਹੀ ਗੱਲ
2: ਅਚਾਨਕ
1: ਰੱਫੜ ਪਾ ਤਾ ਫੜ ਕੇ ਵੀ ਗੱਲ ਉਲਝ ਗਈ, ਹੁਣ ਸਮਝ ਨਹੀਂ ਆਉਂਦੀ ਵੀ ਹੁਣ ਫੜੀਏ ਕਿੱਧਰੋਂ ਅਤੇ ਛੱਡੀਏ ਕਿੱਧਰੋਂ, ਇਹਨੂੰ ਕਹਿੰਦੇ ਨੇ ਰੱਫੜ। ਕੋਈ ਗੱਲ ਸੀਗੀ, ਝਗੜਾ ਸੀਗਾ, ਲੇਕਿਨ ਉਹ ਗੱਲ ਤਾਂ ਇੰਨੀ
2: ਵਿਗੜ ਗਿਆ
1: ਕੰਮ। ਪਸੂੜੀ ਹੁੰਦੀ ਹੈ ਬਿਨਾਂ ਵਜ੍ਹਾ ਕਲੇਸ਼ ਕਰਨਾ, ਜਿਹਦੀ ਕੋਈ ਗੱਲ ਹੀ ਨਹੀਂ,
2: ਮੁੱਲ ਲੈਣੀ
1: ਲੜਾਈ ਕਹਿ ਸਕਦੇ ਹਾਂ, ਬਿਨਾਂ ਗੱਲ ਤੋਂ ਕੋਈ ਉਹਦਾ ਮਤਲਬ ਨਹੀਂ ਸੀਗਾ, ਇੱਦਾਂ ਹੀ ਆ ਕੇ ਬਸ ਵੀ ਆ ਤੁਸੀਂ ਕੀ ਜੇਲ੍ਹ ਆਈ ਜੋ ਸਵੇਰ ਦੀ, ਹੈ ਨਾ, ਅਤੇ ਉਹ ਜਿਹੜੀ ਗੱਲ ਬਿਨਾਂ ਵਜ੍ਹਾ ਕਲੇਸ਼ ਪਾ ਦੇਣਾ, ਤੂੰ ਪਸੂੜੀ ਪਾ ਦਿੱਤੀ, ਫੜ ਕੇ ਬੰਦੇ ਨੇ ਇੱਥੇ ਆ ਕੇ ਸਾਰਿਆਂ ਨੂੰ ਤੰਗ ਕਰਨਾ ਜਾਂ ਲੜਾਈ ਦਾ ਇੱਕ ਮੁੱਢ ਬੰਨ ਦੇਣਾ ਫੜ ਕੇ,
2: ਤੁਰੀ ਫਿਰਦੀ ਪਸੂੜੀ ਆਪਾਂ ਕਹਿ ਦਿੰਦੇ ਹਾਂ, ਤੁਰੀ ਫਿਰਦੀ ਪਸੂੜੀ,
1: ਬਸ ਇਹਨੂੰ ਛੇੜੋ ਨਾ, ਇਹਨੇ ਕਲੇਸ਼ ਪਾ ਲੈਣਾ ਕਿਸੇ ਵੀ ਗੱਲ ਤੋਂ, ਇਹਨੂੰ ਇਹ ਪਸੂੜੀ ਕੈਟਗਰੀ 'ਚ ਆ ਜਾਂਦਾ ਹੁੰਦਾ ਹੈ, ਔਰ ਤਕਰੀਬਨ ਬੰਦਿਆਂ ਨੂੰ ਹੁੰਦਾ ਵਾ ਇਹ, ਬੜੇ ਤੁਹਾਡੇ ਆਸ ਪਾਸ ਜਿੰਨੇ ਵੀ ਲਫ਼ਜ਼ ਨੇ, ਰੱਫੜ ਵਾਲਾ, ਪਸੂੜੀ ਵਾਲਾ, ਫਾਡੀ ਵਾਲਾ, ਜਨੌਰ ਵੀ ਸਾਰੇ ਫਿਰਦੇ ਹੁੰਦੇ ਨੇ ਆਸ ਪਾਸ
2: ਇਨਸਾਨਾਂ 'ਚ ਸਾਰੇ ਰੰਗ
1: ਇਨਸਾਨਾਂ 'ਚ ਸਾਰੇ ਰੰਗ ਹੁੰਦੇ। ਸੋ ਅੱਜ ਦਾ ਜੀ ਸਾਡਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣੀ ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ, ਸਾਨੂੰ ਪਤਾ ਲੱਗਦਾ ਰਹੇ ਵੀ ਅਸੀਂ ਸਹੀ ਟਰੈਕ 'ਤੇ ਹਾਂ, ਹੱਸਦੇ ਖੇਡਦੇ ਰਹਿੰਦੇ ਹਾਂ ਸਾਰੇ ਜਣੇ, ਵਧੀਆ ਲੱਗਦਾ ਸਾਰਿਆਂ ਨੂੰ ਪ੍ਰੋਗਰਾਮ ਅਤੇ ਗੱਲਾਂ ਕਰਦੇ ਹੋਏ। ਜੇ ਸਾਡੀ ਜੇਬ ਉਰਾ ਭਰਾ ਹੋ ਗਈ ਹੋਵੇ ਉਹਦੇ ਲਈ ਗੁਸਤਾਖੀ ਮਾਫ,
2: ਜੇਬ ਕਿ ਜੀਬ
1: ਜੇ ਜੇ ਦੀ ਵੀ ਜੇ ਜੀਬ ਜੇ ਜੇ ਜੀਬ ਸਾਡੀ ਉਰਾ ਭਰਾ ਹੋ ਗਈ ਹੋਵੇ, ਤੀਹ ਵਾਲੀ ਤਾੜੀ ਤਾਂ ਹੋਈ ਸੀਗੀ,
2: ਜੇ ਜਜ ਜੀਬ
1: ਜੇ ਜੀਬ ਹੈ ਨਾ, ਜੇ ਉਰਾ ਭਰਾ ਹੋ ਗਈ ਹੋਵੇ
2: 16 ਵਾਲੀ,
1: ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਤੁਹਾਡੀਆਂ ਜੇ ਹਮੇਸ਼ਾ ਪੋਜ਼ਿਟਿਵ ਰਹਿਣ, ਚੜ੍ਹਦੀ ਕਲਾ ਚ ਰਹੋ ਔਰ ਹਮੇਸ਼ਾ
2: ਆਪਣੀ ਜੇ ਦਾ ਨਜ਼ਰੀਆ ਬਦਲੋ,
1: ਜੇ ਦਾ ਨਜ਼ਰੀਆ ਬਦਲੋ ਔਰ ਨਜ਼ਾਰੇ ਲਿਆ ਕਰੋ ਆਪਣੀ ਜੇ,
2: ਆਪਣੇ ਆਪ ਤੇ ਕੰਫੀਡੈਂਸ ਰੱਖੋ ਤੇ ਆਪਾਂ ਹੁਣ ਇਜਾਜ਼ਤ ਲੈਣੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: set go Chadston Ford Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger Ranger Super Duty Everest ਤੇ ਸਦਾਬਹਾਰ Mustang brand new demo ਤੇ quality pre-owned vehicles trade in ਅਤੇ finance options ਵੀ available ਆਓ ਤੇ ਆਪਣੀ ਨਵੀਂ Ford ਦਾ test drive ਕਰੋ business fleet ਲਈ ਗੱਲ ਕਰੋ vehicle experts Tim Forbes ਜਾਂ Corey ਨਾਲ radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service Chadston Ford ready set Ford.
1: Sona chahida.
2: Parosa chahida.
1: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajib rate te. Delhi Jewelers. 310/2 Main Street. Point Cook call 0493-536-042
3: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ

रेडियो हाँ जी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਇੱਕ ਛੋਟੀ ਜਿਹੀ ਰਿਪੋਰਟ ਤੁਹਾਡੇ ਤੱਕ ਲੈ ਕੇ ਆਇਆ। ਅਸਲ ਦੇ ਵਿੱਚ ਬੜੇ ਸਾਰੇ ਸਰੋਤੇ ਪਹਿਲਾਂ ਵੀ ਇਹ ਪੁੱਛਦੇ ਰਹੇ ਨੇ ਜਾਂ ਸੋਸ਼ਲ ਮੀਡੀਆ 'ਤੇ ਵੀ ਇਹ ਚਰਚਾ ਹੁੰਦੀ ਰਹੀ ਹੈ ਕਿ ਜਿਹੜਾ ਦੁਬਈ ਬਬਲ ਸੀ, ਇਹ ਜਿਹੜਾ ਬਾਰ ਬਾਰ ਕਿਹਾ ਜਾ ਰਿਹਾ ਸੀਗਾ ਕਿ ਦੁਬਈ ਜਾਓ, ਸ਼ੇਖਾਂ ਦੇ ਨਾਲ ਘੁੰਮੋ ਫਿਰੋ, ਮਹਿੰਗੀਆਂ ਗੱਡੀਆਂ, ਚਮਚਮਾਉਂਦੀਆਂ ਸੜਕਾਂ, ਲਹਿਰਾਉਂਦੇ ਜਿਹੜੀਆਂ ਹਰਿਆਲੀਆਂ, ਰੇਗਿਸਤਾਨ ਦੇ ਇਲਾਕੇ ਦੇ ਵਿੱਚ ਬੜਾ ਵਧੀਆ ਬਣਿਆ ਹੋਇਆ ਇੱਕ ਸ਼ਹਿਰ। ਸਿਰਫ ਦੁਬਈ ਨਹੀਂ, ਦੋਹਾ, ਜਿੱਦਾ, ਇਹ ਜਿਹੜੇ ਮਿਡਲ ਈਸਟ ਦੇ ਜਾਂ ਮੱਧ ਪੂਰਬ ਦੇ ਵਿੱਚ ਇਹ ਜੋ ਵੀ ਕੁਝ ਇੱਕ ਦਿਖਾਈ ਜਾ ਰਹੀ ਤਸਵੀਰ ਸੀ, ਉਹ ਤਸਵੀਰ ਦੀ ਅਸਲੀਅਤ ਹੁਣ ਕੀ ਹੈ ਅਤੇ ਭਵਿੱਖ ਦੇ ਵਿੱਚ ਉਹਦਾ ਭਵਿੱਖ ਹੋਏਗਾ ਕੀ ਇੱਦਾਂ ਹੀ ਰਹੇਗਾ? ਇਸ ਨੂੰ ਲੈ ਕੇ ਇੱਕ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ ਜੋ ਹੁਣ ਤੱਕ ਹੋਇਆ, ਭਵਿੱਖ 'ਚ ਕੀ ਹੋਣਾ ਖੈਰ ਉਹ ਤਾਂ ਸਿਰਫ ਟਰੰਪ ਸਾਹਿਬ ਨੂੰ ਪਤਾ ਜਾਂ ਰੱਬ ਨੂੰ ਪਤਾ, ਪਰ ਅਮਰੀਕਾ, ਇਜ਼ਰਾਈਲ ਅਤੇ ਦੂਜੇ ਪਾਸੇ ਇਰਾਨ। ਸੋ ਇਜ਼ਰਾਈਲ ਨੇ ਸ਼ੁਰੂ ਕੀਤੀ ਸੀ ਇੱਕ ਤਰੀਕੇ ਦੇ ਨਾਲ ਜੰਗ, ਅਤੇ ਅਮਰੀਕਾ ਇਜ਼ਰਾਈਲ ਬਨਾਮ ਇਰਾਨ ਜੰਗ ਦੇ ਕਰਕੇ ਜਿਹੜਾ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਇੱਕ ਵੱਡਾ ਝਟਕਾ ਲੱਗਿਆ, ਪੂਰੀ ਦੁਨੀਆ 'ਚ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲਿਆ। ਇਹਨੂੰ ਸਿਰਫ ਤੁਸੀਂ ਤੇਲ ਦੀ ਜਾਂ ਇੱਕ ਸਪਲਾਈ ਚੇਨ ਦੀ ਅੜਿੱਕਣ ਨਾ ਸਮਝੋ, ਉਸ ਦਾ ਇੱਕ ਵਿਘਨ ਨਾ ਸਮਝੋ, ਬਲਕਿ ਜਿਹੜਾ ਦਹਾਕਿਆਂ ਤੋਂ ਇੱਕ ਸੁਨਹਿਰੀ ਸੁਪਨਾ ਦੱਸ ਕੇ ਜਿਹੜਾ ਵੇਚਿਆ ਜਾ ਰਿਹਾ ਮਿਡਲ ਈਸਟ, ਖਾਸ ਕਰਕੇ ਦੁਬਈ, ਜਿੱਦਾ, ਦੋਹਾ, ਇਹਨਾਂ ਸ਼ਹਿਰਾਂ ਦੀ ਚੱਕਾ ਚੌਂਧ ਦੇ ਉੱਤੇ ਅਚਾਨਕ ਜਿਹੜਾ ਖਤਰਾ ਹੁਣ ਮੰਡਰਾਉਣ ਲੱਗਿਆ, ਅਤੇ ਉਸ ਸੇਫ ਹੈਵਨ ਦਾ ਵੀ ਬੁਲਬਲਾ ਫਟਣ ਕਰਕੇ ਹੁਣ ਬਹੁਤ ਸਾਰਾ ਖੌਫ, ਬੜਾ ਸਾਰਾ ਸਸੋ ਪੰਜ, ਬੜੀਆਂ ਸਾਰੀਆਂ ਕਿਆਸ ਰਾਈਆਂ, ਬਹੁਤ ਸਾਰੀ ਅਨਸਰਟੈਨਿਟੀ ਦਾ ਜਿਹੜਾ ਮਾਹੌਲ ਬਣ ਗਿਆ, ਉਹਨੂੰ ਲੈ ਕੇ ਅੱਜ ਦੀ ਇਹ ਰਿਪੋਰਟ ਤੁਹਾਡੇ ਤੱਕ ਲੈ ਕੇ ਆਏ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਇਸ ਰਿਪੋਰਟ ਦੇ ਵਿੱਚ ਅਲੱਗ ਅਲੱਗ ਪਹਿਲੂਆਂ ਦੇ ਬਾਰੇ ਗੱਲ ਕਰਾਂਗੇ। ਇਹ ਸਮਝਾਂਗੇ ਕਿ ਮਿਡਲ ਈਸਟ ਦੇ ਵਿੱਚ ਇਸ ਵਕਤ ਹੋ ਕੀ ਰਿਹਾ, ਨਾਲ ਹੀ ਇਹ ਵੀ ਜਾਣਾਂਗੇ ਕਿ ਅਮਰੀਕਾ ਹੁਣ ਆਖਿਰਕਾਰ ਚਾਹੁੰਦਾ ਕੀ ਹੈ। ਜੰਗ ਦੇ ਕਾਰਨ ਜਿਹੜੀ ਰੁਕਾਵਟ ਆਈ ਸੀ, ਜੋ ਅਸਥਿਰਤਾ ਦਾ ਮਾਹੌਲ ਬਣਿਆ ਸੀ, ਉਹਦੇ ਨਾਲ ਹੁਣ ਖਾੜੀ ਦੇਸ਼ਾਂ ਦਾ ਅੰਦਰ ਜਿਹੜਾ ਇਨਵੈਸਟ ਹੋਇਆ ਹੋਇਆ, ਔਰ ਖਾੜੀ ਦੇਸ਼ਾਂ ਨੇ ਜਿਹੜਾ ਬਾਹਰ ਇਨਵੈਸਟ ਕੀਤਾ ਹੈ, ਯਾਨੀ ਕਿ ਤੇਲ ਵੇਚ ਵੇਚ ਕੇ ਇਹ ਜਿਹੜੇ ਅਮੀਰ ਤਰੀਨ ਦੇਸ਼ ਸੀ ਮੱਧ ਪੂਰਬ ਦੇ, ਇਹਨਾਂ ਦਾ ਹੁਣ ਦੂਸਰੇ ਦੇਸ਼ਾਂ 'ਚ ਜਿਹੜੀ ਇਨਵੈਸਟਮੈਂਟ ਹੈ ਉਹਦਾ ਵੀ ਕੀ ਬਣੇਗਾ, ਪਲੱਸ ਕੀ ਹੁਣ ਟਰੰਪ ਦੇ ਉੱਤੇ ਯਕੀਨ ਇਹ ਕਰ ਸਕਣਗੇ ਜਾਂ ਨਹੀਂ। ਔਰ ਇਹਦੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਸਟ੍ਰੇਲੀਅਨ ਐਂਗਲ ਵੀ ਜਾਣ ਕੇ ਚੱਲਾਂਗੇ ਕਿ ਆਸਟ੍ਰੇਲੀਅਨ ਲੋਕ ਜਿਹੜੇ ਬਾਰ ਬਾਰ ਹੁਣ ਟਰੈਵਲ ਅਵੋਇਡੈਂਸ ਦੀਆਂ ਵੀ ਜਾਣਕਾਰੀਆਂ ਆ ਰਹੀਆਂ ਨੇ, ਸਮਾਰਟ ਟਰੈਵਲ ਦੇ ਉੱਤੇ ਹਾਲੇ ਤੱਕ ਜਿਹੜੀ ਹੈ ਅਪਡੇਟ ਨਹੀਂ ਕੀਤੀ ਗਈ ਆਸਟ੍ਰੇਲੀਆ ਦੀ ਤਰਫ ਤੋਂ ਕਿ ਠੀਕ ਹੈ ਤੁਸੀਂ ਜਾਓ ਮੱਧ ਪੂਰਬ ਦੇ ਵੱਲ, ਉਹ ਹਾਲੇ ਆਸਟ੍ਰੇਲੀਆਈ ਲੋਕਾਂ ਨੂੰ ਸਲਾਹ ਨਹੀਂ ਦਿੱਤੀ ਜਾ ਰਹੀ। ਔਰ ਇਨਵੈਸਟਮੈਂਟ ਡਰੋਪ ਜਿਹੜਾ ਇੱਕ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਦਾ, ਇਹ ਸਾਰੇ ਪੱਖ ਤੁਹਾਡੇ ਨਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਸਾਂਝੇ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਜੇ ਇਸ ਰਿਪੋਰਟ ਦੇ ਵਿੱਚ ਤੁਸੀਂ ਹੁਣ ਇੱਕ ਗੱਲ ਸਮਝੋ ਕਿ ਠੀਕ ਹੈ ਇੱਕ ਗੇੜ ਹੋ ਗਿਆ ਸ਼ਾਂਤੀ ਦੀ ਗੱਲਬਾਤ, ਪਾਕਿਸਤਾਨ ਦਾ ਧੰਨਵਾਦ ਜਿਨ੍ਹਾਂ ਨੇ ਵਿਚੋਲਗੀ ਕੀਤੀ, ਸ਼ੁਰੂ ਕਰਵਾਈ, ਸੀਜ਼ ਫਾਇਰ ਥੋੜ੍ਹਾ ਬਹੁਤ ਹੋਇਆ ਹੋਇਆ, ਥੋੜ੍ਹਾ ਬਹੁਤ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਖਬਰਾਂ ਦੇ ਵਿੱਚ ਇਸ ਹਫ਼ਤੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੈ ਕਿ ਈਰਾਨ ਵਾਲੇ ਪਾਸੇ ਜਿਹੜੇ ਡਰੋਨ ਆ ਰਹੇ ਸੀ ਉਹਨਾਂ ਨੂੰ ਫੋੜ ਦਿੱਤਾ ਗਿਆ। ਅਮਰੀਕਾ ਇਹ ਕਰ ਰਿਹਾ ਹੈ ਜਾਂ ਇਜ਼ਰਾਈਲ ਇਹ ਕਰ ਰਿਹਾ ਨਹੀਂ ਪਤਾ, ਪਰ ਖੈਰ ਫਿਲਹਾਲ ਸੀਜ਼ ਫਾਇਰ ਦਾ ਜਾਂ ਜੰਗਬੰਦੀ ਦਾ ਜਿਹੜਾ ਪੱਕਾ ਫੈਸਲਾ ਹਾਲੇ ਕੋਈ ਨਹੀਂ ਹੋਇਆ, ਕੋਈ ਇੱਦਾਂ ਨਹੀਂ ਕਿ ਸਮਝੌਤਾ ਹੋ ਗਿਆ ਹੋਵੇ ਕਿ ਹੁਣ ਈਰਾਨ 'ਤੇ ਕੋਈ ਅਟੈਕ ਹੀ ਨਹੀਂ ਹੋਏਗਾ ਅਤੇ ਈਰਾਨ ਉਸਨੂੰ ਰਿਟੈਲੀਏਟ ਨਹੀਂ ਕਰੇਗਾ। ਜੇ ਇਸ ਵਾਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਕੀ ਉਹ ਹਮੇਸ਼ਾ ਦੇ ਲਈ ਲਾਗੂ ਰਹੂਗਾ? ਇਹਦੀ ਗਰੰਟੀ ਵੀ ਕੋਈ ਚੁੱਕਣ ਲਈ ਰਾਜ਼ੀ ਨਹੀਂ, ਨਾ ਤਾਂ ਈਰਾਨ ਅਤੇ ਨਾ ਹੀ ਅਮਰੀਕਾ। ਅਤੇ ਵੈਸੇ ਹੀ ਮੱਧ ਪੂਰਬ ਨੂੰ ਆਪਣਾ ਪੱਕਾ ਦੁਸ਼ਮਣ ਮੰਨਦਾ ਜਿਹੜਾ ਇਜ਼ਰਾਈਲ, ਉਹ ਤਾਂ ਕਦੇ ਵੀ ਗਰੰਟੀ ਅੱਖਰ ਗਰੰਟੀ ਔਰ ਇਜ਼ਰਾਈਲ ਇਕੱਠੇ ਨਹੀਂ ਰਹਿ ਸਕਦੇ। ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਯਾਨੀ UAE ਵਰਗੇ ਜਿਹੜੇ ਖਾੜੀ ਦੇਸ਼, ਇਹ ਤਿੰਨ ਚਾਰ ਅਮੀਰ ਦੇਸ਼ ਤੁਸੀਂ ਮੰਨ ਕੇ ਚੱਲੋ, ਇਹ ਉਹ ਦੇਸ਼ ਨੇ ਜਿੱਥੇ ਅਮਰੀਕਾ ਦੇ ਆਪਣੇ ਫੌਜੀ ਅੱਡੇ ਬਣੇ ਹੋਏ ਨੇ। ਅਮਰੀਕਾ ਜੇ ਈਰਾਨ ਦੇ ਉੱਤੇ ਜਾਂ ਇਸ ਤੋਂ ਪਹਿਲਾਂ ਇਰਾਕ ਦੇ ਉੱਤੇ ਨਿਗਾਹ ਰੱਖਦਾ ਸੀ ਤਾਂ ਇਹਨਾਂ ਦੇਸ਼ਾਂ ਦੇ ਵਿੱਚ ਆਪਣੇ ਇਹਨਾਂ ਦੇ ਨਾਲ ਚੰਗੇ ਸੰਬੰਧ ਬਣਾ ਕੇ, ਔਰ ਇਹ ਅਮੀਰ ਦੇਸ਼ ਵੀ ਨੇ, ਸਾਊਦੀ ਅਰਬ, ਕਤਰ, ਸੰਯੁਕਤ ਅਰਬ, ਐਸੇ ਕਰਕੇ ਬਹੁਤ ਸਾਰੇ ਦੁਨੀਆ ਭਰ ਤੋਂ ਇਨਵੈਸਟਰ ਇੱਥੇ ਜਾ ਕੇ ਇਨਵੈਸਟ ਵੀ ਕਰਦੇ ਸੀ। ਪਰ ਇਹ ਖਾੜੀ ਦੇਸ਼ਾਂ ਨੇ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਦੁਨੀਆ ਭਰ ਦੇ ਵਿੱਚ ਇਨਵੈਸਟ ਵੀ ਕਰ ਰੱਖਿਆ। ਜਿਹੜਾ ਇੱਥੋਂ ਪੈਸਾ ਆ ਰਿਹਾ ਸੀ ਤੇਲ ਵੇਚ ਵੇਚ ਕੇ, ਉਹ ਕਰੋੜਾਂ, ਅਰਬਾਂ, ਖਰਬਾਂ ਡਾਲਰ ਦਾ ਇਨਵੈਸਟਮੈਂਟ ਵੀ ਜਿਹੜਾ ਹੋ ਰਿਹਾ ਸੀ ਔਰ ਵਾਅਦਾ ਵੀ ਕੀਤਾ ਹੋਇਆ ਸੀ, ਹਾਲੇ ਆਲਰੇਡੀ ਜਿਹੜੀ ਇਨਵੈਸਟਮੈਂਟ ਹੋਈ ਔਰ ਆਉਣ ਵਾਲੇ ਦਿਨਾਂ 'ਚ ਵੀ ਜਿਹੜੀ ਹੋਣੀ ਸੀ। ਪਰ ਈਰਾਨ ਦੀ ਜੰਗ ਕਰਕੇ ਹੁਣ ਸ਼ਾਇਦ ਇਹ ਪੈਸਾ ਉਹਨਾਂ ਨੂੰ ਆਪਣੇ ਹੀ ਦੇਸ਼ਾਂ ਦੇ ਉੱਤੇ ਖਰਚ ਕਰਨਾ ਹੋਊਗਾ।
ਇੱਕ ਤਰੀਕੇ ਦੇ ਨਾਲ ਇਹ ਤੁਸੀਂ ਸਮਝੋ ਕਿ ਅਮਰੀਕਾ ਦਾ ਇਹ ਮਨਸੂਬਾ ਵੀ ਸੀ, ਕਿਉਂਕਿ ਇਹ ਖਾੜੀ ਦੇਸ਼ ਅਮਰੀਕਾ 'ਚ ਤਾਂ ਉਨਾ ਇਨਵੈਸਟ ਨਹੀਂ ਕਰ ਰਹੇ, ਸੋ ਅਮਰੀਕਾ ਦੇ ਵਿੱਚ ਪੈਸਾ ਕਿਵੇਂ ਆਵੇ? ਖੌਫ ਦੇ ਮਾਹੌਲ ਤੋਂ, ਡਰ ਦੇ ਮਾਹੌਲ ਤੋਂ। ਕਿਉਂ? ਕਿਉਂਕਿ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਬਣਾਉਂਦਾ, ਕੌਣ ਬਣਾ ਕੇ ਉਹਨਾਂ ਨੂੰ ਬਾਹਰ ਵੇਚਦਾ, ਐਕਸਪੋਰਟ ਕੌਣ ਕਰਦਾ? ਅਮਰੀਕਾ। ਜ਼ਾਹਰ ਜੀ ਗੱਲ ਹੈ ਕਿ ਰੂਸ, ਬਰਤਾਨੀਆ, ਫਰਾਂਸ ਅਤੇ ਇਜ਼ਰਾਈਲ ਉਨੀ ਵੱਡੀਆਂ ਮਾਰਕੀਟ ਨਹੀਂ ਨੇ, ਅਤੇ ਚੀਨ ਦੇ ਉੱਤੇ ਉਸ ਤਰੀਕੇ ਦੇ ਨਾਲ ਭਰੋਸਾ ਵੀ ਨਹੀਂ ਹੈ ਜਿਹੜੇ ਦੂਸਰੇ ਦੁਨੀਆ ਦੇ ਮੁਲਕ ਹੈਗੇ ਨੇ। ਥਰਡ ਵਰਲਡ ਦੀ ਆਪਾਂ ਗੱਲ ਨਹੀਂ ਕਰ ਰਹੇ, ਉਹ ਇੰਨੀ ਕਾਬਲੀਅਤ ਵੀ ਨਹੀਂ ਰੱਖਦੇ। ਪਰ ਇਸ ਪੂਰੇ ਖੌਫ ਦੇ ਮਾਹੌਲ ਦੇ ਵਿੱਚ ਜ਼ਿਆਦਾ ਅਸਲੇ ਮਸਲੇ ਮਿਜ਼ਾਈਲਾਂ ਮੱਧ ਪੂਰਬ ਤੋਂ ਲੈ ਕੇ ਏਸ਼ੀਆ ਪੈਸੀਫਿਕ ਤੱਕ ਅਮਰੀਕਾ ਵੇਚ ਰਿਹਾ। ਸੋ ਖੈਰ, ਉਹ ਇੱਕ ਅਲੱਗ ਗੱਲ ਰਹਿ ਗਈ। ਮੁੱਦਾ ਅੱਜ ਦੀ ਰਿਪੋਰਟ ਦੇ ਵਿੱਚ ਇਹੀ ਹੈ ਕਿ ਮੱਧ ਪੂਰਬ ਦੇ ਵਿੱਚ ਜਾਂ ਖਾੜੀ ਦੇਸ਼ਾਂ ਦੇ ਵਿੱਚ ਇਨਵੈਸਟਮੈਂਟ ਦਾ, ਟੂਰਿਜ਼ਮ ਦਾ ਕੀ ਬਣੇਗਾ। ਮਾਹਰੇ ਮੰਨਦੇ ਨੇ ਕਿ ਜੰਗ ਦੇ ਪ੍ਰਭਾਵ ਕਰਕੇ ਤੇਲ ਤੋਂ ਲੈ ਕੇ ਟੂਰਿਜ਼ਮ ਤੱਕ ਸਾਰੇ ਖੇਤਰਾਂ ਨੂੰ ਨੁਕਸਾਨ ਪਹੁੰਚਿਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਨੈਸ਼ਨਲ ਇਨਕਮ ਹੈ, ਜਿਹੜੀ ਉੱਥੇ ਦੀ ਆਪਣੀ ਆਮਦਨੀ ਹੈ, ਉਹ 'ਚ ਵੀ ਡਾਊਨਫਾਲ ਉਹਨਾਂ ਨੇ ਦੇਖਿਆ। ਦੁਨੀਆ ਭਰ 'ਚ ਸਾਊਦੀ ਅਰਬ, UAE, ਕਤਰ, ਕੁਵੈਤ, ਹੋਰ ਜਿੰਨੇ ਵੀ ਖਾੜੀ ਦੇਸ਼ ਨੇ, ਉਹਨਾਂ ਦੇ ਸਰਕਾਰੀ ਫੰਡ, ਜਿਨ੍ਹਾਂ ਨੂੰ ਸਵੇਰੀਅਨ ਵੈਲਥ ਫੰਡਸ ਕਹਿ ਲਿਆ ਜਾਂਦਾ, ਉਹਨਾਂ ਦੇ ਕੋਲ ਲਗਭਗ $5 trillion ਦਾ ਨਿਵੇਸ਼ ਹੈ। $5 trillion ਤੁਸੀਂ ਸਮਝੋ, ਹੁਣ ਲਗਭਗ $5,000 ਅਰਬ ਲਗਭਗ, ਇਸ ਕਰਕੇ ਕਹਿ ਰਹੇ ਕਿਉਂਕਿ ਇਹ ਮਿਨੀਮਮ ਅਮਾਊਂਟ ਦੱਸੀ ਜਾਂਦੀ ਹੁੰਦੀ ਹੈ, ਇਸ ਤੋਂ ਕਿਤੇ ਵਧੇਰੇ ਹੋ ਸਕਦੀ ਹੈ। ਹੁਣ ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਇਹ ਗੱਲ, ਉਹ ਇਹ ਬਿਆਨ ਬੜਾ ਇੰਪੋਰਟੈਂਟ ਹੈ, ਇਹ ਗੱਲ ਉਹਨਾਂ ਨੇ ਕਹੀ ਸੀ ਪਿਛਲੇ ਦਿਨਾਂ ਦੇ ਵਿੱਚ, ਕਿ ਜੇ ਪੂਰਾ ਦਾ ਪੂਰਾ ਇਹ ਏਰੀਆ, ਇਹ ਮਿਡਲ ਈਸਟ ਦਾ ਜਾਂ ਇਹ ਖਾੜੀ ਖੇਤਰ ਜਿਹੜਾ ਹੈਗਾ, ਜੇ ਕਿਸੇ ਅੰਦਰੂਨੀ ਸੰਕਟ ਦੇ ਵਿੱਚ ਫਸਿਆ ਰਹਿੰਦਾ ਲੰਬੇ ਟਾਈਮ 'ਤੇ, ਤਾਂ ਫਿਰ ਆਟੋਮੈਟਿਕਲੀ ਡਿਫੈਂਸ ਦੇ ਵੱਲ ਉਹਨਾਂ ਦਾ ਧਿਆਨ ਚਲਾ ਜਾਏਗਾ। ਉਦਾਹਰਨ, ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਤੁਸੀਂ ਬੜਾ ਵਧੀਆ ਕਾਰੋਬਾਰ ਕਰ ਰਹੇ ਹੋ, ਤੁਹਾਡਾ ਸਾਰਾ ਦਾ ਸਾਰਾ ਧਿਆਨ ਕਮਾਈ ਦੇ ਵੱਲ ਹੈ। ਜਿਵੇਂ ਹੀ ਤੁਸੀਂ, ਤੁਹਾਡੇ ਕੋਈ ਫੋੜਾ, ਫੇਂਸੀ, ਵੱਡੀ ਬਿਮਾਰੀ ਦੀ ਆਪਾਂ ਗੱਲ ਨਾ ਕਰੀਏ, ਕੋਈ ਮਾੜਾ ਮੋਟਾ, ਕੋਈ ਨਿੱਛਾ, ਕੋਈ ਫਲੂ ਵਗੈਰਾ ਹੁੰਦਾ, ਅਤੇ ਤੁਹਾਡਾ ਧਿਆਨ ਸਿਹਤ ਦੇ ਵੱਲ ਚਲਾ ਜਾਂਦਾ, ਸੋ ਤੁਸੀਂ ਫਿਰ ਇਨਵੈਸਟ ਉੱਧਰ ਨੂੰ ਕਰਨ ਲੱਗ ਜਾਂਦੇ ਹੋ। ਇਹੀ ਇਹ ਮਿਡਲ ਈਸਟ ਦੇ ਨਾਲ ਹੋਇਆ। ਹੁਣ ਤੱਕ ਉਹ ਬਾਹਰ ਇਨਵੈਸਟ ਕਰ ਰਹੇ ਸੀ, ਬਾਹਰਲਿਆਂ ਤੋਂ ਸਾਡੇ ਆਪਣੇ ਦੇਸ਼ਾਂ ਦੇ ਵਿੱਚ ਇਨਵੈਸਟ ਕਰਵਾ ਰਹੇ ਸੀ, ਪਰ ਹੁਣ ਉਹ ਸਾਰੀ ਦੀ ਸਾਰੀ ਇਨਵੈਸਟਮੈਂਟ ਉਹਨਾਂ ਨੂੰ ਲੱਗਦੀ ਹੈ ਕਿ ਯੂਜ਼ਲੈਸ ਹੈ। ਇਨਫੈਕਟ ਇਹ ਜਿਹੜੇ ਖਾੜੀ ਦੇਸ਼ ਸੀ, ਜਿਹੜੇ ਅਮੀਰ ਦੇਸ਼ ਸੀ, ਇਹਨਾਂ ਨੇ ਜਿਹੜਾ ਅਫਰੀਕਾ ਤੋਂ ਲੈ ਕੇ ਅਮਰੀਕਾ, ਲੈਟਿਨ ਅਮਰੀਕਾ ਤੱਕ ਇਨਵੈਸਟਮੈਂਟ ਕਰ ਰੱਖੀ ਸੀ, ਏਸ਼ੀਆ ਦੇ ਵਿੱਚ ਤਾਂ ਉਨੀ ਜ਼ਿਆਦਾ ਨਹੀਂ ਸੀ, ਪਰ ਉਹ ਸਾਰਾ ਨਿਵੇਸ਼ ਉਹਨੂੰ ਵਾਪਸ ਖਿੱਚਣਗੇ, ਔਰ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਜਿਹੜੇ ਆਰਥਿਕ ਸੰਬੰਧ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨਗੇ, ਔਰ ਇਹਦਾ ਅਸਰ ਜ਼ਾਹਰ ਜੀ ਗੱਲ ਹੈ ਕਿ ਦੁਨੀਆ ਦੇ ਹਰ ਘਰ ਦੇ ਉੱਤੇ ਦੇਖਣ ਨੂੰ ਮਿਲੇਗਾ। ਬਾਰ ਬਾਰ ਉਹੀ ਗੱਲਾਂ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਅਤੇ ਦੱਸ ਰਹੇ ਹਾਂ, ਅਤੇ ਇਹਨਾਂ ਨੂੰ ਸਮਝੋ ਵੀ ਕਿ ਦੁਨੀਆ 'ਚ ਇਹ ਕਿਹਾ ਜਾਂਦਾ ਹੈ ਕਿ ਹੌਰਮੁਜ਼ ਸਟ੍ਰੇਟ ਬੰਦ ਪਿਆ, ਤੇਲ ਦੀ ਸਪਲਾਈ ਨਹੀਂ ਹੋ ਰਹੀ, ਜਾਂ ਦੂਸਰੀ ਸਪਲਾਈ ਚੇਨ ਜਾਂ ਦੂਸਰੇ ਜਿਹੜੇ ਪ੍ਰੋਡਕਟਸ ਨੇ ਉਹ ਗੁਜ਼ਰ ਨਹੀਂ ਪਾ ਰਹੇ, ਇਸ ਕਰਕੇ ਮਹਿੰਗਾਈ ਹੋਈ ਹੈ। ਸਿਰਫ ਔਰ ਸਿਰਫ ਇਹ ਇੱਕ ਕਾਰਨ ਨਹੀਂ ਹੈ। ਹੌਰਮੁਜ਼ ਸਟ੍ਰੇਟ 20% ਜ਼ਿੰਮੇਦਾਰ ਜ਼ਰੂਰ ਹੈ ਦੁਨੀਆ ਦੇ ਟ੍ਰੇਡ ਦੇ ਲਈ, ਪਰ ਜੇ 80% ਠੀਕ ਠਾਕ ਹੋ ਰਿਹਾ ਤਾਂ ਉਹਦੇ ਉੱਤੇ ਅਸਰ ਇਸ ਖਾੜੀ ਦੀ ਜੰਗ ਦੇ ਕਰਕੇ ਹੋਏ ਨੇ। ਖਾੜੀ ਦੀ ਜੰਗ ਤਾਂ ਨਹੀਂ ਕਹੀ ਜਾ ਸਕਦੀ, ਪਰ ਇਜ਼ਰਾਈਲ ਅਤੇ ਅਮਰੀਕਾ ਨੇ ਜੋ ਵੀ ਕੁਝ ਕੀਤਾ ਈਰਾਨ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਈਰਾਨ ਦੀ ਰਿਟੈਲੀਏਸ਼ਨ ਜਾਂ ਈਰਾਨ ਦਾ ਜਵਾਬ। ਪਿਛਲੇ ਸਾਲ ਤੁਹਾਡੇ ਯਾਦ ਹੋਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਿਡਲ ਈਸਟ ਦਾ ਦੌਰਾ ਕੀਤਾ ਸੀ, ਉਦੋਂ ਇਹ ਸਾਰੇ ਦੇਸ਼ਾਂ 'ਚ ਗਏ ਸੀ, ਸਾਊਦੀ ਅਰਬ 'ਚ, UAE 'ਚ, ਕਤਰ 'ਚ, ਔਰ ਵੱਡੇ ਵੱਡੇ ਅਮਰੀਕਾ ਦੇ ਨਾਲ ਨਿਵੇਸ਼ ਦੇ ਵਾਅਦੇ ਕੀਤੇ ਸੀ ਆਪਣੇ ਨਾਲ, ਜਿਵੇਂ ਇਸ ਵਾਰ ਚੀਨ ਜਾ ਕੇ ਆਏ ਨੇ, ਵੱਡੇ ਵੱਡੇ ਇਨਵੈਸਟਰ ਮਿਡਲ ਈਸਟ ਦੇ ਵਿੱਚ ਲੈ ਗਏ ਸੀ। ਇਨਫੈਕਟ ਜਦੋਂ ਵਾਪਸ ਜਾਣ ਲੱਗੇ ਸੀ ਤਾਂ ਅਮਰੀਕੀ ਰਾਸ਼ਟਰਪਤੀ ਨੂੰ ਕਤਰ ਨੇ ਤਾਂ ਇੱਕ ਜਹਾਜ਼ ਵੀ ਗਿਫਟ ਕਰ ਦਿੱਤਾ ਸੀ ਕਿ ਜਾਓ ਘੁੰਮੋ। ਖੈਰ, ਸਾਊਦੀ ਅਰਬ ਨੇ ਇਸੇ ਸਾਲ ਅਮਰੀਕਾ ਦੀ ਵੱਡੀ ਗੇਮਿੰਗ ਕੰਪਨੀ ਇਲੈਕਟ੍ਰੋਨਿਕ ਆਰਟਸ ਨੂੰ $55 ਅਰਬ ਦੀ ਇਨਵੈਸਟਮੈਂਟ ਕਰਕੇ ਖਰੀਦਣਾ ਵੀ ਸੀ। ਇਹ ਤੋਂ ਇਲਾਵਾ ਪਿਛਲੇ 8-10 ਸਾਲਾਂ ਦੇ ਵਿੱਚ ਇਹਨਾਂ ਦੇਸ਼ਾਂ ਨੇ, ਜਿੰਨੇ ਵੀ ਆ ਮਿਡਲ ਈਸਟ ਦੇ ਦੇਸ਼ ਨੇ ਜਾਂ ਅਮੀਰ ਖਾੜੀ ਦੇਸ਼ ਨੇ, ਇਹਨਾਂ ਨੇ ਅਫਰੀਕਾ ਦੇ ਵਿੱਚ ਇੱਕ ਫੂਡ ਸਿਕਿਉਰਿਟੀ ਅਤੇ ਕੁਝ ਫਿਊਲ ਕ੍ਰਾਈਸਿਸ ਦੇ ਨਾਲ ਇਹ ਦੇਸ਼ ਜੂਝਦੇ ਰਹਿੰਦੇ ਨੇ, ਬਿਜਲੀ ਨਹੀਂ ਉੱਥੇ ਹੈ ਅਫਰੀਕੀ ਮੁਲਕਾਂ ਦੇ ਵਿੱਚ, ਖਾਣਾ ਨਹੀਂ ਮਿਲਦਾ, ਸੋ $100 ਅਰਬ ਤਾਂ ਉੱਥੇ ਖਰਚੇ ਸੀ। ਔਰ ਮਿਸਰ, ਸੀਰੀਆ, ਗਜ਼ਾ, ਜਿੱਥੇ ਜਿੱਥੇ ਅਮਰੀਕਾ ਨੇ ਅਟੈਕ ਕੀਤੇ ਨੇ ਜਾਂ ਕਰਵਾਏ ਨੇ,
ਅਤੇ ਉਹ ਹੁਣ ਸੰਕਟ ਦੇ ਨਾਲ ਜੂਝ ਰਹੇ ਨੇ। ਉਹਨਾਂ ਦੇਸ਼ਾਂ ਨੂੰ ਵੀ ਜਿਹੜੀ ਮਦਦ ਸੀ ਅਮਰੀਕਾ ਨੇ ਮਿਡਲ ਈਸਟ ਦੇ ਗਲ ਦੇ ਉੱਤੇ ਗੁੱਠਾ ਰੱਖ ਕੇ ਇਹਨਾਂ ਤੋਂ ਹੀ ਦਵਾਈ ਸੀ। ਇੱਕ ਤਰੀਕੇ ਦੇ ਨਾਲ ਉਹਨੂੰ ਬੇਲ ਆਊਟ ਡਿਪਲੋਮੈਸੀ ਕਹਿ ਲੈਂਦੇ ਹਾਂ, ਇੱਕ ਆਰਥਿਕ ਮਦਦ ਹੁੰਦੀ ਹੈ। ਉਹ ਵੀ ਸਾਰੀ ਇਹ ਮਿਡਲ ਈਸਟ ਸਾਰਾ ਖਰਚਾ ਚੁੱਕਦੇ ਆਏ ਨੇ, ਝੱਲਦੇ ਆਏ ਨੇ। ਪਰ ਹੁਣ ਜਿਹੜੀ ਜੰਗ ਦੇ ਕਾਰਨ ਰੁਕਾਵਟ ਆਈ ਹੈ, ਫਰਵਰੀ ਦੇ ਅਖੀਰ ਦੇ ਵਿੱਚ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਬਗੈਰ ਸੋਚਿਆ ਸਮਝਿਆ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ, ਜਾਂ ਜੇ ਸੋਚਿਆ ਵੀ ਹੋਏਗਾ ਤਾਂ ਫਿਰ ਇਹ ਕਿਉਂ ਨਹੀਂ ਤੈਅ ਕੀਤਾ ਗਿਆ ਕਿ ਦੁਨੀਆ ਦੇ ਉੱਤੇ ਇਸ ਦੇ ਮਾੜੇ ਅਸਰ ਕਿਵੇਂ ਦੇਖਣ ਨੂੰ ਮਿਲਣਗੇ। ਇਹ ਕਿਵੇਂ ਨਹੀਂ ਸੋਚਿਆ ਗਿਆ ਕਿ ਜੇ ਈਰਾਨ ਦੇ ਉੱਤੇ ਇਜ਼ਰਾਈਲ ਜਾਂ ਅਮਰੀਕਾ ਹਮਲਾ ਕਰਦਾ ਹੈ ਤਾਂ ਈਰਾਨ ਉਸਦਾ ਜਵਾਬ ਨਹੀਂ ਦੇਵੇਗਾ, ਅਤੇ ਜਦੋਂ ਜਵਾਬ ਦੇਵੇਗਾ ਤਾਂ ਈਰਾਨ ਸਿੱਧਾ ਤਾਂ ਇਜ਼ਰਾਈਲ ਅਤੇ ਅਮਰੀਕਾ ਦੇ ਉੱਤੇ ਹਮਲਾ ਨਹੀਂ ਕਰੇਗਾ, ਪਰ ਉਹ ਜਿਹੜੇ ਅਮਰੀਕੀ ਬੇਸ ਨੇ, ਜਿਹੜੇ ਅਮਰੀਕੀ ਮਿਲਟਰੀ ਦੇ ਪੱਕੇ ਟਿਕਾਣੇ ਨੇ, ਚਾਹੇ ਉਹ ਸਾਊਦੀ ਅਰਬ 'ਚ ਨੇ, ਚਾਹੇ ਉਹ UAE 'ਚ ਨੇ, ਚਾਹੇ ਉਹ ਕਤਰ ਦੇ ਵਿੱਚ ਨੇ, ਉਹਨਾਂ ਦੇ ਉੱਤੇ ਤਾਂ ਹਮਲਾ ਹੋਏਗਾ ਹੀ। ਔਰ ਸਟੇਟ ਆਫ ਹੋਰਮੁਜ ਵਰਗਾ ਜਿਹੜਾ ਤੰਗ ਰਸਤਾ ਹੈ, ਜ਼ਾਹਰ ਜੀ ਗੱਲ ਹੈ ਕਿ ਉਹ ਵੀ ਬੰਦ ਹੋਏਗਾ। ਇਹ ਤਾਂ ਕੋਈ ਵੀ ਐਨਾਲਿਸਟ ਜਿਹੜਾ ਇਸ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲੈਂਦਾ। ਪੁਰਾਣੇ ਨੈੱਟਫਲਿਕਸ ਦੇ ਸ਼ੋਆਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਸਟ੍ਰੈਟੇਜੀਜ਼ ਇੱਦਾਂ ਹੀ ਬਣਦੀਆਂ ਹੁੰਦੀਆਂ ਸੀ। ਖੈਰ, ਈਰਾਨ ਨੇ ਖਾੜੀ ਦੇਸ਼ਾਂ ਦੇ ਉੱਤੇ ਜਿਹੜਾ ਅਮਰੀਕਾ ਇਜ਼ਰਾਈਲ ਦੀ ਮਦਦ ਦਾ ਕਰਨ ਦਾ ਦੋਸ਼ ਵੀ ਲਗਾਇਆ ਕਿ ਠੀਕ ਹੈ, ਤੁਸੀਂ ਮੁਸਲਿਮ ਮੁਲਕ ਹੋ, ਮੁਸਲਿਮ ਮਮਾਲਕ ਹੋ, ਘੱਟੋ ਘੱਟ ਉਹ ਮੁਸਲਿਮ ਬ੍ਰਦਰਹੁੱਡ ਤਾਂ ਨਿਭਾਓ, ਪਰ ਤੁਸੀਂ ਉੱਧਰ ਜਾ ਕੇ ਅਮਰੀਕਾ ਅਤੇ ਇਜ਼ਰਾਈਲ ਦਾ ਸਾਥ ਦੇ ਰਹੇ ਹੋ। ਇਸ ਕਰਕੇ ਈਰਾਨ ਨੇ ਖਿੱਚ ਚਾ ਕੇ ਜਾਂ ਗੁੱਸੇ ਚਾ ਕੇ ਜਾਂ ਅਮਰੀਕਾ ਨੂੰ ਜਵਾਬ ਜਾਂ ਇਜ਼ਰਾਈਲ ਤੋਂ ਬਦਲਾ ਲੈਣ ਦੇ ਲਈ ਉਹਨਾਂ ਨੇ ਉਹਨਾਂ ਦੇ ਤੇਲ ਢਾਂਚੇ ਦੇ ਉੱਤੇ ਜਾਂ ਬੁਨਿਆਦੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕੀਤਾ, ਉੱਥੋਂ ਦਿਆਂ ਹਵਾਈ ਅੱਡਿਆਂ 'ਤੇ ਹਮਲਾ ਕੀਤਾ, ਅਮਰੀਕੀ ਫੌਜੀ ਮਿਲਟਰੀ ਬੇਸਿਸ ਨੂੰ ਨਿਸ਼ਾਨਾ ਬਣਾਇਆ। ਈਰਾਨ ਨੇ ਤੇਲ ਸਪਲਾਈ ਦੇ ਲਈ ਜਿਹੜਾ ਸਭ ਤੋਂ ਤੰਗ ਰਸਤਾ ਹੋਰਮੁਜ਼ ਸਟ੍ਰੇਟ, ਉਹਨੂੰ ਬੰਦ ਕੀਤਾ। ਔਰ ਇਹ ਸਾਰਿਆਂ ਦੇ ਨਤੀਜੇ, ਆਕਸਫਰਡ ਇਕਨੋਮਿਕਸ ਨੇ ਇੱਕ ਸਰਵੇ ਤਾਂ ਨਹੀਂ ਕਹਿ ਸਕਦੇ ਪਰ ਇੱਕ ਸਟੱਡੀ ਛਾਪੀ ਸੀ ਕਿ ਇਹ ਅਟੈਕ ਤੋਂ ਬਾਅਦ ਕੀ ਹੋਇਆ। ਖਾੜੀ ਦੇਸ਼ਾਂ ਦੀ ਜਿਹੜੀ ਇੱਕ ਔਨ ਐਂਡ ਐਵਰੇਜ ਇੱਕ ਆਮਦਨ ਮੰਨੀ ਜਾਂਦੀ ਸੀ, ਉਹ ਇਸ ਸਾਲ 2-2.5% ਹੀ ਵਧੇਗੀ। ਪਹਿਲਾਂ ਉਹ 3.5-4% ਵਧਣੀ ਸੀਗੀ, ਸੋ ਉਮੀਦ ਤੋਂ 1.8 ਜਾਂ 2% ਦੇ ਆਸ ਪਾਸ ਉਹ ਘੱਟ ਵਧੇਗੀ। ਹੋਰ ਜਿਹੜੇ ਦੂਸਰੇ ਮੁਲਕ ਨੇ, ਬਹਿਰੀਨ, ਕੁਵੈਤ, ਕਤਰ, ਇਹਨਾਂ ਦੇ ਕੋਲ ਤਾਂ ਕੋਈ ਬਦਲਵੇਂ ਰਸਤੇ ਵੀ ਨਹੀਂ ਹੈਗੇ। ਇਹਨਾਂ ਦੇ ਕੋਲ ਤਾਂ ਸਮਾਨ ਬਾਹਰ ਭੇਜਣ ਅਤੇ ਬਾਹਰੋਂ ਮੰਗਵਾਉਣ ਦਾ ਵੀ ਅਸਰ ਪਿਆ। ਜ਼ਾਹਰ ਜੀ ਗੱਲ ਹੈ ਕਿ ਜਦੋਂ ਇਹ ਤੇਲ ਨਹੀਂ ਭੇਜਣਗੇ ਜਾਂ ਇਹਨਾਂ ਦੀ ਆਪਣੀ ਇਕੋਨਮੀ ਠੱਪ ਹੋਏਗੀ ਤਾਂ ਉਹਦੇ ਅਸਰ ਦੂਸਰੀਆਂ ਇਕੋਨਮੀਜ਼ 'ਤੇ ਪੈਣਗੇ ਜਿਨ੍ਹਾਂ ਤੋਂ ਇਹ ਸਮਾਨ ਲੈ ਰਹੇ ਨੇ ਜਾਂ ਜਿਨ੍ਹਾਂ ਨੂੰ ਦੇ ਰਹੇ ਨੇ। ਸੋ ਇਸ ਜੰਗ ਨੇ ਖਾੜੀ ਦੇਸ਼ਾਂ ਦੀ ਜਿਹੜੀ ਇੱਕ ਤੇਲ ਦੇ ਉੱਤੇ ਨਿਰਭਰਤਾ, ਇੱਕ ਉਹਨੂੰ ਉਹਦਾ ਇੱਕ ਪਰਦਾਫਾਸ਼ ਕਰਤਾ ਕਿ ਨਹੀਂ, ਸਿਰਫ ਤੇਲ ਦੇ ਉੱਤੇ ਡਿਪੈਂਡੈਂਟ ਨਹੀਂ ਰਿਹਾ ਜਾ ਸਕਦਾ। ਦੂਜਾ, ਉੱਥੋਂ ਦੀ ਆਰਥਿਕਤਾ ਜਿਹੜੀ ਇੱਕ ਇਕਨੋਮਿਕ ਡਾਇਵਰਸੀਫਿਕੇਸ਼ਨ ਹੈ, ਹੁਣ ਤੱਕ ਤਾਂ ਡਾਇਵਰਸੀਫਿਕੇਸ਼ਨ ਦੇ ਨਾਮ ਦੇ ਉੱਤੇ ਇਹ ਦੇਸ਼ ਕੀ ਕਰ ਰਹੇ ਸੀ ਕਿ ਆਪਣੇ 2-4 ਸ਼ਹਿਰ ਚੁਣ ਲੈਂਦੇ ਸੀ, ਉਹਨਾਂ ਨੂੰ ਸੋਹਣਾ ਚਕਾ ਚੌਂਧ ਬਣਾ ਦਿੰਦੇ ਸੀ ਤਾਂ ਕਿ ਲੋਕ ਉੱਥੇ ਆਉਣ ਅਤੇ ਉਹੀ ਦੇਖਣ। UAE ਜਿਹੜੇ 7 ਐਮੀਰੇਟਸ ਨੂੰ ਬਣਾ ਕੇ ਬਣਿਆ, ਅਲੱਗ ਅਲੱਗ ਐਮੀਰੇਟਸ ਹੈਗੇ ਨੇ, ਆਬੂਧਾਬੀ, ਸ਼ਾਰਜਾ ਵਗੈਰਾ ਵਗੈਰਾ, ਪਰ ਦੁਬਈ ਨੂੰ ਹੀ ਇੰਨਾ ਜ਼ਿਆਦਾ ਪ੍ਰੋਜੈਕਟ ਕਰ ਦਿੱਤਾ ਗਿਆ ਕਿ ਦੁਬਈ ਹੀ ਦੁਨੀਆ ਅਤੇ ਦੁਨੀਆ ਦੁਬਈ ਤੋਂ ਪ੍ਰਭਾਵਿਤ ਇੰਨੀ ਹੋ ਗਈ ਕਿ ਦੁਬਈ, ਦੋਹਾ, ਇਹਨਾਂ ਥਾਵਾਂ ਦੇ ਉੱਤੇ ਇਨਵੈਸਟਮੈਂਟ ਕੀਤੀ ਜਾਵੇ। ਅਤੇ ਦੁਬਈ ਔਰ ਦੋਹਾ ਇਹਨਾਂ ਸ਼ਹਿਰਾਂ 'ਚ ਜਦੋਂ ਧਮਾਕਿਆਂ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਫਿਰ ਉਹਨੇ ਇਸ ਦਿੱਖ ਨੂੰ ਖਰਾਬ ਕੀਤਾ। ਖਾਸ ਤੌਰ 'ਤੇ ਰਮਜ਼ਾਨ ਦੇ ਤਿਉਹਾਰ ਦੇ ਦਿਨਾਂ ਦੇ ਦਰਮਿਆਨ ਜਦੋਂ ਏਅਰ ਸਪੇਸ ਹੀ ਬੰਦ ਹੋ ਗਿਆ, ਜਦੋਂ ਟੂਰਿਜ਼ਮ ਸੈਕਟਰ ਨੂੰ ਹੀ ਸਿੱਧੀ ਸਿੱਧੀ ਸੱਟ ਵੱਜੀ, $56 ਅਰਬ ਦਾ ਨੁਕਸਾਨ ਹੋਇਆ। ਹੁਣ ਨਾ ਸਿਰਫ ਜਿਹੜਾ ਇਹਨਾਂ ਦੇਸ਼ਾਂ 'ਚ ਇਨਵੈਸਟ ਹੋਣਾ ਸੀ, ਜਿਹੜਾ ਇਹਨਾਂ ਦੇਸ਼ਾਂ ਦੀ ਤਰਫ ਤੋਂ ਇਨਵੈਸਟ ਕੀਤਾ ਗਿਆ ਬਾਹਰ, ਉਹ ਵੀ ਪ੍ਰਭਾਵਿਤ ਹੋਇਆ। ਜਿਹੜਾ ਅਨਾਜ ਦੇ ਭੰਡਾਰ ਜਾਣੇ ਸੀ, ਜਿਹੜੀਆਂ ਬਦਲਵੀਆਂ ਪਾਈਪਲਾਈਨ ਬਣਨੀਆਂ ਸੀਗੀਆਂ ਤੇਲ ਦੀਆਂ, ਗੈਸ ਦੀਆਂ, ਉਹਨਾਂ 'ਤੇ ਵੀ ਖਰਚਾ ਇਹਨਾਂ ਨੇ ਹੀ ਕਰਨਾ ਸੀ, ਉਹ ਇੰਪੈਕਟ ਹੋਇਆ। ਪਲੱਸ ਫਾਈਨੈਂਸ਼ੀਅਲ ਟਾਈਮਸ ਨਾਮ ਦੇ ਅਖਬਾਰ ਨੇ ਤਾਂ ਇਹ ਵੀ ਰਿਪੋਰਟ ਛਾਪਤੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਖਾੜੀ ਦੇ 3 ਵੱਡੇ ਦੇਸ਼, ਜ਼ਾਹਰ ਜੀ ਗੱਲ ਹੈ ਕਿ ਉਹ ਸਾਊਦੀ ਅਰਬ, UAE ਅਤੇ ਕਤਰ ਹੀ ਨੇ, ਇਹਨਾਂ ਨੇ ਜਿਹੜੀ ਅਮਰੀਕਾ ਅਤੇ ਇਜ਼ਰਾਈਲ ਨੇ ਜੰਗ ਛੇੜੀ ਹੈ ਈਰਾਨ ਦੇ ਉੱਤੇ, ਇਹਨਾਂ 3 ਦੇਸ਼ਾਂ ਨੇ ਅਮਰੀਕਾ ਦਾ ਸਾਰਾ ਇਹ ਬੋਝ ਝੱਲਿਆ। ਹੁਣ ਇਹ ਚਾਹੇ ਸੱਚੀ ਖਬਰ ਮੰਨ ਲਈ ਜਾਵੇ ਚਾਹੇ ਕੱਚੀ, ਪਰ ਇਹਦੇ 'ਚ ਇੱਕ ਗੱਲ ਤਾਂ ਜ਼ਰੂਰ ਹੈ ਕਿ ਅਮਰੀਕਾ ਇਹ ਜਿੰਨਾ ਵੀ ਲੜਾਈਆਂ ਲੜ ਰਿਹਾ ਈਰਾਨ ਦੇ ਵਿੱਚ, ਚਾਹੇ ਆਪਣੇ ਮਿਲਟਰੀ ਬੇਸਿਸ ਨੂੰ ਵਰਤ ਰਿਹਾ, ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਦਾ ਤਾਂ ਉਹ ਪੂਰਾ ਨਿਰਾ ਪੂਰਾ ਖਰਚਾ ਨਹੀਂ ਹੈ, ਉਹ ਖਰਚੇ ਇਹਨਾਂ 'ਤੇ ਵੀ ਆਇਆ।
ਹੁਣ ਉਹਦਾ ਇੱਕ ਰਿਵਿਊ ਵੀ ਸਾਹਮਣੇ ਆ ਰਿਹਾ। ਪਿਛਲੇ ਸਾਲ UAE ਨੇ $1.5 trillion, ਕਤਰ ਨੇ 1.25 trillion, $1.2 trillion, ਅਤੇ ਸਾਊਦੀ ਅਰਬ ਨੇ $600 billion, ਜਿਸ 'ਚ $142 billion ਤਾਂ ਸਾਊਦੀ ਅਰਬ ਨੇ ਹਥਿਆਰ ਵੀ ਲੈਣੇ ਸੀਗੇ ਅਮਰੀਕਾ ਤੋਂ। ਇਹ ਸਾਰੀ ਇਨਵੈਸਟਮੈਂਟ ਅਮਰੀਕਾ ਦੇ ਨਾਲ ਕਰਨੀ ਸੀ। ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਸਾਊਦੀ ਅਰਬ ਵਰਗੇ ਦੇਸ਼ਾਂ ਵੱਲੋਂ ਹਥਿਆਰਾਂ 'ਤੇ ਜਿਹੜਾ ਹੁਣ ਖਰਚ ਹੋਣਾ ਹੈ ਅਮਰੀਕਾ ਦੇ ਵਿੱਚ, ਉਹ ਆਪਣੇ ਵਾਅਦੇ ਤੋਂ ਕਿਤੇ ਜ਼ਿਆਦਾ ਕਰਨ। $150 billion ਦੇ ਆਸਪਾਸ ਲੈਣਾ ਸੀ, ਹੋ ਸਕਦਾ 200, 250, 300, 400, $500 billion ਤੱਕ ਦੇ ਵੀ ਹਥਿਆਰ ਲੈ ਲੈਣ, ਕਿਉਂਕਿ ਅਮਰੀਕਾ ਨੇ ਜਚਾਇਆ ਹੀ ਇਹੀ ਹੈ ਕਿ ਤੁਹਾਡੇ ਗੁਆਂਢ 'ਚ ਤਾਂ ਈਰਾਨ ਬੈਠਾ, ਅਸੀਂ ਤੁਹਾਡੀ ਮਦਦ ਕਰ ਦੇਵਾਂਗੇ ਇੱਕ ਵਾਰ, ਦੋ ਵਾਰ, ਤਿੰਨ ਵਾਰ, ਪਰ ਜੇ ਈਰਾਨ ਨੇ ਫਿਰ ਤੋਂ ਹਮਲਾ ਕੀਤਾ ਫਿਰ ਕੀ ਕਰੋਗੇ? ਜੇ ਈਰਾਨ ਨੇ ਸਿੱਧੀ ਲਿਆ ਕੇ ਦੁਬਈ ਦੀ ਬੁਰਜ ਖਲੀਫਾ 'ਚ ਮਿਜ਼ਾਈਲ ਮਾਰੀ ਤਾਂ ਕੀ ਕਰੋਗੇ? ਜੇ ਅਮਰੀਕਾ ਆਪਣੇ ਮਿਲਟਰੀ ਬੇਸ ਤੁਹਾਡੇ ਦੇਸ਼ਾਂ 'ਚ ਨਹੀਂ ਰੱਖੂਗਾ, ਜੇ ਸਾਡੀ ਏਅਰ ਡਿਫੈਂਸ ਟੈਕਨੋਲੋਜੀ ਤੁਹਾਡੇ ਕੋਲ ਨਹੀਂ ਹੋਏਗੀ, ਤਾਂ ਤੁਸੀਂ ਤਾਂ ਖਤਮ ਹੋ ਜਾਓਗੇ। ਯਾਨੀ ਕਿ ਇਸ ਇੱਕ ਜੰਗ ਨੇ ਮਿਡਲ ਈਸਟ ਦੇ ਬਨਾਵਟੀ ਸ਼ਹਿਰੀਕਰਨ ਤੋਂ ਪਰਦਾ ਚੁੱਕ ਕੇ ਰੱਖ ਦਿੱਤਾ, ਅਤੇ ਹੁਣ ਦੂਜੇ ਦੇਸ਼ਾਂ 'ਚ ਬੈਠੇ ਇਨਵੈਸਟਰ ਵੀ ਮਿਡਲ ਈਸਟ ਦੇ ਵਿੱਚ ਇਨਵੈਸਟ ਕਰਨ ਲੱਗਿਆ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਬਾਰ ਬਾਰ ਸੋਚਣਗੇ, ਸੋਚ ਵੀ ਰਹੇ ਨੇ, ਬਲਕਿ ਫੈਸਲੇ ਬਦਲ ਵੀ ਰਹੇ ਨੇ। ਇਹ ਜਿਹੜਾ ਈਰਾਨ ਅਮਰੀਕਾ ਇਜ਼ਰਾਈਲ ਟਕਰਾਅ ਹੈ, ਇਹਦੇ 'ਚ ਆਸਟ੍ਰੇਲੀਆ ਦਾ ਐਂਗਲ ਕੀ ਹੈ, ਇਹ ਅਸੀਂ ਤੁਹਾਨੂੰ ਇਹਦੇ ਬਾਰੇ ਵੀ ਥੋੜ੍ਹੀ ਜਿਹੀ ਦੱਸਦੇ। ਆਸਟ੍ਰੇਲੀਆ 'ਚ ਅਕਸਰ ਇੱਕ ਚੀਜ਼ ਇਹ ਫੈਲਾਈ ਜਾਂਦੀ ਸੀ, ਕਿਉਂਕਿ ਆਸਟ੍ਰੇਲੀਆ ਇੱਕ ਸੰਪੰਨ ਦੇਸ਼ ਹੈ, ਇੱਕ ਪਰਫੈਕਟ ਕੰਟਰੀ ਮੰਨਿਆ ਜਾਂਦਾ, ਅਤੇ ਆਸਟ੍ਰੇਲੀਆ ਦੇ ਵਿੱਚੋਂ ਇਸ ਪਰਫੈਕਟ ਕੰਟਰੀ 'ਚ ਇੱਥੋਂ ਦੇ ਰੱਜੇ ਪੁੱਜੇ ਲੋਕ ਹੁਣ ਹੋਰ ਇਸ ਪੈਸੇ ਦੀ ਵਰਤੋਂ ਕਿੱਥੇ ਕਰਨ, ਤਾਂ ਫਿਰ ਉਹ ਇੱਕ ਹੋਰ ਦੇਸ਼ ਦੇ ਵਿੱਚ ਇਨਵੈਸਟ ਕਰਨ, ਅਤੇ ਉਹ ਦੇਸ਼, ਉਹ ਸ਼ਹਿਰ ਹੋਏਗਾ ਦੁਬਈ। ਦੁਬਈ ਨੂੰ ਇੱਕ ਸੇਫ ਹੈਵਨ ਦੇ ਤੌਰ 'ਤੇ ਪੇਸ਼ ਕੀਤਾ ਗਿਆ, ਪਰ ਹੁਣ ਉਸ ਅਕਸ ਨੂੰ ਵੀ ਠੇਸ ਪਹੁੰਚੀ ਹੈ। ਦੁਬਈ ਹਮੇਸ਼ਾ ਹੀ ਆਪਣੇ ਆਪ ਨੂੰ ਅਮੀਰਾਂ ਦੇ ਲਈ ਜਾਂ ਜਿਹੜੇ ਫੋਰਨ ਇਨਵੈਸਟਰ ਨੇ ਉਹਨਾਂ ਦੇ ਲਈ ਇੱਕ ਟੈਕਸ ਫਰੀ ਡੈਸਟੀਨੇਸ਼ਨ ਕਹਿ ਕੇ ਕਿ ਤੁਹਾਨੂੰ ਟੈਕਸ ਨਹੀਂ ਕੋਈ ਲੱਗਣਾ, ਇੱਥੋਂ ਦੀ ਸਰਕਾਰ ਨੇ ਤੁਹਾਡੇ ਤੋਂ ਪੈਸਾ ਨਹੀਂ ਕੋਈ ਲੈਣਾ, $2 lakh ਲਗਾਓ, $5 lakh ਲਗਾਓ, $10 lakh ਲਗਾਓ, ਇੱਥੇ ਘਰ ਲਓ, ਮਾਲ ਲਵੋ, ਕੋਈ ਦੁਕਾਨ ਲਵੋ, ਕੋਈ ਨਾ ਕੋਈ ਐਸੀ ਚੀਜ਼ ਦੇ ਵਿੱਚ ਇਨਵੈਸਟ ਕਰੋ ਦੁਬਈ ਦੇ ਅੰਦਰ। ਪਰ ਜਦੋਂ ਹੁਣ ਅਟੈਕ ਦੇ ਦਰਮਿਆਨ ਦੁਬਈ ਇੰਟਰਨੈਸ਼ਨਲ ਏਅਰਪੋਰਟ ਹੀ ਬੰਦ ਹੋ ਗਿਆ, ਅਤੇ ਹੋਰ ਬੜੀਆਂ ਨਾਮੀ ਗ੍ਰਾਮੀ ਜਿਹੜੀਆਂ ਉੱਥੇ ਦੇ ਲੈਂਡਮਾਰਕ ਸੀ ਉਹਨਾਂ ਦੇ ਕੋਲ ਜਾ ਕੇ ਡਰੋਨ ਡਿੱਗ ਪਏ, ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਅਨ ਇਨਵੈਸਟਰਸ ਦਾ ਭਰੋਸਾ ਟੁੱਟ ਗਿਆ ਇਸ ਵਕਤ, ਪੂਰੀ ਤਰ੍ਹਾਂ ਦੇ ਨਾਲ ਟੁੱਟ ਗਿਆ। ਇੱਕ ਤਾਂ ਟਰੈਵਲ ਅਵੋਇਡੈਂਸ ਹੋ ਰਹੀ ਹੈ ਇਸ ਵਕਤ, ਕਿਉਂਕਿ ਜਦੋਂ ਤੁਸੀਂ ਕਿਸੇ ਵੱਲ ਜਾਓਗੇ ਹੀ ਨਹੀਂ ਤਾਂ ਤੁਸੀਂ ਉੱਧਰਲੇ ਪਾਸੇ ਇਨਵੈਸਟ ਵੀ ਕਿਉਂ ਕਰੋਗੇ? ਏਅਰ ਸਪੇਸ ਕੁਛ ਚਿਰ ਬੰਦ ਰਿਹਾ, ਆਸਟ੍ਰੇਲੀਅਨ ਸੈਲਾਨੀ ਨਹੀਂ ਗਏ ਉੱਥੇ, ਜਿਹੜੇ ਐਕਸਪੈਕਟ ਸੀਗੇ, ਜਿਹੜੇ ਪ੍ਰਵਾਸੀ ਕਹਿ ਲੈਂਦੇ ਉੱਥੇ ਰਹਿਣ ਵਾਲੇ, ਉਹ ਨਹੀਂ ਦੁਬਈ ਜਾ ਰਹੇ ਹੈਗੇ, ਸੋ ਡਰ ਰਹੇ ਨੇ ਹੁਣ। ਜੰਗ ਦੇ ਸ਼ੁਰੂਆਤੀ ਦਿਨਾਂ 'ਚ ਤਾਂ ਬਹੁਤ ਸਾਰੇ ਜਿਹੜੇ ਅਮੀਰ ਪ੍ਰਵਾਸੀ ਸੀ ਉਹਨਾਂ ਨੇ ਦੁਬਈ ਛੱਡਣ ਦੇ ਲਈ ਜਿਹੜੇ ਪ੍ਰਾਈਵੇਟ ਜੈਟਸ ਮੰਗਵਾ ਲਏ ਸੀਗੇ। ਇਨਫੈਕਟ ਉੱਥੇ ਅਲ ਜਜ਼ੀਰਾ ਦੀ ਇਹ ਰਿਪੋਰਟ ਵੀ ਆਈ ਸੀ ਕਿ ਪ੍ਰਾਈਵੇਟ ਜੈਟਸ ਦੀ ਡਿਮਾਂਡ ਵੱਧ ਗਈ ਹੈ, ਕਿਉਂਕਿ ਦੁਬਈ 'ਚੋਂ ਲੋਕ ਨਿਕਲ ਰਹੇ ਨੇ ਬਾਹਰ। ਫਿਰ ਇਨਵੈਸਟਮੈਂਟ ਡਰੋਪ ਕਿਵੇਂ ਹੋਇਆ? ਹੁਣ ਆਸਟ੍ਰੇਲੀਅਨ ਨਿਵੇਸ਼ਕ ਜਿਹੜੇ ਨੇ ਉਹ ਦੁਬਈ ਦੀ ਰੀਅਲ ਅਸਟੇਟ ਦੇ ਵਿੱਚ $1 crore ਦਾ ਨਿਵੇਸ਼ ਕਰਦੇ ਨੇ ਹਰ ਸਾਲ। ਇੱਕ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ ਕਿ ਆਸਟ੍ਰੇਲੀਅਨ ਲੋਕਾਂ ਦਾ ਦੁਬਈ 'ਚ ਇਸ ਵਕਤ $785 million ਤੋਂ ਵੱਧ ਦੀ ਇਨਵੈਸਟਮੈਂਟ ਹੋਈ ਹੋਈ ਹੈ, ਸਿਰਫ ਔਰ ਸਿਰਫ ਰਿਹਾਇਸ਼ੀ ਪ੍ਰੋਪਰਟੀਜ਼ ਦੇ ਵਿੱਚ। ਯਾਨੀ ਕਿ ਘਰਾਂ ਘੁਰਾਂ ਦੇ ਵਿੱਚ ਹੀ ਇੰਨਾ ਇਨਵੈਸਟ ਹੋਇਆ, ਕਮਰਸ਼ੀਅਲ ਪ੍ਰੋਪਰਟੀ ਦਾ ਤਾਂ ਹਲੇ ਅੰਦਾਜ਼ਾ ਹੀ ਨਹੀਂ ਕੋਈ, ਕਿਉਂਕਿ ਉਹਦਾ ਲਗਾਇਆ ਵੀ ਨਹੀਂ ਜਾ ਸਕਦਾ। ਪਰ ਇਸ ਸਿਕਿਉਰਿਟੀ ਸ਼ੌਕ ਨੇ ਇਨਵੈਸਟਰਸ ਨੂੰ ਪਿੱਛੇ ਧੱਕ ਦਿੱਤਾ, ਬੈਕਫੁੱਟ ਦੇ ਉੱਤੇ ਭੇਜਤਾ। ਨਵਾਂ ਇਨਵੈਸਟ ਕੋਈ ਹੋ ਨਹੀਂ ਰਿਹਾ, ਪੈਸਾ ਪੁਰਾਣੀ ਇਨਵੈਸਟਮੈਂਟ ਬਾਹਰ ਹੋ ਰਹੀ ਹੈ। ਦੁਬਈ ਲੈਂਡ ਬਾਹਰ ਦਾ ਮਤਲਬ ਕਿ ਪੈਸਾ ਉੱਥੋਂ ਖਿੱਚਿਆ ਜਾ ਰਿਹਾ। ਜਿਹੜਾ ਦੁਬਈ ਲੈਂਡ ਡਿਪਾਰਟਮੈਂਟ ਹੈ ਉਹਨਾਂ ਦੇ ਅੰਕੜਿਆਂ ਦੇ ਮੁਤਾਬਕ ਸਿਰਫ ਜਦੋਂ ਫਰਵਰੀ ਮਹੀਨੇ 'ਚ ਜੰਗ ਹੋਈ ਸੀਗੀ ਉਦੋਂ ਹੀ ਪ੍ਰੋਪਰਟੀ ਦੇ ਸੌਦਿਆਂ 'ਚ 50% ਗਿਰਾਵਟ ਆ ਗਈ ਸੀ। ਦੁਬਈ 'ਚ ਲਗਭਗ 90% ਆਬਾਦੀ ਦੁਬਈ ਦੇ ਲੋਕਾਂ ਦੀ ਨਹੀਂ ਹੈਗੀ, ਫੋਰਨਰਸ ਨੇ, ਏਲੀਅਨਸ ਜਾਂ ਦੂਸਰੇ ਮੂਲ ਦੇ ਲੋਕ ਨੇ। ਜੇ ਆਸਟ੍ਰੇਲੀਆ ਅਤੇ ਹੋਰ ਦੇਸ਼, ਇੰਡੀਆ ਜਾਂ ਹੋਰ ਵੀ ਜਿੰਨੇ ਵੀ ਦੇਸ਼ ਹੈਗੇ ਨੇ, ਨਿਊਜ਼ੀਲੈਂਡ, ਚਾਈਨਾ, ਜਪਾਨ, ਸਿੰਗਾਪੁਰ, ਇੱਥੋਂ ਦੇ ਇਨਵੈਸਟਰ ਲਗਾਤਾਰ ਪਿੱਛੇ ਹਟਦੇ ਰਹੇ ਅਤੇ ਦੁਬਈ 'ਚ ਜਿਹੜੇ ਲਗਾਤਾਰ ਉਹ ਨਵੀਆਂ ਬਣ ਰਹੀਆਂ ਲਗਜ਼ਰੀ ਵਿਲਾਜ਼ ਨੇ, ਅਪਾਰਟਮੈਂਟਸ ਦੀ ਮਾਰਕੀਟ ਹੈ, ਕ੍ਰੈਸ਼ ਹੋ ਜਾਏਗੀ। ਮਾਰਕੀਟ 'ਚ ਪ੍ਰੋਪਰਟੀ ਦੀ ਸਪਲਾਈ ਵੀ ਜ਼ਿਆਦਾ ਹੋ ਜਾਏਗੀ ਅਤੇ ਖਰੀਦਦਾਰ ਵੀ ਕੋਈ ਨਹੀਂ ਹੋਏਗਾ, ਜ਼ਾਹਰ ਜੀ ਗੱਲ ਹੈ ਕਿ ਕ੍ਰੈਸ਼ ਹੋ ਜਾਏਗੀ। ਹੁਣ ਆਸਟ੍ਰੇਲੀਅਨ ਗੌਰਮੈਂਟ ਜਿਹੜੀ ਐਂਥਨੀ ਅਲਬਨੀਜ਼ ਗੱਲ ਲਿਆ ਕੇ ਇੱਥੇ ਮੁੱਕਦੀ ਹੈ ਕਿ ਭਾਵੇਂ
ਡਾਇਰੈਕਟਲੀ ਇਹਨਾਂ ਨੇ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ। ਸ਼ੁਰੂ ਸ਼ੁਰੂ ਦੇ ਵਿੱਚ ਅਮੈਰੀਕਾ ਨੇ ਕਹਿ ਰਹੇ ਨੇ ਕਿ ਮੰਗੀ ਸੀ ਮਦਦ, ਪਰ ਪਿਛਲੇ ਦਿਨ ਹੀ ਪ੍ਰਧਾਨ ਮੰਤਰੀ ਕਹਿੰਦੇ ਕਿ ਨਾ ਤਾਂ ਸਾਨੂੰ ਕੋਈ ਲਿਖਤੀ ਗਿਆ, ਨਾ ਟਰੰਪ ਨੇ ਕੋਈ ਫੋਨ ਕੀਤਾ, ਮੈਨੂੰ ਕਹਿੰਦੇ ਸੁਪਨੇ ਥੋੜ੍ਹੇ ਆ ਰਹੇ ਨੇ। ਉਹ ਅਲੱਗ ਗੱਲ ਹੈ ਕਿ ਉਹ ਡਰੋਨ ਮਾਰੀ ਜਾ ਰਹੇ ਨੇ, ਮਿਜ਼ਾਈਲਾਂ ਮਾਰੀ ਜਾ ਰਹੇ ਨੇ, ਪਰ ਐਂਥਨੀ ਐਲਬਨੀਜ਼ ਕਹਿੰਦੇ ਕਿ ਸਾਨੂੰ ਤਾਂ ਕਿਹਾ ਹੀ ਨਹੀਂ ਅਮਰੀਕਾ ਨੇ ਵੀ ਮਦਦ ਕਰੋ ਸਾਡੀ, ਅਫਗਾਨਿਸਤਾਨ ਵੇਲੇ ਕਿਹੜਾ ਕਿਹਾ ਸੀ। ਪਰ ਖੈਰ ਹੁਣ ਆਸਟ੍ਰੇਲੀਅਨ ਗੌਰਮੈਂਟ ਨੇ ਡਾਇਰੈਕਟਲੀ ਆਪਣੇ ਆਪ ਨੂੰ ਇਸ ਜੰਗ ਤੋਂ ਦੂਰ ਰੱਖਿਆ ਸੀ, ਬਟ ਇਨਡਾਇਰੈਕਟਲੀ ਜਿਹੜਾ ਉਹ ਪ੍ਰੋਬਲਮ ਜ਼ਰੂਰ ਆਸਟ੍ਰੇਲੀਆ ਨੂੰ ਵੀ ਭੁਗਤਣੀ ਪਈ ਹੈ, ਇੱਥੋਂ ਦੇ ਇਨਵੈਸਟਰਸ ਨੂੰ ਵੀ ਭੁਗਤਣੀ ਪਈ ਹੈ, ਦੁਨੀਆ ਭਰ ਨੂੰ ਭੁਗਤਣੀ ਪੈ ਰਹੀ ਹੈ, ਅਤੇ ਇਹਦੇ ਪਿੱਛੇ ਜ਼ਿੰਮੇਦਾਰ ਕੌਣ ਹੈ ਜਾਣਦੇ ਹੀ ਹੋ ਤੁਸੀਂ। ਫਿਲਹਾਲ ਮੈਨੂੰ ਦਿਓ ਇਜਾਜ਼ਤ ਇਸ ਖਾਸ ਰਿਪੋਰਟ ਦੇ ਵਿੱਚੋਂ। ਧੰਨਵਾਦ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜਾਣਕਾਰੀ ਹੀ ਸ਼ਕਤੀ ਹੈ ਅਤੇ ਨਵੇਂ ਹੁਨਰ ਸਿੱਖਣ ਨਾਲ ਤੁਹਾਨੂੰ ਆਪਣੇ ਭਵਿੱਖ ਨੂੰ ਨਿਯੰਤਰਿਤ ਕਰਨ ਦੀ ਸ਼ਕਤੀ ਮਿਲਦੀ ਹੈ। ਮੈਲਬਰਨ ਪੋਲੀਟੈਕਨਿਕ ਦੀਆਂ ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟਾਂ ਦੀ ਸ਼੍ਰੇਣੀ ਦੇ ਨਾਲ ਤੁਸੀਂ ਨਵੀਆਂ ਯੋਗਤਾਵਾਂ ਅਤੇ ਇੱਕ ਬਿਲਕੁਲ ਨਵਾਂ ਕਰੀਅਰ ਸ਼ੁਰੂ ਕਰਨ ਦਾ ਮੌਕਾ ਪਾ ਸਕਦੇ ਹੋ। ਜੁਲਾਈ ਵਿੱਚ ਸ਼ੁਰੂ ਕਰਨ ਦੇ ਲਈ ਮੈਲਬਰਨ polytechnic.edu.au ਤੇ ਜਾਓ। ਸਿੱਖਣਾ ਕਦੇ ਨਾ ਰੋਕੋ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
3: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੀ ਨਜ਼ਰ ਹੈ ਬੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਕਾਲ ਕਰੋ 0410-545-555 ਜਾਂ ਇੰਪਲਾਈਜ਼ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿੱਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-545-555 ਜਾਂ ਨੱਬੇ 77 97 ਡ
3: लाख पर्दों में रहूं भेद मेरे खोलती है शायरी सच बोलती है। मैंने देखा है कि जब मेरी जबान डोलती है शायरी सच बोलती है।

ਅਮਰੀਕਾ ਤੇ ਇਰਾਨ ਦੇ ਦਰਮਿਆਨ ਦੁਸ਼ਮਣੀ ਖਤਮ ਹੋ ਗਈ ਹੈ। ਹੁਣ ਇਦਾਂ ਦੀਆਂ ਖਬਰਾਂ ਲੱਗਣਗੀਆਂ ਜਾਂ ਕਿਤੇ ਕਿਤੇ ਤਾਂ ਲੱਗੀਆਂ ਵੀ ਨੇ, ਪਰ ਇਹ ਦੁਸ਼ਮਣੀ ਟੈਂਪਰੇਰੀ ਲੱਗੀ ਹੈ। ਹੁਣ ਡੋਨਲਡ ਟਰੰਪ ਸਾਹਿਬ ਵੈਸੇ ਵੀ ਤੜਲੋ ਮੱਛੀ ਹੋਏ ਹੋਏ ਸੀਗੇ। ਪਿਛਲੇ ਹਫ਼ਤੇ ਕਿਸੇ ਪੱਤਰਕਾਰ ਨੇ ਉਹਨਾਂ ਤੋਂ ਪੁੱਛ ਲਿਆ ਸੀ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ ਜਦੋਂ ਮੈਂ ਰਾਸ਼ਟਰਪਤੀ ਬਣ ਗਿਆ ਨਾਲ ਦੀ ਨਾਲ ਰੂਸ ਯੂਕਰੇਨ ਵਾਲੀ ਜੰਗ ਖਤਮ ਕਰਾ ਦੂੰਗਾ। ਇੱਧਰ ਤਾਂ ਇਹ ਵੀ ਲੱਗੀ ਪਈ ਹੈ ਇਰਾਨ ਵਾਲੀ। ਸੋ ਟਰੰਪ ਸਾਹਿਬ ਕਹਿੰਦੇ ਇੱਦਾਂ ਮੈਂ ਥੋੜ੍ਹੇ ਲਗਵਾਈ ਹੈ ਅਤੇ ਮੈਂ ਕੋਸ਼ਿਸ਼ ਤਾਂ ਕਰ ਹੀ ਰਿਹਾ। ਅੱਛਾ, ਹੁਣ ਉਹਨਾਂ ਨੂੰ ਇਹ ਜਵਾਬ ਵੀ ਦੇਣਾ ਪੈ ਰਿਹਾ ਸੀਗਾ ਕਿ ਇਰਾਨ ਵਾਲੇ ਪਾਸੇ ਦਾ ਕੀ। 14 June 1946 ਨੂੰ ਡੋਨਲਡ ਟਰੰਪ ਸਾਹਿਬ ਦਾ ਜਨਮਦਿਨ ਹੁੰਦਾ ਅਤੇ 14 June ਨੂੰ ਵੈਸੇ ਤਾਂ ਉਹ ਇਹ ਤੋਹਫ਼ਾ ਦੇਣਾ ਚਾਹੁੰਦੇ ਸੀ, ਆਪਣੇ ਆਪ ਨੂੰ ਗਿਫਟ ਕਰਨਾ ਚਾਹੁੰਦੇ ਸੀ ਜਾਂ ਇਸ ਕਿਸਮ ਦੇ ਨਾਲ ਅਨਾਊਂਸਮੈਂਟ ਹੋਣੀ ਚਾਹੀਦੀ ਸੀਗੀ। ਥੋੜ੍ਹਾ ਜਿਹਾ ਡਿਲੇ ਜ਼ਰੂਰ ਹੋਇਆ ਪਰ ਕਰਤਾ ਉਹਨਾਂ ਨੇ, ਮਤਲਬ ਚਾਹੇ ਕਾਹਲੀ ਕਾਹਲੀ ਦੇ ਵਿੱਚ ਸੀ ਚਾਹੇ ਇਰਾਨ ਦੇ ਅੱਗੇ ਗੋਡੇ ਟੇਕੇ ਹੋਣ, ਜੋ ਕਿ ਕਿਹਾ ਜਾ ਰਿਹਾ ਅਲ ਜਜ਼ੀਰਾ ਤੋਂ ਲੈ ਕੇ BBC ਤੱਕ ਦੁਨੀਆ ਭਰ ਦੇ ਮੀਡੀਆ 'ਚ ਇਹੀ ਕਿਹਾ ਜਾ ਰਿਹਾ ਕਿ ਇਸ ਸਮਝੌਤੇ 'ਚ ਅਮੈਰੀਕਾ ਲਈ ਤਾਂ ਕੁਝ ਵੀ ਨਹੀਂ। ਹੋ ਸਕਦਾ ਹੈ ਕਿ ਟਰੰਪ ਸਾਹਿਬ ਆਪਣੇ ਜਨਮਦਿਨ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੇ ਹੋਣ ਕਿ ਵੀਰੇ ਕਰੇ ਦਿਓ ਬਸ, ਮੈਂ ਬਰਥਡੇ ਦੇ ਉੱਤੇ ਦੁਨੀਆ ਨੂੰ ਕੀ ਮੂੰਹ ਦਿਖਾਊਂਗਾ। ਸੋ ਵੀਰੇ ਯਾਨੀ ਇਰਾਨ ਨੇ ਉਹ ਗੱਲ ਮੰਨ ਲਈ, ਪਰ ਨਾਲ ਹੀ ਕੁਛ ਹੋਰ ਸ਼ਰਤਾਂ ਵੀ ਜੋੜ ਦਿੱਤੀਆਂ। ਹਾਲਾਂਕਿ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ, ਜਦੋਂ ਪੀਸ ਟਾਕਸ ਹੁੰਦੀਆਂ ਨੇ, ਸਾਰੀਆਂ ਦੀਆਂ ਸਾਰੀਆਂ ਮਦਾਂ ਕੀ ਨੇ, ਸਾਰੇ ਦੇ ਸਾਰੇ ਕਲੌਜ਼ ਕੀ ਨੇ, ਉਹ ਬਿਲਕੁਲ ਹੀ ਪਬਲਿਕ ਪਲੈਟਫਾਰਮ ਦੇ ਉੱਤੇ ਰੱਖੇ ਨਹੀਂ ਜਾਂਦੇ ਹੁੰਦੇ। ਬੰਦ ਕਮਰਾ ਮੀਟਿੰਗਾਂ ਹੁੰਦੀਆਂ ਨੇ, ਉਹ ਤੋਂ ਬਾਅਦ ਚੁਣਿੰਦਾ ਤਰੀਕੇ ਦੇ ਨਾਲ ਜਾਂ ਆਪੋ ਆਪਣੇ ਹਿਸਾਬ ਦੇ ਨਾਲ ਬਰੀਫਿੰਗ ਕਰ ਦਿੱਤੀ ਜਾਂਦੀ ਹੈ ਪ੍ਰੈਸ ਨੂੰ। ਪਹਿਲਾਂ ਇਸ ਸਮਝੌਤੇ ਦੀ ਮਦ ਕੀ ਸੀਗੀ ਔਰ ਹੁਣ ਕੀ ਹੈ, ਉਹਦੇ ਵਿੱਚ ਕੁਛ ਇੱਕ ਇਰਾਨੀ ਮੀਡੀਆ ਦੇ ਹਵਾਲੇ ਦੇ ਨਾਲ, ਕੁਛ ਇੱਕ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਦੇ ਨਾਲ ਜਿੰਨੀਆਂ ਕੁ ਖਬਰਾਂ ਮੈਂ ਇਕੱਠੀਆਂ ਕਰ ਸਕਿਆ ਤੁਹਾਡੇ ਤੱਕ ਲੈ ਕੇ ਆਏ, ਪਰ ਉਹ ਤਾਂ ਇਹ ਕਹਿ ਰਹੇ ਨੇ ਕਿ ਪਹਿਲਾਂ ਇਹ ਮਦਾ ਨਹੀਂ ਸੀ, ਹੁਣ ਇਹ ਨਵੇਂ ਸਿਰੇ ਤੋਂ ਜੁੜੀਆਂ ਗਈਆਂ ਨੇ। ਖੈਰ, ਸਮਝੌਤੇ ਦਾ ਐਲਾਨ ਹੁੰਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਟਰੰਪ ਸਾਹਿਬ ਦਾ ਪਹਿਲਾਂ ਤਾਂ ਜਦੋਂ ਐਲਨ ਮਸਕ ਦੇ ਨਾਲ ਲੜਾਈ ਜੀ ਹੋ ਗਈ ਸੀਗੀ, ਉਹ ਤੋਂ ਪਹਿਲਾਂ ਜਾਂ ਇਨਫੈਕਟ ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਵੀ ਪਹਿਲਾਂ ਐਲਨ ਮਸਕ ਤਾਂ ਹਲੇ ਬਾਅਦ 'ਚ ਆਏ, ਐਕਸ ਤੋਂ ਅਕਾਊਂਟ ਹੀ ਹਟਾਤਾ ਸੀਗਾ ਅਤੇ ਇਸ ਕਰਕੇ ਉਹਨਾਂ ਨੇ ਆਪਣੇ ਟਰੁੱਥ ਸੋਸ਼ਲ ਇੱਕ ਅਲੱਗ ਪਲੈਟਫਾਰਮ ਖੜ੍ਹਾ ਕਰ ਲਿਆ ਸੀ। ਹੁਣ ਟਰੁੱਥ ਸੋਸ਼ਲ ਦੇ ਉੱਤੇ ਉਹਨਾਂ ਨੇ ਆਪਣੀ ਪੋਸਟ ਪਾਈ ਅਤੇ ਲਿਖਿਆ ਕਿ ਹੋਰਮੋ ਸਟ੍ਰੇਟ ਦੇ ਵਿੱਚੋਂ ਜਿਹੜੇ ਕਮਰਸ਼ੀਅਲ ਜਹਾਜ਼ ਨੇ, ਪਾਣੀ ਦੇ ਜਹਾਜ਼, ਉਹ ਨਿਕਲਣ ਲੱਗਣਗੇ ਅਤੇ ਅਮੈਰੀਕਾ ਨੇ ਵੀ ਜਿਹੜੀ ਪਹਿਲਾਂ ਨੇਵੀ ਦੀ ਇੱਕ ਨਾਕਾਬੰਦੀ ਕਰਕੇ ਰੱਖੀ ਹੋਈ ਸੀ ਉਹ ਹੁਣ ਹਟਾ ਲਈ ਜਾਊਗੀ। ਸੋ ਪਾਣੀ ਅਤੇ ਤੇਲ ਬਿਨਾਂ ਕਿਸੇ ਵਿਘਨ ਤੋਂ ਬਹਿਣਗੇ, ਹੁਣ ਕਿਸੇ ਦੀ ਕੋਈ ਨਾਕਾਬੰਦੀ ਉੱਥੇ ਨਹੀਂ ਹੋਊਗੀ। ਹੋਰਮੋ ਸਟ੍ਰੇਟ ਬੜਾ ਤੰਗ ਸਮੁੰਦਰੀ ਰਸਤਾ ਹੈਗਾ। ਹੋਰਮੋ ਸਟ੍ਰੇਟ ਦੀ ਜੇ ਸਟ੍ਰੈਟੇਜੀਕਲ ਗੱਲ ਕਰੀਏ, ਵੈਸੇ ਤਾਂ ਇੱਕ ਖਬਰਾਂ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਆਪਾਂ ਗੱਲ ਕਰ ਚੁੱਕੇ ਹੈਗੇ, ਪਰ ਫਿਰ ਵੀ ਇਨਸਾਈਟ ਰਿਪੋਰਟ ਦੇ ਵਿੱਚ ਸ਼ਾਇਦ ਕਦੇ ਗੱਲ ਨਾ ਹੋਈ ਹੋਵੇ। ਜਿਹੜਾ ਪਰਸ਼ੀਅਨ ਗਲਫ ਹੈ ਅਤੇ ਗਲਫ ਆਫ ਓਮਾਨ ਹੈ, ਇਹਨਾਂ ਦੇ ਵਿਚਕਾਰ ਪੈਂਦਾ ਹੋਰਮੋ ਸਟ੍ਰੇਟ ਅਤੇ ਇਹ ਬੜਾ ਹੀ ਤੰਗ ਰਸਤਾ। ਇੱਕ ਪਾਸੇ ਜਿਹੜੇ ਹੋਰਮੋ ਸਟ੍ਰੇਟ ਦੇ ਸਾਊਥ ਵਾਲੇ ਪਾਸੇ ਜਿਹੜੇ ਦੇਸ਼ ਨੇ ਉਹ ਤਾਂ ਹੈਗੇ ਨੇ ਬੜੇ ਹੀ ਐਸੇ ਖਾੜੀ ਮੁਲਕ ਨੇ ਜਿਹੜੇ, ਅਤੇ ਦੂਸਰੇ ਪਾਸੇ ਇਰਾਨ ਆਪ ਹੈਗਾ। ਸੋ ਹੋਰਮੋ ਸਟ੍ਰੇਟ ਦਾ ਜਿਹੜਾ ਰਸਤਾ, ਇੱਕ ਪਾਸੇ ਓਮਾਨ ਹੋ ਗਿਆ, UAE ਹੋ ਗਿਆ, ਕਤਰ ਹੋ ਗਿਆ, ਇਹ ਮੁਲਕ ਹੈਗੇ ਨੇ, ਬਹਿਰੀਨ ਹੋ ਗਿਆ ਅਤੇ ਸਾਊਦੀ ਅਰਬ ਹੋ ਗਿਆ, ਕੁਵੈਤ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੋਰਮੋ ਸਟ੍ਰੇਟ, ਅਤੇ ਦੂਸਰੇ ਪਾਸੇ ਪੂਰਾ ਦਾ ਪੂਰਾ ਇਰਾਨ ਦੀ ਬਾਰਡਰ ਹੈਗੀ ਹੈ। ਸੋ ਇਹ ਜਿੰਨੇ ਵੀ ਖਾੜੀ ਮੁਲਕ ਨੇ ਇਹਨਾਂ ਦੇ ਵਿੱਚ ਅਮੈਰੀਕਾ ਦੇ ਅੱਡੇ ਵੀ ਨੇ। ਅਮੈਰੀਕਾ ਦੇ ਅੱਡੇ ਦਾ ਮਤਲਬ ਇਹ ਹੈ ਕਿ ਉੱਥੇ ਅਮੈਰੀਕਾ ਦੇ ਫੌਜੀ ਅੱਡੇ ਵੀ ਨੇ ਔਰ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਜ਼ਾਹਰ ਜੀ ਗੱਲ ਹੈ ਕਿ ਉਹਦਾ ਫਾਇਦਾ ਵੀ ਅਮੈਰੀਕਾ ਨੂੰ ਹੁੰਦਾ ਹੈਗਾ। ਅਤੇ ਦੂਸਰੇ ਪਾਸੇ ਇਰਾਨ ਹੋਰਮੋ ਸਟ੍ਰੇਟ ਦੇ ਨੌਰਦਰਨ ਸਾਈਡ ਦੇ ਉੱਤੇ, ਪਰਸ਼ੀਅਨ ਗਲਫ ਦੇ ਉੱਪਰ ਵੀ ਅਤੇ ਗਲਫ ਆਫ ਓਮਾਨ ਦੇ ਉੱਪਰ ਵੀ, ਉਹ ਪੂਰਾ ਦਾ ਪੂਰਾ ਰਸਤਾ। ਇਨਫੈਕਟ ਇੱਕ ਜਗ੍ਹਾ ਤੋਂ ਜਾ ਕੇ ਤਾਂ ਆ ਦੁਬਈ ਤੋਂ ਥੋੜ੍ਹਾ ਉੱਤੇ ਕਿਹੜਾ ਉਹ ਰਸਲ ਖੇਮਾ ਜਿੱਥੇ ਬੜੇ ਲੋਕਾਂ ਨੇ ਇਨਵੈਸਟ ਕੀਤਾ ਸੀਗਾ, UAE ਦੇ ਵਿੱਚ 7 ਐਮੀਰੇਟਸ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਐਮੀਰੇਟ ਰਸਲ ਖੇਮਾ ਵੀ ਹੈਗਾ। ਇੱਥੇ ਬੜੇ ਲੋਕ ਇਨਵੈਸਟ ਕਰ ਰਹੇ ਸੀ ਦੁਬਈ ਦੇ ਵਿੱਚ, ਆਓ ਆਓ ਆਓ ਪੈਸੇ ਲਗਾਓ। ਅਤੇ ਇਹਦੇ ਤੋਂ ਉੱਪਰ ਇੱਕ ਛੋਟਾ ਜਿਹਾ ਏਰੀਆ ਪੈ ਜਾਂਦਾ ਅਤੇ ਉਹਨੂੰ ਕਹਿੰਦੇ ਨੇ ਕੁਮਜ਼ਾਰ, ਸਟ੍ਰੇਟ ਆਫ ਹੋਰਮੋਜ਼
ਦੇ ਵਿੱਚ ਕੁਮਜ਼ਾਰ ਤੋਂ ਲੈ ਕੇ ਤੇ ਦੂਸਰੇ ਪਾਸੇ ਜਿਹੜਾ ਈਰਾਨ ਦਾ ਰਸਤਾ ਹੈਗਾ ਜਾਂ ਈਰਾਨ ਦਾ ਬੰਦਰੇ ਲਫਤਾ ਹੈ ਜਾਂ ਹੋਰ ਵੀ ਜਿੰਨੇ ਵੀ ਉੱਥੋਂ ਦੇ ਛੋਟੇ ਛੋਟੇ ਬੰਦਰਗਾਹ ਨੇ ਜਾਂ ਮੋਟੇ ਤੌਰ ਦੇ ਉੱਤੇ ਵੱਡਾ ਬੰਦਰਗਾਹ ਵੀ ਜੇ ਮੰਨ ਕੇ ਚੱਲੀਏ ਤਾਂ ਕਾਰਗਨ ਹੈ, ਕਾਰਗਨ ਹੈਗਾ, ਕੁਲਾਹੀ ਹੈਗਾ, ਇਹਨਾਂ ਬੰਦਰਗਾਹਾਂ ਦੇ ਦਰਮਿਆਨ ਮਹਿਜ਼ ਕੁਛ ਕੁ ਮੀਟਰ ਦਾ ਹੀ ਰਸਤਾ ਹੈਗਾ, ਕੁਛ ਕੁ ਕਿਲੋਮੀਟਰ ਦਾ ਹੀ ਰਸਤਾ ਹੈਗਾ, ਯਾਨੀ ਬਹੁਤ ਚੌੜਾ ਰਸਤਾ ਨਹੀਂ ਹੈਗਾ, ਬਹੁਤ ਤੰਗ ਬੜਾ ਮਹੀਨ ਰਸਤਾ ਹੈ। ਉੱਥੋਂ ਜੇ ਗੁਜ਼ਰਨਾ ਹੈ ਤਾਂ ਈਰਾਨ ਚਾਹੇ ਜਦੋਂ ਮਰਜ਼ੀ ਬੰਬ ਸਿੱਟ ਦੇਵੇ। ਅਮੈਰੀਕਾ ਨੇ ਸ਼ੁਰੂਆਤ ਦੇ ਵਿੱਚ ਹੀ ਬਿਲਕੁਲ ਉਹ ਬਿਲਕੁਲ ਬਾਰਡਰ ਦੇ ਨਾਲ ਇੱਕ ਸ਼ਹਿਰ ਲੱਗਦਾ ਮਿਨਾਬ, ਸ਼ੁਰੂਆਤ ਦੇ ਵਿੱਚ ਇਸ ਫਰਵਰੀ ਮਹੀਨੇ 'ਚ ਸ਼ੁਰੂਆਤ ਹੋਈ ਸੀ ਇਸ ਜੰਗ ਦੀ, ਅਤੇ ਉਦੋਂ ਇੱਕ ਬੰਬ ਮਾਰਿਆ ਸੀ ਮਿਨਾਬ ਦੇ ਵਿੱਚ, ਮਿਨਾਬ ਦੇ ਸਕੂਲ ਦੇ ਉੱਤੇ ਬੰਬ ਸਿੱਟ ਕੇ ਉੱਥੋਂ ਦੀਆਂ ਛੋਟੀਆਂ ਛੋਟੀਆਂ ਬੱਚੀਆਂ 250 ਦੇ ਕਰੀਬ ਬੱਚੀਆਂ ਜਿਹੜੀਆਂ ਸੀਗੀਆਂ ਉਹ ਹਲਾਕ ਕਰਤੀਆਂ ਸੀਗੀਆਂ। ਉਦੋਂ ਬਾਅਦ ਅਮੈਰੀਕਾ ਨੇ ਕਦੇ ਜਵਾਬ ਨਹੀਂ ਦਿੱਤਾ, ਔਰ ਸ਼ਾਇਦ ਉਹੀ ਇੱਕ ਦਿਨ ਸੀਗਾ ਉਦੋਂ ਪਹਿਲਾਂ ਜਾਂ ਉਦੋਂ ਬਾਅਦ ਸ਼ਾਇਦ ਅਮੈਰੀਕਾ ਦੇ ਨਾਲ ਆਸਟ੍ਰੇਲੀਆ, ਯੂਰਪ ਦੇ ਦੇਸ਼ ਇੰਗਲੈਂਡ, ਇਟਲੀ, ਜਰਮਨੀ ਇਹ ਨਾਲ ਸਾਥ ਦੇ ਵੀ ਦਿੰਦੇ, ਪਰ ਕਿਹੜੇ ਮੂੰਹ ਨਾਲ ਦਿੰਦੇ? ਜਦੋਂ ਉਹ ਰੂਸ ਦੀ ਬਦਕੋਹੀ ਕਰ ਰਹੇ ਨੇ, ਜਦੋਂ ਕਹਿ ਰਹੇ ਨੇ ਕਿ ਰੂਸ ਨੇ ਗਲਤ ਕੀਤਾ ਯੂਕਰੇਨ ਦੇ ਉੱਤੇ ਅਟੈਕ ਕਰਕੇ ਬਗੈਰ ਉਕਸਾਵੇ ਤੋਂ, ਤੇ ਫਿਰ ਅਮਰੀਕਾ ਨੇ ਵੀ ਕਿਹੜਾ ਠੀਕ ਕਰਤਾ ਸੀ? ਅਮਰੀਕਾ ਨੇ ਵੀ ਬਗੈਰ ਉਕਸਾਵੇ ਤੋਂ ਮਿਨਾਬ ਦੇ ਉੱਤੇ ਤਾਂ ਹਮਲਾ ਕਰਨ ਦਾ ਕੋਈ ਤੁੱਕ ਨਹੀਂ ਸੀ ਬਣਦਾ, ਸਪੈਸ਼ਲੀ ਇੱਕ ਸਕੂਲ ਦੇ ਉੱਤੇ, ਇੰਨਾ ਵੀ ਕਿਹੜਾ ਤੁਸੀਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਤਾਕਤ ਮੰਨਦੇ ਹੋ ਅਤੇ ਤੁਹਾਨੂੰ ਇਹੀ ਨਹੀਂ ਪਤਾ ਕਿ ਨਿਸ਼ਾਨੇ ਕਿੱਥੇ ਵੱਢਣੇ ਆ? ਇਹ ਤਾਂ ਫਿਰ ਨੌਰਥ ਕੋਰੀਆ ਅਤੇ ਅਮਰੀਕਾ 'ਚ ਕੋਈ ਫਰਕ ਹੀ ਨਹੀਂ ਰਹਿ ਗਿਆ ਵੀ ਉਹ ਮਿਜ਼ਾਇਲ ਤਾਂ ਇੱਧਰ ਨੂੰ ਛੱਡੀ ਸੀ, ਇੱਧਰ ਨੂੰ ਚਲੇਗੀ, ਚਲੋ ਕੋਈ ਨਹੀਂ, ਅਤੇ ਮਰੇ ਤਾਂ ਆਮ ਨਾਗਰਿਕ ਨਾ। ਅਤੇ ਉਹ ਈਰਾਨ ਦੇ ਵਿੱਚ ਜਦੋਂ ਉਹਨਾਂ ਨੇ ਕੀਤਾ, ਉਸ ਤੋਂ ਬਾਅਦ ਦੁਨੀਆ ਭਰ ਦੇ ਵੱਡੇ ਵੱਡੇ ਦੇਸ਼ ਜਿਹੜੇ ਅੱਗੇ ਅਮਰੀਕਾ ਦੇ ਕਹੇ ਦੇ ਉੱਤੇ ਉਹਦੇ ਨਾਲ ਉਹਦੀ ਜੰਗ ਦੇ ਵਿੱਚ ਸ਼ਾਮਲ ਹੋ ਜਾਂਦੇ ਸੀ ਜਾਂ ਬਗੈਰ ਕਹੇ ਵੀ ਹੋ ਜਾਂਦੇ ਸੀ, ਐਤਕੀ ਨਹੀਂ ਹੋਏ। ਅਤੇ ਇਹਦਾ ਫਾਇਦਾ ਈਰਾਨ ਨੂੰ ਵੀ ਮਿਲਿਆ, ਫਾਇਦਾ ਤਾਂ ਨਹੀਂ ਕਹਿ ਸਕਦੇ, ਨੁਕਸਾਨ ਤਾਂ ਈਰਾਨ ਦਾ ਬਹੁਤ ਹੋਇਆ, ਪਰ ਫਿਰ ਵੀ ਉਹਨਾਂ ਨਹੀਂ ਨੁਕਸਾਨ ਹੋਇਆ। ਫਿਰ ਬਾਅਦ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਇਹ ਕਹਿਣਾ ਪਿਆ ਕਿ ਅਸੀਂ ਆਪਣੀ ਪੂਰੀ ਕਪੈਸਿਟੀ 'ਚ ਅਟੈਕ ਹੀ ਨਹੀਂ ਕੀਤੇ, ਅਸੀਂ ਤਾਂ ਸਿਰਫ ਟ੍ਰੇਲਰ ਦਿਖਾਏ ਨੇ, ਪੂਰੀ ਪਿਕਚਰ ਤਾਂ ਅਸੀਂ ਦਿਖਾਈ ਨਹੀਂ। ਇਹ ਕਹਿਣ ਦਾ ਕੀ ਫਾਇਦਾ? ਇੰਨੇ ਦਿਨ ਤੁਹਾਡੇ ਅਟੈਕ ਚੱਲਦੇ ਰਹੇ, ਜਾਂ ਤਾਂ ਇਸ ਕਿਸਮ ਦਾ ਬਿਆਨ ਨਾ ਦਿਉ, ਜੇ ਦੇ ਦਿੱਤਾ ਹੈ ਬਿਆਨ ਤਾਂ ਫਿਰ ਅਟੈਕ ਨਾ ਕਰਦੇ ਤੁਸੀਂ। ਖੈਰ ਇਹਦੇ ਤੋਂ ਅੱਗੇ ਵੱਧਦੇ, ਹੁਣ ਤਾਂ ਉਹ ਸਾਰੀਆਂ ਗੱਲਾਂ ਲੰਘਿਆ, ਕੱਲ੍ਹ ਹੋ ਗਿਆ, ਇੱਕ ਪਾਸਟ ਹੋ ਗਿਆ ਉਹ। ਹੁਣ ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਕਹੀ ਹੈ ਕਿ ਹੁਣ ਤੱਕ ਜਿੰਨੇ ਅਮਰੀਕੀ ਰਾਸ਼ਟਰਪਤੀ ਹੋਏ ਨੇ ਉਹਨਾਂ ਦੀਆਂ ਨਾਕਾਮੀਆਂ ਦੇ ਚੱਲਦਿਆਂ ਈਰਾਨ ਇੰਨੀ ਅੱਗੇ ਵੱਧ ਗਿਆ, ਅਸੀਂ ਤਾਂ ਸਥਿਰਤਾ ਲੈ ਕੇ ਆ ਰਹੇ ਹਾਂ, ਅਸੀਂ ਤਾਂ ਇੱਕ ਐਸਾ ਸਮਝੌਤਾ ਕਰ ਰਹੇ ਹਾਂ ਜਿਹੜਾ ਇਸ ਪੂਰੇ ਖੇਤਰ ਦੇ ਵਿੱਚ ਖੁਸ਼ਹਾਲੀ ਲਿਆਊਗਾ। ਇਸ ਪੂਰੇ ਖੇਤਰ 'ਚ ਖੁਸ਼ਹਾਲੀ ਨਾ ਵੀ ਹੋਵੇ, ਬਦਹਾਲੀ ਤਾਂ ਅਮਰੀਕਾ ਨਹੀਂ ਲਿਆਉਂਦੀ ਹੈ, ਖੁਸ਼ਹਾਲੀ ਦਾ ਤਾਂ ਪਹਿਲਾਂ ਕਹਿ ਨਹੀਂ ਸਕਦੇ, ਪਰ ਸਮਝੌਤੇ ਤੋਂ ਬਾਅਦ ਹਾਲੇ ਫਿਲਹਾਲ ਤੱਕ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹਦੀਆਂ ਜਨਤਕ ਹੋਈਆਂ ਨਹੀਂ, ਪਬਲਿਕ ਹੋਈਆਂ ਨਹੀਂ, ਪਰ ਜਿੰਨਾ ਕੁ ਪਤਾ ਚੱਲਿਆ ਉਹ ਇਹੀ ਹੈ ਕਿ ਇਸ ਸਮਝੌਤੇ ਦੇ ਵਿੱਚ ਐਸਾ ਕੁਛ ਨਵਾਂ ਨਹੀਂ ਹੋਇਆ ਜਿਹੜਾ ਉਸ ਅਟੈਕ ਤੋਂ ਫਰਵਰੀ 2026 ਤੋਂ ਪਹਿਲਾਂ ਨਹੀਂ ਸੀ। ਸੋ ਅਮਰੀਕਾ ਦੇ ਲਈ ਵੀ ਕੁਛ ਨਵਾਂ ਇਹਦੇ 'ਚ ਹੈ ਨਹੀਂ। ਖੈਰ ਪਿਛਲੇ ਸਾਲ ਗਜ਼ਾ ਦੀ ਜਿਹੜੀ ਜੰਗ ਖਤਮ ਹੋਈ ਉਹਨੂੰ ਲੈ ਕੇ ਜਿਹੜਾ ਸਮਝੌਤਾ ਐਲਾਨ ਕੀਤਾ ਗਿਆ ਉਹ ਤੋਂ ਬਾਅਦ ਵੀ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਬੜਾ ਕਾਮਯਾਬ ਸਮਝੌਤਾ ਹੈ, ਬੜਾ ਸ਼ਾਨਦਾਰ ਸਮਝੌਤਾ ਹੈ। ਖੈਰ ਗਜ਼ਾ 'ਚ ਤਾਂ ਨਹੀਂ ਇਜ਼ਰਾਈਲ ਨੇ ਕਦੇ ਕੋਈ ਅਟੈਕ ਕੀਤਾ, ਪਰ ਲੈਬਨਾਨ 'ਚ ਕਰੀ ਗਏ, ਸੀਰੀਆ 'ਚ ਕਰੀ ਗਏ, ਗੋਲਨ ਹਾਈਟਸ ਦੇ ਉੱਤੇ ਕਰੀ ਗਏ, ਵੈਸਟ ਬੈਂਕ ਦੇ ਵਿੱਚ ਵੀ ਕਰੀ ਜਾ ਰਹੇ ਨੇ, ਜਿਹੜੇ ਇਜ਼ਰਾਈਲ ਦੂਸਰੇ ਇਜ਼ਰਾਈਲ ਦੇ ਅੰਦਰ ਹੀ ਫਲਸਤੀਨੀ ਇਲਾਕੇ ਨੇ ਉੱਥੇ ਵੀ ਕਰੀ ਜਾ ਰਹੇ ਨੇ। ਅਤੇ ਹੁਣ ਈਰਾਨ ਦੇ ਉੱਤੇ ਨਹੀਂ ਕਰੂਗਾ ਇਜ਼ਰਾਈਲ ਅਟੈਕ, ਉਹ ਵੀ ਅੱਗੇ ਚੱਲ ਕੇ ਆਪਾਂ ਸਮਝਦੇ ਹਾਂ। ਪਰ ਜਦੋਂ ਇਸ ਕਿਸਮ ਦੇ ਸਮਝੌਤੇ ਹੁੰਦੇ ਨੇ ਨਾ, ਜਦੋਂ ਇਸ ਕਿਸਮ ਦੀਆਂ ਪੀਸ ਡੀਲਸ ਹੁੰਦੀਆਂ ਨੇ, ਬੜੀਆਂ ਉਹਨਾਂ ਦੇ ਵਿੱਚ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੀਆਂ ਉਹਦੇ 'ਚ ਕੂਟਨੀਤਕ ਤੌਰ ਦੇ ਉੱਤੇ ਖਾਸ ਤੌਰ 'ਤੇ ਚੀਜ਼ਾਂ ਦੇਖਣੀਆਂ ਹੁੰਦੀਆਂ ਨੇ, ਬੜੇ ਕੂਟਨੀਤਕ ਤੌਰ ਦੇ ਉੱਤੇ ਜਿਹੜੀਆਂ ਬਾਰੀਕੀਆਂ ਹੁੰਦੀਆਂ ਨੇ, ਉਹਦੇ 'ਤੇ ਬੜਾ ਕੁਛ ਨਿਰਭਰ ਕਰਦਾ। ਕਿਉਂਕਿ ਇੱਕ ਸਮਝੌਤੇ ਨੇ ਅਗਲੇ ਕਈ ਸਾਲਾਂ ਤੱਕ ਕਿਸੇ ਦੇਸ਼ ਦੀ ਜਾਂ ਕਿਸੇ ਖਿੱਤੇ ਦੀ ਤਕਦੀਰ ਤੈਅ ਕਰ ਦੇਣੀ ਹੁੰਦੀ ਹੈ। ਅਮੈਰੀਕਾ ਨੇ ਇਸ ਸਮਝੌਤੇ ਦੇ ਮਸੌਦੇ ਨੂੰ ਜਦੋਂ ਆਪ ਵੀ ਪੜ੍ਹਿਆ ਹੋਣਾ, ਈਰਾਨ ਤੱਕ ਤਾਂ ਬਾਅਦ 'ਚ ਲੈ ਕੇ ਗਏ ਹੋਣੇ ਆ, ਪਹਿਲਾਂ ਆਪ ਪੜ੍ਹਿਆ ਹੋਣਾ, ਜਾਂ ਫਿਰ ਵੈਸੇ ਤਾਂ ਇਹ ਹੋ ਨਹੀਂ ਸਕਦਾ ਕਿ ਈਰਾਨ ਨੇ ਸਮਝੌਤਾ ਪ੍ਰਪੋਜ਼ ਕੀਤਾ ਹੋਵੇ ਅਤੇ ਅਮੈਰੀਕਾ ਨੇ ਮੰਨਿਆ ਹੋਵੇ। ਅਮੈਰੀਕਾ ਤਾਂ ਇਹੀ ਕਹਿ ਰਿਹਾ ਕਿ ਸਮਝੌਤਾ ਅਸੀਂ ਉਹ ਪ੍ਰਪੋਜ਼ ਕੀਤਾ ਅਤੇ ਅਸੀਂ ਉਹ ਮੰਨਿਆ ਅਤੇ ਈਰਾਨ ਨੂੰ ਤਾਂ ਮਨਵਾਇਆ ਅਸੀਂ ਬਾਅਦ ਦੇ ਵਿੱਚ। ਚਲੋ ਇੱਕ ਅਲੱਗ ਬਹਿਸ ਦਾ ਵਿਸ਼ਾ ਹੋ ਸਕਦਾ ਕਿ ਈਰਾਨ ਨੂੰ ਮੰਨਣਾ ਪਿਆ ਜਾਂ ਗੋਡੇ ਲਵਾਏ ਜਾਂ ਕੀ ਨਹੀਂ, ਪਰ ਜੇ ਅਮੈਰੀਕਾ ਨੇ ਪ੍ਰਪੋਜ਼ਲ ਦਿੱਤਾ ਤਾਂ ਕਿ ਵਾਕਈ ਅਮੈਰੀਕਾ ਨੇ ਇਹ ਪ੍ਰਪੋਜ਼ਲ ਤਿਆਰ ਕੀਤਾ, ਮਤਲਬ ਜੇ ਵੇਟ ਕਰ ਲਓ, ਖੈਰ ਜੁਮਾ ਜੁਮਾ
ਕੋਈ ਜ਼ਿਆਦਾ ਇੰਨੇ ਦਿਨ ਬਚੇ ਵੀ ਨਹੀਂ ਹੈਗੇ, ਜੁੰਮੇ ਦੀ ਸ਼ਾਮ ਤੱਕ ਇਹ ਪਤਾ ਲੱਗ ਹੀ ਜਾਣਾ ਆਪਾਂ ਨੂੰ ਸਾਰਿਆਂ ਨੂੰ। ਪਰ ਉਹਦੇ ਤੋਂ ਪਹਿਲਾਂ ਅਮੈਰੀਕਾ ਦੇ ਨਿਊਜ਼ ਚੈਨਲਸ ਜਿੰਨੇ ਨੇ ਮੈਂ ਉਹ ਫੋਲੋ ਕਰ ਰਿਹਾ ਸੀਗਾ, ਸਪੈਸ਼ਲੀ ਡੋਨਲਡ ਟਰੰਪ ਤਾਂ ਹੈਗੇ ਹੀ ਨੇ, ਬੜੇ ਮੀਆਂ ਸੋ ਬੜੇ ਮੀਆਂ ਛੋਟੇ ਮੀਆਂ ਸੋ ਬਾਨ ਅੱਲਾ। ਜੈਡੀ ਵੈਂਸ ਦੀਆਂ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਨੇ ਨਾ, ਸ਼ੁਰੂ ਸ਼ੁਰੂ 'ਚ ਮੈਨੂੰ ਲੱਗਿਆ ਸੀਗਾ ਕਿ ਟਰੰਪ ਸਾਹਿਬ ਦੇ ਵਿੱਚ ਕੋਈ ਫਰਕ ਹੋ ਸਕਦਾ, ਪਰ ਜੈਡੀ ਵੈਂਸ ਤਾਂ ਬੰਦਾ ਸਿਆਣਾ ਹੈਗਾ ਜਿਹਦੇ ਨਾਲ ਇੱਕ ਇੰਡੀਅਨ ਨੇ ਵਿਆਹ ਕੀਤਾ, ਊਸ਼ਾ ਵੈਂਸ ਨੇ ਐਵੇਂ ਸੋਚ ਸਮਝ ਕੇ ਹੀ ਕੀਤਾ ਹੋਣਾ। ਬਾਅਦ ਦੇ ਵਿੱਚ ਫਿਰ ਮੈਨੂੰ ਲੱਗਿਆ ਕਿ ਸੋ ਜੈਡੀ ਵੈਂਸ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਹੁਣ ਸੁਣੀਆਂ ਨੇ ਅਤੇ ਉਹ ਕਹਿੰਦੇ ਕਿ ਇਹ ਸਮਝੌਤੇ ਦੇ ਵਿੱਚ ਈਰਾਨ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੂਗਾ। ਪਹਿਲਾਂ ਕਰ ਰਿਹਾ ਸੀ, ਪਹਿਲਾਂ ਈਰਾਨ ਦੇ ਕੋਲ ਪਰਮਾਣੂ ਹਥਿਆਰ ਸੀਗੇ, ਇਹ ਤਾਂ ਸਿਰਫ ਖਦਸ਼ੇ ਹੀ ਸੀ ਨਾ, ਇਹ ਤਾਂ ਅਮੈਰੀਕਨ ਮੀਡੀਆ ਹੀ ਕਹਿੰਦਾ ਹੁੰਦਾ ਸੀਗਾ ਕਿ ਅਮੈਰੀਕਾ ਦੇ ਕੋਲ ਪਰਮਾਣੂ ਹਥਿਆਰ ਨੇ। ਜੇ ਕਿਤੇ ਹੁੰਦੇ, ਵੈਸੇ ਤਾਂ ਉਸ ਕਿਸਮ ਦੀ ਹੱਦ ਤੱਕ ਅਮੈਰੀਕਾ ਦੇ ਕਹਿਣ ਦੇ ਮੁਤਾਬਕ ਅਮੈਰੀਕਾ ਕਦੇ ਗਿਆ ਨਹੀਂ, ਪਰ ਕੋਈ ਕਸਰ ਵੀ ਨਹੀਂ ਸੀ ਛੱਡੀ। ਪਰ ਜਦੋਂ ਇਜ਼ਰਾਈਲ ਨੇ ਅਟੈਕ ਕੀਤਾ ਸੀ ਤਾਂ ਉਸ ਤੋਂ ਤੁਰੰਤ ਬਾਅਦ ਕਾਲ ਦੇ ਵਿੱਚ ਜੇਕਰ ਈਰਾਨ ਦੇ ਕੋਲ ਪਰਮਾਣੂ ਹਥਿਆਰ ਹੁੰਦਾ ਤਾਂ ਈਰਾਨ ਪਰਮਾਣੂ ਹਥਿਆਰ ਵੀ ਅਟੈਕ ਕਰ ਸਕਦਾ ਸੀ ਜਿਹੜਾ ਉਹਦੇ 'ਤੇ ਇਜ਼ਰਾਈਲ ਦੇ ਉੱਤੇ, ਕਿਉਂਕਿ ਇਜ਼ਰਾਈਲ ਨੇ ਹੀ ਉਕਸਾਇਆ ਸੀਗਾ। ਅਤੇ ਇੱਥੋਂ ਤੱਕ ਕਿ ਜਿਹੜਾ ਈਰਾਨ ਹੈ, ਈਰਾਨ ਨੇ ਬੜੀ ਦੂਰ ਤੱਕ ਅਟੈਕ ਕੀਤੇ ਨੇ, ਜੋਰਡਨ ਤੱਕ ਅਟੈਕ ਕਰਤਾ ਸੀਗਾ ਈਰਾਨ ਨੇ ਜੋਰਡਨ ਦੇ ਉੱਤੇ ਪਿੱਛੇ। ਆਹ ਹਾਲੇ ਸਮਝੌਤਾ ਤਾਂ ਹੁਣੇ ਹੋਇਆ ਨਾ, ਦੋ ਕੁ ਹਫ਼ਤੇ ਪਹਿਲਾਂ, ਇੱਕ ਸ਼ਾਇਦ ਹਫ਼ਤਾ ਪਹਿਲਾਂ ਇੱਕ ਖਬਰ ਤੁਹਾਨੂੰ ਸੁਣਾਈ ਸੀਗੀ ਕਿ ਈਰਾਨ ਨੇ ਜੋਰਡਨ ਦੇ ਉੱਤੇ ਅਟੈਕ ਕੀਤਾ। ਸੋ ਤੁਸੀਂ ਜੇ ਜੋਗਰਫੀ ਨੂੰ ਨਹੀਂ ਸਮਝਦੇ ਤਾਂ ਇੱਦਾਂ ਸਮਝ ਕੇ ਚੱਲੋ, ਆਪਣੇ ਸਾਹਮਣੇ ਨਾ ਡੱਬੇ ਰੱਖ ਲਓ, ਡੱਬੇ ਨਹੀਂ ਹੈਗੇ ਤੁਹਾਡੇ ਕੋਲ, ਜੇ ਤੁਸੀਂ ਟਾਈਲਾਂ 'ਤੇ ਖੜ੍ਹੇ ਹੋ ਤਾਂ ਟਾਈਲਾਂ ਨੂੰ ਦੇਖੋ, ਜਾਂ ਆਪਣੇ ਅੱਗੇ ਪੇਪਰ ਰੱਖ ਲਓ। ਸੋ ਪਹਿਲਾ ਪੇਪਰ ਜਿਹੜਾ ਹੋਊਗਾ ਬਿਲਕੁਲ ਤੁਹਾਡੇ ਨੇੜੇ, ਉਹ ਹੋਊਗਾ ਈਰਾਨ। ਉਹ ਤੋਂ ਬਾਅਦ ਜਿਹੜਾ ਦੂਜਾ ਪੇਪਰ ਹੋਊਗਾ ਹਵਾ ਦੇ ਵਿੱਚ, ਜੇ ਇੱਦਾਂ ਰਸਤਿਆਂ ਦੀ ਗੱਲ ਕਰੀਏ ਤਾਂ ਉਹ ਦੂਜਾ ਪੇਪਰ ਇਰਾਕ ਹੋਊਗਾ, ਤੀਜਾ ਪੇਪਰ ਜਿਹੜਾ ਉਹ ਸਾਊਦੀ ਅਰਬ ਮੰਨ ਲਓ, ਅਤੇ ਚੌਥਾ ਪੇਪਰ ਜਿਹੜਾ ਉਹ ਜੋਰਡਨ। ਸੋ ਤਿੰਨ ਚਾਰ ਦੇਸ਼ਾਂ ਦੇ ਏਅਰ ਡਿਫੈਂਸ ਨੂੰ ਕ੍ਰੋਸ ਕਰਕੇ, ਚਾਹੇ ਈਰਾਨ ਨੇ ਸਾਊਥ ਵਾਲੇ ਪਾਸੇ, ਜੇ ਤਾਂ ਸਾਊਥ ਵਾਲੇ ਪਾਸੇ ਤੋਂ ਉਹ ਡਰੋਨ ਜਾਂ ਮਿਜ਼ਾਈਲਾਂ ਛੱਡੀਆਂ, ਫਿਰ ਤਾਂ ਈਰਾਨ ਨੇ ਕੁਵੈਤ ਦੇ ਵਿੱਚ ਵੀ ਅਮਰੀਕਾ ਦੇ ਫੌਜੀ ਅੱਡੇ ਨੇ, ਉੱਥੋਂ ਦਾ ਏਅਰ ਡਿਫੈਂਸ ਸਿਸਟਮ ਨਹੀਂ ਫੜ ਸਕਿਆ, ਬਹਿਰੀਨ ਦੇ ਵਿੱਚ ਵੀ ਨੇ, ਸਾਊਦੀ ਅਰਬ ਦੇ ਵਿੱਚ ਵੀ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਇਰਾਕ ਦੇ ਵਿੱਚ ਤਾਂ ਅਮਰੀਕਾ ਦੇ ਪੱਕੇ ਹੀ ਟਿਕਾਣੇ ਨੇ, ਉੱਥੋਂ ਦਾ ਵੀ ਨਹੀਂ ਫੜ ਸਕਿਆ, ਅਤੇ ਫਿਰ ਜੋਰਡਨ ਜਿਹੜਾ ਕਿ ਇਜ਼ਰਾਈਲ ਦੇ ਬਿਲਕੁਲ ਨਾਲ ਕੰਧ ਲੱਗਦੀ ਹੈ, ਜੋਰਡਨ ਦੇ ਵਿੱਚ ਜਾ ਕੇ ਜੇ ਇਰਾਕ ਨੇ ਮਿਜ਼ਾਈਲ ਚਲਾਤੀ ਸੀ, ਉਹ ਵੀ ਆਹ ਹਫ਼ਤਾ ਦਸ ਦਿਨ ਪਹਿਲਾਂ, ਉਹ ਵੀ ਉਦੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਇਜ਼ਰਾਈਲ ਦੀ ਅੱਧੀ ਫੌਜ, ਅਮੈਰੀਕਾ ਇਹ ਕਹਿ ਰਿਹਾ ਕਿ ਈਰਾਨ ਦੀ ਅੱਧੀ ਫੌਜ ਜਿਹੜੀ ਹੈ ਉਹ ਖਤਮ ਕਰਤੀ ਅਸੀਂ, ਅਤੇ ਈਰਾਨ ਦੇ ਸਿਖਰਲੇ ਨੇਤਾ ਖਾਮਨੇਈ ਨੂੰ ਖਤਮ ਕਰਤਾ, ਹੋਰ ਪਤਾ ਨਹੀਂ ਕੀ ਕੁਛ ਕਰਤਾ। ਅਤੇ ਜੇ ਇੰਨਾ ਕੁਛ ਖਤਮ ਕਰਨ ਤੋਂ ਬਾਅਦ ਵੀ ਆਹ ਪੰਜਾਂ ਦਸਾਂ ਦਿਨਾਂ ਪਹਿਲਾਂ ਈਰਾਨ ਜੋਰਡਨ ਤੱਕ ਜਾ ਕੇ ਅਟੈਕ ਕਰ ਸਕਦਾ, ਜੇ ਪਰਮਾਣੂ ਹਥਿਆਰ ਹੁੰਦਾ ਤਾਂ ਪਰਮਾਣੂ ਹਥਿਆਰ ਨਾ ਛੱਡ ਦਿੰਦੇ, ਇਹ ਤਾਂ ਚਲੋ ਖੈਰ ਕਹਿਣ ਦੀਆਂ ਗੱਲਾਂ ਹੈਗੀਆਂ ਨੇ। ਪਰ ਹੁਣ ਇਹ ਜੰਗਬੰਦੀ ਹੋਈ ਹੈ, ਇਹ ਸੀਜ਼ ਫਾਇਰ ਹੋਈ ਹੈ 60 ਦਿਨਾਂ ਦੇ ਲਈ ਹੋਈ ਹੈ, ਬਾਅਦ 'ਚ ਕਹਿੰਦੇ ਕਿ ਇਹਨੂੰ 60 ਦਿਨ ਤੋਂ ਅੱਗੇ ਵੀ ਵਧਾ ਦਾਂਗੇ, ਔਰ ਉਹ 'ਚ ਕੁਛ ਟੈਕਨੀਕੈਲਿਟੀਜ਼ ਹੋਣਗੀਆਂ, ਵਧਾਉਣਗੇ ਨਹੀਂ ਵਧਾਉਣਗੇ ਉਹ ਕਹਿ ਨਹੀਂ ਸਕਦੇ, ਪਰ ਦਹਾਕਿਆਂ ਤੋਂ ਡੈਕੇਡਸ ਤੋਂ, ਮਤਲਬ ਛੋਟੇ ਹੁੰਦੇ ਸੀਗੇ ਅਸੀਂ, ਹੁਣ ਤਾਂ ਬਾਲ ਵੀ ਨਹੀਂ ਰਹੇ, ਬਾਲ ਚਿੱਟੇ ਦੀ ਤਾਂ ਕੀ ਗੱਲ ਕਹੀਏ, ਪਰ ਦਹਾਕਿਆਂ ਤੋਂ ਇਹ ਗੱਲ ਸੁਣਦੇ ਆ ਰਹੇ ਹਾਂ ਕਿ ਈਰਾਨ ਨੂੰ ਆਪਣਾ ਪਰਮਾਣੂ ਪ੍ਰੋਗਰਾਮ ਖਤਮ ਕਰਨਾ ਹੋਊਗਾ, ਈਰਾਨ ਨੂੰ ਆਪਣੇ ਇਰਾਦੇ ਸਪਸ਼ਟ। ਕਮਾਲ ਦੀ ਉਹ ਗੱਲ ਹੋ ਗਈ, ਇਹਦੀ ਹੁਣ ਕਿਵੇਂ ਗਰੰਟੀ ਲਈ ਜਾ ਸਕਦੀ ਹੈ? ਵੈਸੇ ਤਾਂ ਗਰੰਟੀ ਇਸ ਗੱਲ ਦੀ ਵੀ ਨਹੀਂ ਹੈਗੀ, ਦੇਖੋ ਨੌਰਥ ਕੋਰੀਆ ਦੇ ਨਾਲ ਇੱਦਾਂ ਸਿੱਧੇ ਤੌਰ 'ਤੇ ਕਦੇ ਕੋਈ ਅਮੈਰੀਕਾ ਨੇ ਅਟੈਕ ਨਹੀਂ ਕੀਤਾ, ਫਿਊਚਰ 'ਚ ਕਰ ਦੇਵੇ ਤਾਂ ਕਹਿ ਨਹੀਂ ਸਕਦੇ ਹੈਗੇ, ਪਰ ਨੌਰਥ ਕੋਰੀਆ ਦੇ ਕੋਲ ਕੀ ਪਰਮਾਣੂ ਹਥਿਆਰ ਹੈਗੇ ਨੇ, ਇਹ ਗੱਲ ਦੀ ਗਰੰਟੀ ਹੈਗੀ ਹੈ। ਇਜ਼ਰਾਈਲ ਦੇ ਕੋਲ ਕਿਹਾ ਜਾਂਦਾ ਹੈ ਕਿ ਪਰਮਾਣੂ ਹਥਿਆਰ ਹੈਗਾ, ਪਰ ਇਜ਼ਰਾਈਲ ਫਿਰ ਵੀ ਆਪਣੇ ਆਪ ਨੂੰ ਨਿਊਕਲੀਅਰ ਕੰਟਰੀ ਨਹੀਂ ਦੱਸਦਾ, ਜੇ ਸੀਗਾ ਇਜ਼ਰਾਈਲ ਨਿਊਕਲੀਅਰ ਕੰਟਰੀ ਤਾਂ ਇਜ਼ਰਾਈਲ ਨੇ ਨਿਊਕਲੀਅਰ ਵੈਪਨਸ ਕਦੋਂ ਟੈਸਟ ਕੀਤੇ, ਕਿੱਥੇ ਟੈਸਟ ਕੀਤੇ, ਇਹਦੇ ਬਾਰੇ ਦੱਸਿਆ ਕਦੇ? ਨੌਰਥ ਕੋਰੀਆ ਅਤੇ ਇਜ਼ਰਾਈਲ ਤਾਂ ਹਮੇਸ਼ਾ ਹੀ ਲੁਕਵੀਂ ਛਿਪਵੀਂ ਗੱਲ ਰਹੀ ਹੈ, ਪਰ ਫਿਰ ਵੀ ਦੁਨੀਆ ਦੇ ਵਿੱਚ 9 ਦੇਸ਼ ਮੰਨੇ ਜਾਂਦੇ ਨੇ ਸਣੇ ਇਜ਼ਰਾਈਲ ਅਤੇ ਨੌਰਥ ਕੋਰੀਆ ਕਿ ਜਿਨ੍ਹਾਂ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ।
ਸਭ ਤੋਂ ਜ਼ਿਆਦਾ ਅਮਰੀਕਾ ਅਤੇ ਰਸ਼ੀਆ ਦੇ ਕੋਲ ਨੇ, ਫਿਰ ਚਾਈਨਾ, ਫਿਰ ਫਰਾਂਸ ਕ੍ਰਮਵਾਰ ਤਰੀਕੇ ਦੇ ਨਾਲ, ਫਿਰ ਯੂਕੇ, ਫਿਰ ਇੰਡੀਆ, ਫਿਰ ਪਾਕਿਸਤਾਨ ਅਤੇ ਫਿਰ ਇਜ਼ਰਾਈਲ ਅਤੇ ਨੌਰਥ ਕੋਰੀਆ। ਇੱਦਾਂ ਇਹ ਦਾਅਵਾ ਕੀਤਾ ਜਾਂਦਾ। ਬਟ ਐਟ ਦੀ ਸੇਮ ਟਾਈਮ ਇੱਦਾਂ ਨਹੀਂ ਕਿ ਸਿਰਫ ਇਹਨਾਂ ਹੀ ਦੇਸ਼ਾਂ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਕੁਛ ਦੇਸ਼ ਜਿਵੇਂ ਮਿਡਲ ਈਸਟ ਦੇ ਵਿੱਚ ਜਿਨ੍ਹਾਂ ਦੇ ਨਾਲ ਪਾਕਿਸਤਾਨ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ ਜਾਂ ਕਿਸੇ ਰਸ਼ੀਆ ਨੇ ਟੈਕਨੋਲੋਜੀ ਸ਼ੇਅਰ ਕੀਤੀ ਹੈ, ਉਹਦੇ 'ਚੋਂ ਇਰਾਨ ਇੱਕ ਹੋ ਸਕਦਾ। ਇਹ ਗੱਲਾਂ ਕਈਆਂ ਹੀ ਜਾਂਦੀਆਂ ਸੀਗੀਆਂ, ਪਰ ਇਰਾਨ ਨੂੰ ਕਰਨੀ ਪੈਣੀ ਸੀ। ਸਟ੍ਰੈਟੇਜੀਕਲੀ ਤਾਂ ਇਰਾਨ ਬਿਲਕੁਲ ਉਹਨਾਂ ਦੇਸ਼ਾਂ ਦੇ ਨਾਲ ਜੁੜਦਾ। ਦੇਖੋ ਹੁਣ ਇਜ਼ਰਾਈਲ ਸੀਰੀਆ ਤੱਕ ਜਾ ਕੇ ਅਟੈਕ ਕਰ ਰਿਹਾ ਔਰ ਇਰਾਕ ਦੇ ਵਿੱਚ ਅਮਰੀਕਾ ਪਹਿਲਾਂ ਹੀ ਬੈਠਾ। ਸਾਊਦੀ ਅਰਬ, ਓਮਾਨ, ਯਮਨ ਜਾਂ UAE ਜਾਂ ਕਤਰ, ਬਹਿਰੀਨ, ਇਹਨਾਂ ਦੇ ਵਿੱਚ ਅਮਰੀਕਾ ਦੇ ਪੱਕੇ ਟਿਕਾਣੇ ਹੈਗੇ ਹੀ ਨੇ, ਫੌਜੀ ਅੱਡੇ ਬਣੇ ਹੋਏ ਨੇ। ਸੋ ਇਰਾਨ ਮਰਦਾ ਨਾ ਕੀ ਕਰਦਾ ਉਹ ਵਾਲੀ ਕਹਾਣੀ ਹੈ। ਇਰਾਨ ਦੇ ਕੋਲ ਜੇ ਪਰਮਾਣੂ ਹਥਿਆਰ ਹੈਗੇ ਨੇ, ਪਹਿਲੀ ਗੱਲ ਤਾਂ ਉਹਨੂੰ ਦੱਸਣ ਦੀ ਕੀ ਲੋੜ ਪਈ ਹੈ, ਦੱਸੂਗਾ ਕਿਉਂ? ਜਿੱਦਾਂ ਲੋੜ ਪਈ ਉੱਦਾਂ ਇਹ ਚਲਾਉਣਗੇ। ਦੂਸਰੀ ਗੱਲ, ਜਿਹੜੇ ਵਾਰਹੈਡਸ ਹੁੰਦੇ ਨੇ ਨਾ, ਨਿਊਕਲੀਅਰ ਵਾਰਹੈਡਸ, ਉਹ ਇੰਨੇ ਆਸਾਨ ਨਹੀਂ ਹੁੰਦੇ। ਅੱਗੇ ਵੀ ਇੱਕ ਗੱਲ ਕੀਤੀ ਸੀਗੀ, ਅੱਗੇ ਵੀ ਖਬਰ ਸਾਂਝੀ ਕੀਤੀ ਸੀ, ਜਦੋਂ ਆਪਰੇਸ਼ਨ ਸਿੰਧੂਰ ਚੱਲ ਰਿਹਾ ਸੀ, ਪਾਕਿਸਤਾਨ ਇੰਡੀਆ ਦੀ ਜੰਗ ਚੱਲ ਰਹੀ ਸੀ, ਬਹੁਤ ਸਾਰਾ ਇੰਡੀਅਨ ਮੀਡੀਆ ਬੜੀਆਂ ਬੇਤੁਕੀਆਂ ਗੱਲਾਂ ਕਰ ਰਿਹਾ ਸੀ, ਤਾਂ ਉਦੋਂ ਵੀ ਇਹ ਤੁਹਾਡੇ ਨਾਲ ਇਨਕਲੂਡਿੰਗ ਫੈਕਟਸ ਇੱਕ ਪੂਰੀ ਰਿਪੋਰਟ ਅਸੀਂ ਲੈ ਕੇ ਆਏ ਸੀਗੇ ਕਿ ਨਿਊਕਲੀਅਰ ਵਾਰਹੈਡਸ ਕੋਈ ਇੱਦਾਂ ਨਹੀਂ ਹੈਗਾ ਕਿ ਬੰਬ ਹੈ ਇੱਕ ਜਾਂ ਇੱਕ ਕੋਈ ਡਿਵਾਈਸ ਹੈਗਾ ਅਤੇ ਇੱਦਾਂ ਭਗਾ ਕੇ ਮਾਰਿਆ ਅਤੇ ਫਟ ਗਿਆ। ਬੇਸਿਕਲੀ ਇਟਸ ਅ ਕੰਪਲੈਕਸ ਸਿਸਟਮ ਆਫ ਮਲਟੀਪਲ ਡਿਵਾਈਸਿਸ ਅਤੇ ਉਹਨਾਂ ਨੂੰ ਸਾਰਿਆਂ ਨੂੰ ਬਰਾਬਰ ਐਕਟਿਵ ਰੱਖ ਕੇ ਹੀ ਚੱਲਦੇ ਨੇ ਇਹ। ਦੂਸਰੀ ਗੱਲ, ਇੱਦਾਂ ਨਹੀਂ ਚੱਲਦੇ ਹੈਗੇ। ਪਰਮਾਣੂ ਹਥਿਆਰ ਦੇ ਲਈ ਸਿਰਫ ਪਰਮਾਣੂ ਹੋਣਾ ਕਾਫੀ ਨਹੀਂ ਹੈਗਾ। ਯੂਰੇਨੀਅਮ ਜਿਹੜਾ ਕਿ ਪਰਮਾਣੂ ਦਾ ਇੱਕ ਮੂਲ ਤੱਤ ਹੁੰਦਾ, ਸਿਰਫ ਉਹ ਕਾਫੀ ਨਹੀਂ ਹੈਗਾ। ਸੋ ਉਹ ਖੈਰ ਉਹ ਫਿਰ ਉਹਦੇ 'ਚ ਡਿਟੇਲ 'ਚ ਪੈ ਜਾਂਗੇ। ਅਤੇ ਉਹਦਾ ਪਿਛਲੇ ਦਿਨਾਂ 'ਚ ਨਾ ਕੁਛ ਕੁ ਮੈਸੇਜਿਸ ਆਏ ਨੇ, ਪੁਰਾਣੇ ਕੁਛ ਪੋਡਕਾਸਟ ਨੇ, ਚਾਹੇ ਜੈਫਰੀ ਐਪਸਟੀਨ ਵਾਲਾ ਹੈ, ਚਾਹੇ ਇਰਾਨ ਅਮੈਰੀਕਾ ਦੀ ਜੰਗ ਦੀ ਸ਼ੁਰੂਆਤ ਦੇ ਵਿੱਚ ਤੁਹਾਡੇ ਨਾਲ ਇੱਕ ਐਪੀਸੋਡ ਕੀਤਾ ਸੀ ਉਹ ਹੈਗਾ, ਜਾਂ ਇੱਕ ਹੋਰ ਕਿਹੜਾ ਪੁੱਛ ਰਹੇ ਸੀਗੇ ਆਪਣਾ ਵੇਪਸ ਵਾਲਾ ਐਪੀਸੋਡ। ਸੋ ਅਲੱਗ ਅਲੱਗ ਮੈਸੇਜਿਸ ਆ ਰਹੇ ਨੇ ਸਾਨੂੰ, ਪਰਸਨਲੀ ਮੈਨੂੰ ਆ ਰਹੇ ਨੇ ਕਿ ਉਹ ਵਾਲੇ ਐਪੀਸੋਡ ਕਿੱਥੇ ਹੈਗੇ ਨੇ ਪੋਡਕਾਸਟ ਦੇ ਉੱਤੇ। ਦੇਖੋ ਟੈਕ ਟੀਮ ਤੱਕ ਇਹ ਗੱਲ ਪਹੁੰਚਾਈ ਹੋਈ ਹੈ, ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਆਪ ਨਹੀਂ ਆਪਣਾ ਸਿਸਟਮ ਵੀ ਪਹਿਲਾਂ ਉੱਦਾਂ ਦਾ ਕਰ ਲਈਏ ਅਤੇ ਬਈ ਤੁਸੀਂ ਇੱਕ ਕੀਵਰਡ ਦਿੱਤਾ ਅਤੇ ਉਸ ਕੀਵਰਡ ਤੋਂ ਪੂਰਾ ਦਾ ਪੂਰਾ ਪੋਡਕਾਸਟ ਨਿਕਲਿਆ ਆ। ਉਹੋ ਜਿਹੀ ਟੈਕਨੋਲੋਜੀ ਹਲੇ ਅਸੀਂ ਅਪਣਾ ਨਹੀਂ ਰਹੇ ਹੈਗੇ, ਅਪਣਾ ਲਾਂਗੇ, ਹੁਣ ਅਪਣਾ ਵੀ ਰਹੇ ਹੈਗੇ, ਪਰ ਸੌਰੀ ਹੈ, ਪਹਿਲਾਂ ਤਾਂ ਮੈਂ ਇਸ ਚੱਲਦੇ ਇਨਸਾਈਟ ਰਿਪੋਰਟ ਦੇ ਵਿੱਚ ਹੀ ਕਹਿ ਦਿੰਦਾ ਕਿ ਉਹ ਹਾਲੇ ਤੱਕ ਨਹੀਂ ਸਾਨੂੰ ਲੱਭ ਸਕੇ ਉਹ ਪੁਰਾਣੇ ਜਿੰਨੇ ਵੀ ਪੋਡਕਾਸਟ ਤੁਸੀਂ ਮੰਗੇ ਸੀਗੇ, ਅਤੇ ਉਹ ਕੋਸ਼ਿਸ਼ ਕਰ ਰਹੇ ਹਾਂ ਆਪਾਂ ਕਿ ਜੇ ਮਿਲ ਜਾਣ। ਅਤੇ ਉਹਨਾਂ ਨੂੰ ਵੈਸੇ ਵੀ ਜਿਵੇਂ ਇੱਕ ਇੰਸਟਾਗ੍ਰਾਮ ਦੇ ਉੱਤੇ ਅੱਗੇ ਟ੍ਰੈਂਡ ਤੁਰਿਆ ਹੁੰਦਾ ਸੀ ਨਾ ਥਰੋ ਬੈਕ ਵਾਲਾ, ਸੋ ਥਰੋ ਬੈਕ ਕਰਕੇ ਅਸੀਂ ਫੇਸਬੁੱਕ ਦੇ ਉੱਤੇ ਉਹ ਪੋਡਕਾਸਟ ਪਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਟਾਈਮਲੈਸ ਹੈਗੇ ਨੇ। ਖਾਸ ਤੌਰ ਦੇ ਉੱਤੇ ਨਿਊਕਲੀਅਰ ਵੈਪਨਸ ਕਿਵੇਂ ਕੰਮ ਕਰਦੇ ਨੇ ਜਾਂ ਵੇਪਸ ਦਾ ਨੁਕਸਾਨ ਕੀ, ਇਹ ਵਾਲੇ ਐਪੀਸੋਡ ਅਸੀਂ ਜ਼ਰੂਰ ਪਾਵਾਂਗੇ। ਕਮਿੰਗ ਬੈਕ ਟੂ ਦਿਸ ਟੋਪਿਕ, ਜਿਹੜਾ ਸਮਝੌਤਾ ਹੈਗਾ, ਸੋ ਗਰੰਟੀ ਕੋਈ ਨਹੀਂ ਹੈਗੀ ਕਿ ਇਰਾਨ ਦੇ ਕੋਲ ਸੀਗਾ, ਨਹੀਂ ਸੀ, ਹੈਗਾ, ਨਹੀਂ ਹੈ ਨਿਊਕਲੀਅਰ ਵਾਰਹੈਡਸ। ਹੁਣ ਕਹਾਣੀ ਇੱਥੇ ਕਾ ਕੇ ਖੜੀ ਹੁੰਦੀ ਹੈ ਕਿ ਇਹ ਜਿਹੜੀ ਲੜਾਈ ਹੋਈ ਸੀ, ਇਹ ਅਮੈਰੀਕਾ ਨੇ ਪਹਿਲਾਂ ਅਟੈਕ ਨਹੀਂ ਸੀ ਕੀਤਾ ਇਰਾਨ ਦੇ ਉੱਤੇ, ਪਹਿਲਾਂ ਅਟੈਕ ਇਜ਼ਰਾਈਲ ਨੇ ਕੀਤਾ ਸੀ। ਔਰ ਇਹੀ ਇੱਕ ਫੈਕਟਰ ਹੈ ਜਿਹੜਾ ਹਾਲੇ ਤੱਕ ਅਨਡਿਸਾਈਸਿਵ ਹੈ, ਜਿਹਦੇ ਬਾਰੇ ਕੁਛ ਨਹੀਂ ਪਤਾ। ਅਮੈਰੀਕਾ ਇਜ਼ਰਾਈਲ ਦੇ ਨਾਂ ਦੀ ਸਹੁੰ ਨਹੀਂ ਖਾ ਸਕਦਾ ਵੀ ਦੇਖੋ ਜੀ ਅਸੀਂ ਸਮਝੌਤਾ ਤੁਹਾਡੇ ਨਾਲ ਕਰ ਲਿਆ ਇਰਾਨ, ਅਤੇ ਹੁਣ ਇਰਾਨ ਤੁਹਾਡੇ ਉੱਤੇ ਕਦੇ ਕੋਈ ਬੰਬ ਨਹੀਂ ਵੱਜੂਗਾ, ਬਰੈਕਟਾਂ 'ਚ ਸਾਡੇ ਵੱਲੋਂ, ਇਜ਼ਰਾਈਲ ਦੀ ਤਰਫ ਤੋਂ ਵੱਜੂਗਾ ਨਹੀਂ ਵੱਜੂਗਾ ਉਹਦੀ ਗਰੰਟੀ ਅਮੈਰੀਕਾ ਵੀ ਨਹੀਂ ਲੈਂਦਾ, ਕਿਉਂਕਿ ਅੱਜ ਕੱਲ੍ਹ ਇਜ਼ਰਾਈਲ ਸੁਣਦਾ ਨਹੀਂ ਹੈਗਾ ਅਮੈਰੀਕਾ ਦੀ। ਅਤੇ ਹੁਣ ਹਮੇਸ਼ਾ ਵੈਸੇ ਸ਼ੁਰੂ 'ਚ ਮੰਨਿਆ ਜਾ ਰਿਹਾ ਸੀਗਾ ਕਿ ਤਿੰਨ ਧਿਰੀ ਸਮਝੌਤਾ ਹੋਊਗਾ, ਹਮੇਸ਼ਾ ਤੋਂ ਇਹ ਤਿੰਨ ਧਿਰੀ ਜੰਗ ਰਹੀ ਹੈ, ਕਿਉਂਕਿ ਜੰਗ ਤਾਂ ਇਹ ਇਜ਼ਰਾਈਲ ਅਤੇ ਇਰਾਨ ਦੀ ਸੀਗੀ ਨਾ, ਅਮਰੀਕਾ ਤਾਂ ਉੱਦਾਂ ਹੀ ਵਿੱਚ ਮੱਲੋ ਮੱਲੀ ਉਹ ਕੁੱਦ ਪਿਆ ਸੀ।
ਬਾਅਦ ਦੇ ਵਿੱਚ ਉਹਨਾਂ ਦੇ ਜਦੋਂ ਜਦੋਂ ਤੁਸੀਂ ਝੜੱਪਾ ਮਾਰਦੇ ਹੋ ਚਿੱਕੜ ਦੇ ਵਿੱਚ ਤੇ ਉਹ ਤੁਹਾਡੇ ਉੱਤੇ ਤਾਂ ਪੈਣਾ ਹੀ ਹੈ। ਸੋ ਅਮਰੀਕਾ ਨੇ ਝੜੱਪਾ ਮਾਰਿਆ ਤੇ ਉਹਨਾਂ ਦੇ ਉੱਤੇ ਉੱਛਲ ਕੇ ਪੈ ਗਿਆ। ਸੋ ਹੁਣ ਉਹਨੂੰ ਸਾਫ਼ ਕਰਨ ਦੇ ਚੱਕਰ ਦੇ ਵਿੱਚ ਅਮਰੀਕਾ ਨੇ ਕਾਹਲੀ ਕਾਹਲੀ ਦੇ ਵਿੱਚ ਕਹਿ ਤਾ ਕਿ ਸਾਡਾ ਹੋ ਗਿਆ ਸਮਝੌਤਾ। ਦੂਏ ਦਾ ਹੋਇਆ ਕਿ ਨਹੀਂ ਹੋਇਆ ਉਹ ਤਾਂ ਪੁੱਛ ਲਾ ਪਹਿਲਾਂ। ਐਤਵਾਰ ਦੇ ਦਿਨ ਵਾਲ ਸਟਰੀਟ ਜਰਨਲ ਨਾਮ ਦਾ ਇੱਕ ਅਖ਼ਬਾਰ ਹੈ, ਉਹਦੇ ਨਾਲ ਇੱਕ ਇੰਟਰਵਿਊ ਕਰਦੇ ਹੋਏ ਟਰੰਪ ਨੇ ਇਹ ਗੱਲ ਕਹੀ ਸੀ ਕਿ ਵੈਸੇ ਆਪਾਂ ਵੀ ਖ਼ਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਵੀਕੈਂਡ ਸੀ, ਆਹ ਜਿਹੜਾ ਲੰਘਿਆ ਵੀਕੈਂਡ ਸੀ, ਬੈਂਜਾਮਿਨ ਨੇਤਨਯਾਹੂ ਨੇ ਇੱਕ ਅਟੈਕ ਕਰਤਾ ਸੀ ਆਖਰੀ ਟਾਈਮ ਦੇ ਉੱਤੇ, ਅਤੇ ਟਰੰਪ ਨੇ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਵਟ ਦੀ ਐਫ ਨੇਤਨਯਾਹੂ, ਤੈਨੂੰ ਪਤਾ ਨਹੀਂ ਹੈਗਾ ਸਾਡਾ ਸਮਝੌਤਾ ਹੋਣ ਲੱਗਿਆ, ਆਹ ਮੇਰਾ ਬਰਥਡੇ ਨੇੜੇ ਆ ਰਿਹਾ ਯਾਰ, ਤੂੰ ਕਰੀ ਕੀ ਜਾਣਾ। ਅਤੇ ਨੇਤਨਯਾਹੂ ਨੂੰ ਉਹਨਾਂ ਨੇ ਗਾਲ ਕੱਢੀ ਸੀ ਲਿਟਰਲੀ। ਇਹ ਵਾਲ ਸਟਰੀਟ ਜਰਨਲ ਦੀ ਖਬਰ ਹੈ, ਅਮੈਰੀਕਨ ਆਊਟਲੈਟਸ ਦੀ ਇਹ ਖਬਰ ਹੈਗੀ ਹੈ। ਅੱਛਾ, ਉਹ ਤੋਂ ਬਾਅਦ ਉਹ ਅਟੈਕ ਈਰਾਨ 'ਤੇ ਨਹੀਂ ਸੀ ਕੀਤਾ, ਸੋਰੀ ਲੈਬਨਾਨ 'ਤੇ ਕੀਤਾ ਸੀਗਾ। ਅਤੇ ਲੈਬਨਾਨ ਦੇ ਉੱਤੇ ਅਟੈਕ ਜਿਹੜਾ ਉਹ ਈਰਾਨ ਨੂੰ ਉਕਸਾਉਣ ਵਾਲਾ ਹੈ, ਸੋ ਇਸ ਕਰਕੇ ਟਰੰਪ ਨੇ ਕਿਹਾ ਸੀ ਵੀ ਹਾਲੇ ਨਾ ਈਰਾਨ ਨੂੰ ਉਕਸਾਓ, ਨਾ ਤਾਂ ਲੈਬਨਾਨ 'ਤੇ ਅਟੈਕ ਕਰ, ਨਾ ਹੀ ਕਿਤੇ ਹੋਰ ਕਰ ਇਜ਼ਰਾਈਲ ਨੂੰ ਕਹਿੰਦੇ, ਹਾਲੇ ਥੋੜ੍ਹੇ ਦਿਨ ਚੁੱਪ ਕਰਦਾ, ਪਹਿਲਾਂ ਸਮਝੌਤਾ ਸਿਰੇ ਚੜ੍ਹ ਲੈਂਦੇ। ਖੈਰ, ਈਰਾਨ ਨੇ ਉਸ ਵਕਤ ਕੋਈ ਜ਼ਿਆਦਾ ਤਲਖੀ ਦਿਖਾਈ ਨਹੀਂ, ਜੇ ਦਿਖਾਈ ਹੁੰਦੀ ਤਾਂ ਬਰਥਡੇ ਗਿਫਟ ਨਾ ਮਿਲਦਾ ਟਰੰਪ ਸਾਹਿਬ ਨੂੰ। ਜਿਵੇਂ ਉਹ ਸ਼ਕਤੀਮਾਨ ਸੀਰੀਅਲ 'ਚ ਕਹਿੰਦਾ ਹੁੰਦਾ ਸੀ ਅੰਧੇਰਾ ਕਾਇਮ ਰਹੇ, ਉਵੇਂ ਟਰੰਪ ਸਾਹਿਬ ਅਕਸਰ ਇਹ ਹੱਥ ਹਿਲਾ ਕੇ ਕਹਿੰਦੇ ਰਹੇ ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਸਮਝੌਤਾ ਕਾਇਮ ਰਹੇ, ਐਂ ਕਰਦੇ ਰਹੇ ਉਹ। ਅਤੇ ਇੱਦਾਂ ਦਾ ਫਿਰ ਉਹ ਜਿਹੜਾ ਮੰਤਰ ਜਪਣ ਦੇ ਨਾਲ ਉਹਨਾਂ ਦੇ ਜਨਮ ਦਿਨ ਤੱਕ ਆਖਿਰਕਾਰ ਇਜ਼ਰਾਈਲ ਨੇ ਕੋਈ ਅਟੈਕ ਕੀਤਾ ਨਹੀਂ, ਮੰਨ ਲਈ ਉਨੀ ਕੁ ਦੇਰ ਦੇ ਲਈ ਗੱਲ। ਪਰ ਇਜ਼ਰਾਈਲ ਨੇ ਬਿਆਨ ਦੇਣੇ ਸ਼ੁਰੂ ਕਰਤੇ ਕਿ ਦੇਖੋ ਤੁਸੀਂ ਸਾਨੂੰ ਹਮਲਾ ਕਰਨ ਤੋਂ ਰੋਕ ਤਾਂ ਸਕਦੇ ਹੋ ਪਰ ਫੜ ਕੇ ਨਹੀਂ ਰੱਖ ਸਕਦੇ, ਥੋੜ੍ਹੀ ਦੇਰ ਲਈ ਰੋਕ ਸਕਦੇ ਹੋ, ਇੱਦਾਂ ਨਹੀਂ ਕਿ ਅਸੀਂ ਹੁਣ ਤੁਸੀਂ ਸਾਨੂੰ ਸਾਡੇ ਉੱਤੇ ਹੀ ਬੌਸ ਹੀ ਲੱਗ ਗਏ। ਇਹ ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਜਿਹੜੇ ਅੱਜ ਦੇ ਖਬਰਾਂ ਦੇ ਵਿੱਚ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਇਤਮਾਰ ਬੈਨ ਗਵੇਰ, ਉਹ ਕਹਿੰਦੇ ਕਿ ਅਮੈਰੀਕਾ ਕੀ ਪਿਓ ਹੋ ਗਿਆ ਸਾਡਾ, ਮਤਲਬ ਅਮੈਰੀਕਾ ਦਾ ਨਾਮ ਲਏ ਬਗੈਰ। ਉਹ ਕਹਿੰਦੇ ਇੱਦਾਂ ਥੋੜ੍ਹੇ ਹੁੰਦਾ ਕਿ ਦੋ ਜਾਣਿਆਂ 'ਚ ਸਮਝੌਤਾ ਹੋਇਆ, ਸਾਡਾ ਕੀ ਵਿੱਚ, ਸਾਡਾ ਨਹੀਂ ਹੋਇਆ, ਐਂ ਨਾ ਕਹੋ ਵੀ ਸਾਡੇ 'ਤੇ ਵੀ ਉਹ ਲਾਗੂ ਹੁੰਦਾ। ਇਟ ਡਜ਼ਨਟ ਇੰਪਲਾਈ ਔਨ ਅਸ, ਅਤੇ ਅਸੀਂ ਕਿਸੇ ਦੇ ਲਈ ਬਾਉਂਡ ਵੀ ਨਹੀਂ ਹੈਗੇ ਵੀ ਜੇ ਫਲਾਣਿਆਂ ਦੋ ਧਿਰਾਂ ਨੇ ਕਰ ਲਿਆ ਤਾਂ ਅਸੀਂ ਵੀ ਮੰਨ ਜਾਈਏ। ਹੁਣ ਇਹ ਸਮਝੌਤੇ ਤੋਂ ਬਾਅਦ ਜਿਹੜਾ ਟਰੰਪ ਸਾਹਿਬ ਨੇ ਆਪਣੇ ਟਰੁੱਥ ਸੋਸ਼ਲ ਤੋਂ ਲਿਖਿਆ ਸੀ, ਉਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਇੱਕ ਪੈਰਾ ਬਣਾ ਕੇ ਲਿਖਣ ਤੋਂ ਬਾਅਦ ਐਂਡ ਦੇ ਉੱਤੇ ਉਹਨਾਂ ਨੇ ਇੱਕ ਲਾਈਨ ਇਹ ਵੀ ਪਾਈ ਸੀ ਕਿ ਇਸ ਸਮਝੌਤੇ ਦੇ ਲਈ ਅਮਰੀਕੀ ਲੋਕਾਂ ਦੇ ਲਈ ਮੇਰਾ ਮੁੱਖ ਸੁਨੇਹਾ ਇਹੀ ਹੈ ਕਿ ਸ਼ਾਂਤੀ ਸਥਾਪਿਤ ਅਸੀਂ ਕਰਨਾ ਚਾਹੁੰਦੇ ਹਾਂ ਅਤੇ ਇਜ਼ਰਾਈਲ ਦਾ ਇਹਦੇ ਲਈ ਧੰਨਵਾਦ। ਸੋ ਇਹ ਬੜੀਆਂ ਜ਼ਰੂਰੀ ਚੀਜ਼ਾਂ ਹੈਗੀਆਂ ਨੇ, ਸਮਝਣੀਆਂ ਬਾਰੀਕੀਆਂ ਕਿ ਟਰੰਪ ਸਾਹਿਬ ਕੀ ਕਹਿੰਦੇ ਕਹਿੰਦੇ ਕੀ ਕਹਿ ਜਾਂਦੇ ਨੇ। ਹੁਣ ਕੁਝ ਕੁ ਹੋਰ ਚੀਜ਼ਾਂ ਵੀ ਨੇ, ਇੱਕ ਸਰਵੇ ਹੋਇਆ ਸੀ ਜਿਵੇਂ ਆਸਟ੍ਰੇਲੀਆ 'ਚ ਸਰਵੇ ਹੋ ਰਹੇ ਨੇ ਨਾ ਕਿ ਪੌਲਿਨ ਹੈਨਸਨ ਵਧੀਆ ਕਿ ਜਾਂ ਫਿਰ ਐਂਥਨੀ ਐਲਬਨੀਜ਼ ਵਧੀਆ, ਅਮੈਰੀਕਾ ਦੇ ਵਿੱਚ ਸਰਵੇ ਹੋ ਰਹੇ ਨੇ ਕਿ ਕੀ ਟਰੰਪ ਸਾਹਿਬ ਉੱਥੋਂ ਦੀ ਆਰਥਿਕਤਾ ਨੂੰ, ਅਮੈਰੀਕਾ ਦੀ ਇਕੋਨਮੀ ਨੂੰ ਬਚਾ ਪਾ ਰਹੇ ਨੇ ਕਿ ਨਹੀਂ ਬਚਾ ਪਾ ਰਹੇ, ਜਾਂ ਬਹੁਤੇ ਲੋਕ ਟਰੰਪ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹਦੇ ਨਾਲ ਸਹਿਮਤ ਨੇ। 63% ਲੋਕਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰੀਕੇ ਦੇ ਨਾਲ ਟਰੰਪ ਹੈਂਡਲ ਕਰ ਰਹੇ ਨੇ ਉਹਦੇ ਤੋਂ ਉਹ ਹੈਪੀ ਨਹੀਂ ਹੈਗੇ, ਇਨਫੈਕਟ ਉਹਨਾਂ ਦੀ ਪਾਰਟੀ ਤੋਂ ਵੀ ਹੈਪੀ ਨਹੀਂ ਹੈਗੇ। ਇਸ ਤੋਂ ਇਲਾਵਾ ਇੱਕ ਹੋਰ ਕੁਐਸਚਨ ਦੇ ਜਵਾਬ 'ਚ ਅੱਧ ਤੋਂ ਵੀ ਜ਼ਿਆਦਾ ਲੋਕਾਂ ਨੇ, ਯਾਨੀ 57% ਲੋਕਾਂ ਨੇ ਇਹ ਗੱਲ ਮੰਨੀ ਸੀ ਕਿ ਅਮੈਰੀਕਾ ਦੀ ਇਕੋਨਮੀ ਕਲੈਪਸ ਕਰ ਚੁੱਕੀ ਹੈ ਹੁਣ, ਔਰ ਐਸੀ ਸਥਿਤੀ ਦੇ ਵਿੱਚ, ਔਰ ਇਹ ਸਰਵੇਖਣ ਜਿਹੜਾ ਸੀ ਉੱਥੋਂ ਦੇ ਸਾਰੇ ਅਖ਼ਬਾਰਾਂ ਨੇ ਪ੍ਰਕਾਸ਼ਿਤ ਕੀਤਾ, ਵੱਡੀਆਂ ਵੱਡੀਆਂ ਖ਼ਬਰਾਂ ਲੱਗੀਆਂ। ਸੋ ਟਰੰਪ ਸਾਹਿਬ ਨੂੰ ਕਾਹਲੀ ਪੈ ਗਈ ਕਿ ਹੁਣ ਇਹ ਕਰੀਏ ਹੀ ਕਰੀਏ। ਇਹ ਕਿਤੇ ਕਾਹਲੀ ਸ਼ਬਦ ਜਿਹੜਾ ਹੈਗਾ ਉਹ ਇਸ ਕਰਕੇ ਵਰਤ ਰਹੇ ਹਾਂ ਕਿ ਇਹ ਕਿਤੇ ਸਮਝੌਤਾ ਹੋਰ ਡਿਲੇ ਵੀ ਹੋ ਗਿਆ ਹੁੰਦਾ ਜੇ ਟਰੰਪ ਸਾਹਿਬ ਇਜ਼ਰਾਈਲ ਨੂੰ ਕਹਿ ਦਿੰਦੇ ਵੀ ਆ ਬਹਿ ਜਾ ਮੇਰੇ ਕੋਲ ਕੋਈ ਗੱਲ ਕਰ ਜਾ,
ਤੇ ਦੱਸ ਜ਼ਰਾ ਵੀ ਇਹ ਸਮਝੌਤਾ ਠੀਕ ਹੈ ਕਿ ਨਹੀਂ। ਤੇ ਇਜ਼ਰਾਈਲ ਨੇ ਤਾਂ ਮਨਾ ਹੀ ਕਰਨਾ ਸੀ, ਮਨਾ ਹੀ ਕਰਨਾ ਸੀ, ਇਸ ਗੱਲ ਦੀ ਗਰੰਟੀ ਹੈ। ਇਜ਼ਰਾਈਲ ਨਹੀਂ ਚਾਹੁੰਦਾ ਕਿ ਹਾਲੇ ਅੱਜ ਦੀ ਤਰੀਕ ਦੇ ਵਿੱਚ ਈਰਾਨ ਦੇ ਨਾਲ ਕੋਈ ਵੀ ਸਮਝੌਤਾ ਅਮੈਰੀਕਾ ਜਾਂ ਉਹ ਕਰਨ, ਕਿਉਂਕਿ ਇਜ਼ਰਾਈਲ ਬਾਰ ਬਾਰ ਇਹ ਕਹਿ ਚੁੱਕਿਆ ਕਿ ਸਾਡਾ ਹਲੇ ਟਾਰਗੇਟ ਹੈ ਜਿਹੜਾ ਉਹ ਪੂਰਾ ਹੀ ਨਹੀਂ ਹੋਇਆ, ਸਾਡਾ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਸੀ ਉਹ ਤਾਂ ਹਲੇ ਅਸੀਂ ਹਾਸਲ ਹੀ ਨਹੀਂ ਕੀਤਾ। ਇਜ਼ਰਾਈਲ ਐਸਾ ਕੀ ਹਾਸਲ ਕਰਨਾ ਚਾਹੁੰਦਾ, ਐਸਾ ਕਿਹੜਾ ਉਹਨਾਂ ਦੇ ਬੋਰਡ ਦੇ ਉੱਤੇ ਲਿਖਿਆ ਹੋਇਆ, ਐਸਾ ਕਿਹੜੇ ਉਹਨਾਂ ਨੇ ਟਾਰਗੇਟ ਕੰਧ ਦੇ ਉੱਤੇ ਟੰਗੇ ਹੋਏ ਨੇ ਜਿਹੜੇ ਉਹ ਹਾਸਲ ਕਰਨਾ ਚਾਹੁੰਦੇ ਨੇ? ਗਜ਼ਾ ਦੇ ਵਿੱਚ ਜੋ ਹਾਲਾਤ ਕਿਤੇ ਨੇ, ਜੇ ਉਹਨਾਂ ਨੂੰ ਟਾਰਗੇਟ ਹਾਸਲ ਕਰਨਾ ਮੰਨੀਏ ਤਾਂ ਟਰੱਸਟ ਮੀ, ਇਜ਼ਰਾਈਲ ਨੂੰ ਇਹ ਲੱਗਦਾ ਹੈ ਕਿ ਈਰਾਨ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਵੇ ਤਾਂ ਫਿਰ ਸੌਖਾ, ਘੱਟੋ ਘੱਟ ਉਹਨਾਂ ਦੇ ਲਈ ਤਾਂ ਸੌਖਾ। ਇੱਦਾਂ ਨਹੀਂ ਹੁੰਦਾ। ਤੁਸੀਂ ਗਜ਼ਾ ਖਤਮ ਕਰਤਾ, ਵੈਸਟ ਬੈਂਕ, ਇਜ਼ਰਾਈਲ ਇੱਕ ਤਰੀਕੇ ਦੇ ਨਾਲ ਫਲਸਤੀਨ ਦੀ ਹੋਂਦ ਹੀ ਖਤਮ ਕਰਕੇ ਰੱਖਤੀ ਹੈ, ਅਤੇ ਹੁਣ ਲੈਬਨਾਨ ਦੇ ਵਿੱਚ ਵੀ ਵੜ ਰਹੇ ਹੋ ਤਾਂ ਕਹਿ ਹੀ ਨਹੀਂ ਰਹੇ ਕੁਛ। ਹਿਜਬੁੱਲਾ ਦੇ ਨਾਲ ਸੀ ਕਿਹਨਾਂ ਲੜਾਈ, ਹਿਜਬੁੱਲਾ ਦੀ ਲੜਾਈ ਇਜ਼ਰਾਈਲ ਜਿਹੜਾ ਉਹ ਲੈਬਨਾਨ ਦੇ ਧੁਰ ਸੈਂਟਰ 'ਚ ਜਾ ਕੇ ਲੜ ਰਿਹਾ, ਰਾਜਧਾਨੀ ਬੈਰੂਤ ਤੱਕ ਅਟੈਕ ਹੋ ਰਹੇ ਨੇ। ਅੱਛਾ, ਉਹ ਲੈਬਨਾਨ ਤਾਂ ਲੈਬਨਾਨ, ਲੈਬਨਾਨ ਨੂੰ ਟੱਪ ਕੇ ਉੱਪਰ ਇੱਕ ਜਿਹੜਾ ਨੌਰਦਰਨ ਸਾਈਡ ਦੇਸ਼ ਪੈਂਦਾ ਹੈ ਲੈਬਨਾਨ ਤੋਂ ਉੱਪਰ, ਸੀਰੀਆ, ਉੱਥੇ ਵੀ ਜਾ ਕੇ ਅਟੈਕ ਕਰ ਰਿਹਾ। ਸੀਰੀਆ 'ਚ ਹੁਣ ਕੋਈ ਸਰਕਾਰ ਤਾਂ ਹੈ ਨਹੀਂ, ਬਸ਼ਰ ਅਲ ਅਸਦ ਦੀ ਸਰਕਾਰ ਤਾਂ ਢਾਈ ਦਿੱਤੀ ਸੀ ਇਹਨਾਂ ਨੇ ਪਹਿਲਾਂ, ਅਤੇ ਉਹਨਾਂ ਨੂੰ ਭਜਾਤਾ ਸੀਗਾ ਰਸ਼ੀਆ ਵੱਲ, ਅਤੇ ਹੁਣ ਜਿਹੜੇ ਵੀ ਸਰਕਾਰ ਹੈਗੀ ਹੈ, ਜੋ ਸੋ ਕਾਲਡ ਉੱਥੇ ਪੋਲੀਟੀਕਲ ਸਿਸਟਮ ਹੈ, ਉਹ ਅਮੈਰੀਕਾ ਦੇ ਕਹੇ ਦੇ ਉੱਤੇ ਚੱਲ ਰਿਹਾ। ਸੋ ਸੀਰੀਆ ਦੇ ਵਿੱਚ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਇਜ਼ਰਾਈਲ ਅਟੈਕ ਵੀ ਕਰ ਦਿੰਦਾ, ਕਬਜ਼ੇ ਵੀ ਲੈ ਲੈਂਦਾ, ਗੋਲਾਨ ਹਾਈਟਸ ਤੱਕ ਪਹੁੰਚ ਚੁੱਕਿਆ ਉਹ, ਗੋਲਾਨ ਹਾਈਟਸ ਜਿਹਦੇ ਲਈ ਕਦੇ ਵਾਅਦਾ ਕੀਤਾ ਸੀ ਇਜ਼ਰਾਈਲ ਨੇ ਵੀ ਨਾ ਨਾ ਅੱਗੇ ਤੋਂ ਨਹੀਂ, ਅੱਗੇ ਤੋਂ ਅਸੀਂ ਇਹਨੂੰ ਕਬਜ਼ੇ 'ਚ ਨਹੀਂ ਲੈਂਦੇ, ਹੁਣ ਫੇਰ ਲਈ ਬੈਠੇ ਨੇ, ਯਾਨੀ ਇਹ ਸਮਝੌਤੇ ਕਿੰਨਾ ਕੁ ਟਿਕਦੇ ਨੇ। ਅੱਛਾ, ਇਹੀ ਇੱਕ ਕਾਰਨ ਹੈ ਕਿ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਸਮਝੌਤਾ ਨਹੀਂ ਹੋ ਰਿਹਾ, ਕਿਉਂਕਿ ਲਾਸਟ ਟਾਈਮ ਜਦੋਂ ਟਰੰਪ ਸਾਹਿਬ ਨੇ ਇਹ ਕਹਿਤਾ ਕਿ ਯੂਕਰੇਨ ਨਾਲ ਨਹੀਂ ਮੈਂ ਗੱਲ ਕਰਨੀ ਹੈਗੀ, ਯੂਕਰੇਨ ਕਿਹੜਾ ਸਾਡੀ ਗੱਲ ਮੰਨਦਾ, ਯੂਕਰੇਨ ਨੇ ਇਹੀ ਗੱਲ ਕਹੀ ਸੀਗੀ ਕਿ ਸਮਝੌਤਾ ਤੁਸੀਂ ਕਰਵਾਉਣਾ ਕਰਵਾ ਦਿਉ, ਬਟ ਜੋ ਵੀ ਗੱਲਾਂ ਤੁਸੀਂ ਪ੍ਰਪੋਜ਼ ਕਰ ਰਹੇ ਹੋ ਉਹਦੇ 'ਚ ਇੱਕ ਗੱਲ ਦੀ ਗਰੰਟੀ ਦੇ ਦਿਉ ਕਿ ਸਾਡੇ ਉੱਤੇ ਅਗਲੇ 15 ਸਾਲ ਕੋਈ ਅਟੈਕ ਨਹੀਂ ਹੁੰਦਾ। ਸਿਰਫ ਡੇਢ ਡੈਕੇਡ ਦੀ ਗਰੰਟੀ ਮੰਗੀ ਸੀ ਯੂਕਰੇਨ ਨੇ, ਉਹ ਅਮੈਰੀਕਾ ਗਰੰਟੀ ਨਹੀਂ ਦੇ ਸਕਿਆ, ਅਤੇ ਅਮੈਰੀਕਾ ਇਹ ਨਹੀਂ ਕਹਿ ਸਕਿਆ ਕਿ ਅਸੀਂ ਹਾਂ ਰਸ਼ੀਆ ਨੂੰ ਮਨਾ ਲਾਂਗੇ। ਰਸ਼ੀਆ ਭਾਵੇਂ ਮੰਨਿਆ ਵੀ ਹੁੰਦਾ, ਰਸ਼ੀਆ ਭਾਵੇਂ ਮੰਨ ਵੀ ਲੈਂਦਾ ਕਿ ਠੀਕ ਹੈ 15 ਸਾਲ ਅਟੈਕ ਨਹੀਂ ਕਰਦੇ, ਪਰ ਅਮੈਰੀਕਾ ਦੀ ਡਿਕਸ਼ਨਰੀ ਦੇ ਵਿੱਚ ਇਹ ਲੌਂਗ ਟਰਮ ਵਾਲੇ ਸਮਝੌਤੇ ਹੈ ਨਹੀਂ, ਕਿਉਂਕਿ ਹੁਣ ਜਿਹੜਾ ਇਹ ਸਮਝੌਤਾ ਹੋਇਆ, ਇਜ਼ਰਾਈਲ ਨੂੰ ਵੀ ਇਹ ਗੱਲ ਪਤਾ ਕਿ ਹਾਲੇ ਫਿਲਹਾਲ 60 ਦਿਨ ਤੋਂ ਅੱਗੇ ਵੀ ਆਪਾਂ ਰੱਬ ਕਰੇ ਕਿ ਪੱਕਾ ਹੀ ਲਾਗੂ ਹੋਵੇ, ਪਰ ਇਜ਼ਰਾਈਲ ਨੂੰ ਇਹ ਗੱਲ ਪਤਾ ਹੈ ਕਿ ਅਮੈਰੀਕਾ ਆਪਣੀ ਜ਼ਬਾਨ ਦਾ ਹੈ ਨਹੀਂ, ਅਤੇ ਅਮੈਰੀਕਾ ਦੇ ਜਿੰਨਾ ਨੇੜੇ ਜਿੰਨਾ ਕਰੀਬ ਔਰ ਅਮੈਰੀਕਨ ਪੋਲੀਟੀਸ਼ੀਅਨਸ ਨੂੰ ਸਮਝਣ ਦੇ ਲਈ ਜਿੰਨਾ ਕਿਸੇ ਕੰਟਰੀ ਨੇ ਖਰਚ ਕੀਤਾ ਅਮੈਰੀਕਾ ਨੂੰ ਉੱਥੋਂ ਦੇ ਸਿਸਟਮ ਨੂੰ ਸਮਝਣ ਦੇ ਲਈ, ਜਿੰਨੀਆਂ ਕਿਸੇ ਦੇਸ਼ ਨੇ ਲੌਬੀਜ਼ ਬਣਾਈਆਂ ਨੇ ਗੈਰ ਅਮਰੀਕੀ ਦੇਸ਼ ਨੇ, ਔਰ ਅਮਰੀਕਾ ਦੇ ਨਾਲ ਹਰ ਜੰਗ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਲੜਦਾ ਰਿਹਾ ਉਹ ਕੋਈ ਹੋਰ ਨਹੀਂ ਹੈਗਾ, ਸਿਰਫ ਇਜ਼ਰਾਈਲ ਹੈ। ਇਜ਼ਰਾਈਲ ਇੱਕ ਪੱਕਾ ਅਤੇ ਗੁਪਤਾੜੀ ਆ ਅਮੈਰੀਕਾ ਦਾ, ਗੁਪਤ ਇਸ ਕਰਕੇ ਕਿਉਂਕਿ ਅਮੈਰੀਕਾ ਦੇ ਲਈ ਬਹੁਤ ਸਾਰੀਆਂ ਖੁਫੀਆ ਜਾਣਕਾਰੀਆਂ ਇਜ਼ਰਾਈਲ ਇਕੱਠੀਆਂ ਕਰਦਾ ਰਿਹਾ ਦੁਨੀਆ ਭਰ ਦੇ ਵਿੱਚੋਂ, ਅਤੇ ਹੁਣ ਉਹ ਕਿੱਥੇ ਕਿੱਥੋਂ ਦੀਆਂ ਕੀਤੀਆਂ ਨੇ ਉਹ ਤਾਂ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਅੱਖਰ ਹੀ ਖੁਫੀਆ ਵਰਤ ਲਿਆ, ਜਦੋਂ ਇਹੀ ਕਹਿ ਦਿੱਤਾ ਕਿ ਬਹੁਤ ਗੁਪਤ ਜਾਣਕਾਰੀਆਂ ਨੇ, ਅਤੇ ਜੇ ਮੈਂ ਤੁਹਾਨੂੰ ਇਹੀ ਦੱਸ ਦੇਵਾਂ, ਮੈਨੂੰ ਤਾਂ ਪਤਾ ਹੀ ਨਹੀਂ ਖੈਰ, ਪਰ ਜੇ ਮੀਡੀਆ

ਨਹੀਂ ਬੈਠੇ ਬੰਦਿਆਂ ਨੂੰ ਪਤਾ ਕਿ ਕੀ ਹੋ ਰਿਹਾ ਅਤੇ ਫਿਰ ਰਹੇ ਰੱਬ ਦਾ ਨਾਂ। ਐਨੀਵੇਜ਼ ਹੁਣ ਇਜ਼ਰਾਈਲ ਦੇ ਲਈ ਇਸ ਸਮਝੌਤੇ ਦੇ ਵਿੱਚ ਕੀ ਹੈ? ਸੋ ਕਹਿਣ ਦਾ ਭਾਵ ਇਹ ਸੀਗਾ, ਇੰਨੀ ਲੰਮੀ ਕਹਾਣੀ ਪੜ੍ਹਨ ਦਾ ਭਾਵ ਇਹ ਹੈ ਕਿ ਇਜ਼ਰਾਈਲ ਤੋਂ ਨੇੜੇ ਅਮਰੀਕਾ ਦਾ ਕੋਈ ਹੋ ਨਹੀਂ ਸਕਦਾ, ਅਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਇਲਮ ਹੈਗਾ, ਪਤਾ, ਔਰ ਅਮੈਰੀਕਾ ਵੀ ਇਜ਼ਰਾਈਲ ਦਾ ਨੇੜੇ ਹੈ, ਕਿਉਂਕਿ ਇਜ਼ਰਾਈਲ ਪਤਾ ਨਹੀਂ ਇਸ ਜੰਗ 'ਚ ਟਿਕ ਪਾਉਂਦਾ ਕਿ ਨਹੀਂ ਟਿਕ ਪਾਉਂਦਾ। ਅਮੈਰੀਕਾ ਨੂੰ ਪਤਾ ਵੀ ਨਹੀਂ ਸੀਗਾ ਕਿ ਇਰਾਨ ਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਕਿ ਨਹੀਂ ਹੈਗੇ। ਇਸੇ ਲਈ ਪਤਾ ਕਰਨ ਦੇ ਲਈ ਉਹਨਾਂ ਨੇ ਆਪਣੀ ਜ਼ਮੀਨ ਤੋਂ ਇੰਨੇ ਕਿਲੋਮੀਟਰ ਦੂਰ ਰਿਸਕ ਲਿਆ ਅਤੇ ਇਰਾਨ ਦੇ ਉੱਤੇ ਅਟੈਕ ਕਰਤਾ, ਇਜ਼ਰਾਈਲ ਦੇ ਨਾਲ ਇਸ ਜੰਗ 'ਚ ਸ਼ਾਮਲ ਹੋ ਗਏ। ਕੁਛ ਹੀ ਮਹੀਨਿਆਂ ਦੇ ਵਿੱਚ ਇਜ਼ਰਾਈਲ ਦੇ ਅੰਦਰ ਇਲੈਕਸ਼ਨਸ ਹੋਣ ਜਾ ਰਹੇ ਨੇ, ਫੈਡਰਲ ਇਲੈਕਸ਼ਨ ਕਹਿ ਲਓ ਜਾਂ ਆਮ ਚੋਣਾਂ, ਅਸੈਂਬਲੀ ਚੋਣਾਂ, ਯਾਨੀ ਕਿ ਇਜ਼ਰਾਈਲ ਦੇ ਵਿੱਚ ਸਰਕਾਰ ਜਿਹੜੀ ਹੈਗੀ ਹੈ ਉਹ ਬਦਲ ਸਕਦੀ ਹੈ, ਬਦਲ ਜਾਊਗੀ ਇਹ ਨਹੀਂ ਕਹਿ ਸਕਦੇ, ਪਰ ਬਦਲ ਸਕਦੀ ਹੈ। ਉਹਦਾ ਕਾਰਨ ਇਹ ਹੈ ਕਿ ਇਜ਼ਰਾਈਲ ਦੇ ਵਿੱਚ ਜਿਹੜੀ ਇਸ ਵਕਤ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਹੈਗੀ ਹੈ, ਉਹਦੇ 'ਤੇ ਉਹਨਾਂ ਦੀ ਪਾਰਟੀ ਦੇ ਵਿੱਚੋਂ ਬਹੁਤ ਸਾਰੇ ਲੀਡਰ ਆਵਾਜ਼ ਚੁੱਕਣ ਲੱਗ ਪਏ ਨੇ ਕਿ ਗਲਤ ਕੀਤਾ ਜੀ ਇਹਨਾਂ ਨੇ, ਜਿਹੜਾ ਆਹ ਸਾਰੇ ਅਟੈਕ ਕਰਕੇ ਗਜ਼ਾ ਦੇ ਨਾਲ ਸਮਝੌਤਾ ਕਰ ਲਿਆ, ਹਿਜਬੁੱਲਾ ਦੇ ਉੱਤੇ ਅਟੈਕ ਕਰਤਾ ਅਤੇ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ, ਉਹਦੇ ਨਾਲ ਘਾਟਾ ਪਊਗਾ। ਹੁਣ ਇਹ ਜਿਹੜੀ ਲਿਕੁਇਡ ਪਾਰਟੀ ਹੈ, ਲਿਕੁਇਡ ਨਹੀਂ ਲਿਕੁਇਡ, ਲਿਕੁਇਡ ਉੱਥੇ ਅੰਗਰੇਜ਼ ਮਤਲਬ ਇਹ ਯਹੂਦੀ ਭਾਸ਼ਾ ਦਾ ਸ਼ਬਦ ਹੈ, ਬਟ ਇਹਦਾ ਮਤਲਬ ਹੈ ਨੈਸ਼ਨਲ ਲਿਬਰਲ ਮੂਵਮੈਂਟ, ਲਿਬਰਲ ਪਾਰਟੀ ਹੈ ਇਹ ਉੱਥੋਂ ਦੀ, ਅਤੇ 1973 ਦੇ ਵਿੱਚ ਇਹ ਪਾਰਟੀ ਬਣੀ ਸੀਗੀ ਜਿਹੜੀ ਇਸ ਵਕਤ ਸਰਕਾਰ ਦੇ ਵਿੱਚ ਹੈ। ਇੱਕ ਕਿਸਮ ਦੀ ਰਾਈਟ ਵਿੰਗਰ ਪਾਰਟੀ ਹੈ ਇਹ, ਅਤੇ ਰਾਈਟ ਵਿੰਗਰ ਏਜੰਡਾ ਇਹ ਅੱਗੇ ਰੱਖਦੇ ਨੇ ਬੈਂਜਾਮਿਨ ਨੇਤਨਯਾਹੂ, ਔਰ ਉੱਥੋਂ ਦੀ ਜਿਹੜੀ ਪਾਰਲੀਮੈਂਟ ਹੈ ਉਹਨੂੰ ਨੈਸਟ ਕਹਿੰਦੇ ਨੇ। ਉਹਦੇ ਵਿੱਚ ਟੋਟਲ 120 ਸੀਟਾਂ ਨੇ, 120 ਦੇ ਵਿੱਚੋਂ ਇਹ ਪਾਰਟੀ ਦੇ ਕੋਲ, ਲਿਕੁਇਡ ਪਾਰਟੀ ਦੇ ਕੋਲ 36 ਸੀਟਾਂ ਨੇ ਅਤੇ 24 ਸੀਟਾਂ ਇਹਨਾਂ ਦੀ ਅਪੋਜੀਸ਼ਨ ਦੇ ਕੋਲ ਨੇ, ਜ਼ਿਆਦਾ ਫਰਕ ਨਹੀਂ ਹੈਗਾ। ਯਸ਼ ਅਤੀਤ ਨਾਮ ਦੀ ਇਹ ਪਾਰਟੀ ਹੈਗੀ ਹੈ, ਇਹ ਵਿਰੋਧੀ ਧਿਰ ਦੇ ਵਿੱਚ ਹੈ, ਇਹ ਇੱਕ ਕਿਸਮ ਦੀ ਲਿਬਰਲ ਪਾਰਟੀ ਹੈ ਵੀ, ਬਟ ਇਹ ਸੈਕੂਲਰਿਜ਼ਮ ਦੇ ਵਿੱਚ ਯਕੀਨ ਰੱਖਦੇ ਨੇ। ਇਨਫੈਕਟ ਜਿਹੜੀ 11 ਸੀਟਾਂ ਵਾਲੀ ਸ਼ਾਸ ਪਾਰਟੀ ਵੀ ਹੈਗੀ ਹੈ, ਸ਼ਾਸ ਪਾਰਟੀ ਬੈਂਜਾਮਿਨ ਨੇਤਨਯਾਹੂ ਨੂੰ ਸਪੋਰਟ ਕਰਦੀ ਹੈ, ਰਾਈਟ ਵਿੰਗਰ ਪਾਰਟੀ ਹੈ ਇਹ ਸ਼ਾਸ, ਇਹਨਾਂ ਦੇ ਵਿੱਚੋਂ ਵੀ ਹੁਣ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਕਿ ਇਰਾਨ ਵਾਲਾ ਅਟੈਕ ਗਲਤ ਕਰਤਾ ਤੁਸੀਂ। ਹੁਣ ਸਾਰੇ ਮਿਲਾ ਕੇ ਇੱਕ ਹੋਰ ਪਾਰਟੀ ਉੱਥੇ ਦੀ, ਵੈਸੇ ਬਲੂ ਐਂਡ ਵਾਈਟ, ਬਹੁਤ ਵੱਡੀ ਪਾਰਟੀ ਨਹੀਂ ਹੈਗੀ ਬਟ ਬਹੁਤ ਛੋਟੀ ਵੀ ਨਹੀਂ ਹੈਗੀ, 8 ਪਾਰਲੀਮੈਂਟੇਰੀਅਨ ਤਾਂ ਉਹਨਾਂ ਦੇ ਕੋਲ ਵੀ ਹੈਗੇ ਨੇ, ਔਰ ਸਰਕਾਰ ਜਿਹੜੀ ਹੈਗੀ ਉਹ ਛੋਟੀਆਂ ਛੋਟੀਆਂ ਪਾਰਟੀਆਂ ਦੇ ਨਾਲ ਰਲ ਕੇ ਬਣੀ ਹੋਈ ਹੈ, ਇੱਕ ਰਿਲੀਜੀਅਸ ਜ਼ਿਓਨਿਸਟ ਪਾਰਟੀ, ਇੱਕ ਯੂਨਾਈਟਿਡ ਟੋਰਾ ਜੂਡਿਜ਼ਮ, ਔਤਮਾ ਪਾਰਟੀ, ਸ਼ਾਸ ਅਤੇ ਲਿਕੁਇਡ, ਇਹ ਸਾਰੀਆਂ ਰਲਾ ਕੇ, ਅਤੇ ਜਿਹੜੀ ਵਿਰੋਧੀ ਧਿਰ ਹੈ ਉਹ ਯਸ਼ ਅਦੀਦ, ਬਲੂ ਐਂਡ ਵਾਈਟ ਅਤੇ ਹੋਰ ਛੋਟੀਆਂ ਛੋਟੀਆਂ ਪਾਰਟੀਆਂ ਜਿਨ੍ਹਾਂ 'ਚ ਇਜ਼ਰਾਈਲ ਬਿਲਿੰਤੂ ਨੂੰ ਜਾਂ ਯੂਨਾਈਟਿਡ ਅਰਬ ਲਿਸਟ, ਯੂਨਾਈਟਿਡ ਅਰਬ ਜਿਹੜੀ ਪਾਰਟੀ ਹੈ ਉਹ ਕਿਸੇ ਤਰੀਕੇ ਦੇ ਨਾਲ ਫਿਰ ਵੀ ਜਿਹੜੀ ਇਸਲਾਮਿਸਟ ਕੰਜ਼ਰਵੇਟਿਵ ਪਾਰਟੀ ਮੰਨੀ ਜਾ ਸਕਦੀ ਹੈ ਇਜ਼ਰਾਈਲ ਦੇ ਵਿੱਚ, ਹਾਲਾਂਕਿ ਉਹਦਾ ਕੋਈ ਬਹੁਤ ਵੱਡਾ ਆਧਾਰ ਨਹੀਂ ਹੋਊਗਾ, ਐਤਕੀ ਤਾਂ ਸ਼ਾਇਦ ਉਹ ਆਪਣੀਆਂ ਸੀਟਾਂ ਵੀ ਖੋਦਣ, 5 ਸੀਟਾਂ ਆਈਆਂ ਸੀ ਪਿਛਲੀ ਵਾਰ, ਪਰ ਫਿਰ ਵੀ ਇਹ ਜਿਹੜੇ ਲਿਬਰਲ ਧੜੇ ਨੇ ਇਕੱਠੇ ਹੋ ਸਕਦੇ ਨੇ। ਯਾਰ ਲਪਿਡ ਜਿਹੜੇ ਨੇ ਉਹ ਨਵੇਂ, ਕਿਉਂਕਿ ਯਸ਼ ਅਦੀਦ ਪਾਰਟੀ ਦੇ ਉਹ ਪ੍ਰਮੁੱਖ ਹੈਗੇ ਨੇ ਔਰ ਪਹਿਲਾਂ ਜਰਨਲਿਸਟ ਰਹਿ ਚੁੱਕੇ ਨੇ ਔਰ ਇਸ ਵਕਤ ਮੀਡੀਆ ਦੇ ਉੱਤੇ ਪੂਰੀ ਪਕੜ ਵੀ ਹੈਗੀ ਹੈ, ਇੱਕ ਵਾਰ ਪ੍ਰਧਾਨ ਮੰਤਰੀ ਵੀ ਉਹ ਰਹਿ ਚੁੱਕੇ ਨੇ ਯਾਰ ਲਪਿਡ ਇਜ਼ਰਾਈਲ ਦੇ, ਮੇਰੇ ਖਿਆਲ ਦੇ ਨਾਲ ਉਹ ਥੋੜ੍ਹੇ ਕੁ ਮਹੀਨਿਆਂ ਦੇ ਲਈ ਉਹ ਪ੍ਰਧਾਨ ਮੰਤਰੀ ਰਹੇ ਸੀਗੇ, ਨੈਫਤਲੀ ਬੈਨਟ ਜਦੋਂ ਪ੍ਰਾਈਮ ਮਿਨਿਸਟਰ ਹੁੰਦੇ ਸੀਗੇ ਤਾਂ ਥੋੜ੍ਹੇ ਕੁ ਦਿਨਾਂ ਦੇ ਲਈ ਪ੍ਰਧਾਨ ਮੰਤਰੀ ਬਣੇ ਸੀ ਜਾਂ ਉਹਨਾਂ ਦੀ ਗੈਰ ਹਾਜ਼ਰੀ 'ਚ, ਸਮਥਿੰਗ ਲਾਈਕ ਦੈਟ, ਪਰ ਫੁੱਲ ਟਾਈਮ ਚੋਣਾਂ ਜਿੱਤ ਕੇ ਪ੍ਰਧਾਨ ਮੰਤਰੀ ਨਹੀਂ ਉਹ ਬਣੇ। ਸੋ ਇਜ਼ਰਾਈਲ ਦੇ ਵਿੱਚ ਆਮ ਚੋਣਾਂ ਹੋਣੀਆਂ ਨੇ, ਯਾਰ ਲਪਿਡ ਦੇ ਹੱਕ ਦੇ ਵਿੱਚ ਹਵਾ ਚੱਲ ਰਹੀ ਹੈ ਅਤੇ ਬੈਂਜਾਮਿਨ ਨੇਤਨਯਾਹੂ ਦੇ ਉਲਟ ਹਵਾ ਚੱਲ ਰਹੀ ਹੈ। ਐਸੇ ਦੇ ਵਿੱਚ ਇੱਕ ਜਿਹੜੀ ਮਿਸਟਰ ਸਿਕਿਉਰਿਟੀ ਬਣੇ ਹੋਏ ਨੇਤਨਯਾਹੂ ਜਾਂ ਉਹਨਾਂ ਦੀ ਇੱਕ ਪੁਰਾਣੀ ਇਮੇਜ ਹੈਗੀ ਹੈ ਉਹਨੂੰ ਨੁਕਸਾਨ ਪਹੁੰਚਿਆ। ਉਹਨੂੰ ਨੁਕਸਾਨ ਕਿੱਦਾਂ ਪਹੁੰਚਿਆ ਕਿ ਲੜਾਈ ਤੁਸੀਂ ਇਕੱਠੇ ਕਰਦੇ ਹੋ, ਸਮਝੌਤੇ ਦੇ ਵਿੱਚ ਤੁਸੀਂ ਸ਼ਾਮਿਲ ਨਹੀਂ ਹੁੰਦੇ,
ਸੋ ਇਹਨੂੰ ਹੁਣ ਜਸਟੀਫਾਈ ਕਿਵੇਂ ਕਰਨਗੇ?

ਇਜ਼ਰਾਈਲ ਦੇ ਵਿੱਚ ਦੇਖਿਓ ਲੋਕ ਜਵਾਬ ਮੰਗਦੇ ਨੇ ਔਰ ਜਵਾਬ ਮੰਗਣਗੇ ਜ਼ਰੂਰ। ਇੰਡੀਆ ਵਰਗਾ ਕੰਮ ਨਹੀਂ ਹੈਗਾ ਕਿ ਇੰਡੀਆ ਦੇ ਵਿੱਚ ਲੜਾਈ ਇੰਡੀਆ ਨੇ ਪਾਕਿਸਤਾਨ 'ਤੇ ਕੀਤੀ ਪਰ ਸਮਝੌਤਾ ਅਮੈਰੀਕਾ ਕਰਾ ਗਿਆ ਅਤੇ ਪ੍ਰਧਾਨ ਮੰਤਰੀ ਤੋਂ ਕਿਸੇ ਨੇ ਜਵਾਬ ਹੀ ਨਹੀਂ ਲਿਆ। ਪਰ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਜਵਾਬ ਲੋਕ ਲੈਣਗੇ ਔਰ ਪੂਰਾ ਪੂਰਾ ਬਣਿਆ ਹੋਇਆ ਇਸ ਗੱਲ ਦਾ ਮਾਹੌਲ ਕਿ ਅਕਤੂਬਰ ਦੇ ਵਿੱਚ ਜਿਹੜਾ ਇੱਕ ਨੇਤਨਯਾਹੂ ਹੈ ਉਹ ਆਪਣੀ ਲਿਕਵਿਡ ਪਾਰਟੀ ਅਤੇ ਦੂਸਰੇ ਜਿਹੜੇ ਗੱਠਜੋੜ ਦੇ ਵਿੱਚ ਛੋਟੇ ਛੋਟੇ ਮੈਂਬਰ ਨੇ ਜਾਂ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਤਾਂ ਉਹਨਾਂ ਨੂੰ ਰੱਖਣੀ ਪਏਗੀ, ਕਿਤੇ ਉਹਨਾਂ ਦੇ ਗੱਠਜੋੜ ਦੇ ਅੰਦਰੋਂ ਹੀ ਉਹਨਾਂ ਦੇ ਖਿਲਾਫ ਬਗਾਵਤ ਨਾ ਸ਼ੁਰੂ ਹੋ ਜਾਵੇ। ਸੋ ਇਜ਼ਰਾਈਲ ਦੇ ਲਈ ਬਹੁਤ ਮਾਇਨਿਆਂ ਦੇ ਵਿੱਚ ਇਹ ਸਮਝੌਤਾ ਜਿਹੜਾ ਹੈਗਾ ਉਹ ਕਾਫੀ ਕਈ ਮਾਇਨਿਆਂ ਤੋਂ ਉਹਨਾਂ ਦੇ ਲਈ ਇਹ ਇੰਪੋਰਟੈਂਟ ਵੀ ਹੈਗਾ ਔਰ ਉਹਨਾਂ ਨੂੰ ਇੰਪੈਕਟ ਵੀ ਕਰਦਾ। ਇਜ਼ਰਾਈਲ ਦੀ ਲੋਕਲ ਪੋਲੀਟਿਕਸ ਦੇ ਵਿੱਚ ਕੱਟੜਵਾਦ ਜਾਂ ਅੱਤਵਾਦ ਜਿਹੜਾ ਇਹ ਇੱਕ ਮਸਲਾ ਬਣਿਆ ਰਹਿੰਦਾ। ਹੁਣ 7 ਅਕਤੂਬਰ 2023 ਨੂੰ ਜਿਹੜਾ ਇੱਕ ਹਮਲਾ ਹੋਇਆ ਸੀ ਇਜ਼ਰਾਈਲ ਦੇ ਉੱਤੇ ਜਿਹੜਾ ਹਮਾਸ ਨੇ ਕੀਤਾ ਸੀ, ਉਹਦੇ ਤੋਂ ਬਾਅਦ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਜ਼ਰਾਈਲ ਦੇ ਕੋਲ ਇੱਕ ਬੜਾ ਵਧੀਆ ਡਿਫੈਂਸ ਸਿਸਟਮ ਹੈ, ਏਅਰ ਡੋਮ ਵਗੈਰਾ ਹੈਗੇ ਨੇ, ਪਲੱਸ ਇਜ਼ਰਾਈਲ ਦੇ ਕੋਲ ਜਿਹੜਾ ਉਹਨਾਂ ਦਾ ਖੁਫੀਆ ਤੰਤਰ ਹੈਗਾ ਉਹ ਬੜਾ ਸਟਰੋਂਗ ਹੈਗਾ, ਉਹਨਾਂ ਦੇ ਕੋਲ ਪਲ ਪਲ ਦੀ ਜਾਣਕਾਰੀ ਹੈ। ਸੋ ਇਜ਼ਰਾਈਲ ਨੇ ਉਸੇ ਹੀ ਪਲ ਪਲ ਦੀ ਜਾਣਕਾਰੀ ਦੇ ਆਧਾਰ ਦੇ ਉੱਤੇ ਈਰਾਨ ਦੇ ਉੱਤੇ ਅਟੈਕ ਕੀਤਾ ਸੀਗਾ, ਕਿਉਂਕਿ ਇਜ਼ਰਾਈਲ ਨੂੰ ਇਹ ਪਤਾ ਲੱਗਿਆ ਸੀਗਾ ਕਿ ਬੜੀ ਜਲਦੀ ਈਰਾਨ ਇਜ਼ਰਾਈਲ 'ਤੇ ਅਟੈਕ ਕਰ ਸਕਦਾ, ਇਸ ਕਰਕੇ ਉਹਨਾਂ ਨੂੰ ਪਹਿਲਾਂ ਉਹਨਾਂ ਦੀ ਜ਼ਮੀਨ ਦੇ ਉੱਤੇ ਉਲਝਾ ਲਿਆ ਜਾਵੇ। ਤਾਂ ਇਸ ਕਰਕੇ ਇਜ਼ਰਾਈਲ ਨੇ ਕਾਲੀ ਕਾਲੀ ਦੇ ਵਿੱਚ ਫਰਵਰੀ ਮਹੀਨੇ 'ਚ ਅਟੈਕ ਕਰਤਾ ਈਰਾਨ ਦੇ ਉੱਤੇ। ਅਤੇ ਹੁਣ ਇਹ ਜਿਹੜਾ ਇਜ਼ਰਾਈਲ ਇਸ ਵਕਤ ਜੰਗ ਦੇ ਮੈਦਾਨ 'ਚ ਘਿਰਿਆ ਹੋਇਆ, ਕਰ ਇਜ਼ਰਾਈਲ ਹੀ ਰਿਹਾ ਅਟੈਕ ਬੇਸ਼ੱਕ ਸਾਰੇ ਪਾਸੇ, ਪਰ ਮਾਹੌਲ ਜਿਹੜਾ ਦੇਸ਼ ਦੇ ਅੰਦਰ ਕੋਈ ਬਹੁਤਾ ਵਧੀਆ ਨਹੀਂ ਹੈਗਾ। ਸੋ ਇਜ਼ਰਾਈਲ ਦੇ ਅੰਦਰੂਨੀ ਮਾਹੌਲ ਦੇ ਲਈ ਵੀ ਇਹ ਸਮਝੌਤਾ ਕਾਫੀ ਹੱਦ ਤੱਕ ਨਾ ਚਾਹੁੰਦੇ ਹੋਏ ਵੀ ਇਜ਼ਰਾਈਲ ਦੇ ਹੱਕ 'ਚ ਜਾਊਗਾ, ਯਾਨੀ ਇਨਟੋਟੈਲਿਟੀ ਇਜ਼ਰਾਈਲ ਦੇ ਹੱਕ 'ਚ ਜਾਊਗਾ। ਬੇਂਜਮਿਨ ਨੇਤਨਯਾਹੂ ਦੇ ਹੱਕ 'ਚ ਜਾਊਗਾ ਕਿ ਨਹੀਂ ਉਹ ਨਹੀਂ ਕਹਿ ਸਕਦੇ, ਸ਼ਾਇਦ ਨਾ ਜਾਵੇ, ਪਰ ਦੇਸ਼ ਇੰਪੋਰਟੈਂਟ ਹੁੰਦਾ। ਉਹ ਕਿਹੜੀ ਸੀਗੀ ਇੱਕ ਟ੍ਰੇਲਰ ਦੇ ਵਿੱਚ ਵੀ ਉਹ ਡਾਇਲੌਗ ਹੈਗਾ ਗਵਰਨਰ, ਜੇ ਉਹ ਤੁਸੀਂ ਦੇਖੋ ਮਨੋਜ ਬਾਜਪੇਈ ਦੀ RBI, ਹਾਲਾਂਕਿ ਵੈਸੇ ਤਾਂ ਉਹ ਇੱਕ ਏਜੰਡਾ ਫਿਲਮ ਹੈਗੀ ਹੈ ਵਿਵੇਕ ਅਗਨਿਹੋਤਰੀ ਸਾਹਿਬ ਵਾਲੀ, ਪਰ ਉਹਦੇ 'ਚ ਇੱਕ ਡਾਇਲੌਗ ਹੈ ਕਿ ਪੋਲੀਟੀਸ਼ੀਅਨ ਪੁੱਛ ਰਿਹਾ ਕਿ ਇੱਦਾਂ ਤਾਂ ਜੇ ਡਿਸੀਜਨ ਲੈ ਲਿਆ ਇੱਦਾਂ ਤਾਂ ਸਾਡੀ ਸਰਕਾਰ ਚਲੀ ਜੂਗੀ। ਤਾਂ ਮਨੋਜ ਬਾਜਪੇਈ ਐਜ਼ ਅ RBI ਗਵਰਨਰ ਕਹਿੰਦੇ ਨੇ ਕਿ ਸਰਕਾਰ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਦੇਸ਼ ਚਲਾ ਗਿਆ ਤਾਂ ਫਿਰ ਕੌਣ ਲੈ ਕੇ ਆਊਗਾ। ਸੋ ਕਈ ਵਾਰ ਕੰਟਰੀ ਐਜ਼ ਅ ਕੰਟਰੀ ਇੱਕ ਯੂਨਿਟ ਇੰਪੋਰਟੈਂਟ ਹੋ ਜਾਂਦਾ। ਹੋ ਸਕਦਾ ਹੈ ਕਿ ਨੇਤਨਯਾਹੂ ਦੀ ਇੱਕ ਬਲੀ ਲਵੇ ਇਹ ਸਿਸਟਮ, ਨੇਤਨਯਾਹੂ ਦੀ ਸਿਆਸੀ ਕਰੀਅਰ ਦੀ ਬਲੀ ਹੋਵੇ, ਅਤੇ ਪਰ ਵੱਡੇ ਪੱਧਰ ਦੇ ਉੱਤੇ ਇਹ ਇਜ਼ਰਾਈਲ ਦੇ ਬਹੁਤਾ ਖਿਲਾਫ਼ ਨਹੀਂ ਜਾਣ ਲੱਗਿਆ ਸਮਝੌਤਾ, ਕਿਉਂਕਿ ਈਰਾਨ ਇਨੀਸ਼ੀਏਟ ਤਾਂ ਨਹੀਂ ਕਰਦਾ, ਹੁਣ ਤਾਂ ਨਹੀਂ ਕਰਦਾ ਘੱਟੋ ਘੱਟ ਅਟੈਕ ਕਰਨ ਦੇ ਲਈ, ਮਾਰਕ ਮਾਈ ਵਰਡਸ, ਈਰਾਨ ਨਹੀਂ ਕਰਦਾ ਇਨੀਸ਼ੀਏਟ। ਈਰਾਨ ਨੇ ਵੈਸੇ ਵੀ ਦਿਖਾ ਦਿੱਤਾ ਹੈ ਬੜੇ ਸੰਜਮ ਦੇ ਨਾਲ ਇਸ ਪੂਰੇ ਅਟੈਕ ਦੇ ਵਿੱਚ, ਇਸ ਪੂਰੀ ਜੰਗ ਦੇ ਵਿੱਚ ਇਜ਼ਰਾਈਲ ਜਿਹੜਾ ਈਰਾਨ ਆ ਉਹਨੇ ਬੜੀ ਧੀਰਜ ਦੇ ਨਾਲ ਬੜੇ ਹੀ ਪੇਸ਼ੈਂਸ ਦੇ ਨਾਲ ਇਹ ਪੂਰੇ ਦੇ ਪੂਰੇ ਮਸਲੇ ਦੇ ਨਾਲ ਨਜਿੱਠਿਆ। ਜਦੋਂ ਲੋੜ ਪੈਂਦੀ ਸੀ ਉਦੋਂ ਹੀ ਅਟੈਕ ਹੁੰਦੇ ਸੀਗੇ ਔਰ ਉਦੋਂ ਇੱਕ ਵਾਰ ਦੇ ਵਿੱਚ ਇੱਕ ਵੱਡਾ ਅਟੈਕ ਈਰਾਨ ਕਰ ਦਿੰਦਾ ਸੀ, ਪਰ ਕੋਈ ਵੀ ਐਸੇ ਅਟੈਕ ਨਹੀਂ ਕੀਤੇ ਜਿਹਦੇ ਨਾਲ ਸਿਵਿਲੀਅਨਸ ਨੂੰ ਨੁਕਸਾਨ ਹੋਵੇ। ਹਾਂ, ਸਿਵਿਲੀਅਨ ਦੀ ਪ੍ਰੋਪਰਟੀ ਨੂੰ ਜ਼ਰੂਰ ਨੁਕਸਾਨ ਹੋਇਆ ਹੋ ਸਕਦਾ, ਜਿਵੇਂ ਦੁਬਈ ਦੇ ਵਿੱਚ ਕਈ ਥਾਵਾਂ 'ਤੇ ਅਟੈਕ ਕੀਤੇ, ਉਹ ਸਿਰਫ ਈਰਾਨ ਨੇ ਇੱਕ ਦਿਖਾਵੇ ਦੇ ਲਈ ਕੀਤੇ ਸੀਗੇ, ਨਹੀਂ ਤਾਂ ਜੇ ਕਰਨੇ ਹੁੰਦੇ ਤਾਂ ਚੱਜ ਨਾਲ ਵੀ ਕਰ ਦਿੰਦੇ, ਪਰ ਉਹਨਾਂ ਨੇ ਦਿਖਾਵੇ ਲਈ ਕੀਤੇ ਸੀਗੇ ਕਿ ਆਹ ਦੇਖੋ ਦੁਨੀਆ ਦਾ ਸਭ ਤੋਂ ਚਮਚਮਾਉਂਦਾ ਸ਼ਹਿਰ, ਅਤੇ ਜਿੱਥੇ ਕਿਹਾ ਜਾਂਦਾ ਹੈ ਕਿ ਅਮੈਰੀਕਾ ਦਾ ਬੇਸ ਹੈ, ਅਮੈਰੀਕੀ ਆਰਮੀ ਜਿਹਦੇ ਨਾਲ ਖੜ ਗਈ ਅਤੇ ਫਿਰ ਖੜ ਗਈ ਅਤੇ ਫਿਰ ਉਹਨੂੰ ਕਾਹਦਾ ਡਰ, ਅਤੇ ਇਸੇ ਕਰਕੇ ਦਿਖਾਇਆ ਸੀਗਾ ਕਿ ਅਮੈਰੀਕਨ ਆਰਮੀ ਬੇਸ਼ੱਕ ਖੜੀ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ। ਅਤੇ ਇਹਦੇ ਨਾਲ ਦੂਜੇ ਦੇਸ਼ਾਂ ਨੂੰ ਵੀ ਕੰਨ ਹੋ ਗਏ ਨੇ, ਰਸ਼ੀਆ ਨੂੰ ਵੀ ਪਤਾ ਚੱਲ ਗਿਆ, ਨੌਰਥ ਕੋਰੀਆ ਨੂੰ ਵੀ ਪਤਾ ਚੱਲ ਗਿਆ, ਮੋਸਟ ਇੰਪੋਰਟੈਂਟਲੀ ਚਾਈਨਾ ਨੂੰ ਵੀ ਪਤਾ ਚੱਲ ਗਿਆ ਕਿ ਜੇ ਈਰਾਨ ਕਰ ਸਕਦਾ ਤਾਂ ਫਿਰ
कोई भी देश कर सकता है अमेरिकन बेसिस दे उत्ते अटैक। अच्छा हुण इस समझौते दे नाल भारत दे उत्ते की असर पैणगे, भारत नूं इहदा की फायदा हो सकदा है? इंडियन प्राइम मिनिस्टर ने इहदा वेलकम तां जरूर किया हैगा, पर इस समझौते दा असर दुनिया भर दे देशां नूं जो होना है उही इंडिया नूं होना है। तेल ते गैस दीआं कीमतां दी विच कंट्रोल ते उहदी सप्लाई, क्योंकि भारत बहुत बड़े पद्धर दे उत्ते मिडल ईस्ट या इन्हां खाड़ी देशां तों अपनियां तेल दीआं जरूरतां पूरियां करदा सी। भारत दा सिर्फ जे घरेलू खपत दा जिहड़ा तेल हैगा ते गैस हैगी है उहदा 90% भारत इंपोर्ट करदा है, और 60% तों ज़्यादा इस इंपोर्ट दे विच्चों खाड़ी देशां तों आउंदा है, इराक तों, साउदी अरब तों, कुवैत तों, संयुक्त अरब अमीरात तों, और ये 60% दे विच अद्धे तो ज़्यादा तेल जिहड़ा हॉर्मुज़ स्ट्रेट तों आउंदा है। सो मौजूदा संघर्ष या उस समझौते तो बाद संघर्ष दे उत्ते होए सीज़फायर तो बाद सब तो ज़्यादा जिहड़ी आवाजाई चलनी है हॉर्मुज़ स्ट्रेट दी उहदा सब तो वध फायदा भारत नूं ही होना है। तेल दीआं कीमतां दे विच कमी करूगी भारत सरकार या नहीं ये तां नहीं किहा जा सकदा, दुनिया दे दूजे देशां दे बारे भविखबाणी हो सकदी है, पर भारत सरकार भारत दे लोकां दे लई कोई मदद दा कदम चुके उहदी फिलहाल कोई गरंटी नहीं है। ते तेल बहुत बड़ी तादाद दे विच भारत खरीद रहे, जाहिर जी गल है कि वह सस्ता हो सकता जे सरकार चाहे तो, ते यही एक मोटा फायदा हैगा। इनफैक्ट ईरान दे विच भी इंडियनज़ रहिंदे ने और बड़ी गिनती च रहिंदे ने, और दुनिया दे विच जिन्ने खाड़ी देशां च सब तो ज़्यादा इंडियनज़ रहिंदे ने उन्ने किसी भी होर खिते च नहीं रह रहे। खाड़ी देशां च वैसे ईरान नूं शामिल किया नहीं जाता, पर साउदी अरब, कतर, UAE, ओमान, इन्हां देशां च जिन्ने इंडियनज़ रहिंदे ने, तो फिर उस तो बाद ईरान की गिनती नूं भी जोड़ दिता जाए तो यह बहुत बड़ी आबादी है। ये घट्टो घट नहीं तो जे ज़्यादा नहीं तो घट्टो घट 4 to 5 crore की यह आबादी हैगी है जिहड़ी मिडल ईस्ट दे विच रह रही हैगी है, और हॉर्मुज़ स्ट्रेट दे उत्ते कंट्रोल किहदा रहूगा किहदा नहीं ये भी जिहड़ा इस समझौते दे सामने आने तो बाद 16 June तो बाद पता लग सकता है कि इहदे ते कंट्रोल किहदा रहना हैगा। आस्ट्रेलिया की जे गल करिए आस्ट्रेलिया दे विच भी असर लगभग उही देखण नूं मिलणगे जो इंडिया च ने। एक खबर लगी सी SBS दी जिहदे च यूनिवर्सिटी UTS दे प्रोफेसर ने टिम हारकोट चीफ इकोनोमिस्ट ने देश दे प्रमुख अर्थशास्त्रियों चो एक ने, उन्होंने RBA दी बैठक दे उत्ते टिप्पणी देने तो पहला जिहड़ी अज दे दिन फैसला आना उहदे तो पहला हॉर्मुज़ स्ट्रेट दे उत्ते अपनी टिप्पणी दिती है। हारकोट ने यह गल कही है कि दुनिया के सब तो इंपोर्टेंट ट्रेड रूट दे दुबारा तो तुर पैन दे नाल आस्ट्रेलिया दे उत्ते की असर पैणगे यह समझन दी लोड़ है। एक तो यह कि यह जिहड़ा ग्लोबल ऑयल प्राइसिस ने यह मार्केट दी गेन और चेन नूं बरकरार रखते हैं, हालांकि एनर्जी मार्केट जिहड़ी हैगी है उहदे विच कोई खास फर्क नहीं पैन लग्या, एनर्जी दे विच बिजली भी आ जाती है और फ्यूल भी आ जाते हैं, हाले तुरंत प्रभाव दे नाल कोई फर्क नहीं पैन लग्या, पर लंबे टाइम तक इहदे च फर्क जरूर पऊगा, आने वाले दिनों दे विच इहदे नाल फर्क जरूर पै जाएगा। और दूजी गल इह कि ईरान भारत की तरह बहुत सारे जिहड़े गिनती दे विच भारती ने मध्य पूर्व की तरह वह इत्थे भी रह रहे हैं, और भारत की तरह आस्ट्रेलियन जिहड़े ने बड़ी गिनती च वह इत्थे भी रह रहे हैं मिडल ईस्ट दे विच रह रहे हैं, सो उन्हां दी आवाजाई दे उत्ते भी फर्क पऊगा, और डोमैसटिक पॉलिसीज भी जिहड़ियां ने सरकार दियां वह इंपैक्ट होणगियां, क्योंकि 30 June नूं सरकार दा जिहड़ा फ्यूल एक्साइज कट है वह लागू होण जा रहा, सो इस करके लागू नहीं कह सकते पर एक्साइज कट खत्म होने जा रहे हैं, सो 30-32 cents पर लीटर कीमत बढ़ जाएगी, यानी $2 तो उपर $2.10 प्रति लीटर तो उपर ये कीमत चले जाएगी,
ਇਸ ਕਰਕੇ ਵੀ ਇਹ ਆਸਟ੍ਰੇਲੀਆ ਦੇ ਲਈ ਅਹਿਮ ਹੈਗਾ ਕਿ ਇਹ ਸਮਝੌਤਾ ਹੋ ਤਾਂ ਗਿਆ ਛੇਤੀ ਛੇਤੀ ਸਿਰੇ ਵੀ ਚੜ ਜਾਵੇ ਪਰ ਉਹਦੇ ਤੋਂ ਬਾਅਦ ਦੁਨੀਆ ਦੇ ਹਾਲਾਤ ਕੁਝ ਜ਼ਿਆਦਾ ਖਰਾਬ ਨਾ ਹੋਣ ਕਿਉਂਕਿ ਮਿਡਲ ਈਸਟ ਦੀ ਜੰਗ ਨੇ ਪੂਰੀ ਦੁਨੀਆ ਦੇ ਹਾਲਾਤ ਖਰਾਬ ਕਰਤੇ ਸੀਗੇ ਸੋ ਹੁਣ ਉਮੀਦ ਇਹ ਹੈਗੀ ਹੈ ਕਿ ਟਰੰਪ ਸਾਹਿਬ ਇਹ ਸਮਝੌਤੇ 'ਚ ਜ਼ਿਆਦਾ 3-5 ਨਹੀਂ ਕਰਨਗੇ ਅਤੇ ਇਰਾਨ ਨੂੰ ਜ਼ਿਆਦਾ ਡਰਾਉਣਗੇ ਧਮਕਾਉਣਗੇ ਵੀ ਨਹੀਂ ਅਤੇ ਇਜ਼ਰਾਈਲ ਦੇ ਵੀ ਹੱਥ ਬੰਨ੍ਹ ਕੇ ਰੱਖਣਗੇ ਫਿਲਹਾਲ ਜਿੰਨੀ ਦੇਰ ਜਿਵੇਂ ਘਰ ਦੇ ਵਿੱਚ ਕੁੱਤਾ ਹੁੰਦਾ ਨਾ ਉਹਨੂੰ ਖੁੰਟੇ 'ਤੇ ਬੰਨ੍ਹ ਦਿੰਦੇ ਹਾਂ ਕਿ ਪਹਿਲਾਂ ਮਹਿਮਾਨ ਨੂੰ ਅੰਦਰ ਵਾੜ ਲਈਏ ਫਿਰ ਇਹਨੂੰ ਰਿਲੀਜ਼ ਕਰ ਦਾਂਗੇ ਸੋ ਉਸੇ ਤਰੀਕੇ ਦੇ ਨਾਲ ਜਿਹੜਾ ਅਮਰੀਕਾ ਨੂੰ ਇਜ਼ਰਾਈਲ ਨੂੰ ਬੰਨ੍ਹ ਕੇ ਰੱਖਣਾ ਹੋਏਗਾ ਕਿ ਹਾਲੇ ਸਮਝੌਤਾ ਸਿਰੇ ਚੜ ਜਾਵੇ ਫਿਰ ਇਹਨੂੰ ਰਿਲੀਜ਼ ਕਰ ਦਾਂਗੇ ਇਹਨਾਂ ਫੈਕਟਸ ਨੂੰ ਅਤੇ ਹਾਲ ਫਿਲਹਾਲ ਇਹ ਜਿਹੜਾ ਇਹ ਇਰਾਨ ਅਤੇ ਇਜ਼ਰਾਈਲ ਦੇ ਹਵਾਲੇ ਦੇ ਨਾਲ ਦੁਨੀਆ ਭਰ ਦੇ ਵਿੱਚ ਹੋ ਵਾਪਰ ਰਿਹਾ।

ਦੂਜੀ ਰਿਪੋਰਟ ਦੇ ਵੱਲ ਆਈਏ ਇਹ ਰਿਪੋਰਟ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਹੋਈ ਹੈ ਸੋ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਮੁੱਖ ਮੰਤਰੀ ਨੂੰ ਗੁਰੂਦੁਖੀ ਤੇ ਖਾਲਸਾ ਪੰਥ ਵਿਰੋਧੀ ਕਰਾਰ ਦੇ ਦਿੱਤਾ ਗਿਆ ਔਰ ਫੈਸਲਾ ਉਸ ਵੀਡੀਓ ਦੇ ਉੱਤੇ ਲਿਆ ਗਿਆ ਜਿਹਨੂੰ ਮੁੱਖ ਮੰਤਰੀ ਨੇ ਪਹਿਲਾਂ ਹੀ ਏ ਆਈ ਦੇ ਨਾਲ ਬਣੀ ਹੋਈ ਜਨਰੇਟ ਕੀਤੀ ਹੋਈ ਦੱਸਿਆ ਸੀ ਅਕਾਲ ਤਖ਼ਤ ਕਹਿੰਦਾ ਕਿ ਅਸੀਂ ਤਾਂ ਫੋਰੈਂਸਿਕ ਜਾਂਚ ਕਰਵਾਈ ਹੈ ਏ ਆਈ ਵਾਲੀ ਨਹੀਂ ਹੈਗੀ ਇਹ ਅਤੇ ਹੁਣ ਦੇਖੋ ਇਹਦੇ 'ਤੇ ਅੱਗੇ ਕੀ ਕੁਛ ਹੁੰਦਾ ਪਰ ਅਕਾਲ ਤਖ਼ਤ ਸਾਹਿਬ ਦੀ ਇਹ ਇਕੱਤਰਤਾ ਅਤੇ ਉਹਦੇ ਤੋਂ ਬਾਅਦ ਇਹ ਜਿਹੜਾ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾਇਆ ਜਾਣਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਅਗਲੇ ਕਦਮ ਬਲਤੇਜ ਪੰਨੂ ਹੋਰਾਂ ਨੇ ਇੱਕ ਸਟੇਟਮੈਂਟ ਵੀ ਦਿੱਤੀ ਉਹ ਕਹਿੰਦੇ ਕਿ ਜਿਹੜੀ ਸਿੰਘ ਸਾਹਿਬਾਨ ਦੀ ਰਿਪੋਰਟ ਆਈ ਉਹ ਰਿਪੋਰਟ 'ਚ ਕਿਤੇ ਵੀ ਨਹੀਂ ਇਹ ਦੱਸਿਆ ਗਿਆ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਕੌਣ ਹੈ ਨਹੀਂ ਸਿੰਘ ਸਾਹਿਬਾਨ ਦੀ ਨਹੀਂ ਸੋਰੀ ਉਹ ਜਿਹੜੀ ਫੋਰੈਂਸਿਕ ਦੀ ਰਿਪੋਰਟ ਹੈ ਉਹਨਾਂ ਕਿਹਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਕੋਲ ਕੁਛ ਹੋਰ ਤੱਥ ਵੀ ਨੇ ਉਹ ਵੀ ਅਸੀਂ ਜਨਤਕ ਕਰਾਂਗੇ ਸੋ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫੈਸਲਾ ਸੁਣਾਇਆ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂਦੁਖੀ ਅਤੇ ਖਾਲਸਾ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਗੁਰੂ ਖਾਲਸਾ ਪੰਥ ਇਸ ਨੂੰ ਕਦੇ ਵੀ ਮੂੰਹ ਨਾ ਲਗਾਵੇ ਹੁਣ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਧਾਰਮਿਕ ਸਿਆਸੀ ਸੰਕਟ ਆਉਂਦਾ ਅਤੇ ਅਕਾਲ ਤਖ਼ਤ ਸਾਹਿਬ ਦਾ ਰੁੱਖ ਕੀ ਹੁੰਦਾ ਅਕਾਲ ਤਖ਼ਤ ਸਾਹਿਬ ਦਾ ਸੰਕਲਪ ਕੀ ਹੈ ਉਹ ਤੁਹਾਨੂੰ ਦੱਸਦੇ ਚੱਲਦੇ ਹਾਂ ਭਾਰਤ ਦੇ ਵਿੱਚ ਸਿੱਖ ਕੌਮ ਦੇ ਪੰਜ ਸ਼੍ਰੋਮਣੀ ਅਸਥਾਨ ਨੇ ਜਿਨ੍ਹਾਂ ਨੂੰ ਤਖ਼ਤ ਕਿਹਾ ਜਾਂਦਾ ਤਖ਼ਤ ਖੱਖੇ ਪੈਰ ਬਿੰਦੀ ਆ ਤਖ਼ਤ ਤਖ਼ਤ ਫਾਰਸੀ ਭਾਸ਼ਾ ਦਾ ਸ਼ਬਦ ਹੈ ਔਰ ਇਹਦਾ ਅਰਥ ਹੈਗਾ ਸ਼ਾਹੀ ਗੱਦੀ ਸ਼ਾਹੀ ਸਿੰਘਾਸਨ ਜਿਹਦੇ 'ਤੇ ਰਾਜਾ ਮਹਾਰਾਜਾ ਜਾਂ ਸਮਰਾਟ ਬੈਠ ਕੇ ਆਪਣਾ ਸ਼ਾਸਨ ਚਲਾਉਂਦੇ ਨੇ ਤਖ਼ਤੋਂ ਤਾਜ ਦੇ ਉੱਤੇ ਕਹਿੰਦੇ ਹੁੰਦੇ ਨਾ ਤਾਜ ਯਾਨੀ ਸਿਰ ਦੇ ਉੱਤੇ ਅਤੇ ਤਖ਼ਤ ਜਿਹਦੇ ਉੱਤੇ ਰਾਜਾ ਬਹਿੰਦਾ ਉਹਦਾ ਕੌਣ ਹੁੰਦਾ ਉਹਨੂੰ ਪਹਿਨਣ ਵਾਲਾ ਉਹਦਾ ਸਿਖਰਲਾ ਅਧਿਕਾਰੀ ਜਿੰਨੇ ਵੀ ਤਖ਼ਤ ਨੇ ਸਮੇਂ ਦੇ ਵਿੱਚ ਬੱਝੇ ਹੋਏ ਉਹ ਸਾਰੇ ਨਾਸ਼ਵਾਨ ਨੇ ਪਰ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਦੇ ਉੱਤੇ ਜਿਹੜੀ ਜਾਣਕਾਰੀ ਉਪਲਬਧ ਹੈ ਉਹਦੇ 'ਚ ਇਹ ਲਿਖਿਆ ਹੋਇਆ ਕਿ ਗੁਰਮਤਿ ਦੇ ਵਿੱਚ ਜਿਸ ਤਖ਼ਤ ਦਾ ਜ਼ਿਕਰ ਆਉਂਦਾ ਉਹ ਨਾਸ਼ਵਾਨ ਨਹੀਂ ਹੈ ਸਦੀਵੀ ਹੈ ਤਖ਼ਤ ਦੇ ਐਸੇ ਸੰਕਲਪ ਨੂੰ ਹੀ ਗੁਰੂ ਸਾਹਿਬਾਨ ਨੇ ਆਪ ਰੂਪਮਾਨ ਕੀਤਾ ਸੀ ਅਮਲੀ ਜਾਮਾ ਪਹਿਨਾਇਆ ਸੀ ਸੋ ਸਿੱਖਾਂ ਦੇ ਵਿੱਚ ਤਖ਼ਤ ਕੋਈ ਵਿਅਕਤੀ ਕੋਈ ਸਮੂਹ ਕੋਈ ਗਤੀਵਿਧੀਆਂ ਦਾ ਕੇਂਦਰ ਨਹੀਂ ਹੈਗਾ ਕੋਈ ਥਾਂ ਨਹੀਂ ਹੈਗੀ ਬਲਕਿ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂ ਸੱਤਾ ਹੀ ਜਿਹੜੀ ਹੈਗੀ ਉਹ ਤਖ਼ਤ ਹੈ ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਜਾਣਕਾਰੀ ਉਪਲਬਧ ਕਰਵਾਈ ਗਈ ਉਹਦੇ 'ਚ ਗੁਰਦੁਆਰੇ ਸਭ ਦੇ ਸਾਂਝੇ ਨੇ ਪਰ ਤਖ਼ਤਾਂ ਦਾ ਸੰਬੰਧ ਸਿਰਫ ਗੁਰਸਿੱਖਾਂ ਦੇ ਨਾਲ ਹੈ ਤਖ਼ਤਾਂ ਦੀਆਂ ਗਤੀਵਿਧੀਆਂ ਦਾ ਸੰਚਾਲਨ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਮਜ਼ਦ ਜਥੇਦਾਰ ਕਰਦੇ ਨੇ ਸਿੱਖਾਂ ਦੇ ਪੰਜ ਤਖ਼ਤ ਨੇ ਅਕਾਲ ਤਖ਼ਤ ਅੰਮ੍ਰਿਤਸਰ ਸਾਹਿਬ 'ਚ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਦੂਜਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ 'ਚ ਇਹ ਇੱਥੇ 1699 ਨੂੰ ਜਿਹੜੀ ਵਿਸਾਖੀ ਹੋਈ ਸੀ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਔਰ ਇੱਥੋਂ ਹੀ ਸਿੱਖਾਂ ਦੇ ਪੰਜ ਕਕਾਰ ਕੇਸ ਸਣੇ ਰੱਖਣ ਦੀ ਜਿਹੜੀ ਇੱਕ ਰਹਿਤ ਮਰਿਆਦਾ ਸੀ ਉਹਦੀ ਸ਼ੁਰੂਆਤ ਹੋਈ ਸੀ ਇਹਨੂੰ ਵੀ ਬੜਾ ਅਹਿਮ ਮੰਨਿਆ ਜਾਂਦਾ ਤੀਜਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਦਸਮ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ ਸੀ ਅਤੇ ਸਰੂਪ ਸੰਪੰਨ ਕੀਤਾ ਸੀਗਾ ਇੱਥੋਂ ਪੂਰਾ ਦਾ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪੰਨ ਹੋ ਗਿਆ ਸੀ ਚੌਥਾ ਤਖ਼ਤ ਹੈਗਾ ਸ਼੍ਰੀ ਹਰਿਮੰਦਰ ਸਾਹਿਬ ਪਟਨਾ 'ਚ ਇਹ ਦਸਮ ਗੁਰੂ ਦੀ ਜਨਮ ਧਰਤੀ ਹੈ ਅਤੇ ਪੰਜਵਾਂ ਅਬਚਲ ਨਗਰ ਨੰਦੇੜ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਪੈਂਦਾ ਇੱਥੇ ਦਸਵੇਂ ਗੁਰੂ ਦਾ ਆਖਰੀ ਸਮਾਂ ਬੀਤਿਆ ਉੱਥੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸ਼ਬਦ ਗੁਰੂ ਦੇ ਲੜ ਲਗਾਇਆ ਅਤੇ ਕਿਹਾ ਕਿ ਹੁਣ ਕੋਈ ਵੀ ਵਜੂਦੀ ਰੂਪ ਦੇ ਵਿੱਚ ਗੁਰੂ ਨਹੀਂ ਹੋਊਗਾ ਸ਼ਬਦ ਗੁਰੂ ਹੋਊਗਾ ਸੋ ਗੁਰੂ ਗ੍ਰੰਥ ਸਾਹਿਬ ਨੂੰ ਆਦਿ ਗ੍ਰੰਥ ਨੂੰ ਇੱਕ ਹਮੇਸ਼ਾ ਦੇ ਲਈ ਗੁਰੂ ਐਲਾਨ ਦਿੱਤਾ ਗਿਆ ਸੋ ਇਹ ਪੰਜ ਤਖ਼ਤ ਨੇ ਅਕਾਲ ਤਖ਼ਤ ਜਿਹੜਾ ਉਹ ਸਿੱਖਾਂ ਦੇ ਪੰਜ ਵੈਸੇ ਕੋਈ ਰੈਂਕਿੰਗ ਨਹੀਂ ਹੈਗੀ ਇੱਦਾਂ ਨਹੀਂ ਹੈਗਾ ਕਿ ਇਹ ਨੰਬਰ 1 ਤਖ਼ਤ ਹੈ ਨੰਬਰ 2 ਹੈ ਰੈਂਕਿੰਗ ਹੋ ਵੀ ਨਹੀਂ ਸਕਦੀ ਹੋਣੀ ਵੀ ਨਹੀਂ ਚਾਹੀਦੀ ਪਰ ਫਿਰ ਵੀ ਸਰਬ ਉੱਚਤਾ ਵਾਲਾ ਜਿਹੜਾ ਤਖ਼ਤ ਆ ਉਹ ਅਕਾਲ ਤਖ਼ਤ ਸਾਹਿਬ ਹੈ ਇਤਿਹਾਸਕ ਸਰੋਤਾਂ ਦੇ ਮੁਤਾਬਕ ਇਹਦੀ ਸਥਾਪਨਾ ਸਿੱਖਾਂ ਦੇ 6ਵੇਂ ਗੁਰੂ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀਗੀ। ਔਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਹੀ ਇਹ ਉਸਰਿਆ ਹੋਇਆ। ਸਿੱਖ ਇਤਿਹਾਸਕਾਰ ਜਿੰਨੇ ਵੀ ਨੇ ਉਹ ਇਹ ਮੰਨਦੇ ਨੇ ਕਿ ਅਕਾਲ ਤਖ਼ਤ ਸਿੱਖੀ ਦਾ ਕੇਂਦਰ ਮੰਨਿਆ ਜਾ ਸਕਦਾ, ਯਾਨੀ ਕਿ ਜਿਹੜਾ ਹੁਕਮਨਾਮਾ ਅਕਾਲ ਤਖ਼ਤ ਵੱਲੋਂ ਜਾਰੀ ਹੁੰਦਾ ਉਹ ਪੂਰੇ ਪੰਥ ਦੇ ਉੱਤੇ ਲਾਗੂ ਹੁੰਦਾ, ਔਰ ਇਹ ਹੁਕਮਨਾਮਾ ਸਾਰੇ ਸਿੱਖਾਂ ਦੇ ਲਈ ਮੰਨਣਾ ਜ਼ਰੂਰੀ ਵੀ ਹੁੰਦਾ। ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਨੂੰ 400 ਸਾਲ ਤੋਂ ਵੀ ਵੱਧ ਸਾਲ ਹੋ ਗਏ ਨੇ। ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਨੇ ਜਦੋਂ ਇਹ ਪਤਾ ਲੱਗਦਾ ਕਿ ਸੰਕਟ ਦੇ ਸਮੇਂ ਧਾਰਮਿਕ ਫੈਸਲਿਆਂ ਅਤੇ ਅੱਗੇ ਰਣਨੀਤੀ ਦੇ ਲਈ ਸਿੱਖ ਜਿਹੜੇ ਨੇ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਇਕੱਤਰ ਹੁੰਦੇ ਰਹੇ ਨੇ, ਹੁਣ ਵੀ ਹੋਏ ਨੇ। ਦਰਅਸਲ ਪਹਿਲਾਂ ਵੀ ਬੜੀ ਵਾਰ ਹੋਇਆ ਕਿ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਨੇਤਾਵਾਂ ਦੇ ਖਿਲਾਫ਼ ਫੈਸਲੇ ਆਏ ਹੋਣ। ਪਿਛਲੇ ਸਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਾਰਤ ਦੀ, ਪੰਜਾਬ ਦੀ ਨਹੀਂ, ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ, ਉਹਦੇ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਫੈਸਲਾ ਸੁਣਾਇਆ ਸੀਗਾ। ਅਕਾਲ ਤਖ਼ਤ ਦੇ ਅੱਗੇ ਹੋ ਚੁੱਕੇ ਸੀਗੇ ਪਿਛਲੇ ਸਾਲ 2024 ਦੇ ਵਿੱਚ। ਸੁਖਬੀਰ ਬਾਦਲ ਨੂੰ 2007 ਤੋਂ 2017 ਤੱਕ ਅਕਾਲੀ ਸਰਕਾਰ ਦੇ ਵਿਵਾਦਿਤ ਫੈਸਲਿਆਂ ਕਰਕੇ ਤਨਖਾਹੀਆ ਕਰਾਰ ਦਿੱਤਾ ਸੀਗਾ, ਔਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਵੀਰ ਸਿੰਘ ਨੂੰ ਇੱਕ ਚਿੱਠੀ ਵੀ ਲਿਖੀ ਸੀ ਸੁਖਬੀਰ ਬਾਦਲ ਨੇ, ਜਲਦੀ ਫੈਸਲਾ ਸੁਣਾਉਣ ਦੀ ਅਪੀਲ ਵੀ ਕੀਤੀ ਸੀਗੀ, ਬੇਨਤੀ ਵੀ ਕੀਤੀ ਸੀ। ਫਿਰ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਅਤੇ ਹੋਰ ਦੂਜੇ ਅਕਾਲੀ ਆਗੂਆਂ ਨੂੰ 2 ਦਸੰਬਰ 2024 ਨੂੰ ਧਾਰਮਿਕ ਸਜ਼ਾ ਸੁਣਾ ਦਿੱਤੀ ਸੀਗੀ। ਅਤੇ ਜਦੋਂ ਕੋਈ ਸਿੱਖ ਗਲਤੀ ਕਰਦਾ ਤਾਂ ਉਸ ਹਾਲਾਤ ਦੇ ਵਿੱਚ ਅਕਾਲ ਤਖ਼ਤ ਸਾਹਿਬ ਗੁਨਾਹਗਾਰ ਨੂੰ ਆਪ ਤਲਬ ਕਰਦਾ ਅਤੇ ਫਿਰ ਉਹ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੇਸ਼ ਹੋ ਸਕਦਾ ਹੈ। ਜਦੋਂ ਜੇਕਰ ਕੋਈ ਸਿੱਖ ਆਪਣੇ ਆਪ ਹੀ ਪੇਸ਼ ਹੁੰਦਾ ਤਾਂ ਉਹਦੇ ਲਈ ਇੱਕ ਅਲੱਗ ਤੋਂ ਕਾਰਵਾਈ ਜਿਹੜੀ ਉਹ ਪਵਾਈ ਵੀ ਜਾ ਸਕਦੀ ਹੈ ਅਤੇ ਫਿਰ ਉਹਨੂੰ ਬੁਲਾਇਆ ਜਾ ਸਕਦਾ। ਸੋ ਸਿੱਖੀ ਦੇ ਵਿੱਚ ਅਕਾਲ ਤਖ਼ਤ ਦਾ ਮੰਤਵ ਨਮਰਤਾ ਅਤੇ ਹਲੀਮੀ ਪੈਦਾ ਕਰਨਾ ਸਿੱਖਾਂ ਦੇ ਅੰਦਰ। ਔਰ ਅੱਗੇ ਵੀ ਇਹ ਹੋਇਆ ਕਿ ਮੁੱਖ ਮੰਤਰੀ ਟੰਗ ਲਏ ਹੁਣ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ ਜਿਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ 1988 'ਚ ਧਾਰਮਿਕ ਸਜ਼ਾ ਲੱਗੀ ਸੀਗੀ, ਉਦੋਂ 21 ਦਿਨ ਗੁਰੂ ਘਰ ਦੀ ਸੇਵਾ ਕਰਨ ਦੇ ਲਈ ਉਹਨਾਂ ਨੂੰ ਆਖਿਆ ਗਿਆ ਸੀਗਾ ਅਤੇ ਉਹ ਧਾਰਮਿਕ ਸਜ਼ਾ ਉੱਥੇ ਲੱਗੀ ਸੀਗੀ। ਅਕਾਲ ਤਖ਼ਤ ਦੇ ਉੱਤੋਂ ਬਹੁਤ ਸਾਰੇ ਐਸੇ ਫੈਸਲੇ ਲਏ ਗਏ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਹੋਵੇ ਜਾਂ ਇੱਕ ਵੱਖਰੇ ਨਜ਼ਰੀਏ ਦੇ ਨਾਲ ਪੇਸ਼ ਕੀਤਾ ਹੋਵੇ। 1762 ਦੇ ਵਿੱਚ ਇੱਕ ਘੱਲੂਘਾਰੇ ਦੇ ਬਾਅਦ 1702 ਦੇ ਵਿੱਚ ਘੱਲੂਘਾਰੇ 1702 ਕਿ 1762 ਛੋਟਾ ਜਾਂ ਵੱਡਾ ਘੱਲੂਘਾਰੇ ਦੇ ਦਰਮਿਆਨ ਅਕਾਲ ਤਖ਼ਤ ਸਾਹਿਬ ਤੋਂ ਇਕੱਤਰ ਹੋ ਕੇ ਫੈਸਲਾ ਲਿਆ ਗਿਆ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲਿਆ ਜਾਊਗਾ। ਉਦੋਂ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਕੇ ਅਬਦਾਲੀ ਤੋਂ ਬਦਲਾ ਲਿਆ ਸੀ, ਨਹੀਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਸੀ ਹੁੰਦੇ। ਬੜੇ ਧਾੜਵੀ ਆਉਂਦੇ ਜਾਂਦੇ ਰਹਿੰਦੇ ਸੀਗੇ, ਕਿਸੇ ਤੋਂ ਬਦਲੇ ਨਹੀਂ ਸੀ ਲਏ ਜਾਂਦੇ। ਔਰ ਅਬਦਾਲੀ ਦੇ ਹਮਲਿਆਂ ਦੇ ਨਾਲ ਪੰਜਾਬ ਨੂੰ ਜਿੰਨਾ ਨੁਕਸਾਨ ਹੋਇਆ ਸੀ ਇਸੇ ਕਰਕੇ ਅਕਾਲ ਤਖ਼ਤ ਤੋਂ ਇਹ ਬਦਲਾ ਲੈਣ ਦਾ ਜਿਹੜਾ ਇੱਕ ਹੁਕਮ ਜਿਹੜਾ ਉਹ ਜਾਰੀ ਕੀਤਾ ਗਿਆ ਸੀ। ਆਧੁਨਿਕ ਸਮਿਆਂ ਦੀ ਗੱਲ ਕਰੀਏ ਤਾਂ 1978 ਨੂੰ ਨਿਰੰਕਾਰੀਆਂ ਦੇ ਬਾਈਕਾਟ ਦਾ ਹੁਕਮਨਾਮਾ ਵੀ ਅਕਾਲ ਤਖ਼ਤ ਨੇ ਹੀ ਜਾਰੀ ਕੀਤਾ ਸੀ, ਔਰ ਉਹ ਤੋਂ ਬਾਅਦ ਫਿਰ ਇਹ ਜਿਹੜਾ ਸਿੱਖਾਂ ਅਤੇ ਨਿਰੰਕਾਰੀਆਂ ਦੇ ਦਰਮਿਆਨ ਝੜਪਾਂ ਹੋਣ ਲੱਗ ਪਈਆਂ ਸੀ ਅਤੇ ਫਿਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਆਮ ਜਿਹੇ ਨਹੀਂ ਸੀ ਰਹੇ। ਸੋ ਜਿਹੜਾ 10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਦਾ ਹੁਕਮ ਸੀ ਉਹਦੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪੂਰੀ ਤਰ੍ਹਾਂ ਦੇ ਨਾਲ ਬਦਲ ਕੇ ਰਹਿ ਗਈ ਸੀ। ਇਸ ਤਰੀਕੇ ਦੇ ਨਾਲ ਡੇਰਾ ਸੱਚਾ ਸੌਖਾ ਸੌਦਾ ਮੁਖੀ ਰਾਮ ਰਹੀਮ ਉਹਨੇ ਵੀ ਖਿਲਾਫ਼ ਅਕਾਲ ਤਖ਼ਤ ਨੇ ਹੁਕਮ ਦਿੱਤਾ ਹੋਇਆ। ਸੋ ਬੜੇ ਸਾਰੇ ਮੌਕੇ ਆਏ ਨੇ ਜਦੋਂ ਅਕਾਲ ਤਖ਼ਤ ਨੇ ਆਪਣੀ ਉਲੰਘਣਾ ਦੇ ਹੁਕਮ ਦਿੱਤੇ ਹੋਣ, ਪਰ ਹੁਣ ਆਮ ਆਦਮੀ ਪਾਰਟੀ ਕਿਹੜਾ ਸਬੂਤ ਦਿੰਦੀ ਹੈ ਔਰ ਕਿਵੇਂ ਸਾਬਤ ਕਰਦੀ ਹੈ ਕਿ ਜਿਹੜੀ ਉਹ ਵੀਡੀਓ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਹੀਂ ਸੀ, ਅਤੇ ਉਹਦੀ ਰਿਪੋਰਟ ਕਿਵੇਂ ਜਨਤਕ ਕੀਤੀ ਜਾਂਦੀ ਹੈ, ਉਹਦੇ ਨਾਲ ਜੁੜੀ ਇਹ
ਐਪੀਸੋਡ ਦੇ ਵਿੱਚ ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਸੀਗੀ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੀਆਂ ਜਿਹੜੀਆਂ ਦੋ ਰਿਪੋਰਟਾਂ ਉਹਨਾਂ ਦਾ ਵਿਸਤਾਰ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਵੇ, ਫਿਰ ਉਹ ਵੀ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਹੋਏ ਚੱਲਾਂਗੇ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ। ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਨੌਜਵਾਨ ਰੱਬ ਦੀ ਭਾਲ ਦੇ ਵਿੱਚ ਨਿਕਲੇ, ਆਪਣੇ ਗ੍ਰਸਤੀ ਜੀਵਨ ਤੋਂ ਅੱਕ ਕਾ ਕੇ ਉਸ ਸਫ਼ਰ ਦੇ ਉੱਤੇ ਨਿਕਲੇ ਜਿਹੜਾ ਆਸਾਨ ਨਹੀਂ ਸੀ। ਜਿੱਦਾਂ ਕਿਸੇ ਨੇ ਦੱਸਿਆ ਉਸੇ ਪਾਸੇ ਨੂੰ ਹੋ ਤੁਰੇ, ਕਿਸੇ ਨੇ ਕਿਹਾ ਪਹਾੜਾਂ ਦੇ ਵਿੱਚ ਚਲੇ ਜਾਓ ਉੱਥੇ ਚਲੇ ਗਏ, ਕਿਸੇ ਨੇ ਕਿਹਾ ਗੁਫਾਵਾਂ ਦੇ ਵਿੱਚ ਬਹਿ ਜਾਓ ਉਹ ਕੀਤਾ, ਕਿਸੇ ਨੇ ਕਿਹਾ ਭੁੱਖੇ ਰਹਿ ਕੇ ਤਪ ਕਰੋ, ਕਿਸੇ ਨੇ ਕਿਹਾ ਯੋਗ ਕਰੋ। ਜਿੱਥੇ ਜਿੱਥੇ ਵੀ ਕੁੱਗ ਦੱਸ ਪਾਉਂਦਾ ਉਸ ਜਗ੍ਹਾ ਦੇ ਉੱਤੇ ਚਲੇ ਜਾਂਦੇ, ਲੰਮਾ ਸਮਾਂ

ਲੱਗਾ ਕਿ ਜਿੱਦਾਂ ਆਪਾਂ ਇਹ ਸਮਾਂ ਵਿਅਰਥ ਹੀ ਗਵਾ ਦਿੱਤਾ ਹੋਵੇ। ਲੰਮਾ ਸਮਾਂ ਪਹਾੜਾਂ 'ਚ ਰਹਿਣ ਦੇ ਕਰਕੇ ਬਿਲਕੁਲ ਸੁੱਕੇ ਕੰਨਾ ਹੋ ਗਏ, ਹੱਡੀਆਂ ਦੀ ਮੁੱਠ। ਸੋਚਿਆ ਵਾਪਸ ਆਪਣੇ ਪਿੰਡ ਨੂੰ ਚੱਲਦੇ ਹਾਂ। ਹਲੇ ਪਹਾੜ ਥੱਲੇ ਉਤਰੇ ਹੀ ਸੀ, ਖੇਤਾਂ 'ਚ ਕੰਮ ਕਰਦਾ ਇੱਕ ਬਾਪੂ ਟੱਕਰ ਪਿਆ। ਕਹਿਣ ਲੱਗਾ, ਨੌਜਵਾਨ ਨੂੰ ਖਾਂਦੇ ਨਹੀਂ ਜੇ ਕੁਛ, ਉਹ ਤੁਹਾਡੇ ਤੋਂ ਤੇ ਕਾਮ ਹੀ ਨਾ ਰੱਜੇ, ਆਓ ਬੈਠੋ, ਤੁਹਾਨੂੰ ਮੈਂ ਅੰਨ ਛਕਾਵਾਂ। ਪੁੱਛਿਆ ਤਾਂ ਸਾਰੀ ਕਹਾਣੀ ਦੱਸ ਦਿੱਤੀ ਤੇ ਬਾਬੇ ਨੇ ਹੱਸ ਕੇ ਕਿਹਾ, ਇੰਨੀ ਕੁ ਗੱਲ ਤੇ ਪੁੱਤਰੋ ਇੰਨੇ ਧੱਕੇ ਕਾਹਤੋਂ ਖਾਧੇ? ਉਹਨਾਂ ਦੇ ਕੰਨ ਖੜੇ ਹੋ ਗਏ। ਜਿਹੜੀ ਗੱਲ ਦੇ ਲਈ ਆਪਾਂ ਇੰਨੇ ਯਤਨ, ਇੰਨੇ ਜਫ਼ਰ ਜਾਲ ਆਏ ਹਾਂ, ਇਹਦੇ ਲਈ ਇਹ ਕੋਈ ਵੱਡੀ ਗੱਲ ਹੀ ਨਹੀਂ, ਇਹ ਕੀ ਕਹੀ ਜਾਂਦਾ? ਹਾਂ ਤੁਸੀਂ ਠੀਕ ਸੁਣਿਆ, ਉਹ ਰੱਬ ਨੂੰ ਪਾਉਣਾ ਕਿਹੜੀ ਵੱਡੀ ਗੱਲ ਹੈ? ਪਹਾੜਾਂ 'ਚ ਜਾਣ ਦੀ ਇੱਕ ਲੋੜ ਹੀ, ਤੁਹਾਨੂੰ ਮੈਂ ਇੱਥੇ ਦੱਸ ਦੇਣਾ। ਬਸ ਨਿਕਾ ਜਿਹਾ ਮੇਰਾ ਕੰਮ ਕਰਨਾ ਪਊਗਾ, ਤੁਸੀਂ ਇੱਦਾਂ ਕਰਨਾ ਵੀ ਉਹ ਸਾਹਮਣੇ ਖੂਹ ਦੇ ਵਿੱਚੋਂ ਇੱਕ ਇੱਕ ਬਾਲਟੀ ਪਾਣੀ ਦੀ ਭਰ ਕੇ ਇਸ਼ਨਾਨ ਕਰਨਾ, ਤੇ ਸਮਝ ਲਓ ਕਿ ਜੇ ਤੁਸੀਂ ਇਹ ਕਰ ਲਿਆ ਤੇ ਰੱਬ ਪਾ ਲਿਆ। ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਧੀਰਜ ਬਣਾਈ ਰੱਖਿਓ, ਸੰਯਮ ਬਣਾਈ ਰੱਖਿਓ, ਹੌਸਲਾ ਬਣਾਈ ਰੱਖਿਓ, ਡੋਲਿਓ ਨਾ, ਕਾਹਲੇ ਨਾ ਪਿਓ। ਮਨ ਦੇ ਵਿੱਚ ਜੋ ਵੀ ਵਿਚਾਰ ਆਉਣਗੇ ਉਹਨਾਂ ਨੂੰ ਕਾਬੂ ਦੇ ਵਿੱਚ ਰੱਖਿਓ। ਜੇ ਉਹ ਕਾਬੂ ਦੇ ਵਿੱਚ ਨਾ ਰਹੇ ਤਾਂ ਫਿਰ ਮੈਂ ਕੀ, ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਨੌਜਵਾਨਾਂ ਨੂੰ ਯਕੀਨ ਤੇ ਨਹੀਂ ਆਇਆ, ਇੱਕ ਦੂਸਰੇ ਦੇ ਮੂੰਹ ਵੱਲ ਵੇਖਿਆ, ਮਨ ਹੀ ਮਨ ਸੋਚਿਆ ਕਿ ਇਹ ਕੀ ਗੱਲਾਂ ਕਹੀ ਜਾਂਦਾ, ਹੁਣ ਮਨਾ ਵੀ ਨਹੀਂ ਸੀ ਕਰ ਸਕਦੇ। ਇੰਨਾ ਸਤਿਕਾਰਯੋਗ ਬੰਦਾ, ਵੱਡੀ ਉਮਰ ਦਾ, ਰੋਟੀ ਪਾਣੀ ਛਕਾਇਆ, ਮਨਾ ਵੀ ਕਰਨੋ ਰਹੇ, ਚੁੱਪ ਚੁਪੀਤੇ ਉੱਠ ਕੇ ਖੂਹ ਵੱਲ ਨੂੰ ਤੁਰ ਪਏ। ਜਾ ਕੇ ਇੱਕ ਜਣਾ ਤਾਂ ਬਾਲਟੀ ਵੇਖ ਕੇ ਪਲਟਾ, ਬਾਲਟੀ ਦੇ ਥੱਲੇ ਥੱਲਾ ਨਹੀਂ ਸੀ ਹੈਗਾ। ਆ ਕੇ ਬਾਪੂ ਨੂੰ ਕਹਿਣ ਲੱਗਾ, ਬਾਲਟੀ ਦੇ ਥੱਲੇ ਦੇ ਥੱਲਾ ਨਹੀਂ ਹੈਗਾ, ਪਾਣੀ ਨਿਕਲ ਨਹੀਂ ਸਕਦਾ, ਕੋਈ ਹੋਰ ਬਾਲਟੀ ਹੈ? ਤਾਂ ਬਾਪੂ ਅੱਗੋਂ ਖਿੜ ਖੜਾ ਕੇ ਹੱਸ ਪਿਆ। ਨੌਜਵਾਨ ਨੂੰ ਲੱਗਾ ਮੇਰੀ ਖਿੱਲੀ ਉਡਾਈ ਹੈ। ਉਹਨੇ ਉੱਥੇ ਉਸ ਜਗ੍ਹਾ ਦੇ ਉੱਤੇ ਰੁਕਣਾ ਹੁਣ ਬਿਹਤਰ ਨਾ ਸਮਝਿਆ, ਉਹਨੂੰ ਲੱਗਾ ਇਹ ਕੋਈ ਪਾਗਲ ਆ, ਇਹਦਾ ਦਿਮਾਗ ਹਿੱਲਿਆ, ਇਹ ਐਵੇਂ ਸਾਡੇ ਨਾਲ ਖੇਡਾਂ ਖੇਡਦਾ, ਅਸੀਂ ਅੱਧੀ ਦੁਨੀਆ ਵੇਖ ਆਏ ਹਾਂ, ਵੱਡੇ ਤੋਂ ਵੱਡੇ ਰਿਸ਼ੀ ਮੁਨੀ ਦੀ ਦੱਸ ਪਈ ਉੱਥੋਂ ਆਏ ਹਾਂ, ਇਹਨੇ ਸਾਨੂੰ ਕੀ ਦੱਸਣਾ? ਦੂਸਰੇ ਦੇ ਮਨ ਦੇ ਵਿੱਚ ਖੁਰੇ ਕੀ ਆਇਆ, ਉਹਨੇ ਬਾਲਟੀ ਫੜੀ ਅਤੇ ਖੂਹ ਦੇ ਵਿੱਚ ਸੁੱਟ ਦਿੱਤੀ, ਉੱਪਰ ਨੂੰ ਖਿੱਚੀ, ਖਾਲੀ। ਦੁਬਾਰਾ ਕੋਸ਼ਿਸ਼ ਕੀਤੀ, ਫਿਰ ਦੁਬਾਰਾ ਕੋਸ਼ਿਸ਼ ਕੀਤੀ, ਉਹ ਬਾਪੂ ਵੀ ਉੱਥੇ ਬੈਠਾ ਵੇਂਦਾ ਰਿਹਾ ਅਤੇ ਨੌਜਵਾਨ ਦੇ ਮਨ 'ਚ ਵੀ ਪਤਾ ਨਹੀਂ ਕੀ ਆਇਆ, ਉਹ ਵੀ ਨਹੀਂ ਡੋਲਿਆ। ਜਦੋਂ ਸ਼ਾਮੀ ਪਈਆਂ ਤਾਂ ਬਾਪੂ ਨੇ ਜਾ ਕੇ ਜਾਮ ਫੜੀ, ਬਸ ਕਰ ਨੌਜਵਾਨਾਂ, ਸਮਝ ਲਾ ਤੂੰ ਰੱਬ ਪਾ ਲਿਆ। ਤੇਰੇ ਅੰਦਰ ਉਹ ਧੀਰਜ ਹੈਗੀ ਹੈ, ਤੇਰੇ ਅੰਦਰ ਉਹ ਠਰਮਾ ਹੈਗਾ, ਤੇਰੇ ਅੰਦਰ ਉਹ ਕਾਲ ਨਹੀਂ ਜੋ ਤੇਰੇ ਸਾਥੀ ਦੇ ਅੰਦਰ ਸੀ। ਹੋ ਸਕਦਾ ਤੂੰ ਬਹੁਤ ਪਹਿਲਾਂ ਵੀ ਪਾ ਲੈਂਦਾ, ਪਰ ਕਈ ਵਾਰੀ ਸਾਡੇ ਨਾਲ ਮਾੜਾ ਸਲਾਹਕਾਰ ਤੁਰਿਆ ਫਿਰਦਾ ਹੋਵੇ, ਉਹਦੇ ਕਰਕੇ ਵੀ ਆਪਾਂ ਨੁਕਸਾਨ ਕਰਵਾ ਲੈਂਦੇ ਹਾਂ।

ਅਸਲ ਦੇ ਵਿੱਚ ਜੋ ਤੁਹਾਨੂੰ ਚਾਹੀਦਾ ਸੀ ਉਹ ਤੁਸੀਂ ਮੇਰੇ ਨਾਲੋਂ ਵੀ ਵੱਧ ਇਕੱਠਾ ਕਰ ਲਿਆ ਹੈ। ਜਿੰਨੀ ਥਾਂ 'ਤੇ ਤੂੰ ਘੁੰਮੇ ਹੋ ਉਨੀ ਥਾਂ ਦੇ ਉੱਤੇ ਮੈਂ ਨਹੀਂ ਸੀ ਘੁੰਮ ਪਾਇਆ। ਮੈਂ ਕਦੀ ਸੋਚ ਵੀ ਨਹੀਂ ਸਕਦਾ ਆਪਣੇ ਖੇਤਾਂ ਨੂੰ ਛੱਡ ਕੇ ਪਹਾੜਾਂ 'ਚ ਤੱਲਿਆ ਜਾਵਾਂ, ਜੰਗਲਾਂ ਦੇ ਵਿੱਚ ਜਾ ਕੇ ਇੰਨਾ ਸਮਾਂ ਰਹਿ ਲਵਾਂ, ਇੰਨਾ ਸਮਾਂ ਭੁੱਖਾ ਰਹਿ ਲਵਾਂ। ਜਿੰਨੀ ਤੁਹਾਡੀ ਘਾਲਣਾ ਉਨੀ ਮੇਰੀ ਨਹੀਂ, ਮੈਂ ਤੁਹਾਨੂੰ ਕੀ ਦੱਸਣਾ। ਪਰ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਤੁਹਾਨੂੰ ਇੰਨਾ ਦੱਸ ਸਕਦਾ ਕਿ ਜਿਹੜੇ ਇਨਸਾਨ ਨੂੰ ਥੱਲਾ ਨਾ ਹੋਵੇ ਉਹਦੇ ਵਿੱਚ ਗਿਆਨ ਨਹੀਂ ਟਿਕਦਾ, ਉਹਦੇ ਵਿੱਚ ਐਨਰਜੀ, ਉਹਦੇ ਵਿੱਚ ਊਰਜਾ ਨਹੀਂ ਟਿਕਦੀ। ਉਹ ਇੱਧਰੋਂ ਗਿਆਨ ਪਾਉਂਦਾ ਅਤੇ ਉੱਧਰੋਂ ਨਿਕਲੀ ਜਾਂਦਾ, ਬਿਲਕੁਲ ਇਸ ਬਾਲਟੀ ਵਾਂਗੂ, ਜਿੱਦਾਂ ਇਹ ਖੂਹ ਦੇ ਵਿੱਚੋਂ ਜਾਂਦੀ ਹੈ, ਪਾਣੀ ਦੇ ਵਿੱਚੋਂ ਦੀ ਤਾਂ ਹੋ ਆਉਂਦੀ ਹੈ ਪਰ ਪਾਣੀ ਨੂੰ ਆਪਣੇ ਨਾਲ ਨਹੀਂ ਲੈ ਕੇ ਆ ਪਾਉਂਦੀ ਕਿਉਂਕਿ ਇਹਨੂੰ ਥੱਲਾ ਨਹੀਂ ਹੈਗਾ। ਪਾਣੀ ਰੁਕੇ ਵੀ ਕਿੱਥੇ? ਇਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਤੁਸੀਂ ਕਿੰਨੇ ਖੂਹਾਂ ਦੇ ਵਿੱਚੋਂ ਹੋ ਕੇ ਮੁੜ ਆਏ ਜੇ। ਇਸ ਕਰਕੇ ਤੁਹਾਨੂੰ ਗਿਆਨ ਨਹੀਂ ਮਿਲਿਆ ਕਿਉਂਕਿ ਤੁਸੀਂ ਕੁਝ ਇਕੱਠਾ ਹੀ ਨਹੀਂ ਕੀਤਾ। ਇਨਸਾਨ ਨੂੰ ਜ਼ਰੂਰੀ ਹੈ ਕਿ ਉਹ ਇਸ ਬਾਲਟੀ ਵਾਂਗੂ ਪਹਿਲਾਂ ਥੱਲਾ ਲਾ ਲਵੇ ਅਤੇ ਫਿਰ ਉਹਦੇ ਵਿੱਚ ਜਿਹੜੀਆਂ ਵੀ ਚੰਗੀਆਂ ਗੱਲਾਂ ਤੁਹਾਨੂੰ ਵੇਖਣ ਨੂੰ ਮਿਲਣ ਉਹ ਪਾਣੀ ਵਾਂਗੂ ਆਪਣੇ ਅੰਦਰ ਭਰ ਕੇ ਹਮੇਸ਼ਾ ਦੇ ਲਈ ਰੱਖਣ, ਉਹਨਾਂ ਨੂੰ ਵਰਤਣ, ਉਹਨਾਂ ਨੂੰ ਵਰਤਣ, ਉਸ ਨੂੰ ਅੱਗੇ ਵੰਡਣ। ਤੁਸੀਂ ਤਾਂ ਆਪਣੇ ਜੋਗਾ ਨਹੀਂ ਇਕੱਠਾ ਕਰ ਬੈਠੇ, ਆਪਣੇ ਜੋਗਾ ਨਹੀਂ ਇਕੱਠਾ ਕਰ ਸਕੇ ਤਾਂ ਗਾਂਹ ਕੀ ਦਊਗੇ? ਨੌਜਵਾਨ ਨੂੰ ਉਹ ਮਿਲ ਗਿਆ ਸੀ ਜੋ ਉਹਨੂੰ ਬੜੇ ਯਤਨ ਜਾਲ ਕੇ ਵੀ ਨਹੀਂ ਮਿਲਿਆ। ਹੁਣ ਉਹ ਬੈਠ ਕੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਜਿਨ੍ਹਾਂ ਨੂੰ ਉਹ ਪਿਛਲੇ ਸਾਲਾਂ ਦੇ ਵਿੱਚ ਮਿਲਿਆ ਉਹਨਾਂ ਦੀਆਂ ਗੱਲਾਂ ਨੂੰ ਇਸ ਬਜ਼ੁਰਗ ਦੀਆਂ ਗੱਲਾਂ ਦੇ ਨਾਲ ਮੇਲ ਮੇਲ ਕੇ ਸੋਚਦਾ ਵੇਖਦਾ। ਗੱਲਾਂ ਤਾਂ ਲਗਭਗ ਇੱਦਾਂ ਦੀਆਂ ਹੀ ਸੀ, ਜਾਂ ਉਹਨਾਂ ਦੇ ਸਮਝਾਉਣ ਦੇ ਵਿੱਚ ਗਲਤੀ ਹੋ ਗਈ ਜਾਂ ਮੇਰੇ ਸਮਝਣ ਦੇ ਵਿੱਚ, ਅਤੇ ਜਾਂ ਫਿਰ ਬਜ਼ੁਰਗ ਸਹੀ ਕਹਿੰਦੇ। ਜਦੋਂ ਤੁਹਾਡੇ ਨਾਲ ਸਾਥ ਕਾਹਲ ਵਾਲਾ ਹੋਵੇ ਫਿਰ ਵੀ ਕਈ ਵਾਰੀ ਤੁਸੀਂ ਮੰਜ਼ਿਲ 'ਤੇ ਨਹੀਂ ਪਹੁੰਚ ਪਾਉਂਦੇ, ਜਾਂ ਤੁਸੀਂ ਉਸ ਨੂੰ ਆਪਣੇ ਵਿੱਚ ਢਾਲ ਲਵੋ ਜਾਂ ਉਹ ਤੁਹਾਡੇ ਵਿੱਚ ਢਲ ਜਾਵੇ। ਗੱਲ ਇਹ ਕਿ ਇੱਕ ਤਾਂ ਸਾਡਾ ਸਾਥ ਬੜਾ ਜ਼ਰੂਰੀ ਹੈ, ਦੂਸਰਾ ਸਾਡੀ ਜ਼ਿੰਦਗੀ ਦੇ ਵਿੱਚ ਠਰਮਾ ਹੋਣਾ ਬੜਾ ਜ਼ਰੂਰੀ ਹੈ, ਹੌਂਸਲਾ, ਸਬਰ, ਸੰਤੋਖ ਹੋਣਾ ਬੜਾ ਜ਼ਰੂਰੀ ਹੈ, ਧੀਰਜ ਬੜੀ ਜ਼ਰੂਰੀ ਹੈ। ਕਾਲੀ ਦੇ ਵਿੱਚ ਹਮੇਸ਼ਾ ਹੀ ਬੰਦਾ ਮਾਰਿਆ ਜਾਂਦਾ, ਚਾਹੇ ਕਿਸੇ ਵੀ ਸਫ਼ਰ ਦੇ ਉੱਤੇ ਨਿਕਲਿਆ ਹੋਵੇ। ਹੁਣ ਅਸੀਂ ਰੱਬ ਨੂੰ ਪਾਉਣ ਤਾਂ ਨਹੀਂ ਨਿਕਲੇ ਘਰੋਂ, ਪਰ ਕੰਮਾਂ ਕਾਰਾਂ 'ਤੇ ਜ਼ਰੂਰ ਚੱਲੇ ਹਾਂ, ਕੁਛ ਧਨ ਕਮਾਉਣ, ਰੋਟੀ ਕਮਾਉਣ, ਅਤੇ ਸੜਕਾਂ ਦੇ ਉੱਤੇ ਵੀ ਤਾਂ ਕਾਹਲ ਹੀ ਆ ਜਿਹੜੀ ਮਰਵਾ ਦਿੰਦੀ ਆ। ਕੰਮਾਂ ਕਾਰਾਂ ਦੇ ਉੱਤੇ ਵੀ ਤਾਂ ਸਾਡੀ ਕਾਹਲ ਹੀ ਆ ਜਿਹੜੀ ਕਾਹਲੀ ਕਾਹਲੀ ਦੇ ਵਿੱਚ ਸਾਡੇ ਕੋਲੋਂ ਕੰਮ 'ਚ ਗਲਤੀ ਕਰਵਾ ਦਿੰਦੀ। ਘਰ ਦੇ ਵਿੱਚ ਵੀ ਤਾਂ ਕਾਹਲ ਹੀ ਆ ਜਿਹੜੀ ਸਾਡੀ ਸਬਜ਼ੀ ਭਾਜੀ ਸਹੀ ਨਹੀਂ ਬਣ ਦਿੰਦੀ, ਸਾਫ਼ ਸਫਾਈ ਸਹੀ ਨਹੀਂ ਕਰਵਾਉਣ ਦਿੰਦੀ। ਸਾਡੀ ਕਾਹਲ ਹੀ ਆ ਜਿਹੜੀ ਆਪਾਂ ਗੱਡੀ ਆਉਣ ਹੀ ਛੱਡ ਜਾਂਦੇ ਹਾਂ। ਸਾਡੀ ਕਾਹਲ ਹੀ ਆ ਜਿਹੜਾ ਆਪਾਂ ਕਈ ਵਾਰੀ ਦਰਵਾਜ਼ਾ ਬੰਦ ਕਰਨਾ ਭੁੱਲ ਜਾਂਦੇ ਹਾਂ, ਚਾਬੀ ਲਾਉਣੀ ਭੁੱਲ ਜਾਂਦੇ ਹਾਂ। ਕੁੱਲ ਮਿਲਾ ਕੇ ਹਰ ਇੱਕ ਕੰਮ ਦੇ ਵਿੱਚ ਕਾਹਲ ਮਾੜੀ। ਸਿਆਣੇ ਕਹਿੰਦੇ ਨੇ ਕਾਹਲੀ ਅੱਗੇ ਟੋਏ। ਜੇ ਤੁਸੀਂ ਕਿਸੇ ਦੀ ਗੱਲ ਧਿਆਨ ਦੇ ਨਾਲ ਸੁਣ ਲਵੋ, ਕਾਹਲੀ ਨਾ ਕਰੋ, ਸਬਰ ਰੱਖੋ ਅਤੇ ਤੁਸੀਂ ਕੁਛ ਵੀ ਹਾਸਲ ਕਰ ਸਕਦੇ ਹੋ, ਕੁਛ ਵੀ ਪਾ ਸਕਦੇ ਹੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

ਕਾਰਪੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: बलजीत, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
0: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਹਾਂਜੀ ਹਾਂ।

0: ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

0: ਸਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 40 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੋਟਾ ਨਹੀਂ ਖਾ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਕਾਲ ਲੱਖ ਆਕਾਸਾਂ ਆਕਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਐ ਸਮੁੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇਖ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਐਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੇ ਫਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਡਾਨ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ ਜੋਗ ਚ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
करमी करमी होए विचार सच्चा सच्चा दरबार तिथै सोहन पंच परवान नदरी करम पवै निशान कच पकाई उथै पाए नानक गया जापे जाए धर्म खंड का एहो धर्म ज्ञान खंड का खो करम केते पवन पानी बैसंतर केते कान महेश केते ब्रह्मे कार्त कड़िया रूप रंग के वेश केतिया करम भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते केते देवी वेश केते देव दानव मुन केते केते रतन समुंद केतिया खानी केतिया बाणी केते पात नरिंद केतिया सुरती सेव केते नानक अंतनांत ज्ञान खंड में ज्ञान प्रचंड तिथै नाद बनोद कोट आनंद शर्म खंड की बाणी रूप तिथै कारत कड़ी है बहुत अनूप कांकिया गल्ला कथिया ना जाए जे को कह पिछे पछताए तिथै कड़ी है सुरत मत मन बुद्ध तिथै कड़ी है सुरां सिदा की सुध कर्म खंड की बाणी जोर तिथै होर न कोई हो।

ਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਜਿੱਥੇ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪਤਾਓ, ਪਾਂਡਾ ਭਾਓ ਅੰਮ੍ਰਿਤ ਤਿਤ ਕਾਲ, ਕੜੀਏ ਸ਼ਬਦ ਸੱਚੀ।

ਬੜੇ ਬੜਿਆਰ ਅਵਚਾਰ ਇਸਾਰ ਕੀ ਧਾਰ ਬਿਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕੋ ਰਾਜ ਕਰੇਂਗੇ ਕੋਟਿ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ ਪਸੇ ਜਮਫਾ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤ

ਜੜਾਉ ਸਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਕਹਿ ਨਾਨਕ ਸਬਦ ਰਤਨ ਹੈ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਹਰ ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਲਬਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ ਸੱਚ ਸੋਇਲਾ।

ਸੋਰਠ ਮਹੱਲਾ ਤੀਜਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ।

0: ਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਦੀਨਾ ਬੰਧੂ ਪਤਿਤ ਪਾਵਨ ਸ਼ਬਦ ਬਾਣੀ ਦੇ ਅਵਤਾਰ ਹਲਤ ਪਲਤ ਦੇ ਰੱਖਿਅਕ ਲੋਕ ਪ੍ਰਲੋਕ ਸੁਹੇਲਾ ਕਰਨ ਵਾਲੇ ਦੀਨ ਦੁਨੀਆ ਦੇ ਵਾਲੀ ਰਹਿਮਤਾਂ ਦੇ ਸਾਗਰ ਸ਼ਾਹੇ ਸ਼ਹਿਨਸ਼ਾਹ ਪ੍ਰਤੱਖ ਸਤਿਗੁਰੂ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਸੰਸਾਰ ਭਰ ਵਿੱਚੋਂ ਬੇਅੰਤ ਸੰਗਤਾਂ ਨਤਮਸਤਕ ਹੁੰਦੀਆਂ ਨੇ, ਵੱਡਿਆਂ ਭਾਗਾਂ ਦੇ ਨਾਲ ਗੁਰੂ ਘਰ ਦੇ ਦਰਸ਼ਨ ਕਰਦੇ ਆ। ਡਿੱਠੇ ਸੱਬੇ ਥਾਪ ਨਹੀਂ ਤੁਧ ਜਿਹੇ ਆ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹੇ ਆ। ਔਰ ਉਸ ਪਾਵਨ ਪਵਿੱਤਰ ਸਥਾਨ ਤੋਂ ਜੋ ਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਆ, ਉਸ ਮੁੱਖ ਵਾਕ ਦੀ ਪਾਵਨ ਗੁਰਮਤਿ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਜੋ ਰਹਿਤ ਨਾਮਿਆਂ ਦਾ ਸਾਨੂੰ ਹੁਕਮ ਹੈ, ਵਾਹਿਗੁਰੂ ਨਿਤ ਬਚਨ ਉਚਾਰੀ, ਗੁਰੂ ਕਾ ਸਿੱਖ ਉੱਠਦਾ ਅਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਆਪਣੇ ਮੁੱਖ ਵਿੱਚੋਂ ਵਾਹਿਗੁਰੂ ਅਕਾਲ ਪੁਰਖ ਦੇ ਸ਼ਬਦ ਦਾ ਉਚਾਰਨ ਕਰਦਾ, ਉਹਦਾ ਧੰਨਵਾਦ ਕਰਦਾ। ਵਾਹਿਗੁਰੂ ਕੋ ਹਿਰਦੇ ਧਾਰੇ, ਆਪਣੇ ਹਿਰਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਨੂੰ ਵਸਾਉਂਦਾ। ਆਗੇ ਆਵਤ ਸਿੰਘ ਜੋ ਪਾਵੇ, ਦੋ ਭੈਣਾਂ ਆਪਸ ਵਿੱਚ ਮਿਲਣ, ਦੋ ਭਰਾ ਆਪਸ ਵਿੱਚ ਮਿਲਣ, ਸੱਸ ਅਤੇ ਨੂੰਹ ਦਾ ਮਿਲਾਪ ਹੋਵੇ, ਮਾਂ ਅਤੇ ਧੀ ਦਾ ਮਿਲਾਪ ਹੋਵੇ, ਸੰਸਾਰ ਦੇ ਵਿੱਚ ਵਿਚਰਦਿਆਂ ਵੀ, ਇਹ ਸਾਨੂੰ ਹੁਕਮਿਆਂ ਰਹਿਤ ਨਾਮਿਆਂ ਦਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਤੋ ਆਓ ਸਾਰੀ ਸੰਗਤ, ਵੱਡਿਆਂ ਭਾਗਾਂ ਵਾਲੇ ਜੇ ਜੋ ਇਸ ਸਮੇਂ ਆਪ ਜੀ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰਬਾਣੀ ਦੇ ਬੋਹੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਸੱਜੇ ਹੋਏ ਦੀਵਾਨਾਂ ਵਿੱਚ ਨਤਮਸਤਕ ਹੋ ਰਹੇ ਹੋ। ਤੋ ਸਾਰੀ ਸੰਗਤ, ਮਾਈ ਭਾਈ ਰਸਨਾ ਨੂੰ ਕਰੋ ਪਵਿੱਤਰ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਕੀ ਸੰਗਤ, ਇਹ ਪਾਵਨ ਪਵਿੱਤਰ ਹੁਕਮਨਾਮਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਅਤੇ ਆਪ ਜੀ ਨੇ ਇਸ ਸਮੇਂ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਬੜੇ ਪ੍ਰੇਮ ਦੇ ਨਾਲ, ਬੜੇ ਸਤਿਕਾਰ ਦੇ ਨਾਲ ਉਹਨਾਂ ਨੇ ਸਾਨੂੰ ਸਰਵਣ ਕਰਵਾਇਆ। ਮੂਲ ਪਾਠ 601 ਅੰਗ ਉੱਤੇ ਦਰਜ ਹੈ। ਔਰ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਉੱਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਅਤੇ ਆਖਿਆ ਤੁਸੀਂ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਬੇਅੰਤ ਬਖਸ਼ਿਸ਼ਾਂ ਕੀਤੀਆਂ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਐਸੇ ਦੀਨ ਦਿਆਲ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਇਹ ਪਾਵਨ ਪਵਿੱਤਰ ਹੁਕਮਨਾਮਾ ਜੋ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਰਹਾਉ ਦੇ ਬੰਦ ਵਿੱਚ ਜਿਸ ਨੂੰ ਸ਼ਬਦ ਦਾ ਕੇਂਦਰੀ ਭਾਵ ਮੰਨਿਆ ਜਾਂਦਾ ਹੈ, ਅੰਤਰੀ ਭਾਵ, ਇਹਨੂੰ ਦਹਿਲੀ ਦੀਪਕ ਵੀ ਕਿਹਾ ਜਾਂਦਾ ਹੈ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਬਿਜਲੀ ਦਾ ਪ੍ਰਬੰਧ ਨਹੀਂ ਸੀ, ਮਾਈਆਂ ਬੀਬੀਆਂ ਨੇ ਕੋਈ ਦੀਵਾ ਜਗਾਉਣਾ, ਕੋਈ ਲੈਂਪ ਜਗਾਉਣੀ, ਉਹਨੂੰ ਬਾਹਰਲੀ ਦਹਿਲੀਜ ਉੱਤੇ ਰੱਖ ਦੇਣਾ, ਉਹਦਾ ਮਤਲਬ ਇਹ ਸੀ ਵੀ ਅੰਦਰ ਅਤੇ ਬਾਹਰ ਦੋਵੇਂ ਪਾਸੇ ਚਾਨਣ ਦੇਵੇਗਾ, ਦੋਵੇਂ ਪਾਸੇ ਰੌਸ਼ਨੀ ਦੇਵੇਗਾ। ਇਸੇ ਤਰ੍ਹਾਂ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਉਹਦੇ 'ਚ ਪਾਤਸ਼ਾਹ ਜੀ ਨੇ ਰਹਾਓ ਜਿਸ ਨੂੰ ਵਿਸਰਾਮ ਦਿੱਤਾ ਜਾਂਦਾ, ਠਹਿਰ ਜਾਓ, ਕਿਉਂਕਿ ਇਹ ਸਮੁੱਚਾ ਸ਼ਬਦ ਇਸ ਪਾਵਨ ਸਿਧਾਂਤ ਦੇ ਨਾਲ ਜੁੜਦਾ ਹੈ ਕਿ ਮਹਾਰਾਜ ਜੀ ਅੱਜ ਸਾਨੂੰ ਕੀ ਸਮਝਾ ਰਹੇ ਨੇ। ਆਖਿਆ ਸੱਚੇ ਪਾਤਸ਼ਾਹ ਜੀ ਨੇ, ਹਰ ਜੀਓ ਤੁਮੇ ਆਪੇ ਦੇਹੋ ਬੁਝਾਏ। ਇੱਕ ਤਾਂ ਆਰੰਭ ਦੇ ਵਿੱਚ ਵੀ ਆਪਾਂ ਵਿਚਾਰ ਕਰਾਂਗੇ, ਹਰ ਜੀਓ ਸ਼ਬਦ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਰਮਾਤਮਾ ਨੂੰ ਸਨਮੁਖ ਹੁੰਦਿਆਂ, ਸੰਬੋਧਨ ਹੁੰਦਿਆਂ ਉਚਾਰਨ ਕਰਦੇ ਆ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਆਪ ਹੀ ਕਿਰਪਾ ਕਰੋ, ਅਸੀਂ ਸੰਸਾਰੀ ਜੀਵ ਹਾਂ, ਅਸੀਂ ਅਣਜਾਣ ਹਾਂ, ਕਿਰਪਾ ਕਰਕੇ ਸਾਨੂੰ ਨਾਮ ਜਪਣ ਵਾਲੀ ਜਿਹੜੀ ਦਾਤ ਆ ਇਸ ਪਾਸੇ ਲਾ ਦਿਓ, ਅਤੇ ਜਿਹੜੀ ਚੰਗੀ ਸੁਮਤ ਆ, ਚੰਗੀ ਜਿਹੜੀ ਬੁੱਧੀ ਆ, ਚੰਗਾ ਗਿਆਨ, ਉਹ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਦਿਓ। ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਪਹਿਲਾਂ ਬਾਬਾ ਅਮਰਦਾਸ ਅਤੇ ਜਦੋਂ ਸੇਵਾ ਦੇ ਵਿੱਚੋਂ ਪਾਸ ਹੋਏ ਸਿਮਰਨ ਵਿੱਚੋਂ, ਉਹਨਾਂ ਦੀ ਬਾਣੀ ਦੇ ਵਿੱਚੋਂ ਸੇਵਾ ਸਿਮਰਨ ਦਾ ਸਿਧਾਂਤ ਸਾਨੂੰ ਪ੍ਰਤੱਖ ਚੜ੍ਹਦੀ ਕਲਾ ਦਾ ਦਿਖਾਈ ਦਿੰਦਾ। ਫਿਰ ਮਾਲਕ ਦੇ ਅੱਗੇ ਉਸੇ ਹੀ ਭਾਵਨਾ ਦੇ ਨਾਲ, ਕਿਉਂਕਿ ਸਾਡੇ ਵਰਗੇ ਸੰਸਾਰਿਕ ਜੀਵਾਂ ਦਾ ਭਲਾ ਕਰਨਾ ਹੈ ਅਤੇ ਮਹਾਰਾਜ ਸਾਨੂੰ ਸੰਸਾਰੀ ਜੀਵਾਂ ਨੂੰ ਸਿਖਾ ਰਹੇ ਨੇ ਕਿ ਇਹ ਗੁਰਸਿੱਖ ਪਿਆਰਿਓ, ਜਦੋਂ ਵੀ ਗੁਰੂ ਦਰਬਾਰ ਵਿੱਚ ਆਈਏ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਗਲ ਤਿਆਗ ਗੁਰਸਰਨੀ ਆਇਆ ਰਾਖੋ ਰਾਖਨ ਹਾਰੇ, ਜਿਤ ਤੁਮ ਲਾਵੋ ਤਿਤ ਹਮ ਲਾਗੇ, ਕਿਆ ਇਹ ਜਨਤ ਵਿਚਾਰੇ। ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ, ਕਰ ਕਿਰਪਾ ਗੁਰਦੇਵ ਦਿਆਲਾ, ਗੁਣ ਗਾਵਾਂ ਨਿਤ ਸਵਾਮੀ, ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾਂ। ਮੈਨੂੰ ਇਹੋ ਜਿਹੀ ਸੁਮਤ ਬਖਸ਼ਿਸ਼ ਕਰ। ਜਦੋਂ ਗੁਰੂ ਚਰਨਾਂ ਵਿੱਚ ਆਏ, ਗੁਰੂ ਨੇ ਸਾਨੂੰ ਸਮਝਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਅਕਾਲ ਪੁਰਖ ਪਰਮਾਤਮਾ ਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ, ਉਹਦਾ ਕੋਈ ਬੁੱਤ ਨਹੀਂ ਬਣਾਇਆ ਜਾ ਸਕਦਾ, ਆਪੇ ਆਪ ਨਿਰੰਜਨ ਸੋਏ, ਮਾਇਆ ਦੀ ਕਾਲਖ ਤੋਂ ਰਹਿਤ, ਆਪਣੇ ਆਪ ਤੋਂ ਪੈਦਾ ਹੋਇਆ, ਨਾ ਤੱਤ ਹੈ ਨਾ ਮਤ ਹੈ, ਨਾ ਜਾਤ ਹੈ ਨਾ ਪਤ ਹੈ, ਨਾ ਉਹਦੀ ਕੋਈ ਜਾਤ, ਨਾ ਉਹਦੀ ਕੋਈ ਪਾਤ, ਨਾ ਕੋਈ ਮਾਂ, ਨਾ ਕੋਈ ਬਾਪ, ਆਪਣੇ ਆਪ ਤੋਂ ਪੈਦਾ ਹੋਇਆ। ਤੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲ ਸਮਝਾਈ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਹੈ ਗੁਣੀ ਨਿਧਾਨ, ਜਿਸਨੇ ਵੀ ਸੇਵਿਆ ਇੱਜ਼ਤ ਮਾਣ ਉਹਨੇ ਪ੍ਰਾਪਤ ਕੀਤਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕਰੀਏ, ਗਾਵੀਏ, ਕਿਉਂਕਿ ਕੀ ਹੋਵੇਗਾ, ਗਾ ਵੀ ਹੈ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਦੁੱਖ ਮਹਿਸੂਸ ਨਹੀਂ ਹੋਵੇਗਾ, ਆਤਮਿਕ ਸੁੱਖ ਦਾ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੋ ਜਾਏਗਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਭਾਈ ਗੁਰੂ ਹੀ ਨਾਦ ਹੈ, ਗੁਰੂ ਹੀ ਵੇਦ ਗਿਆਨ, ਸਤਿਗੁਰੂ ਨੇ ਸਾਨੂੰ ਸਮਝਾਇਆ। ਇਹੀ ਅਰਦਾਸ ਪਾਤਸ਼ਾਹ ਜੀ ਕਰ ਰਹੇ ਨੇ, ਹਰ ਜੀਓ ਤੁਮੇ ਆਪੇ ਦੇਹੋ ਬੁਝਾਈ। ਇਹ ਪਾਤਸ਼ਾਹ ਜੀ ਤੁਸੀਂ ਬੁਝਾਰਤ ਸਾਨੂੰ ਆਪ ਹੀ ਬੁਝਾ ਦਿਓ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰੂ ਦੇ ਰਾਹੀਂ ਪਰਮਾਤਮਾ ਦੇ ਵਿੱਚ ਲੀਨ ਹੋ ਸਕੀਦਾ, ਸਮਾ ਸਕੀਦਾ। ਅਤੇ ਫਿਰ ਪਾਤਸ਼ਾਹ ਜੀ ਨੇ ਬਚਨ ਕੀਤਾ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਡੇ ਸਤਿਗੁਰੂ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਆ ਕਿ ਭਾਈ ਸਾਰਿਆਂ ਜੀਵਾਂ ਦਾ ਦਾਤਾ ਇੱਕ ਸੱਚੇ ਪਾਤਸ਼ਾਹ ਹੈ, ਕਿਤੇ ਉਹ ਸਾਨੂੰ ਭੁੱਲ ਨਾ ਜਾਏ। ਜਿਹੜੀ ਅੱਜ ਦੀ ਰਹਾਉ ਦੀ ਪੰਕਤੀ ਆ, ਜੋ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ, ਹਰ ਜੀਓ ਤੁਮ ਆਪੇ ਦੇਹੋ ਬੁਝਾਏ, ਤੁਸੀਂ ਆਪ ਕਿਰਪਾ ਕਰੋ, ਕਿਉਂਕਿ ਅਸੀਂ ਅਜਾਣ ਆ, ਸਾਡੀ ਛੋਟੀ ਬੁੱਧੀ ਆ, ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪਾਤਸ਼ਾਹ ਜੀ ਆਪ ਬਚਨ ਕਰਦੇ ਨੇ, ਹਮ ਮੈਲੇ ਤੁਮ ਯੂਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਨੇ, ਤੂੰ ਸਰਬ ਕਲਾ ਕਾ ਗਿਆਤਾ ਮਾਧੋ, ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੇਰਾ ਦੇਸ਼ ਬੜਾ ਸੋਹਣਾ, ਤੇਰਾ ਭੇਸ ਬੜਾ ਸੋਹਣਾ, ਅਸੀਂ ਵਿਕਾਰੀ ਜੀਵ ਹਾਂ, ਅਸੀਂ ਪਾਪਾਂ ਦੇ ਨਾਲ ਭਰੇ ਹੋਏ ਹਾਂ, ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੂਲ ਹੈ ਬੁੱਲ ਹੈ, ਨਾ ਹਮ ਗੁਣ ਨਾ ਸੇਵਾ ਸਾਧੀ, ਡੁੱਬਦੇ ਪਾਥਰ ਮੇਲ ਲਹਿਓ ਤੁਮੇ ਆਪੇ, ਸਾਚ ਨਾਮ ਅਵਿਨਾਸੀ ਹੈ। ਜਦੋਂ ਵੀ ਗੁਰੂ ਚਰਨਾਂ ਵਿੱਚ ਆਈਏ, ਇਹ ਅਰਦਾਸ ਕਰੀਏ, ਹਮ ਨਿਰਗੁਣੀ ਯਾਰ ਨੀਚ ਅਜਾਨ, ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ। ਹੇ ਪਾਤਸ਼ਾਹ, ਅਸੀਂ ਨਿਰਗੁਣ ਆ ਰਹੇ ਹਾਂ, ਭਾਵ ਸਾਡੇ ਪੱਲੇ ਕੋਈ ਗੁਣ ਨਹੀਂ ਹੈ, ਤੁਸੀਂ ਸਾਡੇ ਉੱਤੇ ਤਰਸ ਕਰੋ, ਸਾਡੇ ਉੱਤੇ ਰਹਿਮ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਨਾ ਕਰੋ, ਅਤੇ ਗੁਰੂ ਤੋਂ ਵਾਰ ਵਾਰ ਬਲਿਹਾਰ ਜਾਈਏ, ਕੁਰਬਾਨ ਜਾਈਏ। ਸੱਚੇ ਪਾਤਸ਼ਾਹ ਮਹਾਰਾਜ ਰਹਾਉ ਦੀ ਪੰਕਤੀ ਦੇ ਵਿੱਚ ਇਹ ਪਾਤਸ਼ਾਹ ਜੀ ਨੇ ਸਾਨੂੰ ਇਸ਼ਾਰਾ ਦਿੱਤਾ। ਸੋ ਹੁਣ ਸ਼ਬਦ ਦੇ ਪਹਿਲੇ ਬੰਦ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸੰਸਾਰਿਕ ਜੀਵਾਂ ਨੂੰ ਕੀ ਪਾਤਸ਼ਾਹ ਜੀ ਸਿੱਖਿਆ ਦਿੰਦੇ ਆ, ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਦੇ ਨਾਲ ਜੁੜਦੇ ਹਾਂ। ਇੱਕ ਵਾਰੀ ਸਾਰੀ ਸੰਗਤ ਮੁੱਖ ਨੂੰ ਰਸਨਾ ਨੂੰ ਕਰੀਏ ਪਵਿੱਤਰ, ਅਤੇ ਉਚਾਰਨ ਕਰੀਏ।

ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਨੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਇਹੋ ਜੀ ਸਾਨੂੰ ਸਮਰੱਥ ਬਖਸ਼ਿਸ਼ ਕਰਨੀ, ਜਿੰਨਾ ਚਿਰ ਤੱਕ ਸਾਡੀ ਦੇਹੀ ਵਿੱਚ ਸਵਾਸ ਨੇ, ਸਾਡੇ ਪ੍ਰਾਣ ਚੱਲਦੇ ਆ, ਹੇ ਮਾਲਕ ਜੀ ਸਦਾ ਤੁਹਾਨੂੰ ਚੇਤੇ ਕਰਦੇ ਰਹੀਏ, ਤੁਹਾਡਾ ਨਾਮ ਕਦੇ ਸਾਨੂੰ ਵਿਸਰ ਨਾ ਜਾਏ। ਜਿਵੇਂ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ, ਦੁਨੀਆਂ ਦੇ ਲੋਕਾਂ ਦੇ ਵਿੱਚੋਂ ਵੀ ਸੰਘਰਸ਼ ਅਤੇ ਘਰ ਵਿੱਚੋਂ ਵੀ ਬਹੁਤ ਵੱਡਾ ਸੰਘਰਸ਼ ਕਰਨਾ ਪਿਆ। ਮੁਸ ਮੁਸ ਰੁਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ, ਤਦਨਾ ਬੁੰਦਨਾ ਸਭ ਤਜਿਓ ਕਬੀਰ, ਹਰ ਕਾ ਨਾਮ ਲਿਖ ਲੀਓ ਸਰੀਰ। ਕਹਿਣ ਲੱਗੀ ਮਾਂ, ਮੇਰਾ ਪੁੱਤਰ ਤੇ ਸਦਾਈ ਬਸ ਰੱਬ ਰੱਬ ਜਪੀ ਜਾਂਦਾ, ਰਾਮ ਰਾਮ ਜਪੀ ਜਾਂਦਾ, ਹਾਲਾਂਕਿ ਕਬੀਰ ਸਾਹਿਬ ਜੀ ਨੇ ਕੋਈ ਕੰਮ ਛੱਡਿਆ ਨਹੀਂ। ਹਾਂ, ਸੰਸਾਰੀ ਗੱਲਾਂ ਜਿਨ੍ਹਾਂ ਵਿੱਚ ਨਿੰਦਿਆ ਅਤੇ ਚੁਗਲੀ ਹੁੰਦੀ ਆ, ਉਸ ਪਾਸਿਓਂ ਰੱਬ ਦੇ ਪਿਆਰੇ ਪਾਸਾ ਵੱਟ ਲੈਂਦੇ ਆ, ਅਤੇ ਜਿਹੜੇ ਦੁਨਿਆਵੀ ਮਨੁੱਖ ਹੁੰਦੇ ਆ ਉਹ ਸਮਝਦੇ ਨੇ ਵੀ ਸਾਡੇ ਨਾਲ ਗੱਲਾਂ ਨਹੀਂ ਕਰਦੇ, ਚੁਗਲੀ ਦੇ ਵਿੱਚ ਨਿੰਦਿਆ ਵਿੱਚ ਹਾਂ ਦੇ ਨਾਲ ਹਾਂ ਨਹੀਂ ਮਿਲਾਉਂਦੇ। ਅਤੇ ਮਾਂ ਨੇ ਆਖਿਆ ਸੀ, ਐ ਮੇਰੇ ਪੁੱਤਰ ਕਬੀਰ, ਮੈਂ ਸੋਚਦੀ ਹਾਂ ਵੀ ਤੇਰੇ ਬੱਚੇ ਕਿਵੇਂ ਪੜ੍ਹਨਗੇ, ਗੁਜ਼ਾਰਾ ਕਿਵੇਂ ਚੱਲੇਗਾ। ਕਹਿਣ ਲੱਗੇ ਮਾਂ, ਮੇਰੀ ਗੱਲ ਧਿਆਨ ਦੇ ਨਾਲ ਸੁਣ, ਜਬ ਲਗ ਤਾਗਾ ਬਾਹੋ ਬੇਹੀ, ਤਬ ਲਗ ਬਿਸਰੈ ਰਾਮ ਸੁਨੇਹੀ, ਉੱਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹ। ਖੱਡੀ ਉਣਦਾ ਖੇਸ, ਅਤੇ ਜਿਸ ਵੇਲੇ ਉੱਪਰ ਨੂੰ ਸਾਹ ਖਿੱਚਦਾ ਹੈ, ਜਿਵੇਂ ਉਹ ਨਾਲ ਦੇ ਵਿੱਚੋਂ ਧਾਗਾ ਉੱਪਰ ਨੂੰ ਲਿਆਈਦਾ ਬਦਲੀਦਾ ਹੈ, ਉਸ ਵੇਲੇ ਮੇਰੇ ਕੋਲੋਂ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ। ਉਹ ਜਿਹੜਾ ਸਮਾਂ ਨਾ ਮੈਨੂੰ ਬੜਾ ਦੁਖਦਾਈ ਲੱਗਦਾ। ਜਿਵੇਂ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਵੀ ਇਹ ਸਮਾਂ ਮੈਨੂੰ ਬੜਾ ਦੁਖਦਾਈ ਜਾਪਦਾ, ਪਰਮਾਤਮਾ ਕਦੇ ਤੇਰਾ ਨਾਮ ਮੈਨੂੰ ਭੁੱਲ ਨਾ ਜਾਏ, ਮੈਂ ਸਦਾ ਤੇਰੇ ਨਾਮ ਨੂੰ ਚੇਤੇ ਕਰਦਾ ਰਹਾਂ। ਅੱਗੇ ਪਾਤਸ਼ਾਹ ਜੀ ਦੂਸਰੀ ਪੰਕਤੀ ਅੰਦਰ ਬਚਨ ਕਰਦੇ ਹਨ।

ਵਾਹਿਗੁਰੂ ਜੀ, ਇੱਕ ਪਲ ਵਾਸਤੇ ਵੀ ਆਪਾਂ ਅੱਖ ਝਮਕਦੇ ਹਾਂ, ਇਸ ਤੋਂ ਵੀ ਘੱਟ ਸਮੇਂ ਵਾਸਤੇ, ਜੇ ਮੈਨੂੰ ਤੇਰਾ ਨਾਮ ਭੁੱਲ ਜਾਏ, ਤੇਰੀ ਯਾਦ ਹਿਰਦੇ ਵਿੱਚੋਂ ਵਿਸਰ ਜਾਏ, ਇਉਂ ਜਾਪਦਾ ਵੀ ਜਿਵੇਂ 50 ਸਾਲ ਹੋ ਗਏ ਆ। ਵੇਖੋ ਇਹ ਅਵਸਥਾ ਬਣੀ, ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਪਾਵਨ ਬਾਣੀ ਵਿੱਚ ਲਿਖਿਆ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ, ਮੋਹੀ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਰਬਾਰੇ ਜੀ। ਐ ਪਾਤਸ਼ਾਹ, ਤੇਰੇ ਦਰਸ਼ਨਾਂ ਤੋਂ ਬਿਨਾਂ, ਤੇਰੇ ਮਿਲਾਪ ਤੋਂ ਬਿਨਾਂ ਮੈਨੂੰ ਇਉਂ ਜਾਪਦਾ ਵੀ ਇੱਕ ਪਲ ਦਾ ਜਿਹੜਾ ਸਮਾਂ ਉਹ ਜਿਵੇਂ 50 ਸਾਲ ਵਰਗਾ ਭਾਵ

0: ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਨਿਵਾਸ ਹੋ ਗਿਆ, ਆਤਮਿਕ ਗਿਆਨ ਹੋ ਗਿਆ, ਜਿੰਨਾ ਚਿਰ ਤੱਕ ਗੁਰੂ ਨੂੰ ਧਾਰਨ ਨਹੀਂ ਕੀਤਾ ਉਨਾ ਚਿਰ ਤੱਕ ਮੂੜ ਮੂਰਖਾਂ ਵਾਂਗ ਸੀ। ਮੁਗਧ ਬੜੇ ਵੱਡੇ ਵੱਡੇ, ਕਿਉਂਕਿ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ, ਜੇ ਸਤਿਗੁਰਾਂ ਦੇ ਨਾਮ ਦੇ ਨਾਲ ਮਨ ਮੰਨੇ ਨਾ ਤਾਂ ਮਹਾਰਾਜ ਜੀ ਕਹਿੰਦੇ ਉਹਦੀ ਜ਼ਿੰਦਗੀ ਮੂਰਖਾਂ ਵਰਗੀ ਆ। ਭਾਵੇਂ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ, ਉਹਨਾਂ ਦਾ ਸਿਮਰਨ ਭਜਨ ਬੰਦਗੀ ਬਹੁਤ ਵੱਡੀ ਆ, ਪਰ ਪਾਤਸ਼ਾਹ ਜੀ ਦੱਸਦੇ ਨੇ ਵੀ ਜਿੰਨਾ ਚਿਰ ਤੱਕ ਮਨੁੱਖ ਗੁਰੂ ਦੀ ਸੰਗਤ ਨਾਲ ਜੁੜਿਆ ਨਹੀਂ, ਗੁਰੂ ਦੇ ਸ਼ਬਦ ਨੂੰ ਗ੍ਰਹਿਣ ਨਹੀਂ ਕੀਤਾ, ਹੇ ਭਾਈ ਦੁਨਿਆਵੀ ਗੱਲਾਂ ਵਿੱਚੋਂ ਭਾਵੇਂ ਕਿੰਨਾ ਵੀ ਚਲਾਕ ਅਤੇ ਹੁਸ਼ਿਆਰ ਹੋਵੇ, ਮਾਨੋ ਉਹਦੀ ਜਿਹੜੀ ਜ਼ਿੰਦਗੀ ਆ ਨਾ, ਨਾਮ ਨੂੰ ਭੁੱਲਣ ਦੇ ਕਾਰਨ ਮੂਰਖਾਂ ਵਰਗੀ, ਉਹ ਮੁਗਧਾਂ ਦੇ ਵਰਗੀ ਬਣ ਜਾਂਦੀ ਹੈ।
1: ਹਰ ਜੀਓ ਤੁਮ ਆਪੇ ਦੇਹ ਬੁਝਾਈ।
0: ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਇਹ ਹੁਣ ਤੁਸੀਂ ਸਾਡੇ ਉੱਤੇ ਤਰਸ ਕਰੋ, ਇਹ ਸਾਡੇ ਉੱਤੇ ਤੁਸੀਂ ਪਾਰ ਪੁਕਾਰ ਕਰੋ। ਵੇਖੋ ਜਦੋਂ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਗਏ ਸਨ ਖਡੂਰ ਸਾਹਿਬ, ਅਤੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕੋਲ ਬੁਲਾਇਆ, ਕਹਿਣ ਲੱਗੇ ਮਹਾਰਾਜ ਅੱਜ ਮੈਂ ਕੁੜੂ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡਾ ਸੇਵਾਦਾਰ ਬਣ ਕੇ ਆਇਆ, ਅੱਜ ਮੈਂ ਤੁਹਾਡੇ ਚਰਨਾਂ ਦਾ ਭੌਰਾ ਬਣ ਕੇ ਆਇਆ, ਮਹਾਰਾਜ ਮੈਂ ਤੁਹਾਡੇ ਬਰਾਬਰ ਨਹੀਂ ਬਹਾਂਗਾ, ਮੈਨੂੰ ਤੁਸੀਂ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਸੱਚੇ ਪਾਤਸ਼ਾਹ ਮੈਨੂੰ ਆਪਣਾ ਨਿਮਾਣਾ ਸਿੱਖ ਅਤੇ ਆਪਣਾ ਸੇਵਾਦਾਰ ਬਣਾ ਲਓ। ਹੇ ਪਾਤਸ਼ਾਹ ਜੀ, ਤੁਸੀਂ ਆਪ ਹੀ ਕਿਰਪਾ ਕਰਕੇ ਇਹ ਸਾਨੂੰ ਨਾਮ ਜਪਣ ਵਾਲੀ ਜਿਹੜੀ ਸਮਾਧ ਆ, ਮਾਇਆ ਦੇ ਜੰਜਾਲ ਦੇ ਵਿੱਚੋਂ ਬਚਾ ਕੇ, ਲੋਕ ਲੱਜ ਵਾਲੇ ਪਾਸਿਓਂ ਬਚਾ ਕੇ

ਸੱਚੇ ਪਾਤਸ਼ਾਹ ਮਹਾਰਾਜ ਬੜੇ ਪਿਆਰ ਦੇ ਨਾਲ ਹਰ ਜੀਓ ਸ਼ਬਦ ਇਹ ਬਾਰ ਬਾਰ ਦ੍ਰਿੜ ਕਰਵਾ ਰਹੇ ਨੇ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਇਹ ਜਿਹੜਾ ਤੇਰਾ ਨਾਮ ਅਤੇ ਜਿਹੜਾ ਤੇਰਾ ਸ਼ਬਦ ਆ ਨਾ, ਇਹ ਪਾਤਸ਼ਾਹ ਜੀ ਮੈਂ ਇਹਦੇ ਤੋਂ ਬਲਿਹਾਰ ਜਾਵਾਂ, ਮੈਂ ਕੁਰਬਾਨ ਜਾਵਾਂ, ਕਿਉਂਕਿ ਤੇਰੇ ਨਾਮ ਦੇ ਵਿੱਚ ਬੜੀ ਵੱਡੀ ਵਡਿਆਈ ਆ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਪਾਤਸ਼ਾਹ ਤੇ ਕਹਿੰਦੇ ਨੇ, ਹਉ ਕੁਰਬਾਨੈ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਉ। ਵਾਹਿਗੁਰੂ ਜੀ, ਜਿਹੜੇ ਤੇਰਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਵੀ ਬਲਿਹਾਰ ਜਾਵਾਂ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਵਾਂ। ਅਤੇ ਪਰਮਾਤਮਾ ਤੇ ਬਹੁਤ ਵੱਡਾ, ਉਹਦੀ ਤੇ ਵਡਿਆਈ ਬਹੁਤ ਵੱਡੀ ਹੈ। ਸੁਣ, ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਦੀਠਾ ਹੋਏ। ਕਿਸੇ ਤੋਂ ਵਾਰ ਨਹੀਂ ਜਾਣਾ, ਕਿਸੇ ਤੋਂ ਬਲਿਹਾਰ ਜਾਣਾ, ਖੁਸ਼ ਹੋਣਾ, ਹੇ ਮੇਰੇ ਮਾਲਕ ਜੀ ਮੈਂ ਤੇ ਇੱਥੋਂ ਬਾਰ ਬਾਰ

ਗੁਰੂ ਕੀ ਸੰਗਤ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਜੀਵਾਂ ਨੂੰ ਸਮਝਾਇਆ ਕਿ ਭਾਈ ਜਿਉਂਦੇ ਜੀ ਸ਼ਬਦ ਦੇ ਰਾਹੀਂ ਅਸੀਂ ਆਪਣੇ ਮਨ ਨੂੰ ਮਾਰ ਲੈਣਾ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੇ ਉੱਤੇ ਕਾਬੂ ਪਾ ਲੈਣਾ। ਜਿਹੜੇ ਮਨੁੱਖ ਨੇ ਵਾਸ਼ਨਾਵਾਂ ਉੱਤੇ ਕਾਬੂ ਪਾ ਲਿਆ, ਉਹ ਦੁਨੀਆ ਤੋਂ ਜਾਣ ਲੱਗਿਆ ਵੀ ਹਾਏ ਮੌਤ ਕਹਿ ਕੇ ਡਰੇਗਾ ਨਹੀਂ, ਕਿਉਂਕਿ ਪਾਤਸ਼ਾਹ ਜੀ ਨੇ ਸਾਨੂੰ ਸਿਖਾ ਦਿੱਤਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਣੇ ਨਿਕਟ ਬੁਲਾਵੋ। ਹੇ ਪਾਤਸ਼ਾਹ ਜੀ, ਇਹ ਬੜੇ ਵੱਡੇ ਵਿਕਾਰ ਬਲੀ ਆ, ਬਲ ਵਾਲੇ ਆ, ਕਿਰਪਾ ਕਰਕੇ ਇਹਨਾਂ ਤੋਂ ਬਚਾ ਲਵੋ। ਤੋ ਮਹਾਰਾਜ ਇੱਥੇ ਵੀ ਸਾਨੂੰ ਸੰਸਾਰਿਕ ਜੀਵਾਂ ਨੂੰ ਇਹੀ ਸਮਝਾ ਰਹੇ ਆ, ਸ਼ਬਦ ਨਾਲ ਜੁੜ ਜਾਈਏ। ਜਦੋਂ ਸ਼ਬਦ ਨਾਲ ਜੁੜਾਂਗੇ ਸਾਡੇ ਮਨ ਦੀ ਜਿਹੜੀ ਵਿਕਾਰੀ ਬਿਰਤੀ ਆ ਉਹ ਮਰ ਜਾਏਗੀ, ਵਿਕਾਰਾਂ ਵਾਲੀ ਬਿਰਤੀ ਖਤਮ ਹੋ ਜਾਏਗੀ। ਅਤੇ ਇਸੇ ਤਰ੍ਹਾਂ ਜਿਹੜੀ ਮੁਕਤੀ ਦੀ ਦਾਤ ਆ ਉਹ ਸਾਨੂੰ ਇਸ ਵਿੱਚੋਂ ਪ੍ਰਾਪਤ ਹੋ ਜਾਏਗੀ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆਏ ਸਨ ਦੋ ਗੁਰਮੁਖ ਪਿਆਰੇ, ਭਾਈ ਪਿਰਥਾ ਅਤੇ ਭਾਈ ਖੇਡਾ ਸੋਇਨੀ। ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਅਤੇ ਸ਼ਬਦ ਕੀਰਤਨ ਚੱਲਦਾ ਸੀ, ਮਨ ਜੁੜ ਗਿਆ। ਜਦੋਂ ਸਮਾਪਤੀ ਹੋਈ ਤਾਂ ਪਾਤਸ਼ਾਹ ਜੀ ਪੁੱਛਦੇ ਨੇ ਕਿ ਭਾਈ ਗੁਰਸਿੱਖੋ, ਦੱਸੋ ਤੁਸੀਂ ਕੀ ਲੈਣ ਵਾਸਤੇ ਆਏ, ਤੁਹਾਨੂੰ ਕੀ ਚਾਹੀਦਾ। ਤੁਹਾਡਾ ਮਨ ਇਕਾਗਰ ਚਿੱਤ ਹੋ ਗਿਆ। ਕਹਿਣ ਲੱਗੇ, ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਦੇ ਦਿਓ, ਤੁਹਾਡੀ ਸ਼ਰਨ ਵਿੱਚ ਹਮੇਸ਼ਾ ਜੁੜੇ ਰਹੀਏ, ਕਦੇ ਤੁਹਾਡੇ ਚਰਨਾਂ ਦੇ ਨਾਲੋਂ ਸਾਡਾ ਵਿਛੋੜਾ ਬਣੇ ਹੀ ਨਾ। ਦੁਨੀਆ ਦੇ ਮਾਲ ਪਦਾਰਥ ਪਾਤਸ਼ਾਹ ਜੀ ਤੁਸੀਂ ਬਹੁਤ ਦਿੱਤੇ ਆ, ਅਣਮੰਗਿਆ ਦਾਨ ਦੀਚੈ ਦਾਤੇ ਤੇਰੀ ਭਗਤ ਪਰੇ ਭੰਡਾਰਾ। ਹੇ ਦਾਤਿਆ, ਜਿਹੜੇ ਤੇਰੇ ਪਾਸੋਂ ਮੰਗਦੇ ਵੀ ਨਹੀਂ ਨਾ, ਤੂੰ ਉਹਨਾਂ ਨੂੰ ਵੀ ਮਾਲਾ ਮਾਲ ਕਰ ਦਿੰਦਾ, ਬੇਅੰਤ ਬਖਸ਼ਿਸ਼ਾਂ ਕਰਦਾ, ਕਿਸੇ ਗੱਲ ਦਾ ਕੋਈ ਘਾਟਾ ਨਹੀਂ, ਮਾਲ ਡੰਗਰ ਦਾ, ਧਨ ਜਾਇਦਾਦ ਦਾ। ਇੱਕ ਸਾਡੀ ਬੇਨਤੀ ਆ, ਤੁਹਾਡੇ ਚਰਨਾਂ ਦੇ ਨਾਲੋਂ ਕਦੇ ਵਿਛੋੜਾ ਨਾ ਬਣੇ। ਫਿਰ ਪਾਤਸ਼ਾਹ ਜੀ ਨੇ ਆਖਿਆ, ਸਾਡੇ ਚਰਨ ਸੰਗਤ ਵਿੱਚ ਵੱਸਦੇ, ਸੰਗਤ ਦੇ ਵਿੱਚ ਆ, ਭਾਵ ਜਿਹੜਾ ਗੁਰੂ ਦਾ ਸ਼ਬਦ ਆ ਇਹਦੇ ਨਾਲ ਤੁਸੀਂ ਜੁੜਨਾ, ਸਰੀਰਾਂ ਦੇ ਨਾਲ ਨਹੀਂ ਜੁੜਨਾ। ਹਾਂ, ਸਤਿਕਾਰ ਕਰਨਾ, ਜੋ ਦੀਸਾ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੂ ਪਾਏ ਜੀਓ, ਵੱਡਿਆਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ, ਜਿਹੜੇ ਨਾਮ ਜਪਦੇ ਨੇ ਗੁਰਮੁਖ ਜਨ। ਪਰ ਪਾਤਸ਼ਾਹ ਜੀ ਨੇ ਆਖਿਆ, ਸਰੀਰਾਂ ਦੇ ਨਾਲ ਜੁੜੋਗੇ ਅਤੇ ਵਿਛੜੋਗੇ, ਸ਼ਬਦ ਨਾਲ ਜੁੜੋਗੇ ਹਮੇਸ਼ਾ ਵਾਸਤੇ ਵਿਕਾਰੀ ਬਿਰਤੀ ਉੱਤੇ ਕਾਬੂ ਪੈ ਜਾਏਗਾ, ਪਰਮਾਤਮਾ ਦੇ ਨਾਲ ਤੁਹਾਡੀ ਸਾਂਝ ਬਣੀ ਰਹੇਗੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਪਿਰਥਾ ਖੇਡਾ ਸੋਇਰੀ, ਚਰਨ ਸਰਨ ਸੁਖ ਸਹਿਜ ਸਮਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਸੁਣਿਆ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਭੌਰੇ ਬਣ ਗਏ। ਤੋ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਭਾਈ ਗੁਰੂ ਦਾ ਸ਼ਬਦ ਸਾਡੇ ਮਨ ਦੀ ਵਿਕਾਰੀ ਬਿਰਤੀ ਨੂੰ ਮਾਰ ਦਿੰਦਾ ਹੈ, ਅਤੇ ਜਿਹੜਾ ਗੁਰੂ ਦਾ ਸ਼ਬਦ ਆ ਮੁਕਤੀ

ਸਤਿਗੁਰਾਂ ਦੀ ਬਾਣੀ ਦਾ ਸ਼ਬਦ ਅਤੇ ਗੁਰੂ ਦੇ ਜਿਹੜੇ ਬਚਨ ਆ, ਇਹ ਸਾਡਾ ਮਨ ਅਤੇ ਸਾਡਾ ਤਨ ਦੋਵਾਂ ਨੂੰ ਠੰਡਿਆਂ ਕਰ ਦਿੰਦਾ। ਤਬ ਤਮਾਹੇ ਠਾਂਡ ਵਰਤਾਏ, ਆਨੰਦ ਭਇਆ ਦੁੱਖ ਨਾਠੇ ਭਾਈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆ ਰਿਹਾ, ਇਤਿਹਾਸ ਸਾਡੇ ਸਾਹਮਣੇ ਹੈ। ਔਰ ਉਹ ਲੋਕ ਤਪ ਰਹੇ ਸਨ ਅਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਬਿਲਕੁਲ ਠੰਡੇ ਨੇ। ਆਖਿਆ ਸੀ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਾਈਂ ਮੀਆਂ ਮੀਰ ਵਰਗੇ ਫਕੀਰ ਉਹਨਾਂ ਨੂੰ ਵੀ ਆਖਿਆ ਸ਼ਾਂਤ ਹੋ ਜਾਓ, ਇਹ ਸਾਰਾ ਕੁਝ ਪਰਮੇਸ਼ਰ ਦੇ ਭਾਣੇ ਦੇ ਵਿੱਚ ਆ। ਸੋ ਭਾਈ, ਜਿਹੜਾ ਗੁਰੂ ਦਾ ਸ਼ਬਦ ਆ, ਇਹ ਸਾਡਾ ਮਨ ਵੀ ਅਤੇ ਜਿਹੜਾ ਸਾਡਾ ਤਨ ਆ ਉਹਨੂੰ ਵੀ ਠੰਡਿਆ ਕਰ ਦਿੰਦਾ ਅਤੇ ਸਾਡਾ ਮਨ ਪਵਿੱਤਰ ਹੋ ਜਾਂਦਾ ਜਦੋਂ ਗੁਰੂ ਦੇ ਸ਼ਬਦ ਆ ਸਾਡੇ ਹਿਰਦੇ ਵਿੱਚ ਨਿਵਾਸ

ਸਤਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਏ ਉਹਨੂੰ ਸੋਝੀ ਹੋ ਜਾਂਦੀ ਹੈ ਕਿ ਇਸ ਸੰਸਾਰ ਦੇ ਵਿੱਚ ਜੇ ਕੋਈ ਦਾਤਾ ਅਤੇ ਗੁਰੂ ਦਾ ਸ਼ਬਦ ਇਹ ਸਮਝਾ ਦਿੰਦਾ ਕਿ ਪਰਮਾਤਮਾ ਹੀ ਦਾਤਾ ਹੈ, ਉਸ ਦਾਤੇ ਦੇ ਨਾਲ ਅਸੀਂ ਜੁੜਨਾ, ਕਿਉਂਕਿ ਜਿਹੜੇ ਮਨਮੁੱਖ ਬੰਦੇ ਨੇ ਉਹਨਾਂ ਦੀ ਵਿਕਾਰੀ ਬਿਰਤੀ ਬਣੀ ਰਹਿੰਦੀ ਆ ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਇਹ ਗੁਰਮੁਖਾਂ ਵਾਲੀ ਬਿਰਤੀ ਬਣਾ ਦਿੰਦੀ ਆ। ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਤੁਹਾਡਾ ਸਾਰਿਆਂ ਦਾ ਦਾਤਾ ਸਤਿਗੁਰੂ ਦਾ ਸ਼ਬਦ ਆ, ਜਦੋਂ ਇਸ ਦੇ ਨਾਲ ਸਾਡਾ ਮਨ ਜੁੜ ਜਾਏਗਾ ਤਾਂ ਫਿਰ ਜੀਵ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਵਿੱਚ

ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੇ ਨਾਲ ਸਾਂਝ ਨਹੀਂ ਪਾਈ, ਆਤਮਿਕ ਜੀਵਨ ਦੀ ਸੂਝ ਤੋਂ ਉਹ ਮਨੁੱਖ ਸੱਖਣਾ ਹੈ। ਇਹਨਾਂ ਅੱਖਾਂ ਦੇ ਨਾਲ ਸੰਸਾਰ 'ਤੇ ਦੇਖੇਗਾ, ਰੱਬ ਦੇ ਘਰ ਦੀ ਪਰਮਾਰਥ ਦੀ ਉਹਨੂੰ ਸੋਝੀ ਨਹੀਂ ਆਉਂਦੀ। ਸੋਝੀ ਤਾਂ ਆਏਗੀ ਜੇ ਗੁਰੂ ਦੇ ਸ਼ਬਦ ਨਾਲ ਜੁੜਾਂਗੇ। ਗੁਰੂ ਦੇ ਸ਼ਬਦ ਨਾਲ ਜਦੋਂ ਜੁੜੇ, ਗੁਰੂ ਨੇ ਸਮਝਾ ਦਿੱਤਾ, ਵਵਾ ਵੈਰ ਨਾ ਕਰੀਐ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਵਾਸ ਦੇਵ ਜਲਥਲ ਮੈਂ ਰਵਿਆ, ਗੁਰਪ੍ਰਸਾਦ ਵਿਰਲਾ ਹੀ ਗਵਿਆ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ, ਵਰਨ ਚਿਹਨ ਸਗਲੈ ਤੇ ਰਹਿਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਗੁਰੂ ਨੇ ਸਮਝਾ ਦਿੱਤਾ, ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ

ਪੱਥਰ ਉੱਤੇ ਪਾਣੀ ਪਾਈ ਜਾਵਾਂਗੇ ਅਤੇ ਪੱਥਰ ਜਿਹੜਾ ਵਾ ਉਹ ਕਿੰਨਾ ਕੁ ਚਿਰ ਠੰਡਾ ਹੋਵੇਗਾ। ਪੱਥਰ ਨੇ ਪੱਥਰ ਹੀ ਰਹਿਣਾ ਹੈ, ਪੱਥਰ ਮੂਲ ਨਾ ਭਿੱਜੇ ਸੈ ਵਰਿਆਂ ਵਸੇ। ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਆ, 100 ਵਰੇ ਭਾਵੇਂ ਉਹਦੇ ਉੱਤੇ ਪਾਣੀ ਪਾਉਂਦੇ ਰਹੀਏ, ਪੱਥਰ ਦੇ ਵਿੱਚ ਕੋਈ ਤਬਦੀਲੀ ਨਹੀਂ। ਜਿਹੜੇ ਪੱਥਰ ਦਿਲ ਨੇ, ਪੱਥਰ ਵਰਗਾ ਸੁਭਾਅ, ਉਹਨਾਂ ਦੇ ਸੁਭਾਅ ਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ। ਤੋ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਪੰਕਤੀ ਦੇ ਰਾਹੀਂ, ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ ਕਿ ਭਾਈ ਜਿਹੜੇ ਜੀਵ ਗੁਰੂ ਦੇ ਸ਼ਬਦ ਨਾਲ ਨਹੀਂ ਨਾ ਜੁੜਦੇ, ਆਤਮਿਕ ਤੌਰ 'ਤੇ ਬੋਲੇ ਨੇ, ਔਰ ਉਹ ਲੋਕ ਕੰਨਾਂ ਤੋਂ ਵੀ ਬੋਲੇ ਅਤੇ ਅੱਖਾਂ ਤੋਂ ਅੰਨੇ ਨੇ, ਨਾ ਉਹਨਾਂ ਨੂੰ ਕੁਝ ਸੁਣਦਾ ਅਤੇ ਨਾ ਉਹਨਾਂ ਨੂੰ ਕੁਝ ਦਿਖਾਈ ਦਿੰਦਾ, ਭਾਵ ਦੁਨਿਆਵੀ 'ਤੇ ਦਿਖਦਾ, ਰੱਬ ਦੇ ਘਰ ਦੀ ਉਹਨਾਂ ਨੂੰ ਕੋਈ ਸੋਝ ਹੀ ਨਹੀਂ ਆਉਂਦੀ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋੜ ਕਚੋੜਾ। ਉਹ ਦੁਨਿਆਵੀ ਪਦਾਰਥਾਂ ਵਿੱਚ ਖਚਤ ਹੋ ਕੇ ਮਾਇਆ ਮੋਹ ਦੇ ਲੱਭ ਲਾਲਚ ਵਿੱਚ

ਭਾਈ ਜਦੋਂ ਜੀਵ ਸ਼ਬਦ ਨਾਲ ਨਹੀਂ ਜੁੜਿਆ, ਬਾਣੀ ਦੇ ਨਾਲ ਜੁੜਿਆ ਨਹੀਂ, ਤਾਂ ਫਿਰ ਪਰਮੇਸ਼ਰ ਦੇ ਨਾਮ ਦੇ ਰਸ ਦੇ ਸਵਾਦ ਨੂੰ ਉਹਨੇ ਪ੍ਰਾਪਤ ਨਹੀਂ ਕੀਤਾ। ਇਹ ਮਨੁੱਖਾ ਜਨਮ ਜਿਹੜਾ ਇਹ ਬੇਅਰਥਾ ਗਵਾ ਲੈਂਦਾ, ਅਤੇ ਫਿਰ ਹੁੰਦਾ ਕੀ ਆ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੇ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਫਿਰ ਬਾਰ ਬਾਰ ਜੰਮਦਾ ਹੈ ਅਤੇ ਬਾਰ ਬਾਰ ਮਰ

ਜਦੋਂ ਜੀਵ ਵਾਹਿਗੁਰੂ ਨੂੰ ਭੁੱਲ ਜਾਣ, ਸ਼ਬਦ ਦੇ ਨਾਲ ਨਾ ਜੁੜਨ, ਉਹ ਮਨੁੱਖ ਮਨਮੁੱਖ ਨੇ, ਆਪਣੇ ਮਨ ਦੀ ਮਰਜ਼ੀ ਅਨੁਸਾਰ ਚੱਲਦੇ ਨੇ, ਮੂਰਖ ਨੇ, ਮਾਇਆ ਮੋਹ ਦੇ ਗੁਬਾਰ ਵਿੱਚ ਫਸ ਜਾਂਦੇ ਆ। ਹੇ ਭਾਈ, ਜਿਵੇਂ ਕੀੜੇ ਵਿਸ਼ਟਾ ਦੇ ਵਿੱਚ ਉਹ ਸਮਾਏ ਰਹਿੰਦੇ ਨੇ, ਜੁੜੇ ਰਹਿੰਦੇ ਨੇ, ਅਜਿਹੀ ਹਾਲਤ ਉਹਨਾਂ ਮਨੁੱਖਾਂ ਦੀ, ਨਿੰਦਿਆ ਚੁਗਲੀ ਕਰਕੇ ਗੰਦਗੀ ਖਾਣ ਵਾਲੀ ਵਿਸ਼ਟਾ ਦੇ ਵਿੱਚ ਸਮਾ

ਪਾਤਸ਼ਾਹ ਮਹਾਰਾਜ ਚੌਥੇ ਪਦ ਅੰਦਰ ਬਚਨ ਕਰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਪ ਹੀ ਜੀਵਾਂ ਨੂੰ ਦੇਖਦਾ ਹੈ ਅਤੇ ਆਪ ਹੀ ਇਸ ਪਾਸੇ ਲਾਉਂਦਾ, ਉਹਦੇ ਤੋਂ ਬਿਨਾਂ ਹੋਰ

ਨਾਨਕ ਪਦ ਸ਼ਬਦ ਵਰਤ ਕੇ ਨਾਨਕ ਨਾਮ ਦੀ ਮੋਹਰ ਲਾ ਕੇ ਤੀਸਰੇ ਨਾਨਕ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਮੁੱਖ ਵਾਕ ਸ਼ਬਦ ਦੀ ਇੱਥੇ ਸਮਾਪਤੀ ਕਰਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਦੀ ਜਿਨ੍ਹਾਂ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦਾ ਨਿਵਾਸ ਹੋ ਜਾਂਦਾ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸੰਸਾਰ

ਤੇ ਦੂਸਰਾ ਨਹੀਂ ਹੈ, ਕਰਨ ਕਾਰਨ ਪ੍ਰਵੇਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਅਲ ਸੋਏ। ਇਹ ਸਮੁੱਚੇ ਸ਼ਬਦ ਅੰਦਰ ਇਹ ਪਾਤਸ਼ਾਹ ਜੀ ਨੇ ਦਰਸਾਇਆ, ਮਨਮੁਖ ਜਨਮ ਗਵਾ ਲੈਂਦਾ, ਗੁਰਮੁਖ ਜਿਹੜਾ ਉਹ ਨਾਮ ਜਪਣ ਕਰਕੇ ਮਨੁੱਖਾ ਜਨਮ ਦੀ ਬਾਜੀ ਜਿੱਤ ਲੈਂਦਾ ਹੈ। ਆਓ ਜੋ ਲੜੀ ਵਾਰ ਰੋਜ਼ਾਨਾ ਹੀ ਗੁਰੂ ਸ਼ਬਦ ਦੀ ਕਥਾ ਇਸ ਪਾਵਨ ਪਵਿੱਤਰ ਸਥਾਨ ਉੱਤੇ ਕੀਤੀ ਜਾਂਦੀ ਹੈ। ਇਸ

ਅਰਜਨ ਦੇਵ ਜੀ ਮਹਾਰਾਜ ਜੋ ਦੱਖਣ ਦੀ ਬੋਲੀ ਸੀ ਉਸ ਬੋਲੀ ਨੂੰ ਕਿਉਂਕਿ ਜਿੱਥੇ ਜਿੱਥੇ ਪਾਤਸ਼ਾਹ ਜੀ ਗਏ ਉਹਦੇ ਮੁਤਾਬਕ ਸਤਿਗੁਰਾਂ ਨੇ ਬਾਣੀ ਦਾ ਉਚਾਰਨ ਕੀਤਾ। ਮਾਰੂ ਰਾਗ ਦੀ ਜੋ ਇਹ ਵਾਰ ਚੱਲ ਰਹੀ ਆ 1096 ਅੰਗ ਉੱਤੇ ਸੁਭਾਏ ਮਾਨ ਸੱਚੇ ਪਾਤਸ਼ਾਹ ਜੀ ਕੀ

ਆਈ ਜਿਵੇਂ ਇੱਕ ਛੱਪਰ ਹੁੰਦਾ ਗਹਿ ਡਲਾ ਦਾ ਜਿਹੜਾ ਅਰਥ ਆ ਤਿਰਨ ਜਿਹੜੇ ਸੁੱਕੇ ਘਾਹ ਦੇ ਤੀਲੇ ਹੁੰਦੇ ਆ ਅਤੇ ਫਿਰ ਪਾਤਸ਼ਾਹ ਜੀ ਕਹਿੰਦੇ ਆ ਇਹ ਮਨੁੱਖ ਜਿਹੜਾ ਗਾਫਲ ਹੈ ਕਿਉਂਕਿ ਸਾਡੇ ਸਰੀਰ ਦੀ ਹਾਲਤ ਇਹ ਆ ਜਿਵੇਂ ਕੋਈ ਗਰੀਬ ਉਹ ਕੱਖਾਂ ਦੇ ਤੀਲੇ ਇਕੱਠੇ ਕਰਕੇ ਅਤੇ ਆਪਣੀ ਝੌਂਪੜੀ ਬਣਾਉਂਦਾ ਹੈ ਆਪਣਾ ਗਹਿ ਡਲਾ ਬਣਾਉਂਦਾ ਹੈ ਭਾਵ ਆਪਣਾ ਘਰ ਬਣਾਉਂਦਾ ਹੈ ਜੇ ਇਹ ਆਖੇ ਵੀ ਇਹ ਘਰ ਮੇਰਾ ਸਦੀਵੀ ਆ ਅਤੇ ਫਿਰ ਪਾਤਸ਼ਾਹ ਜੀ ਕਹਿੰਦੇ ਆ ਉਹ ਮਨੁੱਖ ਗਾਫਲ ਹੈ ਮੂਰਖ ਹੈ ਅਤੇ ਉਹ ਮਾਇਆ ਮੋਹ ਦੀ ਅੱਗ ਦੇ ਵਿੱਚ ਇਸ ਤ੍ਰਿਸ਼ਨਾ ਦੇ ਵਿੱਚ

ਇਹ ਦੇ ਵੱਡੇ ਭਾਗ ਬਣ ਜਾਂਦੇ ਆ, ਉਹ ਗੁਰੂ ਉਸਤਾਦ ਕੋਲ ਆਉਂਦੇ ਆ। ਗੁਰੂ ਉਸਤਾਦ ਸਮਝਾ ਦਿੰਦਾ ਕਿ ਦੇਖ ਭਾਈ, ਇਹ ਜਿੱਥੇ ਤੂੰ ਘਰ ਝੌਂਪੜੀ ਬਣਾਈ, ਇਹਦੇ 20-20 ਫੁੱਟ ਪਿਛਾਂ ਕੋਈ ਘਾਹ ਨਾ ਰਹਿਣ ਦੇ, ਘਾਹ ਦਾ ਬੂਟਾ ਨਾ ਰਹਿ ਜਾਏ, ਤਾਂ ਕਿ ਇੱਥੇ ਵੀ ਕਿਸੇ ਵੇਲੇ ਅੱਗ ਦਾ ਸੇਕ ਨਾ ਲੱਗ ਜਾਏ। ਸਤਿਗੁਰੂ ਨੇ ਸਮਝਾਇਆ ਕਿ ਭਾਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਬਚ ਜਾਓ। ਜਦੋਂ ਗੁਰੂ ਉਸਤਾਦ ਨਾਲ ਆਪਾਂ ਜੁੜਾਂਗੇ, ਫਿਰ ਗੁਰੂ ਉਸਤਾਦ ਇਹ ਗੱਲ ਜਿਹੜੀ ਆ ਉਹ ਸਾਨੂੰ ਸਮਝਾ ਦਿੰਦੇ ਨੇ, ਅਤੇ ਮੱਥੇ ਦੇ ਫਿਰ ਵੱਡੇ ਭਾਰ

ਇਸ ਪਾਵਨ ਸਲੋਕ ਦੇ ਅੰਦਰ ਜਿਹੜਾ ਦੂਸਰਾ ਸਲੋਕ ਆ, ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਥੇ ਵੀ ਨਾਨਕ ਪਦ ਵਰਤ ਕੇ ਅਤੇ ਫਿਰ ਪਾਤਸ਼ਾਹ ਜੀ ਇਸਲਾਮ ਲੋਕਾਂ ਦੀ ਇੱਕ ਉਦਾਹਰਨ ਦਿੰਦੇ ਆ। ਉਹ ਲੋਕ ਕੀ ਕਰਦੇ ਨੇ, ਪੀਠਾ ਵੀ ਉਹਨਾਂ ਲੋਕਾਂ ਨੇ ਭੋਜਨ ਪਕਾਇਆ, ਉਹਨੂੰ ਪੀਸਿਆ, ਫਿਰ ਉਹਨੂੰ ਪਕਾਇਆ, ਧਰਿਆ ਆਣ ਮੌਜੂਦ, ਉਹਨੂੰ ਲਿਆ ਕੇ ਜਿਸ ਥਾਂ 'ਤੇ ਭੋਜਨ ਛਕੀਦਾ ਹੈ, ਛਕਾਈਦਾ ਹੈ, ਜਿਵੇਂ ਰਸੋਈ ਵਿੱਚ ਤਿਆਰ ਕੀਤਾ ਜਾਂਦਾ, ਉਹਨੂੰ ਛਕਣ ਵਾਸਤੇ ਉਹਨਾਂ ਨੇ ਲਿਆ ਕੇ

0: ਹੁਣ ਇਸਲਾਮ ਧਰਮ ਦੀ ਮਰਿਆਦਾ ਦੇ ਮੁਤਾਬਕ ਇਹ ਭੋਜਨ ਤੇ ਸਾਰੇ ਆ ਗਏ, ਅੱਗੇ ਪਏ ਨੇ। ਹੁਣ ਉਡੀਕਦੇ ਨੇ ਕਿ ਸਾਡੇ ਮੌਲਵੀ ਸਾਹਿਬ ਆਉਣਗੇ, ਉਹ ਆਣ ਕੇ ਇੱਥੇ ਦਰੂਦ ਪੜਨਗੇ, ਭਾਵ ਇੱਕ ਖਾਸ ਨਮਾਜ਼ ਪੜਨਗੇ। ਜਿੰਨਾ ਚਿਰ ਤੱਕ ਉਹ ਨਮਾਜ਼ ਨਹੀਂ ਪੜ੍ਹਦੇ, ਉਹਨਾਂ ਚਿਰ ਤੱਕ ਉਹ ਇਸ ਭੋਜਨ ਨੂੰ ਖਾ ਨਹੀਂ ਸਕਦੇ। ਅਤੇ ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਉਦਾਹਰਣ ਦੇ ਕੇ ਅਤੇ ਸਾਨੂੰ ਸੰਸਾਰਕ ਜੀਵਾਂ ਨੂੰ ਇਹ ਸਮਝਾਉਂਦੇ ਨੇ ਕਿ ਭਾਈ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੋਣ, ਕਰ ਪ੍ਰਗਟ ਆਗ ਸੁਣਾਇਆ। ਬੇਸ਼ੱਕ ਮਨੁੱਖ ਜਿੰਨੀ ਮਰਜ਼ੀ ਸੰਸਾਰੀ ਜੀਵ ਜ਼ਿੰਦਗੀ ਦੇ ਵਿੱਚ ਆਪਣੀਆਂ ਚਤਰਾਈਆਂ ਚਲਾਕੀਆਂ ਕਰੇ, ਪਰ ਜਿਹੜਾ ਸਤਿਗੁਰੂ ਆ ਨਾ, ਗੁਰੂ ਦੇ ਮਿਲਾਪ ਤੋਂ ਬਿਨਾਂ, ਗੁਰੂ ਦੀ ਕਿਰਪਾ ਤੋਂ ਬਿਨਾਂ ਬਾਕੀ ਫਿਰ ਕਰਮ ਕਾਂਡ ਬਣ ਜਾਂਦੇ ਆ। ਇਸ ਕਰਕੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਣਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਵੀ ਜੁੜਨਾ। ਜਦੋਂ ਜੁੜਾਂਗੇ ਫਿਰ ਸੱਚੇ ਪਾਤਸ਼ਾਹ ਜੀ ਦੇ ਸਾਡੇ ਉੱਤੇ ਬਖਸ਼ਿਸ਼ ਹੋ ਜਾਵੇਗੀ।
1: ਮਹੱਲਾ ਪੰਜਵਾਂ,
0: ਅਗਲੇ ਸਲੋਕ ਦੇ ਅੰਦਰ ਫਿਰ

0: ਇਸ ਸਲੋਕ ਨੂੰ ਸਾਡੇ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਗੁਰਮੁਖ ਪਿਆਰੇ ਭੋਜਨ ਛਕਣ ਤੋਂ ਪਹਿਲਾਂ ਇਸ ਸਲੋਕ ਨੂੰ ਵੀ ਪੜ੍ਹਦੇ ਨੇ। ਆਮ ਤੌਰ 'ਤੇ ਸਾਰੇ ਨਹੀਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਬਾਬਤ ਬਚਨ ਕਰਦੇ ਨੇ ਕਿ ਵੇਖੋ ਕਈ ਵਾਰੀ ਝੁੱਗੀ ਝੌਂਪੜੀਆਂ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਕੋਲ ਕੋਈ ਤਵਾ ਵੀ ਨਹੀਂ ਉਹ ਭੂਮੀ ਦੇ ਉੱਤੇ ਭੋ ਤੋਂ ਭੂਮੀ ਜਿਹੜੀ ਜ਼ਮੀਨ ਹੁੰਦੀ ਆ ਭੁੰਜੇ ਹੀ ਪ੍ਰਸ਼ਾਦੇ ਪਕਾਉਂਦੇ ਕਿਵੇਂ ਜਿਵੇਂ ਕਿਸੇ ਇੱਟ ਉੱਤੇ ਰੱਖ ਲਿਆ ਉਹਨਾਂ ਨੇ ਉਹ ਆਪਣੀ ਆਟੇ ਦਾ ਬਣਾ ਕੇ ਪੇੜਾ ਅਤੇ ਉਹਦੇ ਉੱਤੇ ਉਹਨਾਂ ਨੇ ਉਸ ਭੋਜਨ ਨੂੰ ਗਰਮ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਚਨ ਕਰ ਰਹੇ ਨੇ ਕਿ ਦੇਖ ਭਾਈ ਨਾਨਕ ਪਦ ਲਾ ਕੇ ਕੁਝ ਜੀਵਾਂ ਨੇ ਆਪਣਾ ਭੋਜਨ ਧਰਤੀ ਉੱਤੇ ਰੱਖ ਕੇ ਪਕਾਇਆ ਕਿਸੇ ਇੱਟਾਂ ਦੇ ਉੱਤੇ ਜਾਂ ਕਿਸੇ ਵੀ ਜੋ ਵੀ ਉਹਨਾਂ ਨੇ ਵਧੀਆ ਸਥਾਨ ਦੇਖਿਆ ਜ਼ਮੀਨ ਉੱਤੇ ਇਸ ਭੋਜਨ ਨੂੰ ਰੋਟੀਆਂ ਨੂੰ ਪਕਾਇਆ ਪਾਈਆਂ ਥਾਲੇ ਮਾਹੇ ਛਕਣ ਵਾਸਤੇ ਉਸ ਭੋਜਨ ਨੂੰ ਉਹਨਾਂ ਨੇ ਥਾਲ ਦੇ ਵਿੱਚ ਪਰੋਸ ਲਿਆ ਹੈ।
1: ਜਿਨੇ ਗੁਰੂ ਮਨਾਇਆ ਰਾਜ ਰਾਜ ਸੇਈ ਖਾਹੇ।
0: ਅਸਲ ਦੇ ਵਿੱਚ ਜਿਨ੍ਹਾਂ ਨੇ ਸਤਿਗੁਰੂ ਨੂੰ ਮਨਾ ਲਿਆ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਲੈ ਲਈ ਜਿਨ੍ਹਾਂ ਨੇ ਗੁਰੂ ਦੀਆਂ ਬਖਸ਼ਿਸ਼ਾਂ ਲੈ ਲਈਆਂ ਜਿਹੜਾ ਆਤਮਿਕ ਆਨੰਦ ਆ ਉਸ ਭੋਜਨ ਦੀ ਗੱਲ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਸਲੋਕ ਅੰਦਰ ਕਰਦੇ ਆ ਕਿਉਂਕਿ ਇੰਨਾ ਵੱਡਾ ਕਾਰਜ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤਾ ਪਾਵਨ ਸਰੂਪ ਦੀ ਸੰਪਾਦਨਾ ਅਤੇ ਫਿਰ ਆਖਿਆ ਜੇ ਕੋ ਖਾਵੈ ਜੇ ਕੋ ਭੁੰਚੈ ਤਿਸਕਾ ਹੋਏ ਉਧਾਰੋ। ਇਹ ਪਰਮੇਸ਼ਰ ਦੇ ਨਾਮ ਦਾ ਆਤਮਿਕ ਭੋਜਨ ਆ। ਹੇ ਭਾਈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ। ਜਿਹੜਾ ਵੀ ਇਸ ਨਾਮ ਰੂਪੀ ਭੋਜਨ ਨੂੰ ਛਕਲੇਗਾ ਉਹਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਏਗਾ। ਫਿਰ ਉਹਨੂੰ ਭਾਵੇਂ ਕਿੰਨੇ ਵੀ ਤਸੀਹੇ ਦਿੱਤੇ ਜਾਣ ਭੁੱਖਿਆਂ ਰੱਖਿਆ ਜਾਏ ਪਾਣੀ ਪੀਣ ਵਾਸਤੇ ਨਾ ਦਿੱਤਾ ਜਾਏ ਆ ਇਹਨਾਂ ਦਿਨਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਦੇ ਵਿੱਚ ਨੇ ਅਤੇ ਚੰਦੂ ਨੂੰ ਮੌਕਾ ਮਿਲਦਾ ਭਾਵੇਂ ਬਾਦਸ਼ਾਹ ਜਹਾਂਗੀਰ ਦੇ ਹੁਕਮ ਦੇ ਨਾਲ ਸ਼ਹਾਦਤ ਹੁੰਦੀ ਆ ਇਹੀ ਕਹਿੰਦਾ ਸੀ ਜੇ ਜਲ ਛਕਣਾ ਤਾਂ ਵੀ ਤੁਹਾਨੂੰ ਜੁਰਮਾਨਾ ਹੈ ਇਹ ਤਾਰਨਾ ਪਵੇਗਾ। ਜੇ ਤੁਸੀਂ ਭੋਜਨ ਦਾ ਟੁਕੜਾ ਛਕਣਾ ਹੈ ਤਾਂ ਵੀ ਤੁਹਾਨੂੰ ਸਰਕਾਰੀ ਜੁਰਮਾਨਾ ਤਾਰਨਾ ਪਵੇਗਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਾਂਤ ਨੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਠੰਡ ਵਰਤਾਉਂਦੀ ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਵਿਖਾਵੇ ਦੇ ਵਿੱਚ ਸੜੀ ਪਈ ਆ ਪਰ ਜਿਹੜਾ ਪਰਮੇਸ਼ਰ ਦਾ ਨਾਮ ਇਹ ਠੰਡ ਵਰਤਾਉਂਦਾ। ਹੇ ਭਾਈ ਜਿਸ ਨੇ ਗੁਰੂ ਨੂੰ ਮਨਾ ਲਿਆ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਏ ਉਹ ਜੀਵ ਪਰਮੇਸ਼ਰ ਦੇ ਨਾਮ ਦਾ ਭੋਜਨ ਰੱਜ ਰੱਜ ਕੇ ਖਾਂਦੇ ਹਨ।
1: ਤੁਦ ਜਗ ਮਹਿ ਖੇਲ ਰਚਾਇਆ ਵਿੱਚ ਹਉਮੈ ਪਾਈਆ।
0: ਇਸ ਪੌੜੀ ਅੰਦਰ ਪਾਤਸ਼ਾਹ ਜੀ ਬਚਨ ਕਰਦੇ ਨੇ ਵਾਹਿਗੁਰੂ ਤੁਸੀਂ ਸੰਸਾਰ ਨੂੰ ਪੈਦਾ ਕੀਤਾ ਅਤੇ ਬੜਾ ਵੱਡਾ ਖੇਲ ਵੀ ਰਚਾ ਦਿੱਤਾ ਜੀਵਾਂ ਦੇ ਅੰਦਰ ਹਉਮੈ ਪਾ ਦਿੱਤੀ ਆ ਮਨੁੱਖ ਮੈਂ ਕਰਦਾ ਫਿਰਦਾ ਪਰ ਪਾਤਸ਼ਾਹ ਜੀ ਕਹਿੰਦੇ ਨੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ। ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਹੇ ਪਾਤਸ਼ਾਹ ਤੁਸੀਂ ਸੰਸਾਰ ਨੂੰ ਪੈਦਾ ਕੀਤਾ ਅਤੇ ਪੈਦਾ ਕਰਕੇ ਬਹੁਤ ਵੱਡਾ ਖੇਲ ਰਚਾ ਦਿੱਤਾ ਜੀਵਾਂ ਦੇ ਅੰਦਰ ਹਉਮੈ ਹੰਕਾਰ ਜਿਹੜੇ ਕੁਝ ਜੀਵ ਆ ਉਹਨਾਂ ਦੇ ਅੰਦਰ ਹਉਮੈ ਹੰਕਾਰ ਪਾ ਦਿੱਤਾ ਹੈ।
1: ਏਕ ਮੰਦਰ ਪੰਚ ਚੋਰ ਹੈ ਨਿਤ ਕਰਹਿ ਬੁਰ ਆਈਆ।
0: ਹੁਣ ਸਰੀਰ ਤੇ ਇੱਕ ਆ ਤੇ ਇਹਦੇ ਵਿੱਚ ਪੰਜ ਚੋਰ ਨੇ। ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਲਿਖਿਆ ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ ਮਾਰਹਿ ਲੂਟੈ ਨੀਤ ਨੀਤ ਕਿਸ ਆਗੈ ਕਰੀ ਪੁਕਾਰ ਜਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਬਿਖਮ ਕਨਾ। हे पातशाह जी एक मेरा शरीर ते मेरे सामने पांच चोर ने एक बंदा पंजां दे नाल किवें लड़ेगा। तो पातशाह जी दस रहे ने हे वाहेगुरु अकाल पुरख जी मंदर एक आ शरीर एक आदे काम क्रोध लोभ मोह हंकार निंदिया चुगली बुरियाई ये पांच चोर ने ये सदा ही साढ़े शरीर अंदर भैड़ करते ने माड़े पासे।

0: ਹੁਣ ਪੰਜ ਗਿਆਨ ਇੰਦਰੇ ਨੇ ਤੇ ਪੰਜ ਜਿਹੜੇ ਆ ਕਰਮ ਇੰਦਰੇ ਆ, ਜੀਵ ਇੱਕ ਆ। ਇਹ ਦਸੇ ਇੰਦਰੀਆਂ ਜਿਹੜੀਆਂ ਨੇ ਇਸ ਮਨੁੱਖ ਦੇ ਮਨ ਨੂੰ ਚੰਚਲ ਬਣਾਈ ਜਾਂਦੀਆਂ ਹਨ।
1: ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰ ਹੈ ਪਰਮਾਈਆ।
0: ਬਸ ਇਹਨਾਂ ਇੰਦਰੀਆਂ ਨੇ ਮਾਇਆ ਦੇ ਜੰਜਾਲ ਵਿੱਚ ਫਸ ਕੇ ਸਾਡੇ ਮਨ ਨੂੰ ਮੋਹ ਲਿਆ ਹੈ ਤੇ ਇਹ ਜੀਵ ਰੋਜ਼ਾਨਾ ਹੀ ਇਹਨਾਂ ਇੰਦਰੀਆਂ ਦੇ ਵੱਸ ਹੋ ਕੇ ਇਹ ਜਿਹੜੇ ਵਿਕਾਰ ਨੇ ਇਹਨਾਂ ਦੇ ਵੱਸ ਵਿੱਚ ਪੈ ਕੇ ਭਟਕਣਾਂ ਦੇ ਵਿੱਚ ਪੈ ਜਾਂਦਾ, ਮਨ ਟਿਕਾਓ ਵਿੱਚ ਨਹੀਂ ਆਉਂਦਾ। ਜਿਵੇਂ ਚੰਦੂ ਵਰਗੇ ਭਟਕਣਾਂ ਦੇ ਵਿੱਚ ਹੀ ਪਏ ਸਨ, ਔਰ ਸ਼ੇਖ ਫਰੀਦ ਬੁਖਾਰੀ ਵਰਗੇ, ਸ਼ੇਖ ਅਹਿਮਦ ਸਰਹੰਦੀ ਵਰਗੇ, ਇਹ ਸਾਰੇ ਭਟਕਣਾਂ ਦੇ ਵਿੱਚ ਹੀ ਪਏ ਸਨ। ਹੇ ਪਾਤਸ਼ਾਹ, ਇਹ ਜੀਵਨ ਨੂੰ ਭਰਮਾਈ ਫਿਰਦੇ ਹਨ।
1: ਹੱਥਾਂ ਦੋਵੇਂ ਕੀਤੀਓ ਸਿਵ ਸਗਤ ਵਰਤਾਈਆ।
0: ਪਾਤਸ਼ਾਹ ਜੀ, ਇਹ ਤੁਸੀਂ ਆਪ ਹੀ ਸੰਸਾਰ ਦੀ ਬਣਤ ਬਣਾਈ, ਤੁਸੀਂ ਜੀਵਾਂ ਦੇ ਅੰਦਰ ਜੀਵਾਤਮਾ ਵੀ ਟਿਕਾਈ ਤੇ ਇਹ ਮਾਇਆ ਵੀ ਟਿਕਾ ਦਿੱਤੀ ਆ। ਸ਼ਿਵ ਸ਼ਕਤ ਆਪ ਉਪਾਇਕ, ਕਰਤਾ ਆਪੇ ਹੁਕਮ ਵਰਤਾਏ। ਆਨੰਦ ਸਾਹਿਬ ਦੇ ਵਿੱਚ ਵੀ ਆਪਾਂ ਇਹ ਬਚਨ ਪੜ੍ਹਦੇ ਸੁਣਦੇ ਹਾਂ। ਹੇ ਪਾਤਸ਼ਾਹ ਜੀ, ਇਹ ਤੁਸੀਂ ਜੀਵਾਂ ਦੇ ਅੰਦਰ ਆਪਣੀ ਜਿੰਦ ਵੀ ਟਿਕਾ ਦਿੱਤੀ, ਆਪਣੀ ਅੰਸ ਆਪਣੀ ਆਤਮਾ ਵੀ ਟਿਕਾ ਦਿੱਤੀ, ਮਾਇਆ ਵੀ ਵਰਤਾ ਦਿੱਤੀ ਆ। ਹੁਣ ਆਤਮਾ ਤਾਂ ਮਰਦੀ ਨਹੀਂ, ਵਿਕਾਰ ਮਰ ਜਾਂਦੇ ਆ ਤਦੋਂ ਜਦੋਂ ਗੁਰੂ ਦੇ ਸ਼ਬਦ ਨਾਲ ਜੀਵ ਜੁੜ ਜਾਂਦਾ ਹੈ। ਤੋ ਇਉਂ ਸੱਚੇ ਪਾਤਸ਼ਾਹ ਜੀ, ਚੰਗਾ ਮੰਦਾ ਆਪ ਲਾਇਨ ਸੋ ਕਰਨ, ਜੇ ਆਪ ਕਰਾਏ ਕਰਤਾਰ।

0: ਵਾਹਿਗੁਰੂ ਨੂੰ ਇਉਂ ਭਾਉਂਦਾ ਹੈ ਪਰਮਾਤਮਾ ਜਿਨ੍ਹਾਂ ਉੱਤੇ ਕਿਰਪਾ ਕਰ ਦਿੰਦਾ ਗੁਰਦੁਆਰੇ ਲਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਦਿਖਾਇਆ ਉਹਨਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਇਹ ਫਿਰ ਸ਼ਕਤੀ ਜਿਹੜੀ ਮਾਇਆ ਵਾ ਉਹਨਾਂ ਦੇ ਕੋਲੋਂ ਹਾਰ ਜਾਂਦੀ ਆ, ਉਹਦੀ ਜਿੰਦ ਪਰਮਾਤਮਾ ਦੇ ਨਾਲ ਜੁੜ ਜਾਂਦੀ ਹੈ, ਜਨਮ ਸਫਲਾ ਹੋ ਜਾਂਦਾ ਹੈ।
1: ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ ਮਿਲਾਈਆ,
0: ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸੰਗਤ ਦੇ ਨਾਲ ਮਿਲਾ ਲਿਆ ਉਹਨਾਂ ਨੂੰ ਪਾਤਸ਼ਾਹ ਜੀ ਨੇ ਇਹ ਜਿਹੜਾ ਜਾਗਿਆ ਸੰਸਾਰ ਇਹਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਰੱਖ ਲਿਆ ਮੋਹ ਮਾਇਆ ਦੇ ਜੰਜਾਲ ਦੇ ਵਿੱਚੋਂ, ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬਚਾ ਲਿਆ। ਇਹੀ ਬਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਾਨਾ ਔਰ ਪੀਲੂ ਜਿਹੜੇ ਆਏ ਸਨ ਇਹੀ ਸਮਝਾਏ। ਮਹਾਰਾਜ ਜੀ ਨੇ ਆਖਿਆ ਸੀ ਇਹ ਸੰਸਾਰ ਮਾੜਾ ਨਹੀਂ ਕਿਉਂਕਿ ਪਰਮਾਤਮਾ ਨੇ ਪੈਦਾ ਕੀਤਾ, ਨਿੰਦਾ ਨਾ ਉਹ ਲਿਆ ਜਿਨ੍ਹਾਂ ਉੱਤੇ ਪਰਮਾਤਮਾ ਨੇ ਦਇਆ ਕਰ ਦਿੱਤੀ ਉਹ ਸਤਸੰਗਤ ਵਿੱਚ ਆਣ ਕੇ ਮਿਲ ਜਾਂਦੇ ਹਨ।
1: ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ,
0: ਜਿਵੇਂ ਨਦੀ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ ਫਿਰ ਨਦੀ ਵਿੱਚ ਹੀ ਸਮਾ ਜਾਂਦੇ ਆ, ਇਸੇ ਤਰ੍ਹਾਂ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਆ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ। ਉਹ ਵਾਹਿਗੁਰੂ ਅਕਾਲ ਪੁਰਖ ਵਿੱਚ ਹੀ ਲੀਨ ਹੋ ਜਾਂਦੇ ਆ। ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇਹੇ ਜੁਗਤ ਪਛਾਨੀ, ਨਾਨਕ ਲੀਨ ਭਇਓ। ਉਹ ਜਿਹੜੇ ਜੀਵ ਆ ਨਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਲੀਨ ਹੋ ਜਾਂਦੇ ਆ, ਪਰਮਾਤਮਾ ਦੇ ਵਿੱਚ ਸਮਾ ਜਾਂਦੇ ਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਉਹ ਜੁੜ ਜਾਂਦੇ ਆ, ਉਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਉਹਨਾਂ ਦੇ ਵਿੱਚ, ਅਤੇ ਪਰਮਾਤਮਾ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ। ਸੋ ਇਸ ਲੜੀਵਾਰ ਕਥਾ ਦੇ ਰਾਹੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਨੂੰ ਸੰਸਾਰਿਕ ਜੀਵਾਂ ਨੂੰ ਦਰਸਾ ਦਿੱਤਾ ਹੈ। ਸਨਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ, ਉਹਨਾਂ ਦਾ ਬਹੁਤ ਧੰਨਵਾਦ। ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਆ, ਸ੍ਰੀ ਦਰਬਾਰ ਸਾਹਿਬ ਜੀ ਦਾ ਭੁੱਲਾਂ ਦੱਸਦੀਆਂ, ਜੇ ਕੋਈ ਚੰਗਾ ਬਚਨ ਲੱਗੇ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾ ਲੈਣਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
1: ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ ਮਿਲਾਈਆ ਜਲ ਵਿੱਚ।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਅੱਜ ਦੇ ਦਿਨ ਤੋਂ ਆਸਾਂ ਉਮੀਦਾਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਹੋ, ਆਸ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਉਸ ਰੱਬ ਦਾ ਅੱਜ ਦੇ ਦਿਨ ਦੇ ਲਈ ਸ਼ੁਕਰਾਨਾ ਕਰ ਰਹੇ ਹੋਵੋਗੇ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਕਰੀਏ। ਇਹ ਸੋਹਣੀਆਂ ਸਾਂਝਾਂ ਪਈਆਂ ਨੇ, ਇਹ ਸੋਹਣਾ ਦਿਨ ਮਿਲਿਆ, ਇਹ ਸਵਾਸ ਚੱਲ ਰਹੇ ਨੇ, ਤੰਦਰੁਸਤੀ ਆ, ਸੋਹਣਾ ਪਰਿਵਾਰ ਹੈ, ਸੋਹਣਾ ਵਾਤਾਵਰਨ। ਆਓ ਇਹ ਸਭ ਕੁਛ ਦੇ ਲਈ ਉਸ ਰੱਬ ਦਾ ਸ਼ੁਕਰਾਨਾ ਕਰੀਏ, ਅਤੇ ਇਸੇ ਤਰ੍ਹਾਂ ਦੇ ਨਾਲ ਸਾਰਾ ਦਿਨ ਸ਼ੁਕਰਾਨੇ ਦੇ ਵਿੱਚ ਲੰਘੇ। ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ, ਮੈਲਬਨ ਦੀ ਸ਼ੁਰੂਆਤ ਹੋ ਚੁੱਕੀ ਹੈ, 17 ਤਰੀਕ ਹੈ ਜੂਨ ਦਾ ਮਹੀਨਾ 2026, 7:06 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਅਤੇ ਅੱਜ ਦਿਨ ਬੁੱਧਵਾਰ ਦਾ, ਬੁੱਧ ਅਤੇ ਕੰਮ ਸੁੱਧ, ਅੱਜ ਸਾਰੇ ਕੰਮ ਤੁਹਾਡੇ ਸਿੱਧੇ ਪੈਣ। ਜੋ ਜੋ ਵੀ ਮਨ ਦੇ ਵਿੱਚ ਸੋਚਿਆ, ਜਿਹੜੇ ਵੀ ਅੜੇ ਫੜੇ ਕੰਮ ਨੇ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਤੁਹਾਡੇ ਪੂਰੇ ਹੋਣ। ਹੌਲੇ ਭਾਰ ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ, ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ, ਆਪਸ ਦੇ ਵਿੱਚ ਪਿਆਰ ਭਾਈਚਾਰਾ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਵੱਧਦੇ ਹਾਂ ਕਿ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹਦਾ ਊਟ ਆਸਰਾ ਲੈ ਕੇ ਵੱਧਦੇ ਹਾਂ ਅੱਗੇ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਆਸ ਕਰਦੇ ਹਾਂ ਕਿ ਤੁਸੀਂ ਰਾਜੀ ਖੁਸ਼ ਹੋ ਗਏ ਚੜ੍ਹਦੀ ਕਲਾ 'ਚ ਹੋ ਗਏ ਸੜਕਾਂ ਦੇ ਉੱਤੇ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ ਯਾਦ ਰਹੇ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ ਜਗ੍ਹਾ ਜਗ੍ਹਾ ਦੇ ਉੱਤੇ ਕੈਮਰੇ ਲੱਗੇ ਨੇ ਫੋਟੋ ਖਿੱਚੀ ਜਾ ਸਕਦੀ ਆ ਮਹਿੰਗਾ ਪੈ ਸਕਦਾ ਅਤੇ ਇੱਦਾਂ ਦਾ ਮਹਿੰਗਾ ਨਾ ਪਵੇ ਜਿਹੜਾ ਨਜਾਇਜ਼ ਮਹਿੰਗਾ ਪੈਂਦਾ ਕੰਮ ਉਹ ਜ਼ਿਆਦਾ ਸਾਨੂੰ ਚੁੱਭਦਾ ਸਪੀਡ ਆਪਣੀ ਗੱਡੀ ਦੀ ਕਾਬੂ ਦੇ ਵਿੱਚ ਹੀ ਰੱਖਿਓ ਜੇ ਗਿੱਲਵਾਤ ਆ ਸੜਕਾਂ ਦੇ ਉੱਤੇ ਜੇਕਰ ਕੋਈ ਕਿਸੇ ਜਗ੍ਹਾ ਦੇ ਉੱਤੇ ਤੁਹਾਨੂੰ ਵਿਜੀਬਿਲਟੀ ਦੀ ਸਮੱਸਿਆ ਅਤੇ ਉਸ ਹਿਸਾਬ ਦੇ ਨਾਲ ਆਪਣੀ ਸਪੀਡ ਕਾਬੂ ਦੇ ਵਿੱਚ ਕਰ ਲਓ ਇੰਨੀਆਂ ਕੁ ਬੇਨਤੀਆਂ ਪ੍ਰਵਾਨ 7:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਪ੍ਰੋਗਰਾਮ ਹਾਂਜੀ ਮੈਲਬਨ ਅੱਜ ਬੁੱਧਵਾਰ ਦਾ ਦਿਨ 17 ਜੂਨ ਦਾ ਮਹੀਨਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਾਨਾ ਤਹਿ ਦਿਲੋਂ ਧੰਨਵਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਤ ਬਣਾਉਣ ਦੇ ਲਈ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਟ੍ਰੈਫਿਕ 'ਤੇ ਝਾਤੀ ਮਾਰਾਂਗੇ ਮੌਸਮ 'ਤੇ ਝਾਤੀ ਮਾਰਾਂਗੇ ਅਤੇ ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸਾਂਝ ਪਾਉਣ ਦੇ ਲਈ ਤੁਸੀਂ 044-617-1674 ਦੇ ਉੱਤੇ ਮੈਸੇਜ ਕਰ ਸਕਦੇ ਹੋ ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ 'ਤੇ ਮੈਸੇਜ ਕਰ ਸਕਦੇ ਹੋ ਮੌਸਮ ਪੱਖੋਂ ਵੇਖੀਏ ਤਾਂ ਸਿਡਨੀ ਦੇ ਵਿੱਚ ਅੱਜ ਬੜਾ ਸੋਹਣਾ ਮੌਸਮ ਹੈ ਬੱਦਲਵਾਈ ਅਤੇ ਧੁੱਪ 50-50 ਜੀ ਨਜ਼ਰ ਆ ਰਹੀ ਹੈ ਹਲਕੀ ਗਤੀ 'ਚ ਹਵਾਵਾਂ ਨੇ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਇਸ ਟਾਈਮ ਮੌਜੂਦਾ 13-14 ਦੇ ਆਸ ਪਾਸ ਹੈ ਸੋ ਅੱਜ ਦੇ ਦਿਨ ਮਾਣੋ ਆਨੰਦ ਮੈਲਬਨ ਵਾਲੇ ਪਾਸੇ ਨੂੰ ਰੁਖ ਕਰਦੇ ਹਾਂ ਅਤੇ ਮੈਲਬਨ ਦੇ ਵਿੱਚ ਅੱਜ ਮੌਸਮ ਪਹਿਲਾਂ ਦੇ ਨਾਲੋਂ ਥੋੜ੍ਹਾ ਜਿਹਾ ਬਦਲਿਆ ਸਵੇਰੇ ਸਵੇਰੇ ਦੇ ਸਮੇਂ ਵੀ ਤੁਸੀਂ ਮਹਿਸੂਸ ਕਰ ਰਹੇ ਹੋਗੇ ਕਿ ਉਨੀ ਠੰਡ ਨਹੀਂ ਆ ਜਿਹੜੀ ਪਿਛਲੇ ਦਿਨਾਂ 'ਚ ਰਹੀ ਆ 16 ਦੇ ਆਸ ਪਾਸ ਤਾਪਮਾਨ ਇਸ ਟਾਈਮ ਜ਼ਿਆਦਾ ਤੋਂ ਜ਼ਿਆਦਾ 20 ਤੱਕ ਜਾ ਸਕਦਾ ਅਤੇ ਅੱਜ ਦੇ ਦਿਨ ਧੁੱਪ ਅਤੇ ਬੱਦਲਵਾਈ ਤੋਂ ਹੀ ਰੰਗ ਨੇ ਬੱਦਲਵਾਈ ਹਾਵੀ ਰਹੂਗੀ ਅੱਜ ਦੇ ਦਿਨ ਸੋ ਮੀਂਹ ਦੇ ਹਲਕੇ ਜਿਹੇ ਚਾਂਸ ਰਾਤ ਦੇ ਸਮੇਂ ਵੈਸੇ ਸ਼ਾਇਦ ਪੈ ਵੀ ਚੁੱਕਾ ਮੀਂਹ ਸੜਕਾਂ ਕਿਉਂਕਿ ਗਿੱਲੀਆਂ ਸਵੇਰੇ ਸਵੇਰੇ ਦੇ ਸਮੇਂ ਅਤੇ ਨਾਲ ਅੱਜ ਨੌਰਥ ਵਾਲੇ ਪਾਸੇ 25-40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵਗ ਸਕਦੀਆਂ ਨੇ ਅਤੇ ਅੱਜ ਰਾਤ ਦੇ ਸਮੇਂ ਵੀ ਜਾ ਕੇ ਅਤੇ ਮੀਂਹ ਪੈਣ ਦੇ ਆਸਾਰ ਦੱਸੇ ਜਾ ਰਹੇ ਨੇ ਫਿਲਹਾਲ ਦਿਨ ਕਲੀਅਰ ਨਜ਼ਰ ਆ ਰਿਹਾ ਬ੍ਰਿਸਬੇਨ ਦੇ ਵਿੱਚ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਇੱਥੇ ਵੀ ਮਿਕਸ ਜਿਹਾ ਵਾ ਬੱਦਲਵਾਈ ਇੱਥੇ ਵੀ ਹਾਵੀ ਰਹੂਗੀ ਅਤੇ ਪਰਥ ਵਾਲੇ ਪਾਸੇ ਨੂੰ ਚੱਲਦੇ ਹਾਂ ਅਤੇ ਸਵੇਰੇ ਸਵੇਰੇ ਦੇ ਸਮੇਂ ਵਿਜੀਬਿਲਟੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਮੱਸਿਆ ਧੁੰਦ ਵੇਖੀ ਗਈ ਹੈ ਸਵੇਰੇ ਸਵੇਰੇ ਸੋ ਪਰਥ ਵਿੱਚ ਕਿਉਂਕਿ ਟਾਈਮ ਦਾ ਫਰਕ ਸਵੇਰੇ ਸਵੇਰਾ ਤਾਪਮਾਨ ਇਸ ਟਾਈਮ 3-4 ਦੇ ਆਸ ਪਾਸ ਸ਼ੋਅ ਹੋ ਰਿਹਾ ਠੰਡ ਆ ਕਾਫੀ ਅੱਜ ਅਤੇ ਅੱਗੇ ਚੱਲ ਕੇ ਧੁੱਪ ਸੋਹਣੀ ਲੱਗੂਗੀ ਤਾਪਮਾਨ 18 ਤੱਕ ਮੈਕਸੀਮਮ ਜਾਣ ਦੇ ਆਸਾਰ ਨੇ ਕੁੱਲ ਮਿਲਾ ਕੇ ਅੱਜ ਸੋਹਣਾ ਧੁੱਪ ਵਾਲਾ ਦਿਨ ਹੋ ਨਿਬੜੂਗਾ ਪਰਥ ਵਾਸੀਆਂ ਦੇ ਲਈ ਐਡੀਲੇਡ ਨੂੰ ਚੱਲਦੇ ਹਾਂ ਅਤੇ ਅੱਜ ਮੀਂਹ ਵਾਲਾ ਦਿਨ ਹੋਊਗਾ 90% ਚਾਂਸ ਨੇ 10-20 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਮਾਪੀ ਜਾ ਸਕਦੀ ਹੈ 20 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਹਲਕੀ ਗਤੀ ਦੇ ਵਿੱਚ ਹਵਾਵਾਂ ਵੀ ਨੇ ਠਹਿੜੀਆਂ ਕਿ ਠੰਡ ਹੋਰ ਵਧਾਉਣਗੀਆਂ ਸੋ ਮੀਂਹ ਦੇ ਹਿਸਾਬ ਦੇ ਨਾਲ ਆਪਣੇ ਪਲੈਨ ਬਣਾਇਓ ਅਤੇ ਹਬਾਟ ਵਾਸੀ ਵੀ ਮੀਂਹ ਦੇ ਹਿਸਾਬ ਨਾਲ ਪਲੈਨ ਬਣਾਉਣ ਕਿਉਂਕਿ ਅੱਜ ਜਿੱਥੇ ਵੀ ਮੀਂਹ 70% ਚਾਂਸ ਨੇ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ ਅਤੇ ਤਾਪਮਾਨ 16 ਤੱਕ ਸਿਮਟਦਾ ਨਜ਼ਰ ਆ ਰਿਹਾ ਕੈਨਬਰਾ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਅੱਜ 18 ਤੱਕ ਜਾਣਾ ਅਤੇ ਸਵੇਰੇ ਸਵੇਰੇ ਦੇ ਸਮੇਂ 8-9 ਦੇ ਆਸ ਪਾਸ ਤਾਪਮਾਨ ਸੋ ਇੱਥੇ ਵੀ ਬੱਦਲਵਾਈ ਹਾਵੀ ਰਹੂਗੀ ਪਰ ਵਿੱਚ ਸੋਹਣੀ ਧੁੱਪ ਲੱਗਣ ਦੇ ਆਸਾਰ ਨਜ਼ਰ ਆ ਰਹੇ ਨੇ ਡਾਰਵਿਨ ਦੇ ਵਿੱਚ 32 ਤਾਪਮਾਨ ਹੈ ਗਰਮੀ ਆ ਅਤੇ 23 ਤਾਪਮਾਨ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ ਤੁਹਾਡੇ ਕੋਲ ਕੋਈ ਟ੍ਰੈਫਿਕ ਦੀ ਕੋਈ ਖਬਰ ਸੁਰਤ ਕੋਈ ਆਸ ਪਾਸ ਦੀ ਅਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਦਿਓ ਅਤੇ ਜੇਕਰ ਟ੍ਰੈਫਿਕ ਦੀ ਜਾਣਕਾਰੀ ਤੁਸੀਂ ਵਿਕ ਰੋਡ ਤੱਕ ਪਹੁੰਚਾਉਣੀ ਆ ਅਤੇ 13-11-70 ਦੇ ਉੱਤੇ ਕਾਲ ਕਰ ਸਕਦੇ ਹੋ ਅਤੇ ਕੋਈ ਐਮਰਜੈਂਸੀ ਦਿਖੇ ਤਾਂ ਹੀ 000 ਦੇ ਉੱਤੇ ਕਾਲ ਕਰਿਓ ਅਤੇ ਸਾਨੂੰ ਤੁਸੀਂ ਭੇਜਣੀ ਆ ਅਤੇ ਉਹ 044-717 ਅਤੇ 1674 'ਤੇ ਭੇਜ ਸਕਦੇ ਹੋ ਇੱਕ ਸਵੇਰੇ ਸਵੇਰੇ ਦੇ ਸਮੇਂ ਰੋਬਿਨਸਨ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਵਾ ਤਰੁਗਨੀਨਾ ਦੇ ਇਲਾਕੇ 'ਚ ਉਹਦੇ ਕਰਕੇ ਸਮੱਸਿਆ ਕਾਫੀ ਚੱਲ ਰਹੀ ਹੈ 2 ਲੇਨਾਂ ਬੰਦ ਨੇ ਰੋਬਿਨਸਨ ਰੋਡ ਤਰੁਗਨੀਨਾ ਦੇ ਵਿੱਚ ਇਹ ਸਮਰੀ ਡਰਾਈਵ ਦਾ ਜਿਹੜਾ ਇੰਟਰਸੈਕਸ਼ਨ ਹੈ ਉੱਥੇ ਹਾਦਸਾ ਵਾਪਰਿਆ ਸੋ ਇੱਕ ਲੇਨ ਖੁੱਲ੍ਹੀ ਹੈ ਪਰ ਡਿਲੇ ਕਾਫੀ ਨੇ 15-20 ਮਿੰਟ ਦੀ ਦੇਰੀ ਫਿਲਹਾਲ ਲੱਗ ਰਹੀ ਹੈ ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਉਹ ਤੁਸੀਂ ਸਾਡੇ ਤੱਕ ਜ਼ਰੂਰ ਸਾਂਝੀ ਕਰ ਦਿਓ ਮਨੈਸ਼ ਫਰੀਵੇ 'ਤੇ ਵੀ ਐਕਸੀਡੈਂਟ ਹੋਇਆ ਵਾ 2 ਰਾਈਟ ਵਾਲੇ ਪਾਸੇ ਦੀਆਂ ਲੇਨਾਂ ਜਿਹੜੀਆਂ ਸਿਟੀ ਨੂੰ ਆਉਂਦਿਆਂ ਉਹ ਬੰਦ ਨੇ ਅਤੇ ਇਹ ਤੁਰਕ ਰੋਡ ਵਾਲਾ ਜਿਹੜਾ ਐਗਜ਼ਿਟ ਹੈ ਉਹ ਤੋਂ ਥੋੜ੍ਹਾ ਹੀ ਪਹਿਲਾਂ ਹਾਦਸਾ ਵਾਪਰਿਆ ਵਾ ਸੋ ਐਮਰਜੈਂਸੀ ਸਰਵਿਸਿਜ਼ ਵੀ ਪਹੁੰਚੀਆਂ ਨੇ, ਸਪੀਡ ਵੀ ਘਟਾ ਕੇ 40 ਦੀ ਕੀਤੀ ਗਈ ਹੈ। ਅਤੇ ਹੁਣ ਇਸ ਟਾਈਮ ਮੌਜੂਦਾ ਕੋਈ ਸੂਰਤ ਹਾਲ ਤੁਹਾਡੀ ਨਜ਼ਰ ਦੇ ਵਿੱਚ, ਤੁਹਾਡੀ ਜਾਣਕਾਰੀ ਦੇ ਵਿੱਚ ਹੋਣ ਅਤੇ ਉਹ ਤੁਸੀਂ ਜ਼ਰੂਰ ਸਾਡੇ ਤੱਕ ਸਾਂਝੀ ਕਰ ਦਿਓ। ਵੈਸੇ ਘੰਟਾ ਕੁ ਪਹਿਲਾਂ ਦੀ ਅਪਡੇਟ ਵੈਸਟ ਗੇਟ ਬ੍ਰਿਜ ਤੋਂ ਵੀ ਸੀ, ਸੋ ਬ੍ਰਿਜ ਦੇ ਉੱਤੇ ਵੀ ਇੱਕ ਗੱਡੀ ਖਰਾਬ ਹੋਈ ਹੈ ਜਿਹਦੀ ਵਜ੍ਹਾ ਦੇ ਕਰਕੇ 40 ਦੀ ਸਪੀਡ ਘਟਾ ਕੇ ਕੀਤੀ ਗਈ ਸੀ। ਹੁਣ ਮੌਜੂਦਾ ਹਾਲਾਤ ਜਿਹੜੇ ਨੇ ਉਹ ਜ਼ਰੂਰ ਤੁਸੀਂ ਸਾਡੇ ਤੱਕ ਪਹੁੰਚਾ ਦਿਓ ਜੇਕਰ ਕੋਈ ਅਪਡੇਟ ਤੁਹਾਡੇ ਕੋਲ ਹੋਵੇ ਤਾਂ। ਅਤੇ ਫਿਲਹਾਲ ਆਪਾਂ ਵੱਧਦੇ ਹਾਂ ਅੱਗੇ, ਅਤੇ ਬੇਨਤੀ ਇਹ ਹੋਈ ਕਿ ਟ੍ਰੈਫਿਕ ਦੇ ਵਿੱਚ ਪੇਸ਼ੈਂਸ ਬਣਾਈ ਰੱਖਿਓ। ਸ਼ਾਇਦ ਇਹ ਵਧੀਆ ਸਮਾਂ ਹੁੰਦਾ ਜਦੋਂ ਆਪਾਂ ਅਭਿਆਸ ਕਰ ਸਕਦੇ ਹਾਂ ਆਪਣੇ ਅੰਦਰ ਪੇਸ਼ੈਂਸ ਲਿਆਉਣ ਦਾ, ਠਰਮਾ ਲਿਆਉਣ ਦਾ, ਅਤੇ ਬਰਦਾਸ਼ਤ ਦੀ ਸ਼ਕਤੀ ਆਪਣੀ ਵਧਾਉਣ ਦਾ। ਸੋ ਉੱਦਾਂ ਦਾ ਇੱਕ ਪ੍ਰੈਕਟਿਸ ਕਰਨ ਦਾ ਮੌਕਾ ਵੀ ਤੁਹਾਨੂੰ ਮਿਲ ਜਾਂਦਾ। ਸੋ ਜੇਕਰ ਟ੍ਰੈਫਿਕ ਦੇ ਵਿੱਚ ਹੋ ਤਾਂ ਮੰਨ ਕੇ ਚੱਲੋ ਕਿ ਇੰਨੀ ਕੁ ਟ੍ਰੈਫਿਕ 'ਤੇ ਰਹਿਣੀ ਆ, ਅਤੇ ਜੇਕਰ ਕੋਈ ਆਮ ਦੇ ਨਾਲੋਂ ਵਧੇਰੇ ਆ ਤਾਂ ਫਿਰ ਤੁਸੀਂ ਨੈਵੀਗੇਸ਼ਨ ਦੀ ਵਰਤੋਂ ਕਰਕੇ ਤਾਂ ਆਪਣੇ ਰਾਹ ਬਦਲ ਸਕਦੇ ਹੋ। ਅਤੇ ਜੇ ਫਸ ਹੀ ਗਏ ਹੋ ਟ੍ਰੈਫਿਕ 'ਚ ਤਾਂ ਫਿਰ ਖਿਆਲ ਰੱਖਿਓ ਕਿ ਬੜੇ ਕੰਮ ਨੇ ਕਰਨ ਵਾਲੇ, ਅਤੇ ਉਸ ਸਮੇਂ ਨੂੰ ਤੁਸੀਂ ਸੋਹਣਾ ਉਪਯੋਗ ਕਰ ਸਕਦੇ ਹੋ, ਰੱਬ ਰੱਬ ਕਰ ਸਕਦੇ ਹੋ। ਇਸ ਸਮੇਂ ਦੇ ਵਿੱਚ ਰੇਡੀਓ ਸੁਣ ਸਕਦੇ ਹੋ ਅਤੇ ਉਹ ਕੰਮ ਕਾਰ ਸੋਚ ਸਕਦੇ ਹੋ ਜਿਹੜੇ ਤੁਹਾਨੂੰ ਵੈਸੇ ਸੋਚਣ ਲਈ ਸਮਾਂ ਨਹੀਂ ਮਿਲਿਆ। ਅਤੇ ਆਓ ਵੱਧਦੇ ਹਾਂ ਤੁਹਾਡੇ ਸੁਨੇਹਿਆਂ ਵੱਲ ਨੂੰ। ਅਤੇ ਸਤਿ ਸ਼੍ਰੀ ਅਕਾਲ ਦੀਆਂ ਸਾਂਝਾ ਇੱਧਰ ਸਾਡੇ ਨਾਲ ਜਤਿੰਦਰ ਸਿੰਘ ਜੀ ਪਾਉਂਦੇ ਨੇ, ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਹਾਂਜੀ ਪਰਿਵਾਰ ਨੂੰ। ਅਤੇ ਕੱਲ੍ਹ ਕਹਿੰਦੇ ਡਿਨਰ ਬੀਤੀ ਰਾਤ ਸਾਡਾ ਸੀ ਆਲੂ ਪਾਲਕ ਸਬਜ਼ੀ ਵਿਦ ਆਟਾ ਮਿਕਸ ਮੱਕੀ ਦੀ ਰੋਟੀ। ਵਾਹ ਧੰਨਵਾਦ ਜੀ, ਬਹੁਤ ਵਧੀਆ। ਅਤੇ ਰਸ਼ਪਾਲ ਸਿੰਘ ਡਾਰੀ ਜੀ, ਕਮਲਜੀਤ ਕੌਰ ਡਾਰੀ ਜੀ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ। ਅਤੇ ਹਰਚੰਦ ਸਿੰਘ ਢਿੱਲੋਂ ਜੀ ਰਿਆਸ ਅਤੇ ਬੈਰਕ ਅਤੇ ਪਾਣੀਆਂ ਤੋਂ ਸਾਰਿਆਂ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਆ ਜੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਆਪ ਸਭ ਦੇ ਵਧੀਆ ਦਿਨ ਦੀਆਂ ਅਰਦਾਸਾਂ ਕਰਦੇ ਨੇ। ਭੋਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਬਾਣੀ ਦੀਆਂ ਸਤਰਾਂ ਦੇ ਨਾਲ ਸਾਂਝ ਪਾਉਂਦੇ ਨੇ। ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਸੁਣਨ ਵਾਲਿਆਂ ਦੇ ਲਈ। ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਅੰਮ੍ਰਿਤ ਜੀ ਪਾਉਂਦੇ ਨੇ, ਕਹਿੰਦੇ ਕਿ ਵਾਹਿਗੁਰੂ ਸਭਨਾਂ ਦੇ ਉੱਤੇ ਮਿਹਰ ਭਰਿਆ ਹੱਥ ਬਣਾਏ ਰੱਖਣ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ, ਸਭਨਾਂ ਦੇ ਦੁੱਖ ਦੂਰ ਕਰਨ, ਅਰਦਾਸਾਂ ਮਨਜ਼ੂਰ ਕਰਨੀਆਂ, ਸਭਨਾਂ ਦੀ ਮਿਹਨਤ ਨੂੰ ਫੁੱਲ ਲਾਉਣਾ ਅਤੇ ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜ੍ਹਾਉਣਾ। ਸ਼ੁਭ ਸਵੇਰਾ। ਬਹੁਤ ਮਿਹਰਬਾਨੀ ਜੀ ਇਸ ਪਿਆਰੇ ਸੋਹਣੇ ਮੈਸੇਜ ਦੇ ਲਈ। ਜਸਵਾਲ ਸਾਹਿਬ ਕਹਿੰਦੇ ਨੇ ਕਿ ਜੇਕਰ ਤੁਸੀਂ ਚੰਗੇ ਹੋ ਤਾਂ ਤੁਹਾਡੇ ਨਾਲ ਮਾੜਾ ਨਹੀਂ ਹੋ ਸਕਦਾ। ਮੰਨ ਕੇ ਚੱਲੋ ਵੀ ਤੁਸੀਂ ਚੰਗੇ ਹੀ ਹੋ ਅਤੇ ਮੰਨ ਕੇ ਚੱਲੋ ਵੀ ਤੁਹਾਡੇ ਨਾਲ ਮਾੜਾ ਕਦੀ ਨਹੀਂ ਹੋ ਸਕਦਾ। ਧੰਨਵਾਦ ਜਸਵਾਲ ਸਾਹਿਬ। ਪਰਥ ਤੋਂ ਸਤਿ ਸ਼੍ਰੀ ਅਕਾਲ ਦੀਆਂ ਸਾਂਝਾਂ ਪਾਉਂਦੇ ਨੇ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਭੇਜਦੇ ਨੇ ਜੋਸ਼ੀ ਸਾਹਿਬ ਸਾਰਿਆਂ ਦੇ ਲਈ। ਅਤੇ ਜਸਪ੍ਰੀਤ ਸਿੰਘ ਲੁਬਾਣਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ। ਅਤੇ ਐਡੀਲੇਡ ਤੋਂ ਪਾਉਂਦੇ ਨੇ ਸਾਂਝਾਂ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਅੱਜ ਦੇ ਦਿਨ ਦੇ ਲਈ। ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ। ਸੁੱਖ ਸਰਾਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਐਡੀਲੇਡ ਤੋਂ। ਅਤੇ ਲਵਜੋਤ ਧੁਨਾ ਜੀ ਧੁਨਾ ਜੂਲਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਹੁਤ ਬਹੁਤ ਪਿਆਰ ਐਂਬਰ, ਗੁਰਬਾਜ, ਤਾਜਵੀਰ ਅਤੇ ਸਾਰੇ ਦੇ ਸਾਰੇ ਖਿੰਦਾ ਫੈਮਿਲੀ ਦੇ ਵੱਲੋਂ। ਅਤੇ ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 3 ਤਰੀਕ ਹੋ ਗਈ ਆ, ਹਾੜ ਦਾ ਮਹੀਨਾ ਚੜ੍ਹ ਚੁੱਕਾ। ਸੇਖੋਂ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ। ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਬਹੁਤ ਸੋਹਣਾ ਦਿਨ ਰਵੇ ਜੀ ਸਾਰਿਆਂ ਦਾ, ਬਲਗੂਲਗਾ ਤੋਂ ਸਾਂਝਾ ਪਾਉਂਦੇ ਨੇ। ਅਤੇ ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਵਾਹਿਗੁਰੂ ਸਰਬੱਤ ਦਾ ਭਲਾ ਕਰੇ, ਹੈਵ ਏ ਲਵਲੀ ਡੇ, ਡਰਾਈਵ ਧਿਆਨ ਦੇ ਨਾਲ ਕਰਿਓ, ਰੱਬ ਰਾਖਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਫਲ ਸ਼ਹਿਰ ਚਲੇ ਜਾਂਦੇ ਨੇ ਅਤੇ ਰੁੱਖ ਪਿੰਡ ਹੀ ਰਹਿ ਜਾਂਦੇ ਨੇ। ਵਾਹ ਕਿਆ ਬਾਤ ਹੈ ਜੀ, ਬੜੀ ਕਮਾਲ ਦੀ ਗੱਲ ਹੈ। ਅਤੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦੀ ਸ਼ਾਨਦਾਰ ਅਤੇ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਾਰਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਅਤੇ ਹੈਪੀ ਵਾਲਾ ਬੁੱਧਵਾਰ 17 ਤਰੀਕ ਜੂਨ ਦਾ ਮਹੀਨਾ ਦੇ ਨਾਲ ਭੇਜਦੇ ਨੇ ਚਾਹ ਕੌਫੀ ਨਾਲ ਭੇਜਦੇ ਨੇ ਕੁੱਕੀਆਂ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਇਹ ਵਾਲੀ ਚਾਹ ਪੀ ਕੇ ਅਤੇ ਫਿਰ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM ਅਗਲੇ ਹਿੱਸੇ 'ਚ ਆ ਕੇ ਪੜ੍ਹਦੇ ਹਾਂ ਕਹਾਣੀ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ .com।
4: ਪੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
8: ਆ ਕਿੱਥੇ ਵੱਜ ਗਈ ਤੇਰੀ ਗੱਡੀ?
9: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
11: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
12: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
13: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
14: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿੱਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
13: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
14: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ ਅਤੇ ਚਿਹਰੇ 'ਤੇ ਹੋਵੇਗੀ ਖੁਸ਼ੀ, ਇੱਕ ਮੁਸਕਰਾਹਟ। ਅੱਜ ਦੇ ਦਿਨ ਦੇ ਲਈ ਸ਼ੁਕਰਾਨਾ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਓਏ ਮੈਨੂੰ ਕੋਈ ਵੇਖ ਰਿਹਾ, ਕੋਈ ਕੀ ਕਹੂਗਾ, ਇੱਕਦਮ ਮੈਨੂੰ ਕੀ ਹੋ ਗਿਆ, ਕੋਈ ਵੇਖੂਗਾ ਅਤੇ ਇਹੋ ਹੀ ਸੋਚੂਗਾ, ਇਹੋ ਹੀ ਕਹੂਗਾ ਕਿ ਕਿੱਡਾ ਸੋਹਣਾ ਲੱਗਦਾ ਹੈ, ਖੁਸ਼, ਕਾਸ਼ ਮੇਰੇ ਵੀ ਚਿਹਰੇ 'ਤੇ ਖੁਸ਼ੀ ਹੁੰਦੀ। ਅਤੇ ਜਾਂ ਫਿਰ ਉਹ ਜੋ ਤੁਸੀਂ ਕਹਿੰਦੇ ਹੋ ਉੱਦਾਂ ਦਾ ਸੋਚ ਕੇ ਤੁਹਾਡੇ 'ਤੇ ਹੱਸਣ ਦੀ ਕੋਸ਼ਿਸ਼ ਕਰੂਗਾ, ਅੰਦਰੋਂ ਅੰਦਰੀ ਖੁਸ਼ ਹੋਊਗਾ, ਇਹ ਕੀ ਕਰੀ ਜਾਂਦਾ। ਇੱਕ ਹੋਰ ਚਿਹਰੇ 'ਤੇ ਮੁਸਕਰਾਹਟ ਆ ਗਈ, ਕਿਸੇ ਵੀ ਤਰੀਕੇ ਦੇ ਨਾਲ ਹੋਵੇ ਫਾਇਦਾ ਹੋ ਹੀ ਜਾਂਦਾ ਮੁਸਕਰਾਉਣ ਦਾ, ਖੁਸ਼ ਹੋਣ ਦਾ। ਵੱਧਦੇ ਅੱਗੇ ਪ੍ਰੋਗਰਾਮ ਦੇ ਵਿੱਚ, ਸਮਾਂ ਹੋ ਚੁੱਕਾ ਕਹਾਣੀ 'ਤੇ ਸਾਂਝ ਪਾਈਏ। ਅੱਜ ਦੀ ਕਹਾਣੀ ਔਸਕਰ ਵਾਇਲਡ ਦੀ ਲਿਖੀ ਹੈ, ਦ ਹੈਪੀ ਪ੍ਰਿੰਸ। ਇੱਕ ਸ਼ਹਿਰ ਦੇ ਵਿੱਚ ਰਾਜਕੁਮਾਰ ਦੀ ਮੂਰਤੀ ਲੱਗੀ ਹੈ। ਮੂਰਤੀ ਬੜੀ ਖੂਬਸੂਰਤ, ਸੋਨੇ ਦੇ ਵਿੱਚ ਮੜੀ, ਸੋਨੇ ਦੀਆਂ ਪੱਤੀਆਂ ਲਾਈਆਂ ਗਈਆਂ ਅਤੇ ਰਾਜਕੁਮਾਰ ਦੀਆਂ ਅੱਖਾਂ ਦੇ ਵਿੱਚ ਦੋ ਕੀਮਤੀ ਨੀਲਮ ਪਾਏ ਗਏ। ਉਸਨੂੰ ਤਲਵਾਰ ਫੜਾਈ ਗਈ, ਤਲਵਾਰ ਦੇ ਮੁੱਠੇ ਦੇ ਉੱਤੇ ਵੀ ਇੱਕ ਲਾਲ ਰੰਗ ਦਾ ਹੀਰਾ ਰੂਬੀ ਜੜਿਆ ਗਿਆ।

ਕਿੰਨੇ ਦੁੱਖ ਨੇ, ਸਾਰੇ ਸ਼ਹਿਰ ਦੇ ਵਿੱਚ ਕਿੰਨੇ ਲੋਕ ਦੁਖੀ ਨੇ। ਜਦੋਂ ਉਹ ਮੂਰਤੀ ਬਣਿਆ ਚਾਰ ਸਫੇਰੇ ਵੇਖਦਾ ਤਾਂ ਉਹਨੂੰ ਦੁੱਖ ਹੁੰਦਾ, ਪਹਿਲਾਂ ਕਿਉਂਕਿ ਉਹਨੂੰ ਮਹਿਲਾਂ ਦੇ ਅੰਦਰ ਇਸ ਸਭ ਦਾ ਕਦੀ ਪਤਾ ਹੀ ਨਹੀਂ ਲੱਗਾ, ਇਸ ਸਭ ਦਾ ਕਦੀ ਅਹਿਸਾਸ ਹੀ ਨਹੀਂ ਹੋਇਆ। ਜਿਹੜਾ ਵੀ ਕੋਈ ਲੰਘਦਾ ਰਾਜਕੁਮਾਰ ਵੱਲ ਵੇਖਦਾ ਤਾਂ ਇਹੋ ਹੀ ਕਹਿੰਦਾ ਕਿੰਨਾ ਖੁਸ਼ ਹੈ। ਜੇ ਕੋਈ ਉਹਦੀਆਂ ਅੱਖਾਂ ਦੇ ਵਿੱਚ ਵੇਖ ਲੈਂਦਾ ਤਾਂ ਉਹਨੂੰ ਲੱਗਦਾ ਇੱਦਾਂ ਦੀ ਖੁਸ਼ੀ ਸ਼ਾਇਦ ਹੀ ਕਿਸੇ ਇਨਸਾਨ ਦੀਆਂ ਅੱਖਾਂ 'ਚ ਹੋ ਸਕਦੀ ਹੈ। ਲੋਕ ਇੱਕ ਦੂਸਰੇ ਨੂੰ ਹੈਪੀ ਪ੍ਰਿੰਸ ਦੀਆਂ ਐਗਜ਼ਾਮਪਲਾਂ ਦਿੰਦੇ, ਪਰ ਉਹਦੀ ਖੁਸ਼ੀ ਕਿੰਨੀ ਕੁ ਅਸਲੀ ਸੀ ਇਹ ਸ਼ਾਇਦ ਉਹੀ ਜਾਣਦਾ ਸੀ। ਹੋਇਆ ਇੱਦਾਂ ਕਿ ਇੱਕ ਦਿਨ ਇੱਕ ਪ੍ਰਵਾਸੀ ਪੰਛੀ ਉੱਡਦਾ ਆ ਕੇ ਉਹਦੀ ਸ਼ਰਨ ਦੇ ਵਿੱਚ ਬਹਿ ਗਿਆ। ਉਹ ਮਿਸਰ ਜਾਣਾ ਚਾਹੁੰਦਾ ਸੀ, ਹੁਣ ਜਲਦੀ ਮੌਸਮ ਦੇ ਵਿੱਚ ਤਬਦੀਲੀ ਆਉਣ ਵਾਲੀ ਸੀ। ਉਹ ਪ੍ਰਵਾਸੀ ਪੰਛੀ ਚਾਹੁੰਦਾ ਸੀ ਕਿ ਮੈਂ ਜਲਦੀ ਜਲਦੀ ਮਿਸਰ ਚਲਿਆ ਜਾਵਾਂ। ਉਹ ਆਪਣੇ ਸਾਥੀਆਂ ਤੋਂ ਖੁੰਝ ਚੁੱਕਾ ਸੀ, ਉਹਦੇ ਸਾਥੀ ਬਹੁਤ ਦਿਨ ਪਹਿਲਾਂ ਨਿਕਲ ਗਏ ਸੀ। ਇਹ ਸ਼ਾਇਦ ਇਸ ਕਰਕੇ ਨਹੀਂ ਨਿਕਲ ਪਾਇਆ ਕਿਉਂਕਿ ਨਦੀ ਦੇ ਕਿਨਾਰੇ ਉੱਗੀ ਦੱਬ ਦੇ ਨਾਲ ਇਹਦਾ ਮੋਹ ਪੈ ਗਿਆ। ਫਿਰ ਇੱਕ ਦਿਨ ਅਚਾਨਕ ਉਹਨੇ ਦੱਬ ਨੂੰ ਪੁੱਛਿਆ ਤੂੰ ਮੇਰੇ ਨਾਲ ਮਿਸਰ ਚੱਲੇਂਗੀ? ਉਹ ਕਹਿਣ ਲੱਗੀ ਨਹੀਂ। ਉਹਨੂੰ ਲੱਗਾ ਮੈਂ ਹੀ ਇਹਦੇ ਨਾਲ ਮੋਹ ਕਰੀ ਜਾਂਦਾ, ਇਹਨੂੰ ਤਾਂ ਮੇਰੇ ਨਾਲ ਕੋਈ ਮੋਹ ਨਹੀਂ। ਅਤੇ ਉਸ ਤੋਂ ਬਾਅਦ ਜਦੋਂ ਉਹ ਡਿੱਕੇ ਮਿਸਰ ਜਾਣ ਲੱਗਾ ਤਾਂ ਰਾਹ 'ਚ ਹਨੇਰਾ ਹੋਣ ਦੇ ਕਰਕੇ ਸੋਚਿਆ ਅੱਜ ਮੈਂ ਹੈਪੀ ਪ੍ਰਿੰਸ ਦੇ ਬੁੱਤ ਦੀਆਂ ਪੈਰਾਂ ਦੇ ਵਿੱਚ ਸੌਂ ਜਾਂਦਾ, ਇੱਥੇ ਮੈਂ ਰਾਤ ਬਚਿਆ ਰਹੂੰਗਾ। ਹਾਲੇ ਉਹਨੂੰ ਨੀਂਦ ਆਉਣ ਹੀ ਲੱਗੀ ਸੀ ਕਿ ਪੰਛੀ ਦੇ ਉੱਤੇ ਇੱਕ ਪਾਣੀ ਦਾ ਤੁਪਕਾ ਡਿੱਗਾ। ਹਾਲੇ ਉਹ ਸੋਚ ਹੀ ਰਿਹਾ ਸੀ ਕਿ ਪਾਣੀ ਆਇਆ ਕਿੱਥੋਂ ਕਿ ਦੂਸਰਾ ਤੁਪਕਾ ਉਹਦੇ ਖੰਭਾਂ ਦੇ ਉੱਤੇ ਡਿੱਗ ਪਿਆ। ਉਹ ਪੰਛੀ ਸੋਚਦਾ ਅੱਜ ਤਾਂ ਅਸਮਾਨ ਵੀ ਸਾਫ਼ ਹੈ, ਅੱਜ ਤਾਂ ਕੋਈ ਮੀਂਹ ਦੇ ਰੰਗ ਵੀ ਨਹੀਂ, ਇਹ ਪਾਣੀ ਆਖਿਰਕਾਰ ਕਿੱਥੋਂ ਡਿੱਗ ਰਿਹਾ? ਉਹਨੇ ਆਪਣੇ ਖੰਭ ਹੋਰ ਖਿਲਾਰ ਕੇ ਆਪਣੇ ਆਪ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਅਤੇ ਤੀਸਰਾ ਉਨੀ ਦੇਰ ਨੂੰ ਤੀਸਰਾ ਅਥਰੂ ਪਾਣੀ ਦਾ ਤੁਪਕਾ ਉਹਦੇ ਖੰਭਾਂ ਦੇ ਉੱਤੇ ਡਿੱਗਾ। ਉਹਨੇ ਸੋਚ ਲਿਆ ਕਿ ਹੁਣ ਉਹ ਸੌਂ ਨਹੀਂ ਪਾਊਗਾ, ਹੁਣ ਉਹਨੂੰ ਵੇਖਣਾ ਪੈਣਾ ਆਖਿਰਕਾਰ ਇਹ ਪਾਣੀ ਡਿੱਗ ਕਿੱਥੋਂ ਰਿਹਾ। ਉਹਨੇ ਸੋਚਿਆ ਮੈਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਸੌਂ ਜਾਂਦਾ, ਬਾਹਰ ਨਿਕਲਿਆ ਤਾਂ ਕੀ ਵੇਖਦਾ। ਉਸ ਹੈਪੀ ਪ੍ਰਿੰਸ ਦੀਆਂ ਸੋਹਣੀਆਂ ਅੱਖਾਂ ਦੇ ਵਿੱਚੋਂ ਅਥਰੂ ਡਿੱਗ ਰਹੇ ਨੇ, ਉਹ ਅਥਰੂ ਡਿੱਗ ਡਿੱਗ ਕੇ ਉਸ ਪੰਛੀ ਦੇ ਉੱਤੇ ਪੈ ਰਹੀ। ਉਸ ਪ੍ਰਵਾਸੀ ਪੰਛੀ ਨੇ ਪੁੱਛਿਆ ਹੈਪੀ ਪ੍ਰਿੰਸ ਤੂੰ ਕਿਉਂ ਰੋਨਾ, ਤੂੰ ਤਾਂ ਇੰਨਾ ਖੂਬਸੂਰਤ ਹੈ, ਤੇਰੀਆਂ ਤਾਂ ਸਾਰੇ ਜਣੇ ਐਗਜ਼ਾਮਪਲਾਂ ਦਿੰਦੇ ਨੇ, ਤੈਨੂੰ ਵੇਖ ਵੇਖ ਕੇ ਸਾਰੇ ਖੁਸ਼ ਹੁੰਦੇ ਨੇ, ਤੈਨੂੰ ਕਾਹਦਾ ਦੁੱਖ, ਇੰਨੀਆਂ ਖੂਬਸੂਰਤ ਤੇਰੇ ਕੋਲ ਅੱਖਾਂ, ਇੰਨਾ ਸੋਹਣਾ ਤੇਰਾ ਬੁੱਤ। ਰਾਜਕੁਮਾਰ ਕਹਿਣ ਲੱਗਾ ਇਹ ਭੋਲੇ ਪੰਛੀ ਜੋ ਮੈਂ ਵੇਖ ਸਕਦਾ ਉਹ ਸ਼ਾਇਦ ਤੂੰ ਨਹੀਂ ਵੇਖ ਸਕਦਾ, ਜਦੋਂ ਮੈਂ ਮਹਿਲਾਂ ਦੇ ਵਿੱਚ ਬੰਦ ਸੀ ਉਦੋਂ ਮੈਨੂੰ ਲੋਕਾਂ ਦੇ ਦੁੱਖ ਨਹੀਂ ਨਜ਼ਰ ਆਏ, ਪਰ ਹੁਣ ਜਦੋਂ ਸਾਰਾ ਸ਼ਹਿਰ ਸੌਂ ਜਾਂਦਾ ਮੈਂ ਉਦੋਂ ਵੀ ਇਹਨਾਂ ਦੇ ਦੁੱਖ ਵੇਖ ਸਕਦਾ। ਜੇ ਤੂੰ ਵੇਖ ਸਕਦਾ ਹੈ ਤਾਂ ਮੇਰੀਆਂ ਅੱਖਾਂ ਦੇ ਨਾਲ ਵੇਖ ਲੋਕ ਕਿੰਨੇ ਦੁਖੀ ਨੇ। ਇੱਕ ਗਰੀਬ ਬੰਦਾ ਉਹ ਵੇਖ ਸਾਹਮਣੇ ਮਰਨੇ ਪਿਆ, ਜੇ ਉਹਨੂੰ ਰੋਟੀ ਨਾ ਜੁੜੇ ਤਾਂ ਸ਼ਾਇਦ ਉਹ ਅੱਜ ਦੀ ਰਾਤ ਨਾ ਕੱਢ ਪਾਵੇ। ਤੂੰ ਮੇਰਾ ਦੋਸਤ ਬਣ ਕੇ ਇੱਕ ਕੰਮ ਕਰੇਗਾ, ਤੂੰ ਮੇਰੀ ਤਲਵਾਰ ਦੇ ਵਿੱਚੋਂ ਇਹ ਹੀਰਾ ਕੱਢ ਕੇ ਲੈ ਜਾ, ਤੂੰ ਜਾ ਕੇ ਉਸ ਪਰਿਵਾਰ ਨੂੰ ਦੇ, ਉਹ ਅੱਜ ਦੀ ਰੋਟੀ ਤਾਂ ਖਾ ਲੇ। ਪੰਛੀ ਨੇ ਨਾ ਨੁੱਕਰ ਕੀਤੀ, ਨਾ ਮੈਨੂੰ ਦੇਰ ਹੋ ਜਾਊਗੀ, ਮੈਂ ਤਾਂ ਮਿਸਰ ਪਹੁੰਚਣਾ, ਮੈਂ ਰਾਤ ਥੋੜ੍ਹੀ ਦੇਰ ਦੇ ਲਈ ਸੌਣਾ, ਥੋੜ੍ਹੀ ਦੇਰ ਦੇ ਲਈ ਆਰਾਮ ਵੀ ਕਰਨਾ। ਰਾਜਕੁਮਾਰ ਨੇ ਫਿਰ ਦੁਬਾਰਾ ਤੋਂ ਮਿੰਨਤ ਕੀਤੀ ਕਿ ਤੂੰ ਕਿਸੇ ਗਰੀਬ ਦੀ ਮਦਦ ਨਹੀਂ ਕਰਨੀ ਚਾਹੇਗਾ, ਜਿਹੜੀ ਗਲਤੀ ਮੈਂ ਜਿਉਂਦੇ ਜੀ ਕੀਤੀ ਕੀ ਤੂੰ ਉਹੀ ਗਲਤੀ ਕਰੇਗਾ? ਅਤੇ ਆਖਿਰਕਾਰ ਪੰਛੀ ਮੰਨ ਗਿਆ, ਚੱਲ ਮੈਂ ਕੱਲ੍ਹ ਚਲੇ ਜਾਊਂਗਾ, ਇੱਕ ਰਾਤ ਦੇ ਨਾਲ ਕੀ ਫਰਕ ਪੈਣ ਲੱਗਾ। ਤਾਂ ਪੰਛੀ ਨੇ
ਤਲਵਾਰ ਦੇ ਵਿੱਚ

ਉਹ ਆਪਣੀ ਚੁੰਝ ਦੇ ਨਾਲ ਉਹੀ ਹੀਰਾ ਕੱਢਿਆ, ਉਸ ਘਰ ਜਾ ਕੇ ਦਿਆ। ਸ਼ਾਇਦ ਉਸ ਘਰ ਉਸ ਦਿਨ ਰੋਟੀ ਪੱਕੀ ਹੋਵੇ, ਉਹ ਬਹੁਤ ਖੁਸ਼ ਹੋਏ। ਪੰਛੀ ਵਾਪਸ ਆਇਆ, ਅਗਲੇ ਦਿਨ ਫਿਰ ਦੁਬਾਰਾ ਉਹੀ ਵਰਤਾਰਾ। ਇਹ ਮੇਰੇ ਦੋਸਤ ਪੰਛੀ, ਉਹ ਵੇਖ ਦੂਸਰੇ ਘਰ ਦਾ ਦੁੱਖ, ਉਹ ਵੇਖ ਇੱਕ ਮਾਂ ਉਹਦਾ ਬੱਚਾ ਬੁਖਾਰ ਦੇ ਵਿੱਚ ਤਪਿਆ ਪਿਆ, ਪਰ ਉਹ ਵੇਖ ਕੇ ਇੱਕ ਖੂਬਸੂਰਤ ਪੁਸ਼ਾਕ ਬਣਾਉਂਦੀ ਪਈ। ਪਿਛੇ ਤੋਂ ਉਹ ਦਰਜੀ ਹੈ, ਉਂਗਲਾਂ ਉਹਦੀਆਂ ਵਿੰਨੀਆਂ ਪਈਆਂ ਨੇ, ਅੱਖਾਂ ਉਹਦੀਆਂ ਅੰਦਰ ਧੱਸੀਆਂ ਪਈਆਂ ਨੇ। ਅੱਜ ਘਰ ਦੇ ਵਿੱਚ ਖਾਣ ਦੇ ਲਈ ਦਾਣੇ ਨੇ, ਪਰ ਕਿਸੇ ਅਮੀਰ ਦੀ ਡਰੈਸ ਬਣਾਉਣ ਦੇ ਵਿੱਚ ਉਹ ਕਿੰਨੀ ਬਿਜ਼ੀ ਹੈ, ਕਿੰਨੀ ਵਿਅਸਤ ਹੈ। ਉਹਨੂੰ ਸ਼ਾਇਦ ਇਸ ਚੀਜ਼ ਦਾ ਅਹਿਸਾਸ ਵੀ ਨਹੀਂ ਹੈ। ਜੇਕਰ ਉਹ ਇਸੇ ਤਰ੍ਹਾਂ ਲੱਗੀ ਰਹੀ, ਰਾਤ ਉਹ ਕਿਤੇ ਉਹ ਆਪਣੇ ਬੱਚੇ ਦੇ ਲਈ ਦੁੱਧ ਵੀ ਨਹੀਂ ਲਿਆ ਪਾਊਗੀ। ਇਸ ਪਰਿਵਾਰ ਦੇ ਉੱਤੇ ਭਾਰੀ ਬਿਪਤਾ ਆ ਸਕਦੀ। ਤੂੰ ਮੇਰੀ ਮੰਨੇ ਤਾਂ ਮੇਰੀ ਇੱਕ ਅੱਖ ਕੱਢ ਕੇ ਇਹਨੂੰ ਦਿਆ, ਉਹਦੇ ਘਰ ਦੀ ਰੋਟੀ ਪੱਕ ਜਾਵੇ। ਪੰਛੀ ਨੇ ਨਾਂਹ ਕੀਤੀ, ਤਲਵਾਰ ਤੱਕ ਤਾਂ ਠੀਕ ਸੀ, ਪਰ ਰਾਜਕੁਮਾਰ ਮੈਂ ਹੁਣ ਇਹ ਨਹੀਂ ਕਰ ਸਕਦਾ। ਮੈਂ ਤੇਰੀ ਅੱਖ ਦੇ ਵਿੱਚੋਂ ਨੀਲਮ ਕੱਢ ਕੇ ਉਹਨੂੰ ਦਿਆ ਤਾਂ ਤੂੰ ਕਿੱਦਾਂ ਵੇਖੇਗਾ। ਰਾਜਕੁਮਾਰ ਨੇ ਵਾਸਤਾ ਪਾਇਆ, ਤੂੰ ਮੇਰੀ ਪਰਵਾਹ ਨਾ ਕਰ। ਅਤੇ ਵਾਸਤਾ ਪਾਉਣ ਦੇ ਉੱਤੇ ਉਸ ਪੰਛੀ ਨੇ ਇੱਕ ਅੱਖ ਕੱਢੀ ਅਤੇ ਉਸ ਔਰਤ ਦੇ ਘਰ ਦੇ ਆਇਆ। ਵਾਪਸ ਆਇਆ ਤਾਂ ਫਿਰ ਦੁਬਾਰਾ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ। ਉਹਨੇ ਕਿਹਾ, ਉਹ ਵੇਖ ਇੱਕ ਕੁੜੀ ਜਿਹੜੀ ਘਰੋਂ ਮਾਚਿਸ ਦੀਆਂ ਤੀਲਾਂ ਵੇਚਣ ਆਈ ਸੀ, ਪਾਣੀ ਦੇ ਵਿੱਚ ਮਾਚਾਂ ਡਿੱਗਣ ਦੇ ਕਰਕੇ ਅੱਜ ਸ਼ਾਇਦ ਉਹ ਘਰ ਕੁਛ ਨਹੀਂ ਲੈ ਕੇ ਜਾ ਪਾਊਗੀ। ਉਹ ਛੋਟੀ ਜਿਹੀ ਬਾਲੜੀ ਵਿਚਾਰੀ ਰੋਈ ਜਾਂਦੀ, ਉਹਦੀ ਮਾਂ ਵੀ ਕੁੱਟੂਗੀ, ਘਰ ਰੋਟੀ ਪਾਣੀ ਵੀ ਨਹੀਂ ਪੱਕਣਾ। ਮੈਂ ਵੇਖ ਪਾ ਰਿਹਾ ਉਹ ਪਰਿਵਾਰ ਕਿੰਨਾ ਗਰੀਬ ਹੈ, ਮੈਂ ਵੇਖ ਪਾ ਰਿਹਾ ਉਹਨਾਂ ਨੂੰ ਕਿੰਨੀ ਜ਼ਰੂਰਤ ਹੈ। ਤੂੰ ਮੇਰੀ ਦੂਸਰੀ ਅੱਖ ਕੱਢ ਅਤੇ ਜਾ ਉਸ ਕੁੜੀ ਨੂੰ ਦਿਆ। ਅਤੇ ਹੁਣ ਜਿੱਦਾਂ ਪੰਛੀ ਨੇ ਆਪਣਾ ਰੁੱਖ ਬਦਲ ਕੇ ਰਾਜਕੁਮਾਰ ਨੂੰ ਜਵਾਬ ਦਿੱਤਾ, ਇੱਕ ਅੱਖ ਨਾਲ ਤਾਂ ਸ਼ਾਇਦ ਤੂੰ ਵੇਖ ਸਕਦਾ ਸੀ, ਪਰ ਜੇ ਮੈਂ ਤੇਰੀ ਦੂਸਰੀ ਅੱਖ ਵੀ ਕੱਢ ਲਈ ਫਿਰ ਤੂੰ ਵੇਖੇਗਾ ਕਿੱਦਾਂ, ਕਿਵੇਂ ਵੇਖੇਗਾ ਇਸ ਸ਼ਹਿਰ ਦਾ ਦਰਦ। ਜੇ ਤੂੰ ਮੈਨੂੰ ਆਪਣਾ ਦੋਸਤ ਕਹਿੰਦਾ ਤਾਂ ਫਿਰ ਇਹ ਕੰਮ ਮੇਰੇ ਤੋਂ ਨਾ ਕਰਵਾ, ਮੈਂ ਵੈਸੇ ਵੀ ਮਿਸਰ ਜਾਣਾ, ਮੈਂ ਲੇਟ ਹੋ ਰਿਹਾ, ਮੈਂ ਚੱਲਿਆ। ਰਾਜਕੁਮਾਰ ਨੇ ਫਿਰ ਪਿੱਛੋਂ ਆਵਾਜ਼ ਮਾਰੀ, ਵਾਸਤੇ ਪਾਏ, ਮੇਰਾ ਹੋਰ ਕੌਣ ਹੈ, ਤੂੰ ਮੇਰਾ ਦੋਸਤ ਹੈ, ਮੈਂ ਪ੍ਰਿੰਸ ਹਾਂ, ਮੈਂ ਤੈਨੂੰ ਹੁਕਮ ਦਿੰਦਾ, ਮੇਰੀ ਅੱਖ ਕੱਢ ਅਤੇ ਉਹਨੂੰ ਦਿਆ। ਮੈਨੂੰ ਉਨੀ ਜ਼ਰੂਰਤ ਨਹੀਂ ਇਸ ਅੱਖ ਦੀ ਜਿੰਨੀ ਉਸ ਪਰਿਵਾਰ ਨੂੰ ਆ। ਅਤੇ ਪੰਛੀ ਨੇ ਫਿਰ ਗੱਲ ਮੰਨ ਲਈ, ਹੁਣ ਰਾਜਕੁਮਾਰ ਅੰਨਾ ਹੋ ਚੁੱਕਾ ਸੀ, ਉਹਦੀਆਂ ਦੋਵੇਂ ਅੱਖਾਂ ਜਾ ਚੁੱਕੀਆਂ ਸੀ। ਇਸੇ ਤਰ੍ਹਾਂ ਦੇ ਨਾਲ ਇੱਕ ਇੱਕ ਕਰਕੇ ਰਾਜਕੁਮਾਰ ਇੱਕ ਇੱਕ ਘਰ ਦੀ ਕਹਾਣੀ ਦੱਸੀ ਜਾਵੇ, ਅਤੇ ਉਸ ਆਪਣੇ ਪੰਛੀ ਦੋਸਤ ਦੀ ਮਦਦ ਦੇ ਨਾਲ ਉਹਨਾਂ ਦੇ ਘਰ ਮਦਦ ਪਹੁੰਚਾਈ ਜਾਵੇ। ਰਾਜਕੁਮਾਰ ਦੇ ਸਰੀਰ ਦੇ ਉੱਤੇ ਜਿਹੜੇ ਸੋਨੇ ਦੇ ਪੱਤਰੇ ਚਾੜੇ ਸੀ, ਹੌਲੀ ਹੌਲੀ ਕਰਕੇ ਉਸ ਪੰਛੀ ਦੇ ਜ਼ਰੀਏ ਉਹ ਵੀ ਉਹਨੇ ਅਲੱਗ ਅਲੱਗ ਘਰਾਂ ਦੇ ਵਿੱਚ ਪਹੁੰਚਾ ਦਿੱਤੇ। ਅਤੇ ਹੁਣ ਰਾਜਕੁਮਾਰ ਖੂਬਸੂਰਤ ਨਹੀਂ ਸੀ ਦਿਖ ਰਿਹਾ, ਹੁਣ ਉਹਦੀਆਂ ਅੱਖਾਂ ਨਹੀਂ ਸੀ, ਹੁਣ ਉਹਦੀ ਤਲਵਾਰ ਦੇ ਵਿੱਚ ਹੀਰਾ ਨਹੀਂ ਸੀ, ਹੁਣ ਉਹਦੇ ਸਰੀਰ ਦੇ ਉੱਤੇ ਕੋਈ ਵੀ ਸੋਨੇ ਦਾ ਪੱਤਰਾ ਨਹੀਂ ਸੀ ਬਚਿਆ। ਹੁਣ ਇੱਕ ਭੱਦੀ ਦਿਸਣ ਵਾਲੀ ਉਹ ਮੂਰਤ ਬਣ ਚੁੱਕਾ ਸੀ। ਅਤੇ ਹੁਣ ਪੰਛੀ ਵੀ ਫੈਸਲਾ ਕਰ ਚੁੱਕਾ ਸੀ, ਉਹ ਰਾਜਕੁਮਾਰ ਨੂੰ ਛੱਡ ਕੇ ਨਹੀਂ ਜਾਊਗਾ, ਉਹ ਰਾਜਕੁਮਾਰ ਦੀਆਂ ਅੱਖਾਂ ਬਣੂਗਾ। ਉਹ ਅਜਿਹੇ ਦੇ ਵਿੱਚ ਰਾਜਕੁਮਾਰ ਦੇ ਮੋਢੇ ਦੇ ਉੱਤੇ ਜਾ ਬਹਿੰਦਾ ਅਤੇ ਰਾਜਕੁਮਾਰ ਨੂੰ ਸਾਰੇ ਸ਼ਹਿਰ ਦੇ ਹਾਲਾਤ ਹੁਣ ਆਪਣੀਆਂ ਅੱਖਾਂ ਦੇ ਨਾਲ ਦੱਸਦਾ। ਰਾਜਕੁਮਾਰ ਹੁਣ ਰੋਂਦਾ ਜ਼ਰੂਰ, ਪਰ ਉਹਦੇ ਅੱਥਰੂ ਬਾਹਰ ਨਹੀਂ ਸੀ ਡੁੱਲਦੇ, ਅੰਦਰੋਂ ਅੰਦਰ ਹੀ ਉਹਦੇ ਪਾਣੀ ਡੁੱਲਦਾ ਰਹਿੰਦਾ। ਰਾਜਕੁਮਾਰ ਨੇ ਤਾੜਨਾ ਕੀਤੀ, ਇਹ ਮੇਰੇ ਦੋਸਤ, ਜਾ ਚੱਲਿਆ ਜਾ, ਤੂੰ ਮਿਸਰ ਚੱਲਿਆ ਜਾ, ਠੰਡ ਵਧਣ ਵਾਲੀ ਹੈ, ਤੇਰੇ ਕੋਲੋਂ ਬਾਅਦ ਵਿੱਚ ਸ਼ਾਇਦ ਉੱਡਿਆ ਨਾ ਜਾਵੇ, ਇਹਨਾਂ ਬਰਫੀਲੀਆਂ ਬਰਸਾਤਾਂ ਦੇ ਵਿੱਚ
ਸ਼ਾਇਦ ਤੂੰ ਆਪਣੇ ਸ਼ਹਿਰ ਆਪਣੇ ਸਾਥੀਆਂ ਦੇ ਕੋਲ ਨਾ ਜਾ ਪਾਵੇ। ਮੈਨੂੰ ਪਤਾ ਤੇਰੇ ਸਾਥੀ ਪਹਿਲਾਂ ਜਾ ਕੇ ਆਪਣੇ ਘਰ ਆਪਣੇ ਆਲਣੇ ਬਣਾ ਚੁੱਕੇ ਹੋਣਗੇ। ਤੇਰੇ ਕੋਲ ਤਾਂ ਕੋਈ ਰਹਿਣ ਬਸੇਰਾ ਵੀ ਨਹੀਂ ਹੋਊਗਾ, ਤੂੰ ਕੀ ਕਰੇਗਾ? ਮੈਨੂੰ ਤੇਰੀ ਚਿੰਤਾ ਹੋ ਰਹੀ ਹੈ, ਜਾ ਚੱਲਿਆ ਜਾ ਆਪਣੇ ਦੇਸ਼। ਪੰਛੀ ਨੇ ਰਾਜਕੁਮਾਰ ਨੂੰ ਪਹਿਲੀ ਵਾਰ ਨਾ ਕੀਤੀ। ਨਾ ਰਾਜਕੁਮਾਰ, ਮੈਂ ਤੇਰਾ ਅੱਜ ਆਦੇਸ਼ ਨਹੀਂ ਮੰਨਣਾ, ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ। ਜਿਜਾਰੀ ਪਾਈ ਹੈ, ਦੋਸਤੀ ਪਾਈ ਆ ਤੇ ਮੈਂ ਤੋੜ ਤੱਕ ਨਹੀਂ ਪਊਂਗਾ। ਮੇਰਾ ਇੱਥੇ ਰਹਿਣਾ ਬਹੁਤ ਜ਼ਰੂਰੀ ਹੈ। ਅਤੇ ਆਖਿਰਕਾਰ ਸ਼ਾਇਦ ਇੱਕ ਦਿਨ ਪੰਛੀ ਦੀ ਸੋਚ ਬਦਲ ਗਈ। ਉਹ ਫਿਰ ਆ ਕੇ ਰਾਜਕੁਮਾਰ ਦੇ ਮੋਢੇ ਦੇ ਉੱਤੇ ਬੈਠਾ ਅਤੇ ਕਹਿਣ ਲੱਗਾ, ਇਹ ਮੇਰੇ ਪਿਆਰੇ ਰਾਜਕੁਮਾਰ, ਮੈਂ ਮਾਫ਼ੀ ਚਾਹੁੰਦਾ, ਮੈਂ ਚੱਲਿਆ। ਰਾਜਕੁਮਾਰ ਨੇ ਖੁਸ਼ ਹੁੰਦੇ ਹੋਏ ਕਿਹਾ, ਸ਼ੁਕਰੀਆ ਮੇਰੇ ਦੋਸਤ, ਤੂੰ ਮੇਰੀ ਇਹ ਵੀ ਗੱਲ ਮੰਨ ਲਈ, ਤੇਰਾ ਮਿਸਰ ਜਾਣਾ ਹੀ ਬਿਹਤਰ ਸੀ। ਅਤੇ ਪੰਛੀ ਨੇ ਕਿਹਾ, ਰਾਜਕੁਮਾਰ, ਮੈਂ ਮਿਸਰ ਨਹੀਂ ਜਾ ਰਿਹਾ, ਮੈਂ ਇਸ ਦੁਨੀਆ ਨੂੰ ਸ਼ਾਇਦ ਛੱਡ ਕੇ ਜਾ ਰਿਹਾ। ਠੰਡ ਬਹੁਤ ਵੱਧ ਗਈ, ਮੇਰਾ ਸਰੀਰ ਇਹ ਠੰਡ ਸਹਾਰ ਨਹੀਂ ਪਾ ਰਿਹਾ, ਹੁਣ ਇਹ ਮੌਸਮ ਮੇਰੇ ਲਈ ਰਹਿਣ ਲਾਇਕ ਨਹੀਂ ਰਿਹਾ, ਮੇਰੇ ਅੰਦਰ ਲੱਗਦਾ ਕੁਛ ਕੁ ਸਾਹ ਬਚੇ ਨੇ। ਮੈਂ ਚਾਹੁੰਦਾ ਮੈਂ ਤੇਰੇ ਪੈਰਾਂ ਦੇ ਵਿੱਚ ਦਮ ਤੋੜਾਂ। ਇੰਨਾ ਕਹਿੰਦੇ ਪੰਛੀ ਰਾਜਕੁਮਾਰ ਦੇ ਪੈਰਾਂ ਦੇ ਵਿੱਚ ਡਿੱਗਾ ਅਤੇ ਦਮ ਤੋੜ ਦਿੱਤਾ। ਇੱਧਰ ਪੰਛੀ ਦਾ ਦਮ ਨਿਕਲਿਆ, ਉੱਧਰ ਰਾਜਕੁਮਾਰ ਦੇ ਅੰਦਰ ਜਿੱਦਾਂ ਕੁਛ ਟੁੱਟਣ ਦੀ ਆਵਾਜ਼ ਆਈ ਹੋਵੇ, ਸ਼ਾਇਦ ਰਾਜਕੁਮਾਰ ਦਾ ਦਿਲ। ਅਤੇ ਉਸੇ ਘੜੀ ਰਾਜਕੁਮਾਰ ਵੀ ਚਲਾ ਗਿਆ, ਸ਼ਾਇਦ ਉਹ ਦੂਸਰੀ ਵਾਰ ਮਰਿਆ। ਇਹਨਾਂ ਨੂੰ ਲੰਘਦੇ ਲੰਘਾਉਂਦੇ ਸ਼ਹਿਰ ਦਾ ਮੇਅਰ ਆਪਣੇ ਕੁਛ ਨਾਲ ਦੇ ਸਾਥੀਆਂ ਦੇ ਨਾਲ ਉਸ ਚੌਂਕ ਦੇ ਵਿੱਚੋਂ ਲੰਘਿਆ। ਅਚਾਨਕ ਉਹਦਾ ਧਿਆਨ ਰਾਜਕੁਮਾਰ ਦੇ ਉਸ ਬੁੱਤ ਵੱਲ ਪਿਆ। ਕੀ ਤੁਸੀਂ ਵੇਖ ਪਾ ਰਹੇ ਹੋ? ਕਿੰਨਾ ਭੈੜਾ ਅਤੇ ਬਦਸੂਰਤ ਹੈ ਇਹ ਬੁੱਤ, ਹੁਣ ਇਹ ਹੈਪੀ ਪ੍ਰਿੰਸ ਨਹੀਂ ਰਿਹਾ, ਸਾਡੇ ਸ਼ਹਿਰ ਦੀ ਖੂਬਸੂਰਤੀ ਨੂੰ ਇਹ ਖਰਾਬ ਕਰ ਰਿਹਾ, ਹੋਵੇ ਨਾ ਤਾਂ ਇਹਨੂੰ ਇੱਥੋਂ ਉਖਾੜ ਦੇਣਾ ਚਾਹੀਦਾ, ਇੱਥੇ ਕੋਈ ਹੋਰ ਖੂਬਸੂਰਤ ਕਲਾਕ੍ਰਿਤੀ ਲਾਈ ਜਾ ਸਕਦੀ। ਸਾਰੇ ਆਪਸ ਦੇ ਵਿੱਚ ਸਲਾਹਾਂ ਕਰਦੇ ਨੇ ਅਤੇ ਆਖਿਰਕਾਰ ਉਸ ਬੁੱਤ ਨੂੰ ਉਖਾੜ ਕੇ ਸੁੱਟ ਦਿੱਤਾ ਜਾਂਦਾ, ਉਸ ਬੁੱਤ ਨੂੰ ਪਿਘਲਾ ਦਿੱਤਾ ਜਾਂਦਾ। ਹੁਣ ਉਹ ਭੈੜਾ ਦਿਖਣ ਲੱਗ ਪਿਆ ਸੀ। ਹੈਰਾਨੀ ਦੀ ਗੱਲ ਕਿ ਰਾਜਕੁਮਾਰ ਦਾ ਸਿੱਕੇ ਦਾ ਬਣਿਆ ਦਿਲ ਨਹੀਂ ਪਿਘਲਿਆ, ਜਦਕਿ ਉਹ ਇਸ ਅੱਗ ਦੇ ਵਿੱਚ ਸਭ ਤੋਂ ਪਹਿਲਾਂ ਪਿਘਲ ਜਾਣਾ ਚਾਹੀਦਾ ਸੀ। ਖੈਰ, ਨਹੀਂ ਪਿਘਲਿਆ ਤਾਂ ਕੀ ਫਰਕ ਪੈਂਦਾ? ਮੇਅਰ ਅਤੇ ਕਰਮਚਾਰੀਆਂ ਨੇ ਰਾਜਕੁਮਾਰ ਦਾ ਦਿਲ ਜਿਹੜਾ ਨਹੀਂ ਸੀ ਪਿਘਲਿਆ ਫੜ ਕੇ ਕੂੜੇ ਦੇ ਉੱਤੇ ਸੁੱਟ ਦਿੱਤਾ। ਹੈਰਾਨੀ ਦੀ ਗੱਲ ਕਿ ਉਸੇ ਕੂੜੇ ਦੇ ਉੱਤੇ ਉਸ ਪੰਛੀ ਨੂੰ ਵੀ ਸੁੱਟਿਆ ਸੀ ਜਿਹੜਾ ਰਾਜਕੁਮਾਰ ਦੇ ਪੈਰਾਂ 'ਚ ਮਰ ਚੁੱਕਾ ਸੀ। ਕਹਿੰਦੇ ਨੇ ਜਦੋਂ ਇਹ ਸਾਰਾ ਕੁਛ ਵਾਪਰਿਆ ਤਾਂ ਉਸ ਤੋਂ ਬਾਅਦ ਰੱਬ ਨੇ ਆਪਣੇ ਦੂਤ ਬੁਲਾ ਕੇ ਉਹਨਾਂ ਨੂੰ ਆਦੇਸ਼ ਜਾਰੀ ਕੀਤਾ, ਜਾਓ ਸ਼ਹਿਰ ਦੇ ਵਿੱਚੋਂ ਸਭ ਤੋਂ ਕੀਮਤੀ ਦੋ ਚੀਜ਼ਾਂ ਲੈ ਕੇ ਆਓ। ਤਾਂ ਜਦੋਂ ਦੂਤ ਧਰਤੀ ਦੇ ਉੱਤੇ ਆਏ, ਉਹਨਾਂ ਨੇ ਵੇਖਿਆ ਇਹ ਕੂੜੇ ਦੇ ਢੇਰ ਦੇ ਵਿੱਚ ਇੱਕ ਪੰਛੀ ਮਰਿਆ ਅਤੇ ਦੂਸਰਾ ਰਾਜਕੁਮਾਰ ਦਾ ਦਿਲ ਟੁੱਟਿਆ ਉੱਥੇ ਪਿਆ। ਰੱਬ ਦੇ ਦੂਤਾਂ ਨੇ ਸਾਰੇ ਸ਼ਹਿਰ ਦੇ ਵਿੱਚੋਂ ਉਹ ਦੋ ਚੀਜ਼ਾਂ ਚੁਣੀਆਂ ਜਿਹੜੀਆਂ ਉਹਨਾਂ ਨੂੰ ਸਭ ਤੋਂ ਕੀਮਤੀ ਲੱਗੀਆਂ ਅਤੇ ਉਹਨਾਂ ਦੋਵਾਂ ਨੂੰ ਉਹ ਚੁੱਕ ਕੇ ਸਵਰਗਾਂ ਦੇ ਵਿੱਚ ਲੈ ਗਏ ਰੱਬ ਦੇ ਕੋਲ। ਅਤੇ ਇਸ ਤਰੀਕੇ ਦੇ ਨਾਲ ਉਹ ਪੰਛੀ ਅਤੇ ਰਾਜਕੁਮਾਰ ਰੱਬ ਦੀ ਦਰਗਾਹ ਦੇ ਵਿੱਚ ਸਵਰਗਾਂ ਦੇ ਵਿੱਚ ਪ੍ਰਵਾਨ ਹੋਏ। ਜਾਂ ਫਿਰ ਇਸ ਕਰਕੇ
ਕਿਉਂਕਿ ਉਹ ਦੂਸਰਿਆਂ ਦੇ ਕੰਮ ਆਉਂਦਿਆਂ ਮਰੇ ਸੀ। ਦੁਨੀਆਂ ਦੀਆਂ ਨਜ਼ਰਾਂ ਦੇ ਵਿੱਚ ਉਹ ਕੂੜੇ ਦੇ ਢੇਰ 'ਤੇ ਸੁੱਟਣ ਲਾਇਕ ਸੀ, ਪਰ ਹੁਣ ਉਹ ਅਮਰ ਹੋ ਚੁੱਕੇ ਸੀ। ਹੁਣ ਉਹਨਾਂ ਨੂੰ ਸਵਰਗਾਂ ਦੇ ਵਿੱਚ ਥਾਂ ਮਿਲ ਗਈ ਸੀ, ਹੁਣ ਉਹਨਾਂ ਨੂੰ ਰੱਬ ਨੇ ਆਪ ਆਪਣੇ ਗਲ ਲਾ ਲਿਆ ਸੀ। ਇਹ ਕਹਾਣੀ ਸਾਨੂੰ ਸੱਚ ਦੱਸਦੀ ਆ ਕਿ ਸੱਚੀ ਦੌਲਤ ਹੈਗੀ ਕੀ ਆ। ਸੱਚੀ ਦੌਲਤ ਦੂਸਰਿਆਂ ਦੇ ਕੰਮ ਆਉਣਾ, ਸੱਚੀ ਦੌਲਤ ਦੂਸਰਿਆਂ ਦਾ ਦੁੱਖ ਵੇਖ ਸਕਦੇ ਹੋਣਾ ਅਤੇ ਉਹਨਾਂ ਦੇ ਦੁੱਖ ਦੇ ਵਿੱਚ ਉਹਨਾਂ ਦੀ ਮਦਦ ਕਰਨੀ, ਅਤੇ ਮਦਦ ਵੀ ਇੱਦਾਂ ਦੀ ਜਿਹੜੀ ਨਿਰਸਵਾਰਥ ਹੋਵੇ, ਮਦਦ ਵੀ ਇੱਦਾਂ ਦੀ ਜਿਹੜੀ ਕਿਸੇ ਕੁਰਬਾਨੀ ਤੋਂ ਘੱਟ ਨਾ ਲੱਗੇ। ਆਸ ਪਾਸ ਤੁਹਾਡੇ ਵੱਸਦੇ ਲੋਕ ਇਨਸਾਨ, ਉਹਨਾਂ ਦੇ ਉੱਤੇ ਜਿੰਨਾ ਵੀ ਤੁਸੀਂ ਦਿਆਲ ਹੋ ਸਕਦੇ ਹੋ ਉਨਾ ਹੀ ਥੋੜ੍ਹਾ, ਜਿੰਨੀ ਵੀ ਵੱਡੀ ਤੁਸੀਂ ਕੁਰਬਾਨੀ ਦਿੰਦੇ ਹੋ ਉਨਾ ਹੀ ਰੱਬ ਦੇ ਹੋਰ ਨੇੜੇ ਹੋ ਜਾਂਦੇ। ਹੈਰਾਨੀ ਦੀ ਗੱਲ ਇਹ ਕਿ ਜਿੰਨਾ ਚਿਰ ਤੱਕ ਆਪਾਂ ਕਿਸੇ ਦੀ ਮਦਦ ਕਰਨ ਜੋਗੇ ਹੁੰਦੇ ਹਾਂ, ਜਿੰਨਾ ਚਿਰ ਰੱਬ ਨੇ ਸਾਨੂੰ ਉਸ ਜੋਗੇ ਰੱਖਿਆ ਹੁੰਦਾ, ਇਸ ਰਾਜਕੁਮਾਰ ਵਾਂਗੂ, ਉਨਾ ਚਿਰ ਆਪਾਂ ਲੋਕਾਂ ਦਾ ਦੁੱਖ ਵੇਖ ਹੀ ਨਹੀਂ ਸਕਦੇ। ਉਨੀ ਦੇਰ ਤੱਕ ਸਾਨੂੰ ਆਪਣੇ ਦੁੱਖ ਸਾਰਿਆਂ ਤੋਂ ਵੱਡੇ ਲੱਗਦੇ। ਆਪਾਂ ਉਦੋਂ ਵੇਖ ਪਾਉਂਦੇ ਹਾਂ ਜਦੋਂ ਸ਼ਾਇਦ ਆਪਾਂ ਮਦਦ ਕਰਨ ਜੋਗੇ ਨਾ ਰਹੀਏ। ਇਹ ਕਹਾਣੀ ਸਾਨੂੰ ਸਿਖਾਉਂਦੀ ਆ ਕਿ ਮਦਦ ਕਰਨ ਦੇ ਲਈ ਤੁਸੀਂ ਮਨ ਦੇ ਵਿੱਚ ਧਾਰ ਲਓ, ਕੋਈ ਉਦਾਂ ਦਾ ਜੀ ਤੁਹਾਡੇ ਲਾਗੇ ਜ਼ਰੂਰ ਆ ਜਾਂਦਾ। ਜਿੱਦਾਂ ਕਹਾਣੀਕਾਰ ਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਇਸ ਪ੍ਰਵਾਸੀ ਪੰਛੀ ਦੇ ਕੋਲੋਂ ਰਾਜਕੁਮਾਰ ਦੀ ਮਦਦ ਕਰਵਾਈ। ਸੋ ਹਮੇਸ਼ਾ ਲੋਕਾਂ ਦੀ ਮਦਦ ਦੇ ਲਈ, ਇਨਸਾਨ ਇਨਸਾਨ ਦੀ ਮਦਦ ਦੇ ਲਈ ਤਿਆਰ ਰਹੇ। ਜਿੰਨਾ ਵੱਡਾ ਤੁਸੀਂ ਆਪਣਾ ਤਿਆਗ ਕਰਦੇ ਹੋ, ਆਪਣੀਆਂ ਸਭ ਤੋਂ ਖੂਬਸੂਰਤ ਦਿਖਣ ਵਾਲੀਆਂ ਅੱਖਾਂ ਦਾ ਤਿਆਗ, ਆਪਣੇ ਸਭ ਤੋਂ ਖੂਬਸੂਰਤ ਲੱਗਣ ਵਾਲੇ ਵੱਡਮੁੱਲੇ ਸਰੀਰ ਦਾ ਤਿਆਗ, ਆਪਣੇ ਸਭ ਤੋਂ ਅਜ਼ੀਜ਼ ਦੋਸਤ ਦਾ ਤਿਆਗ। ਗੱਲ ਕਾਹਦੀ ਕਿ ਆਪਣੇ ਵਜੂਦ ਨੂੰ ਹੀ ਮਿਟਾ ਦੇਣਾ। ਜੇ ਕੋਈ ਇੰਨਾ ਵੱਡਾ ਤਿਆਗ ਕਰ ਸਕਦਾ ਤਾਂ ਉਹਨੂੰ ਡਾਇਰੈਕਟ ਐਂਟਰੀ ਮਿਲਦੀ ਆ ਰੱਬ ਦੇ ਘਰ ਦੇ ਵਿੱਚ। ਸ਼ਾਇਦ ਇੰਨਾ ਵੱਡਾ ਤਾਂ ਨਹੀਂ, ਪਰ ਜਿਉਂਦੇ ਜੀ ਆਪਾਂ ਇੰਨਾ ਕੁ ਜ਼ਰੂਰ ਰੱਖੀਏ ਕਿ ਆਪਣੇ ਆਸ ਪਾਸ ਜੇਕਰ ਕਿਸੇ ਨੂੰ ਵਾਕਈ ਮਦਦ ਦੀ ਲੋੜ ਹੈ, ਕੋਈ ਭੁੱਖਾ ਨਾ ਸੌਵੇ, ਕਿਸੇ ਦੇ ਘਰ ਕੋਈ ਬੱਚਾ ਰੋਂਦਾ ਕਰਲਾਉਂਦਾ ਨਾ ਰਹੇ। ਜੇ ਆਪਾਂ ਉਹਨਾਂ ਦੀ ਕੁਛ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਕਰੀਏ। ਇਹ ਕਹਾਣੀ ਸੀ ਦ ਹੈਪੀ ਪ੍ਰਿੰਸ, ਓਸਕਰ ਵਾਈਲਡ ਦੇ ਦੁਆਰਾ ਲਿਖੀ ਗਈ ਕਹਾਣੀ। ਇਸ ਕਹਾਣੀ ਨੂੰ ਜੇਕਰ ਤੁਸੀਂ ਪੂਰੀ ਪੜ੍ਹਨਾ ਚਾਹੁੰਦੇ ਹੋ ਤਾਂ ਔਨਲਾਈਨ ਵੀ ਜਾ ਕੇ ਪੜ੍ਹ ਸਕਦੇ ਹੋ ਦ ਹੈਪੀ ਪ੍ਰਿੰਸ। ਪਰ ਇਸ ਕਹਾਣੀ ਦੇ ਵਿੱਚ ਆਪਾਂ ਬਹੁਤ ਕੁਛ ਸਮੇਂ ਦੀ ਮਰਿਆਦਾ ਦੇ ਵਿੱਚ ਰਹਿੰਦੇ ਹਾਂ, ਸ਼ੋਰਟਕੱਟ ਕਰਕੇ ਤੁਹਾਡੇ ਨਾਲ ਸਾਂਝਾ ਕੀਤਾ। ਇਹਦਾ ਅਨੁਵਾਦ ਕਰਦੇ ਹਾਂ, ਕੋਈ ਭੁੱਲ ਚੁੱਕ ਕੋਈ ਗਲਤੀ ਹੋਈ ਹੋਵੇ ਤਾਂ ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਕਹਾਣੀ ਪਸੰਦ ਕੀਤੀ ਹੋਵੇਗੀ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ, ਅਤੇ ਤੁਸੀਂ ਆਸ ਕਰਦਾ ਕਿ ਸਾਡੇ ਨਾਲ ਆ ਚੁੱਕੇ ਹੋਗੇ ਹੱਸਣ ਦੇ ਲਈ। ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂੰ, ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਹੱਸਣਾ ਆਪਾਂ ਆਪਣੇ ਆਪ ਦੇ ਲਈ, ਹੱਸਣਾ ਆਪਾਂ ਆਪਣੀ ਤੰਦਰੁਸਤੀ ਦੇ ਲਈ। ਅਤੇ ਆਓ ਫਿਰ ਹੱਸੀਏ ਸਵੇਰੇ ਸਵੇਰੇ ਦੇ ਸਮੇਂ। ਅਤੇ ਸਭ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਅਰਨਵ ਦੇ ਕੋਲੋਂ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ?
1: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਤੁਹਾਡਾ?
1: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਠੀਕ ਆ ਪੁੱਤੂ, ਥੈਂਕ ਯੂ। ਹੋ ਗਏ ਤਿਆਰ?
1: ਹਾਂਜੀ, ਬਸ ਮੈਂ ਪੜਕੀ ਬੰਨਣ ਡਿਆ।
0: ਅੱਛਾ, ਪੜਕੀ ਬੰਨਣ ਡਿਆ, ਓਕੇ ਓਕੇ, ਚਲੋ ਸੁਣਾ ਲਓ ਫਿਰ, ਦਵਾ ਦਾ ਫਿਰ ਪੜਕੀ ਬੰਨ ਲਓ ਆਰਾਮ ਨਾਲ।
1: ਮੈਂ ਮਰੂ, ਮੈਂ ਰਹੂ, ਨਹੀਂ ਮੈਂ ਰੋ, ਮੈਂ ਚਿਤਪ।
0: ਹਾਂ, ਲਿਖਿਆ ਕਿਤੇ?
1: ਮੈਂ ਮਰੂ, ਮੈਂ ਕੱਟੂ, ਤੂੰ ਕਿਉਂ ਰੋਏ?
0: ਮੈਂ ਮਰੂ, ਮੈਂ ਕੱਟੂ, ਤੂੰ ਕਿਉਂ ਰੋਏ?
1: ਹਾਂਜੀ।
0: ਓ, ਇਹ ਤੇ ਗੰਡੇ ਵਰਗੀ ਕੋਈ ਚੀਜ਼ ਲੱਗਦੀ ਆ।
1: ਹਾਂਜੀ,
0: ਮੇਰਾ ਤੜਕਾ ਲੱਗੂ ਮੇਰਾ, ਤੂੰ ਕਿਉਂ ਰੋਏ?
1: ਹਾਂਜੀ,
0: ਭੁਰਜੀ ਬਣਨੀ ਮੇਰੀ, ਤੇਰਾ ਕਾਹਦਾ ਰੋੜਾ। ਥੈਂਕ ਯੂ ਅਰਨਵ,
1: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ।
0: ਸਤਿ ਸ਼੍ਰੀ ਅਕਾਲ, ਥੈਂਕ ਯੂ, ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਅੱਜ ਦਾ ਦਿਨ ਤੁਹਾਡਾ ਸੋਹਣਾ ਸੋਹਣਾ ਜਾਵੇ। ਧੰਨਵਾਦ, ਬਹੁਤ ਮਿਹਰਬਾਨੀ। ਅਤੇ ਨੈਕਸਟ ਸਾਡੇ ਨਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਆ?
2: ਠੀਕ ਹੈ।
0: ਉਹ ਕੀ ਕਰਦੇ? ਕੀ ਸ਼ੇਅਰ ਕਰਦੇ ਪਏ? ਕੀ ਸ਼ੇਅਰ ਕਰਦੇ?
2: ਵਾਲ
0: ਵਾਲ ਓਏ ਓਏ ਹੋਏ, ਖੰਘ ਲੱਗ ਗਈ ਵੀਰ ਜੀ? ਓਹੋ, ਫਿਰ ਕੀ ਖਾਦਾ ਤੁਸੀਂ? ਹਾਂ, ਚਾਹ ਪੀ ਲਈ ਭਾਈ ਮੈਂ। ਹਾਂਜੀ, ਥੈਂਕ ਯੂ। ਪਿੰਨੀ ਗੁੱਡ, ਥੈਂਕ ਯੂ। ਤੁਸੀਂ ਕੀ ਖਾਦਾ? ਓਏ, ਨਿਊਟ੍ਰੀਗੇਨ ਲੱਡੂ, ਓਏ ਬੱਲੇ ਬੱਲੇ ਬੱਲੇ। ਤੇ ਕੀ ਸੁਣਾਓਗੇ ਫਿਰ ਨਿਊਟ੍ਰੀਗੇਨ ਖਾ ਕੇ? ਸੌਖੀ ਕਿ ਔਖੀ? ਸੌਖੀ ਜੀ, ਸੌਖੀ ਜੀ ਪੁੱਛ ਲਓ ਯਾਰ, ਮੈਂ ਕੱਲਾ। ਓਕੇ, ਕਿਹੜੀ
2: ਹੈ?
0: ਪਰਾਂਦੀ ਉੱਪਰ ਜਾਂਦੀ ਥੱਲੇ ਨੀ ਆਉਂਦੀ, ਕਿਹੜੀ ਚੀਜ਼ ਆ ਇਹ ਪੁੱਛਿਆ? ਅੱਛਾ, ਉੱਪਰ ਜਾਂਦੀ ਥੱਲੇ ਨੀ ਆਉਂਦੀ। ਓਕੇ ਓਕੇ ਓਕੇ, ਓਹੋ, ਖੰਗ। ਚੱਲ ਤੁਸੀਂ ਮੈਨੂੰ ਹੌਲੀ ਜਿਹੀ ਦੱਸ ਦਿਓ, ਤੁਸੀਂ ਮੈਨੂੰ ਹੌਲੀ ਜਿਹੀ ਦੱਸ ਦਿਓ, ਮੈਂ ਦੱਸੂਗਾ ਨੀ ਕਿਸੇ ਨੂੰ।
2: ਰੇਨਬੋ,
0: ਓ ਰੇਨਬੋ, ਓਕੇ, ਓ ਰੇਨਬੋ,
2: ਓ ਬਾਏ ਬਾਏ।
0: ਹਾਂਜੀ, ਬਾਏ ਬਾਏ ਮਾਨੂ ਬਿੱਲੀ, ਥੈਂਕ ਯੂ ਮਾਨੂ ਬਿੱਲੀ, ਤੁਹਾਡੀ ਖੰਘ ਬਾਬਾ ਜੀ ਛੇਤੀ ਛੇਤੀ ਠੀਕ ਕਰਨ ਮਾਨੂ ਬਿੱਲੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਆ?
2: ਠੀਕ ਹੈ, ਤੁਹਾਡਾ ਹਾਲ ਕੀ ਹੈ?
0: ਮੇਰਾ ਹਾਲ ਠੀਕ ਆ।
2: ਕੀ ਕਰਦੇ ਪਏ ਹੋ?
0: ਮੈਂ ਤੁਹਾਡੇ ਨਾਲ ਗੱਲ ਕਰਦਾ।
2: ਕਿਉਂ?
0: ਪਤਾ ਨਹੀਂ, ਮੇਰਾ ਜੀ ਕਰਦਾ ਸਵੇਰੇ ਸਵੇਰੇ ਤੁਹਾਡੇ ਨਾਲ ਗੱਲਾਂ ਕਰਨ ਨੂੰ। ਤੁਸੀਂ ਜਦੋਂ ਹੱਸਦੇ ਹੋ ਤੇ ਮੈਨੂੰ ਵਧੀਆ ਲੱਗਦਾ। ਤੁਸੀਂ ਜਦੋਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹੋ ਤੇ ਫਿਰ ਮੈਨੂੰ ਸੋਹਣਾ ਸੋਹਣਾ ਲੱਗਦਾ, ਵਧੀਆ ਵਧੀਆ ਲੱਗਦਾ।
2: ਓਕੇ,
0: ਤੁਹਾਨੂੰ ਵਧੀਆ ਲੱਗਦਾ? ਕੀ ਲਿਆਇਓ ਫਿਰ? ਹੈਲੋ ਓ
1: ਹੋ
0: ਹੋ ਵੀਰ ਜੀ ਦੀ ਖੰਘ ਮੈਨੂੰ ਲੱਗਦਾ ਵਾਵਾ ਹੀ ਹੋ ਗਈ ਹੈ। ਹੈ ਹੈ
2: ਹਾਂਜੀ
0: ਓਕੇ ਤੇ ਤੁਸੀਂ ਵੀਰ ਜੀ ਨੂੰ ਦਵਾਈ ਲੈ ਲਈ ਵੀਰ ਜੀ ਨੇ?
2: ਨਹੀਂ।
0: ਓ ਚਲੋ ਫਿਰ ਉਹਨੂੰ ਦਵਾਈ ਦੇ ਦਿਓ, ਉਹਨੂੰ ਹਨੀ ਦੇ ਦਿਓ, ਹਨੀ ਦੇ ਦਿਓ ਉਹਨੂੰ।
2: ਉਹਨੇ ਖਾ ਲਿਆ ਹਨੀ।
0: ਖਾ ਲਿਆ ਫਿਰ ਠੀਕ ਹੋ ਜਾਣਾ। ਤੇ ਕੀ ਸੁਣਾਓਗੇ?
2: ਬੋਲੀ।
0: ਓਕੇ ਸੁਣਾਓ।
2: ਬਾਰੀ ਬਸੀ ਖਸਨੇ ਆਸੀ ਬਾਰੀ ਬਸੀ ਖਸਨੇ ਖਿਸਰਨ ਦਾ ਲੱਡੂ ਕੱਪੜੇ ਥੁੰਦੀ ਨੂੰ ਅੱਖ
0: ਮਾਰ ਗਿਆ ਡੱਡੂ ਕੱਪੜੇ ਥੁੰਦੀ ਨੂੰ ਅੱਖ ਮਾਰ ਗਿਆ ਡੱਡੂ
2: ਕੱਪੜੇ ਬਲੇ ਸ਼ਵ ਸ਼ਵਾ ਚੱਕਰ ਵਤੇ ਵਨ ਅੰਕਲ
0: ਓ ਵਨ ਅੰਕਲ ਬਲੇ ਬਲੇ ਬਾਏ ਬਾਏ ਬਾਏ ਬਾਏ ਥੈਂਕ ਯੂ ਸ਼੍ਰੇਆ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਹੁਣੇ ਮੈਂ ਜਾਦੂ ਮੰਤਰ ਮਾਰ ਕੇ ਤੇ ਅੰਕਲ ਦਾ ਕਰ ਦੇਣਾ ਇੱਕ ਦਾ ਦੋ। ਸਤਿ ਸ਼੍ਰੀ ਅਕਾਲ ਦੇਖ, ਤੁਸੀਂ ਆਉਂਦੇ ਰਹੋ, ਕੀ ਹਾਲ ਆ?
2: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ ਤੇ, ਕੀ ਹਾਲ ਆ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਮੇਰਾ ਵੀ ਠੀਕ ਆ। ਅੱਜ ਤੇ ਮੈਨੂੰ ਲੱਗਦਾ ਐਂਬਰ ਵੀ ਆਈ ਆ।
2: ਹਾਂਜੀ
0: ਮੈਨੂੰ ਲੱਗ ਗਿਆ ਪਤਾ।
2: ਤੇ ਮੇਰੇ ਡੈਡੀ ਸਿਡਨੀ ਪਹੁੰਚ ਗਏ ਨੇ।
0: ਓ ਵਾਹ, ਸਿਡਨੀ ਤੁਸੀਂ ਗਏ ਹੋ ਦੀ? ਸਿਡਨੀ
2: ਨਹੀਂ
0: ਨਹੀਂ ਗਏ। ਓ ਜਿਹੜੇ ਮੇਰੇ ਨਾਲ ਅੰਕਲ ਹੈ ਨਾ, ਇਹ ਵੀ ਸਿਡਨੀ ਗਏ ਸੀ ਲਾਸਟ ਵੀਕ।
2: ਵਧੀਆ ਫਿਰ।
0: ਹੈ ਵਧੀਆ ਫਿਰ ਹੈ। ਹੈਗੇ ਕਿ ਨਹੀਂ ਹੈਗੇ ਮੇਰੇ ਨਾਲ? ਗੈਸ ਕਰੋ
2: ਕੀ
0: ਮੇਰੇ ਨਾਲ ਅੰਕਲ ਹੈਗਾ ਕੋਈ ਕਿ ਮੈਂ ਇਕੱਲਾ ਹੀ? ਭਲਾ
2: ਇਕੱਲਾ
0: ਹੈ?
2: ਇਕੱਲਾ?
0: ਓ ਨਹੀਂ, ਦੋ ਜਣੇ ਆਪਾਂ।
3: ਸਤਿ ਸ਼੍ਰੀ ਅਕਾਲ।
0: ਵੇਖਿਆ ਟ੍ਰਿਕ ਕਰਤਾ ਨਾ ਤੁਹਾਨੂੰ।
3: ਨਹੀਂ ਹੁਣੇ ਹੁਣੇ ਕਹਿਣਾ ਤੁਸੀਂ ਬੜੇ ਚੁੱਪ ਚਾਪ ਬੈਠੇ ਹੋ, ਸਿਡਨੀ ਜਾ ਕੇ ਆਇਆ ਬੰਦਾ ਤਾਂ ਐਕਸਾਈਟਡ ਹੁੰਦਾ।
0: ਹਾਂ ਇਹ ਵੀ ਸਿਡਨੀ ਹੋ ਕੇ ਆਏ, ਇਹ ਪਾਪਾ ਨੂੰ ਗਾਈਡ ਕਰ ਸਕਦੇ ਆ ਕਿੱਥੇ ਕਿੱਥੇ ਜਾਣਾ।
3: ਸਹੀ ਆ। ਪਰ ਪਾਪਾ ਦਾ ਇਹਨਾਂ ਦਾ ਨੂੰ ਸਾਰਾ ਪਹਿਲਾਂ ਹੀ ਪਤਾ।
0: ਅੱਛਾ ਓ ਤੇਗ ਨਹੀਂ ਗਈ ਹਲੇ ਸਿਡਨੀ ਨਾ?
2: ਨਹੀਂ।
0: ਓ ਚਲੋ ਐਂਬਰ ਗਈ ਹੋਣੀ ਆ।
2: ਨਹੀਂ ਉਹ ਡੈਡੀ ਨੇ ਪਹਿਲਾਂ ਜਾਇਆ ਹੋਇਆ।
0: ਅੱਛਾ ਡੈਡੀ ਨੇ
2: ਡੈਡੀ ਨੇ ਜਾਣਾ ਪਹਿਲੀ ਵਾਰੀ, ਤੇ ਫਿਰ ਜੇ ਡੈਡੀ ਨੂੰ ਬੜੀਆ ਲੱਗਿਆ ਸਿਡਨੀ ਤੇ ਫਿਰ ਆਪਾਂ ਜਾਓਗੇ।
0: ਬੱਲੇ ਬੱਲੇ ਸ਼ਾਵਾ ਸ਼ਾਵਾ, ਡੈਡੀਆਂ ਨੂੰ ਵਧੀਆ ਨਹੀਂ ਲੱਗਦਾ ਹੁੰਦਾ ਸਿਡਨੀ।
3: ਇਹਦੇ ਕਈ ਕਾਰਨ ਨੇ।
0: ਉਹ ਐਵੇਂ ਹੀ ਆ, ਉੱਥੇ ਗਿਆ ਮੈਲਬਨ ਵਰਗੀ ਖੂਬਸੂਰਤੀ ਥੋੜੀ ਆ। ਤੇ ਕੀ ਸੁਣਾਓਗੇ?
2: ਅੱਜ ਮੈਂ ਸੁਣਾਉਗੀ ਇੱਕ ਕਹਾਣੀ।
0: ਹਾਂਜੀ।
2: ਇੱਕ ਸੀ ਰਾਜਾ ਇੱਕ ਸੀ ਰਾਣੀ, ਦੋਨੇ ਮਰ ਗਏ, ਖਤਮ ਕਹਾਣੀ।
0: ਓ ਐਡੀ ਛੇਤੀ
3: ਪਿੰਡੀਆਂ ਸਬਜ਼ੀ ਚ ਪਾ ਕੇ ਪੈ ਗਈ ਪਾਣੀ,
0: ਐਡੀ ਛੇਤੀ ਖਤਮ ਕਹਾਣੀ ਹੈ।
3: ਇੰਨੀ ਮੇਰੇ ਬਾਤ ਉੱਤੋਂ ਪੈ ਗਈ ਰਾਤ।
0: ਥੈਂਕ ਯੂ ਤੇਗ। ਐਂਬਰ ਕੀ ਕਰਦੀ?
2: ਥੈਂਕ ਯੂ ਅੰਬਰ ਨਾਲ ਵੀ ਗੱਲ ਕਰਨਾ।
0: ਹਾਂਜੀ
2: ਅੰਬਰ ਹਜੇ ਬਾਲ ਬਣਦੇ ਨੇ।
0: ਅੱਛਾ ਬਣਾਉਣੇ ਹਲੇ ਵਾਲ? ਓਕੇ ਲਿਆਓ ਆਪਾਂ ਬਣਾ ਦਿੰਦੇ ਆ। ਲਿਆ ਅੰਬਰ
2: ਤੇਰੇ ਵਾਲ।
0: ਅੰਬਰ
2: ਨੇ ਨਹੀਂ ਵਾਲ ਬਣਾਏ, ਅੰਬਰ ਨੇ ਹਜੇ ਮੰਮਾ ਨੇ ਉਹਨੂੰ ਫਿਨਿਸ਼ ਕੀਤਾ ਵਾਲ ਬੋਣੇ।
0: ਅੱਛਾ ਵਾਲ ਬੋਣੇ ਫਿਨਿਸ਼ ਕਰਤੇ ਆ। ਓਕੇ ਚਲਾ ਨੀ ਅੰਬਰ ਬਣ ਗਿਆ ਗੁੱਤਾਂ।
2: ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ
3: ਅੰਕਲ ਜੀ।
0: ਸਤਿ ਸ਼੍ਰੀ ਅਕਾਲ ਅੰਬਰ ਜੀ।
3: ਸਤਿ ਸ਼੍ਰੀ ਅਕਾਲ ਅੰਬਰ ਜੀ।
2: ਸਤਿ ਸ਼੍ਰੀ ਅਕਾਲ
0: ਅੰਬਰ। ਤੁਸੀਂ ਗੁੱਤਾਂ ਬਣਾਈਆਂ ਕਿ ਪੋਨੀ ਬਣਾਈ ਕਿ ਜੂੜਾ ਬਣਾਇਆ?
2: ਗੁੱਤਾ।
3: ਮੱਥੇ ਤੇ ਕਲਿੱਪ ਵੀ ਲਾਏ?
2: ਨਹੀਂ
0: ਨਹੀਂ ਲਾਏ। ਕਿੰਨੀਆਂ ਗੁੱਤਾਂ ਬਣਾਈਆਂ?
2: ਰਬਰ
0: ਬੈਂਡ ਪਾਇਆ। ਦੋ ਗੁੱਤਾਂ ਬਣਾਈਆਂ? ਇੱਕ
2: ਦੋ
0: ਦੋ। ਤੇ ਤੁਸੀਂ ਉਹ ਵੀ ਪਾਏ, ਰਿਬਨ ਵੀ ਪਾਇਆ?
3: ਵਧੀਆ ਲੱਗਦੀਆਂ ਨੇ ਤਿੰਨ ਗੁੱਤਾਂ ਜਾਂ ਦੋ ਗੁੱਤਾਂ ਵਧੀਆ ਲੱਗਦੀਆਂ?
2: ਦੋ।
0: ਦੋ ਵਧੀਆ ਲੱਗਦੇ ਹਨ। ਤੁਸੀਂ ਤਾਂ ਬੜੇ ਸੋਹਣੇ ਲੱਗਣ ਡੇ ਦੋ ਗੁੱਤਾਂ ਬਣਾ ਕੇ।
2: ਥੈਂਕ ਯੂ।
0: ਓਏ ਕੀ ਸੁਣਾਓਗੇ ਫਿਰ ਅੱਜ?
2: ਪਾਠ।
0: ਓਏ ਸੁਣਾਓ।
2: ਥੜੇ ਉੱਤੇ ਥੜਾ ਲਾਲ ਕਬੂਤਰ ਖੜਾ।
0: ਅੱਛਾ, ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ।
2: ਹਾਂਜੀ
3: ਅਜਾ ਹੀ ਲੱਗਦਾ।
0: ਪੱਕੀ ਗੱਲ ਲਾਲ ਕਬੂਤਰ ਹੀ ਆ?
2: ਹਾਂਜੀ।
3: ਥੋੜਾ ਪਿੰਕ ਜਿਹਾ ਤਾਂ ਨਹੀਂ? ਕਬੂਤਰ ਲਾਲ ਹੀ ਆ ਨਾ?
2: ਹਾਂਜੀ।
0: ਹਾਂ ਤੁਸੀਂ ਤੁਸੀਂ ਮੈਨੂੰ ਦੱਸ ਦਿਓ, ਮੈਂ ਨਹੀਂ ਦੱਸੂਗਾ ਕਿਸੇ ਨੂੰ, ਹੈਲਪ ਕਰ ਦਿਓ ਮੇਰੀ।
2: ਹਾਂਜੀ
0: ਹਾਂਜੀ
2: ਥੀਵਾ।
0: ਹੋ
3: ਥੋੜੀ ਜੀ ਔਰੇਂਜ ਭਾ ਮਾਰਦਾ ਨਾ ਲਾਲ ਨਾਲੋਂ।
0: ਹਾਂ ਥੈਂਕ ਯੂ ਅੰਬਰ, ਤੁਸੀਂ ਨਾਲੇ ਮੇਰੀ ਹੈਲਪ ਕਰਤੀ। ਬਿਲਕੁਲ ਠੀਕ ਠਾਕ ਆ,
3: ਤੁਸੀਂ ਕਿੱਦਾਂ ਆ? ਕੀ ਹਾਲ ਆ ਤੁਹਾਡਾ?
2: ਮੈਂ ਠੀਕ ਆ, ਤੁਸੀਂ ਕਿਵੇਂ ਹੋ?
0: ਅਸੀਂ ਵੀ ਠੀਕ ਆ, ਠੀਕ ਆ। ਸੁਸਤੀ ਲੱਥ ਗਈ ਕਿ ਨਹੀਂ ਡੈਡੀ?
2: ਨਹੀਂ
0: ਸੁਸਤੀ ਤੇ ਪੈਂਦੀ ਨਹੀਂ ਹੈ ਕੁੜੀ ਨੂੰ ਤੇ।
2: ਅੱਜ ਮੈਂ ਅੱਜ ਸਾਨੂੰ ਪਤਾ ਮੈਂ 7 ਵਜੇ ਉੱਠੀ
0: ਹੈ।
2: ਹਾਂਜੀ
0: 7 o'clock।
2: ਹਾਂਜੀ
0: 7 ਵਜੇ
2: ਆਪੇ
0: ਓਏ
3: ਸਨੇ ਠਾਇਆ ਨਹੀਂ ਹੈ
0: ਤੇ ਫਿਰ ਤੁਸੀਂ ਉੱਠ ਕੇ ਕੀਤਾ? 6-7
2: 6-7
0: ਹਾਂਜੀ
2: ਇੱਕ ਹੋਰ ਵੀ ਆ ਕਹਿਣ ਲਈ
0: ਕੀ
2: 6-7 ਵਾਲੇ ਹਾਈਵੇ।
0: ਓ
3: ਅੱਛਾ,
0: ਅੱਜ ਬਾਂਜੀ ਨਹੀਂ ਕਮਾਈ ਜਾਣੀ ਮੇਰੇ ਕੋਲ ਉਦਾਂ 6-7 ਠੀਕ ਆ
3: ਜਿੱਦਾਂ ਕਿੱਦਾਂ ਹੀ ਆ
0: ਯੇ ਆ ਇਹ ਸਟਾਈਲ ਇਹੋ ਮਾਰ ਸਕਦੀ ਆ।
3: ਸਹੀ ਆ, ਪਰ ਇਹ ਪੰਜਾਬੀ ਚ ਉਤਰਿਆ ਹੋਵੇ ਤੇ ਬੋਲੀਆਂ ਪਾਉਣ ਲੱਗ ਜਾਏ, ਐਂ ਲੱਗਦਾ ਜਿਵੇਂ ਪੰਜਾਬ ਤੋਂ ਆਈ ਆ।
2: ਕੱਲ ਮੈਨੂੰ ਕੋਈ ਪਾਰਕ ਚ ਨਾ ਮੰਡੇ ਨੂੰ ਮੈਨੂੰ ਕੋਈ ਪਾਰਕ ਚ ਫਰੈਂਡ ਮਿਲੀ ਤੇ ਮੈਨੂੰ ਉਹਨੇ ਗੇਮ ਦੱਸੀ, ਉਹਨੇ ਕਿਹਾ ਹਾਈ ਫਾਈਵ ਲੋ ਹਾਈ ਫਾਈਵ, ਤੇ ਮੈਂ ਹਾਈ ਫਾਈਵ ਨਹੀਂ ਕੀਤਾ, ਉਹਨੇ ਕਿਹਾ ਟੂ ਸਲੋ।
3: ਨਵੀਂ ਗੱਲ ਸੁਣੀ।
0: ਹਾਂ ਤੁਸੀਂ ਨਵੀਂ ਨਵੀਂ ਗੱਲਾਂ ਸਿੱਖਦੇ ਹੋ ਫਿਰ ਨਾ ਰੋਜ਼। ਕੀ ਲਿਆਇਓ ਫਿਰ ਅੱਜ?
2: ਬਜ਼ਾਰਤ।
0: ਓਕੇ
2: ਕਿਹੜੀ ਚੀਜ਼ ਆ ਜਿਨ੍ਹਾਂ ਨੂੰ ਅਸੀਂ ਪਾਣੀ ਪਾਉਂਦੇ ਬਟ ਤੇ ਉਹ ਆਪੇ ਗਰੋ ਹੋ ਜਾਂਦੀ?
0: ਅੱਛਾ, ਪਾਣੀ ਪਾਉਂਦੇ ਤੇ ਆਪੇ ਗਰੋ ਹੋ ਜਾਂਦੀਆਂ।
2: ਹਾਂਜੀ
0: ਜਿਨ੍ਹਾਂ ਨੂੰ ਆਪਾਂ ਪਾਣੀ ਪਾਉਂਦੇ ਹਾਂ ਤੇ ਗਰੋ ਹੋ ਜਾਂਦੀਆਂ। ਹਾਂ ਓਕੇ, ਕਿਹਨੂੰ ਪਾਣੀ ਪਾਉਂਦੇ ਆਪਾਂ? ਨਲਕੇ ਤੋਂ ਪਾਣੀ ਪਾਉਂਦੇ, ਟੂਟੀ ਤੋਂ,
3: ਮਤਲਬ ਚੀਜ਼ ਗਰੋ ਹੋ ਜਾਂਦੀ ਸਾਈਜ਼ ਵਿੱਚ।
0: ਇਹ ਮੈਨੂੰ ਅਸੀਸ ਹੀ ਲੱਗਦੀ ਹੈ, ਇਹਨੂੰ ਜਦੋਂ ਨਵਾਈ ਜਾਂਦੇ ਤਾਂ ਵੱਡੀ ਹੋਈ ਜਾਂਦੀ ਹੈ।
3: ਛੋਟੀ ਹੋਈ ਜਾਂਦੀ?
0: ਨਹੀਂ ਨਹੀਂ ਵੱਡੀ ਹੁੰਦੀ ਜਦੋਂ ਮੰਮਾ।
2: ਪੀਕੌਕ
0: ਗ੍ਰੀਨ ਤੇ ਫਿਰ ਪੈਰਟ ਹੀ ਦੱਸਿਆ ਤੈਨੂੰ
3: ਕਿਤੇ? ਮਨੀ ਪਲਾਂਟ ਤਾਂ
2: ਨਹੀਂ?
0: ਅੱਛਾ ਮਨੀ ਪਲਾਂਟ,
3: ਅੱਛਾ ਉਹ ਵੀ ਨਹੀਂ,
0: ਮੈਨੂੰ ਲੱਗਦਾ ਕੱਲਾ ਪਲਾਂਟ ਆ। ਕੱਲਾ ਪਲਾਂਟ
3: ਮਨੀ ਦੀ ਕਮੀ ਕਰਕੇ
0: ਦੋ ਤੇ ਦੋ ਚਾਰ ਰੋਟੀਆਂ
2: ਪਾਣੀ ਚਾਹੀਦਾ।
3: ਸਿੰਪਲ ਜੀ ਗੱਲ ਆ, ਜੋ ਦਿੰਦੇ ਆ ਤੁਹਾਨੂੰ ਪਤਾ।
0: ਯਾਰ ਤੁਸੀਂ ਨਾ ਇੰਨੀਆਂ ਔਖੀਆਂ ਨਾ ਪਾਇਆ ਕਰੋ, ਸਾਨੂੰ ਨੀ ਆਉਂਦੀਆਂ ਔਖੀਆਂ ਔਖੀਆਂ।
2: ਇੰਟੈਲੀਜੈਂਟ
0: ਓਕੇ, ਤੁਸੀਂ ਤੇ ਜ਼ਿਆਦਾ ਇੰਟੈਲੀਜੈਂਟ ਹੋ ਕੁੜੀਓ।
3: ਸਹੀ ਗੱਲ,
2: ਤੁਸੀਂ ਵੀ ਦੁੱਧ ਪੀਆ ਕਰੋ ਸਵੇਰੇ।
3: ਹਾਂ ਤੁਸੀਂ ਵੀ ਹੋ ਜਾਓ
0: ਆਈ ਚਾ। ਉਹ ਮੈਨੂੰ ਉਹ ਕਹਿ ਦਿੰਦਾ ਅਸੀਸ, ਕਹਿੰਦਾ ਚਾਹ ਪੀਆ ਕਰੋ,
2: ਚਾਹ ਨਾ ਪੀਆ ਕਰੋ, ਕਦੇ ਕਦੇ ਪੀ ਲਿਆ ਕਰੋ, ਕਦੇ ਕਦੇ ਨਾ ਪੀਆ ਕਰੋ।
0: ਪਰ ਉਹ ਅਸੀਸ ਮੈਨੂੰ ਪੁੱਛਦਾ ਨਾ, ਫਿਰ ਮੈਂ ਕੀ ਕਹਾਂ?
3: ਪਤਾ ਕਿਵੇਂ ਲੱਗੇ ਵੀ ਕਦੇ ਕਦੇ ਕਿੱਦਣ ਪੀਣੀ ਤੇ ਕਦੇ ਕਦੇ ਨਹੀਂ ਪੀਣੀ।
2: ਅਸੀਸ ਨਾਲ ਮਜ਼ਾਕ ਕਰ ਲਿਆ ਕਰੋ।
0: ਹਾਂ ਉਦਾਂ ਹੀ ਕਰ ਲਿਆ ਕਰੀ, ਹੈ ਨਾ। ਹਾਂ ਆ ਵੀ ਠੀਕ ਆ।
2: ਹਾਂਜੀ ਉਹੀ ਕਰ ਲਿਆ ਕਰੋ, ਕਦੇ ਕਦੇ ਚਾਹ ਪੀ ਲੋ, ਕਦੇ ਕਦੇ ਨਾ ਚਾਹ ਪੀ ਲੋ, ਕਦੇ ਉਹਨੂੰ ਮਜ਼ਾਕ ਕਰ ਦੋ ਵੀ ਮੈਂ ਚਾਹ ਪੀਤਾ।
0: ਹਾਂ ਵਾਹ, ਇੰਨੀ ਸਿਆਣੀ ਕੁੜੀ ਜੇ ਕਿਤੇ ਸਾਡੇ ਕੋਲ ਹੋਵੇ ਨਾ, ਤੇ ਸਾਡਾ ਕਿੰਨਾ ਧਿਆਨ ਰੱਖੇ।
3: ਹਾਂ ਨਾਲੇ ਅੱਧਾ ਰੇਡੀਓ ਪ੍ਰੋਗਰਾਮ ਹੀ ਨਹੀਂ ਕਰਦੇ ਆ।
2: ਇੰਨੀ ਖਾ ਲਿਆ ਕਰੋ ਦੁੱਧ ਨਾਲ।
0: ਹਾਏ ਆ ਵੀ ਠੀਕ ਆ,
3: ਉਹ ਵੀ ਗੋੜਾ ਨਹੀਂ,
2: ਪੰਜੀਰੀ ਵੀ ਖਾ ਸਕਦੇ।
3: ਥੋੜੀ ਜੀ ਮਾਈਕ੍ਰੋਵੇਵ ਚ 15 ਕ ਸਕਿੰਟ ਗਰਮ ਕਰਕੇ,
0: ਗਰਮ ਕਰਕੇ
2: ਬਿਸਕਿਟ ਵੀ ਖਾ ਸਕਦੇ। ਨਿੱਕੀ ਨਿੱਕੀ ਜੀ।
0: ਹਾਂ ਆ ਵੀ ਠੀਕ,
2: ਜਿਹੜੇ ਮੈਂ ਖਾਣੀ।
0: ਅੱਛਾ
3: ਬਿਸਕੁਟ ਖਾ ਤਾਂ ਲਈਏ, ਚਾਹ ਦੇ ਵਿੱਚ ਡਿੱਗ ਪੈਂਦਾ ਮੇਰੇ ਵਾਲਾ ਤਾਂ ਬਿਸਕੁਟ। ਹੁਣ ਦੱਸ ਕੀ ਕਰੀਏ, ਜਾਂ ਤਾਂ ਚਮਚਾ ਕੋਲ ਰੱਖੇ ਬੰਦਾ।
2: ਤੁਸੀਂ ਬਿਸਕਿਟ ਚਾਹ ਚ ਜਾਂ ਦੁੱਧ ਚ ਨਹੀਂ ਡਬਾਉਣਾ, ਐਂ ਖਾਣਾ,
3: ਐਂ ਖਾ ਕੇ ਉੱਤੋਂ ਦੀ ਚਾਹ ਪੀ
0: ਲੈਣੀ, ਐਂ ਕੜੁੱਕ ਕਰਕੇ।
3: ਮੈਂ ਕਿਤੇ ਕਹੂਗੀ ਹਾਂ ਜਾਂ ਗੁਣੀ ਖਾਣਾ,
2: ਇੱਕ ਬਾਈਟ ਜਾਂ ਕੋਈ ਹੈਗਾ ਸਦੇ ਇੱਕ ਬਾਈਟ ਬਿਸਕਿਟ ਦਾ ਹੀ ਖਾ ਲਓ, ਫਿਰ ਇੱਕ ਘੁੱਟ ਪੀ।
3: ਪੰਜੀਰੀ ਵੀ ਚਾਹ ਚ ਘੋਲ ਕੇ ਖਾਧੀ ਜਾ ਸਕਦੀ ਕੇ ਨਹੀਂ?
2: ਪੰਜੀਰੀ
0: ਹਾਂ ਚਮਚਾ ਭਰ ਕੇ ਖਾ ਲੈਣੀ, ਚਾਹ ਦਾ ਘੁੱਟ ਭਰ ਲੈਣਾ, ਸੋਰੀ ਦੁੱਧ ਦਾ। ਸਾਡੇ ਨਾਲ ਅਸੀਸ ਕੌਰ ਤੇ ਹੁਣ ਸਾਡੇ ਨਾਲ ਆ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ?
4: ਸਤਿ ਸ੍ਰੀ ਅਕਾਲ ਅੰਕਲ ਜੀ, ਨਾਲੇ ਮਾਮਾ ਜੀ।
0: ਸਤਿ ਸ੍ਰੀ ਅਕਾਲ ਮੰਨਤ ਜੀ, ਕੀ ਹਾਲ ਨੇ?
4: ਮੈਂ ਠੀਕ ਆ, ਤੁਸੀਂ ਕਿੱਦਾਂ?
0: ਅਸੀਂ ਵੀ ਵਧੀਆ। ਅੱਜ ਫਤਿਹ ਨੂੰ ਨਹੀਂ ਵਾਰੀ ਦਿੱਤੀ ਤੁਸੀਂ ਪਹਿਲਾਂ?
3: ਇਹ ਸੀਨੀਅਰਿਟੀ ਬੇਸਿਸ ਤੇ ਦਿੰਦੇ ਮੈਨੂੰ ਲੱਗਦਾ।
4: ਨਹੀਂ ਨਹੀਂ, ਇਹ ਤੇ ਡਿਪੈਂਡ ਕਰਦਾ ਕਿ ਜੇ ਉਹਦੇ ਕੋਲ ਫੋਨ ਹੋਵੇ ਜਾਂ ਮੇਰੇ ਕੋਲ ਹੋਵੇ।
0: ਅੱਛਾ, ਜਿਹਦੇ ਕੋਲ ਹੋਵੇ ਉਹ ਪਹਿਲਾਂ ਵਾਰੀ ਲੈ ਲੈਂਦਾ।
4: ਹਾਂਜੀ।
0: ਤੁਸੀਂ ਮੈਨੂੰ ਲੱਗਦਾ ਕੈਚ ਕੈਚ ਖੇਡਦੇ ਹੋਣੇ ਨਾ, ਤੇ ਜਿਹਨੂੰ ਆਵਾਜ਼ ਪੈ ਗਈ ਜਦ ਕੋ ਫੋਨ ਆਇਆ
3: ਉਹਨੇ ਲੱਗਦਾ ਉਹ ਜ਼ਿਲੀਅਨ ਗਜ਼ਿਲੀਅਨ ਕਾਊਂਟ ਕਰਨ ਲੱਗਿਆ ਹੋਣਾ ਸਾਈਡ ਤੇ।
0: ਹੋਰ ਫਿਰ ਖਾ ਪੀ ਲਿਆ?
3: ਹੋ ਗਏ ਸਕੂਲ ਦੇ ਨੇੜੇ?
4: ਜ਼ਿਆਦਾਤਰ ਤਾਂ ਉਹ ਮੂਹਰੇ ਇੱਥੇ ਪਿਆ ਹੁੰਦਾ ਵਾ, ਪਰ ਮੇਰੇ ਕਈ ਵਾਰ ਕੁਛ ਨਾ ਕੁਛ ਖਾਣੀ ਹੁੰਦੀ ਹੈ, ਜਿਵੇਂ ਲਾਈਕ ਮਲਟੀ ਵਿਟਾਮਿਨ ਗਮੀਜ਼ ਹੁੰਦੀਆਂ, ਉਹ ਖਾਣੀ ਹੁੰਦੀ ਹੈ। ਫਿਰ ਮੈਂ ਫਤਿਹ, ਮੈਂ ਮੰਮਾ ਨੂੰ ਕਹਿੰਦੀ ਫਤਿਹ ਨੂੰ ਪਹਿਲਾਂ ਵਾਰੀ ਦੇ ਦਿਓ।
0: ਅੱਛਾ ਹਾਂ, ਤੁਸੀਂ ਆਪ ਹੀ ਮਤਲਬ?
3: ਆਮ ਤੌਰ ਤੇ ਫੋਨ ਇੱਥੇ ਪਿਆ ਹੁੰਦਾ, ਕਈ ਵਾਰ ਫਤਿਹ ਵੀ ਪੈ ਜਾਂਦਾ।
0: ਹਾਂ ਇਹ ਆਪ ਹੀ ਪਰਉਪਕਾਰੀ ਜੀ ਕਰਦੀ ਆ ਨਾ, ਵੀ ਮੈਂ ਖਾ ਕੇ ਪਹਿਲਾਂ ਵੇਲੀ। ਜਿਹੜੀ ਗਮੀਜ਼ ਨਾ ਦੰਦਾਂ ਨਾ ਬੜੀਆਂ ਚੰਬੜਦੀਆਂ ਮੰਨਤ,
3: ਮੇਰਾ ਖਿਆਲ ਮਾੜੀ ਕੁਆਲਿਟੀ ਦੀਆਂ ਚੰਬੜਦੀਆਂ ਹੋਣੀਆਂ ਫਿਰ। ਹੈ ਮਾੜੀ ਕੁਆਲਿਟੀ ਚ, ਇਹ ਤਾਂ ਵਧੀਆ ਕੁਆਲਿਟੀ ਦੀ ਖਾਂਦੀ।
4: ਅਸੀਂ ਮਲਟੀਵਿਟਾਮਿਨ ਵਾਲੀ ਖਾਂਦੇ, ਨਾਰਮਲ ਦੀ ਹੁੰਦੀਆਂ ਇਹ, ਦਵਾਈ ਵਰਗੀਆਂ ਹੁੰਦੀਆਂ।
3: ਹਾਂ ਇੱਕ ਤਾਂ ਕਾਲੀਆਂ ਜੀਆਂ, ਉਹ ਤਾਂ ਕਈਆਂ ਦਾ ਸਵਾਦ ਵੀ ਬੱਕ ਬਕਾ ਜਿਹਾ ਹੁੰਦਾ, ਜਾਂ ਇਹ ਮਿੱਠੀਆਂ ਜੀਆਂ ਹੁੰਦੀਆਂ ਜਿਹਦੇ ਤੇ ਆਲੇ ਦੁਆਲੇ ਚੂਰਨ ਜਿਹਾ ਲੱਗਿਆ ਹੁੰਦਾ।
4: ਆਇਰਨ
3: ਕਰ ਲਾ ਨਾ।
0: ਤੇ ਕੀ ਲਿਆਇਓ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਮੈਨੂੰ ਲੱਗਦਾ
3: ਹੀ ਅੱਜ ਵੀ,
0: ਹਾਂ ਮੈਨੂੰ ਲੱਗਦਾ ਅੱਜ ਤੁਸੀਂ ਨਾ
3: ਇਹਨੇ ਵੀ ਪਹਿਲੀ ਵਾਰੀ ਸੁਣਿਆ ਲੱਗਦਾ।
0: ਹਾਂ ਨਹੀਂ ਮੈਨੂੰ ਲੱਗਦਾ ਅੱਜ ਨਾ ਹੱਸ ਹੱਸ ਕੇ ਸੁਣਾਉਂਗੀ, ਮੰਨਤ ਦੀ ਸਪੈਸ਼ਲਿਟੀ ਹੈ
4: ਅੱਜ ਤਾਂ ਸੌ ਨਹੀਂ ਬੰਦ ਹੋ ਰਿਹਾ ਕਿਉਂਕਿ ਮਾਮਾ ਜੀ ਨੇ ਕਿਹਾ ਸੀਗਾ ਆਇਰਨ ਕਰ ਲੈ ਜਿਵੇਂ ਆਇਰਨ ਮੈਨ ਹੁੰਦਾ।
0: ਅੱਛਾ ਉਸ ਗੱਲ ਤੇ ਹੱਸ ਆਇਆ ਤੁਹਾਨੂੰ?
3: ਆਇਰਨ ਮੈਨ ਹੁੰਦਾ ਨਾ,
0: ਹਾਂ
3: ਥੋੜਾ ਉੱਥੋਂ ਬੰਨਣ ਨੂੰ ਲੱਗਿਆ ਵੀ ਕਿਤੇ ਚੋਰੀ ਕੀਤੀ ਗੱਲ।
0: ਓਹੋ ਹਾਂਜੀ
4: ਇੱਕ ਵਾਰ ਪੱਪੂ ਡਾਕਟਰ ਕੋਲ ਜਾਂਦਾ, ਡਾਕਟਰ ਤੇਰੇ ਕਿੱਥੋਂ ਦਰਦ ਹੋ ਰਿਹਾ? ਪੱਪੂ ਜੇ ਤੁਸੀਂ ਚਾਹੁੰਦੇ ਮੈਂ ਦੱਸਾਂ ਤਾਂ ਫੀਸ ਘੱਟ ਲਓ, ਨਹੀਂ ਤਾਂ ਆਪੇ ਲੱਭ ਲਓ।
0: ਆਪਾਂ ਤਾਂ ਦੱਸੀਏ
3: ਕਹਿੰਦਾ ਡਾਕਟਰ ਸਾਹਿਬ ਜਿੱਥੇ ਉਂਗਲ ਲਾਓ ਨਾ ਉੱਥੇ ਹੀ ਦਰਦ ਹੁੰਦਾ, ਬਾਅਦ ਚ ਪਤਾ ਲੱਗਿਆ ਉਂਗਲ ਦੁਖਦੀ ਸੀ।
0: ਜਿੱਥੇ ਮਰਜ਼ੀ ਲਾ ਲਓ। ਥੈਂਕ ਯੂ ਮਾਨਾ।
3: ਥੈਂਕ ਯੂ ਜੀ।
4: ਥੈਂਕ ਯੂ। ਫਤਿਹ ਨਾਲ ਵੀ ਗੱਲ ਕਰ ਦਿਓ।
0: ਹਾਂਜੀ ਫਤਿਹ ਨਾਲ ਗੱਲ ਕਰਾ ਦਿਓ।
3: ਪਾਰਕਿੰਗ ਚ ਖੜੇ ਹੋਣੇ?
4: ਹਾਂਜੀ
3: ਆਪਣੀ ਵਾਰੀ
4: ਦੀ ਪਾਰਕਿੰਗ ਲਾ
0: ਰਹੇ ਪਹੁੰਚ ਵੀ ਗਏ ਲਾ ਲਈ। ਸੌਖੀ ਮਿਲ ਜਾਂਦੀ ਪਾਰਕਿੰਗ ਭਲਾ?
3: ਤੇ ਉਹ ਗੱਡੀ ਦੇ ਅੰਦਰ ਨੀ ਸੈਂਸਰ ਵਗੈਰਾ ਜਿਹੜੇ ਟੂ ਟੂ ਟੂ ਟੂ ਟੂ ਟੂ ਜੀ ਕਰਦੇ ਹੁੰਦੇ
4: ਕਰਦੇ ਆ? ਸਾਡੀ ਕਾਰ ਨੂੰ ਤਾਂ ਬਾਬਾ ਪੀ ਪੀ ਪੀ ਵੀ ਕਰਾ ਦਿੰਦੇ ਆ ਤੇ ਸਾਡੀ ਕਲੁਗਰ ਚੜੀ
0: ਫਤਿਹ ਨੇ ਛੇਤੀ ਚਲਾ ਲਿਆ ਕਰਨੇ, ਇਹਨੂੰ ਵਾਵਾ ਨੌਲੇਜ ਆ
3: ਇਹਨੂੰ ਗੱਡੀਆਂ ਦਾ ਸਾਬ ਹੈ। ਗਾਣੇ ਵੀ ਉਹ ਜੀ ਸੁਣਦਾ ਗੱਡੀਆਂ ਚ ਗੱਡੀਆਂ ਵੱਜੀਆਂ ਮਿਲੋ ਤੇਰੀ ਤੋਰ ਵੇਖ ਕੇ।
4: ਹਲੇ
0: ਨਾ ਪੰਗੇ ਲਿਆ ਕਰੋ,
3: ਚੱਪਲਾਂ ਨਾ ਰੋਕਣੀ ਹੁੰਦੀ, ਚੱਪਲਾਂ ਘਸੀਆਂ ਹੁੰਦੀਆਂ ਕਈ ਵਾਰ।
4: ਮੈਨੂੰ ਤਾਂ ਗੱਡੀ ਦੇ ਸ਼ੀਸ਼ੇ ਤੇ ਪਾਣੀ ਵੀ ਮਾਰਨ ਆਉਂਦਾ ਤੇ ਵਾਈਪਰ ਚਲਾਉਣੇ ਵੀ ਆਉਂਦੇ ਆ।
0: ਵੈਰੀ ਨਾਈਸ। ਫਿਰ ਤੇ ਪਾਸ ਹੋ ਗਿਆ, ਫਿਰ ਪਾਸ ਹੋ ਗਿਆ। ਫਿਰ ਤੇ ਕੀ ਸੁਣਾਓਗੇ? ਫਿਰ ਅੱਗੇ ਲੱਗ ਗਿਆ। ਕੀ ਸੁਣਾਓਗੇ? ਗੱਡੀ ਧੋ ਕੇ
3: ਆਇਆ ਮੈਂ, ਗੱਡੀ ਮੋੜ ਕੇ।
4: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ।
0: ਓਕੇ।
4: ਜਿੰਨਾ ਕੱਢੋ ਉਨਾ ਵਧੇ।
0: ਜਿੰਨਾ ਕੱਟੋ ਕਿ ਜਿੰਨਾ ਕੱਢੋ?
4: ਕੱਢੋ
0: ਜਿੰਨਾ ਕੱਢੋ ਉਦਾਂ ਵਧੇ। ਇਹਦੇ ਜ਼ੁਕਾਮ ਜਿਹਾ ਲੱਗਦਾ ਮੈਨੂੰ।
3: ਜਾ ਜਾ ਬੰਦਾ ਹੋ ਜੀ ਗੱਲ। ਨੋ ਨੋ ਨੋ, ਮੈਂ ਕੱਲ ਨੂੰ ਗੈਵਨ ਨੂੰ ਸਿਖਾਉਂਦਾ ਸੀ ਮੈਂ ਯੋ ਯੋ, ਉਹ ਧਾਗਾ ਜਿਹਾ ਨਹੀਂ ਹੁੰਦਾ ਵਿੱਚੋਂ ਨਿਕਲਦਾ ਲਾਟੂ ਜਿਹਾ ਚੋਂ। ਜਿਹੋ ਜਿਹਾ ਬੰਦਾ ਜਿਹੋ ਜਿਹੀ ਅਵਸਥਾ ਉਹ ਜੀ ਧਾਰਨ।
0: ਹੋਰ ਇਹ ਨਹੀਂ ਆ?
4: ਨਹੀਂ ਗਲਤ ਆ।
0: ਅੱਛਾ ਜਿੰਨਾ ਕੱਢੋ ਉਨਾ ਵਧੇ।
3: ਯਾਰ ਫਿਰ ਇੰਚੀ ਟੇਪ ਜਿਹਾ ਨਹੀਂ ਹੁੰਦਾ ਉਹ,
0: ਸਲਾਈਮੀ ਜੀ ਹੋਣੀ ਕੋਈ। ਉਹੀ ਆ।
4: ਨਹੀਂ
3: ਕੋਈ ਹਿੰਟ ਤਾਂ ਚਾਹੀਦਾ ਹੈ?
0: ਇਹ ਹਿੰਟ ਨਹੀਂ ਦਿੰਦਾ ਹੁੰਦਾ, ਇਹ ਬੰਦਾ ਬੜਾ ਕੱਬਾ।
4: ਇੰਡੀਆ ਚ ਹੁੰਦੀ ਹੈ ਜੀ।
3: ਲੈ ਇੰਡੀਆ ਕੱਬਾ ਰਹਿ ਗਿਆ ਜੀ। ਕੀ ਕੱਬਾ ਰਹਿ ਗਿਆ ਜੀ? ਹਾਂ
0: ਅੱਛਾ ਇੰਡੀਆ ਚ ਹੁੰਦੀ ਹੈ, ਜਿੰਨਾ ਕੱਢੋ ਉਨਾ ਵਧੇ। ਹਾਂ ਇੰਡੀਆ ਚ ਕੀ ਹੁੰਦਾ ਵਾ ਇਹੋ ਜਿਹਾ?
3: ਇੱਧਰ ਮੈਸੇਜ ਵੀ ਦੇਖਦੇ ਰਹੇ, ਉਹ ਕੁਛ ਆਇਆ ਹੁੰਦਾ।
4: ਨਿਸ਼ਾਨ ਸਰ
0: ਹੈ ਯਾਰ, ਇੱਕ ਮਿੰਟ ਮੈਨੂੰ ਵੇਖ ਲੈਂਦੇ, ਆਂਟੀ ਨੇ ਨਾ ਭੇਜਿਆ ਹੋਵੇ ਕੁਛ।
3: ਇੰਡੀਆ ਚ ਹੁੰਦਾ,
0: ਉਮਰ ਤੇ ਨਹੀਂ ਕਿਤੇ ਉਮਰ ਉਮਰ ਜੇ ਲਿਖਣ ਡੀਆਂ ਆਂਟੀਆਂ?
4: ਨਹੀਂ ਗਲਤ ਆ।
0: ਹਾਂ ਪਲਾਂਟ ਆ, ਰੇਨ ਆ,
3: ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ।
0: ਪੁਰਾਣੀਆਂ ਗੱਲਾਂ ਹੋ ਗਈਆਂ
3: ਜਿਹੜੀਆਂ,
0: ਮੈਂ ਉਹਨੀ ਚਿਰ ਚ ਨਵੀਂ ਵੀ ਆ ਜਾਈ ਜਾ
3: ਅਗੇ ਲੋਕਾਂ ਨੂੰ ਪ੍ਰਵੋਕ ਕਰੀਏ। ਹਾਂ
0: ਚੱਲ ਫਿਰ ਗਏ ਆਪਾਂ।
4: ਠੀਕ ਆਨਸਰ ਹੈਗਾ ਟੋਆ।
3: ਮੈਨੂੰ ਮੈਥੋਂ ਬਚਾਓ
0: ਜਿੰਨਾ ਕੱਢੋ। ਹਾਂ ਯਾਰ ਆ ਬੜਾ ਸਮਾਰਟ ਸੀ ਤੁਹਾਡਾ ਤੇ। ਇਹ ਕਿੰਨੇ ਬਣਾਈ ਇਹ?
3: ਜੰਗਲੀ ਜਾਨਵਰਾਂ ਤੋਂ ਲੈ ਕੇ ਘਰੇਲੂ ਪਾਲਤੂ ਜਾਨਵਰਾਂ ਤੱਕ ਵੀ ਚਲੇ ਜਾਂਦੇ ਤਾਂ ਵੀ ਨੀ ਸੀ ਬਣਨੀ ਗੱਲ।
0: ਥੈਂਕ ਯੂ ਥੈਂਕ ਯੂ।
3: ਜਾਨਵਰਾਂ ਚ ਤਾਂ ਇੰਨਾ ਕੌਂਡਾ ਟਾਈਪ ਜਿਹਾ ਆਉਂਦਾ ਸੀ ਮੇਰੇ ਦਿਮਾਗ ਚ
0: ਜਿੱਦਾਂ ਆਪਣੇ ਨਾ ਗੁਰਜੀਤ ਕੌਰ ਜੀ ਨਾ ਇਹਨਾਂ ਨੇ
3: ਗੁਰਜਾਰਤ ਮੈਂ ਕਿਹਾ ਕਿਤੇ ਗੁਰਜਾ
0: ਨਹੀਂ ਇਹਨਾਂ
3: ਨਾਂ ਸਹੀ ਲੈ ਤਾ
0: ਇਹਨਾਂ ਦੀ ਨਾ ਇੱਕ ਦਿਨ ਕੈਂਡਲ ਸਹੀ ਹੋ ਗਈ ਸੀ ਇਹ ਵੀ ਹੁਣ ਮੇਰੇ ਹਰ ਇੱਕ 'ਚ ਕੈਂਡਲ ਹੀ ਲਾ ਦਿੰਦੇ
3: ਉਹ ਮੈਸੇਜ ਪੁਰਾਣਾ ਭਲਿਆ ਲੋਕਾਂ
0: ਉਹ ਨਹੀਂ ਆਪਾਂ ਆਪਾਂ ਬਹੁਤੀ ਗੱਲ ਹੀ ਕਰਦੀ ਇਹਨਾਂ ਦੇ ਨਾ ਤਵਨੀਤ ਦੇ ਮੰਮੀ ਆ। ਸਤਿ ਸ਼੍ਰੀ ਅਕਾਲ ਤਵਨੀਤ। ਨਿਆਣੇ ਪਤਾ ਲੱਗਣ ਦਿੰਦੇ ਨਾ ਇਹ ਬੜਾ ਉਹ ਵਾਲਾ ਆਪਣਾ ਕਰਦੇ ਆ ਕੀ ਹੁੰਦਾ ਜਿਹੜਾ ਘੁੰਮਣ ਘੇਰੀਆਂ ਜੀਆਂ
3: ਆਪਾਂ ਫੇਰ
0: ਤਵਨੀਤ ਤੁਹਾਨੂੰ ਪਤਾ ਮੰਮਾ ਦਾ ਇੱਕ ਦਿਨ ਨਾ ਕੈਂਡਲ ਠੀਕ ਹੋ ਗਿਆ ਸੀ ਮੰਮਾ ਰੋਜ਼ ਹੁਣ ਕੈਂਡਲ ਹੀ ਕਹਿ ਦਿੰਦੇ ਆ।
3: ਹਾਂ ਵੀ ਉਹੀ ਆਉਣੀ
0: ਹੈ
1: ਤਵਨੀਤ ਮੰਮਾ ਨੂੰ ਕੈਂਡਲ ਬਹੁਤ ਪਸੰਦ ਹੈ ਤੇ ਮੰਮਾ ਸਾਰੇ ਘਰ ਚ ਰੱਖਦੇ ਆ।
0: ਖੁਸ਼ਬੂ
3: ਫੈਲਦੀ ਹੈ ਨਾ ਨਾਲੇ ਚਾਨਣ ਹੁੰਦਾ
0: ਨਾਲੇ ਘੱਟਾ ਪਿਆ ਓਦਾਂ ਵੀ ਸੋਹਣਾ ਲੱਗਦਾ।
3: ਆਪਣੀ ਲਾਈਫ ਚ ਐਗਜ਼ਾਮਪਲਾਂ ਦੇਣੀਆਂ ਬੰਦ ਕਰੋ ਸਵਾਲ ਦਾ ਜਵਾਬ ਤੁਸੀਂ ਘੱਟਾ ਦੇਣਾ ਕਿਉਂ
0: ਮੈਨੂੰ ਲੱਗਦਾ ਇੱਕ ਦੇਸੀਆਂ ਦਾ ਹੀ ਘਰ ਹੈ ਜਿੱਥੇ ਕੈਂਡਲਾਂ ਦੇ ਵੀ ਘੱਟੇ ਪੈ ਜਾਂਦੇ ਦੂਸਰੇ ਤਾਂ ਵਰਤ ਵਰਤ ਲੈਂਦੇ ਚਲ। ਹਾਂਜੀ
1: ਤੇ ਅੱਜ ਮੈਂ ਜ਼ਰੂਰ ਜਾਣਾ।
3: ਅੱਛਾ ਕੀ ਦੇਖ ਕੇ ਆਉਣਾ ਉੱਥੇ? ਅੱਛਾ ਸਕੂਲ ਚੋਂ ਜਿਹੜੀ ਐਕਸਕਰਸ਼ਨਸ ਹੁੰਦੀਆਂ ਤੁਹਾਡੀਆਂ
1: ਹੈ 9 o'clock ਬੱਸ ਆ ਜਾਂਦੀ।
0: ਅੱਛਾ 9 o'clock ਬੱਸ ਆ ਜਾਂਦੀ ਓਕੇ। ਫਿਰ
3: ਤੇ ਵੈਰਬੀ ਵਾਲਾ ਜਾਂ ਜਿਹੜਾ ਸਿਟੀ ਵਾਲਾ?
1: ਵੈਰਬੀ।
3: ਅੱਛਾ ਠੀਕ ਹੈ
0: ਫਿਰ ਤੇ ਥੋੜਾ ਹੀ ਟਾਈਮ ਰਹਿ ਗਿਆ ਦਵਾ ਦਵ ਸੁਣਾਓ ਫਿਰ ਤੁਸੀਂ ਕੀ ਸੁਣਾਓਗੇ ਅੱਜ?
1: ਇੱਕ ਬੋਲੀ
0: ਓਕੇ।
1: ਬਾਲੀ ਵਸੀ ਕੱਟ ਗਿਆ ਸੀ ਬਾਲੀ ਵਸੀ ਕੱਟ ਗਿਆ ਸੀ ਕੱਟ ਕੇ ਲਿਆਂਦਾ ਲੂ ਥੋੜੀ ਥੋੜੀ ਮੈਂ ਬਿਗਲੀ ਬੋਤਾ
0: ਬਿਗੜ ਗਿਆ ਤੂੰ ਥੋੜਾ ਥੋੜੀ ਮੈਂ ਬਿਗੜੀ
1: ਮੈਂ ਬਿਗਲੀ ਬੋਤਾ
0: ਬਿਗੜ ਗਿਆ ਤੂੰ ਬਿਗਲ ਬਿਗਲ ਬਿਗਲ ਬਿਗਲ
1: ਸਿਡਨੀ
0: ਪਹੁੰਚ ਗਏ ਫਿਰ ਤੇ ਉਹਨਾਂ ਜਦੋਂ ਤੁਸੀਂ ਆਉਣਾ ਵਾ ਵੇਖ ਕੇ ਤੇ ਉਹਨੇ ਚਿਰ ਉਹਨਾਂ ਨੇ ਆ ਜਾਣਾ ਹੈਨਾ
1: ਜਦੋਂ ਅਸੀਂ ਵਾਪਸ ਆਉਣਾ ਸਕੂਲ ਡੈਡਾ ਸਾਨੂੰ ਪਿਕ ਕਰਾਂਗੇ।
0: ਹਾਂ ਉਧਰ ਤੁਸੀਂ ਜੈਬਰੇ ਕੋ ਪਹੁੰਚਣਾ ਇਧਰ ਪਾਪਾ ਨੇ ਘਰ ਆ ਜਾਣਾ।
3: ਕਿਉਂ ਪਾਪਾ ਦੋ ਰੰਗੇ ਆ?
0: ਹੈ
3: ਪਾਪਾ ਵੀ ਦੋ ਰੰਗੇ
1: ਆ? ਮੈਂ ਨੀਲ ਕੈਟ ਦੇਖਣਾ।
0: ਕੀ ਵੇਖਣਾ?
1: ਨੀਲ ਕੈਟ।
0: ਨੀਲ ਕੈਟ
3: ਨੀਲ ਕੰਠ ਗਾਂ ਹੁੰਦੀ ਜਿਹੜੀ।
0: ਆਹਾਂ
1: ਮੀਰ ਕੈਟ।
3: ਮੀਰ ਕੈਟ
0: ਅੱਛਾ ਵੀਲ ਕੈਪ ਵੇਖਣਾ?
3: ਨਹੀਂ ਮੀਰ ਕੈਟ
1: ਛੋਟਾ ਵਾਲਾ।
0: ਕੀ ਵੀਲ ਕੈਪ?
1: ਹਾਂਜੀ।
0: ਅੱਛਾ ਉਹ ਵੀ ਚਿੜੀਆ ਘਰ ਚ ਹੁੰਦਾ?
3: ਉਹ ਬਲੂੰਗੜਾ ਜਿਹਾ ਫੌਕਸੀ ਟਾਈਪ ਜਿਹਾ
0: ਉਹ ਹੁੰਦਾ ਵਾ?
1: ਹਾਂਜੀ।
0: ਕਿੱਦਾਂ ਦਾ ਹੁੰਦਾ ਵਾ ਤੁਸੀਂ ਦੱਸੋ?
1: ਚਿੱਕੀ ਹੁੰਦਾ।
3: ਹਾਂ ਪਤਲੀ ਜੀ ਫੌਕਸ ਕੇ ਮੂੰਹ ਚੱਕੀ ਖੜੀ ਹੋਵੇ। ਪਰ ਇਦਾਂ ਹੀ ਹੋਊ ਕੋਈ
0: ਹੈ ਇਦਾਂ ਦੀ ਹੁੰਦੀ ਪਤਲੀ ਜੀ?
1: ਹਾਂਜੀ ਤੇ ਦਾਦਾ ਦੇ
0: ਲੰਗਸ ਦੇ ਦਾ। ਓਕੇ ਚਲੋ ਨੈਕਸਟ ਕਿਹਦੀ ਵਾਰੀ ਹੈ?
2: ਵੀਰ ਜੀ।
0: ਹਾਂਜੀ
3: ਮੈਂ ਕਹਿੰਦੇ ਕਹਿੰਦੀ ਅਗਲਾ ਜ਼ੈਬਰਾ।
0: ਹੈਲੋ ਵੀਰ ਜੀ, ਵੀਰ ਜੀ ਤੇ ਨੀ ਲੱਗਦਾ ਮੈਨੂੰ, ਸਰਦਾਰ ਜੀ ਤੇ ਨੀ ਆਏ। ਇਹ ਕੁੜੀ ਬੜੀ ਖਰਾਬ ਹੈ, ਫੇਰ ਟ੍ਰਿਕ ਕਰ ਗਈ ਸਾਨੂੰ।
2: ਅਮਰੂਦ ਦੇ ਨਾਲ ਪਿੰਡੀ ਨਾਲ ਵਿਆਹ ਕਰਾ ਸਕਦੇ।
0: ਅੱਛਾ, ਅਮਰੂਦ ਦਾ ਭਿੰਡੀ ਨਾਲ। ਹਾਂ ਉਹ ਠੀਕ ਹੈ, ਦੋਵਾਂ ਚ ਬੀ ਹੁੰਦੇ ਆ ਨਾ, ਤਾਂ ਕਰਕੇ।
2: ਤੇ ਹਸਬੈਂਡ ਮੋਟੇ ਹੁੰਦੇ ਤੇ
3: ਵਾਈਫ ਪਤਲੇ ਹੁੰਦੇ।
0: ਅੱਛਾ ਤਾਂ ਕਰਕੇ
3: ਹਸਬੈਂਡ ਕਹੇ ਉਹ ਨਾ ਡਾਲ ਦੇ ਡੱਬਿਆਂ ਕੋਈ ਰੁੜਿਆ ਆਉਂਦਾ ਹੁੰਦਾ। ਕਹਿਣ ਨੂੰ ਮੈਂ ਦੇਸੀ ਘਿਓ ਦਾ ਵੀ ਕਹਿਤਾ, ਜੱਚਦਾ ਨੀ।
2: ਤੇ ਪਿੰਡੀ ਦਾ
0: ਪਿੰਡੀ ਮੇਕਅਪ
3: ਕਰਦੀ। ਹਾਂ ਹਾਂ, ਪਿੰਡੀ
0: ਸਹੀ ਗੱਲ ਹੈ, ਨਾਲੇ ਜਿਲਬੀ ਜੀ ਹੁੰਦੀ ਹੈ।
3: ਹਾਂ ਲੇਰਾਂ ਜੀਆਂ ਛੱਡਦੀ ਰਹਿੰਦੀ।
0: ਹਾਂ ਐਵੇਂ ਰੋਂਦੀ ਜੀ ਰਹਿੰਦੀ। ਨਹੀਂ ਨਹੀਂ ਹਸਬੈਂਡ ਨਹੀਂ, ਅਸੀਂ ਤੇ ਅਮਰੂਦ ਦੀ ਗੱਲ ਕਰਦੇ ਹਾਂ।
3: ਹਾਂ ਹਾਂ, ਬੜਾ ਪੱਕੜ ਜਿਹਾ ਹੁੰਦਾ
2: ਹਸਬੈਂਡ ਹੋਇਆ।
0: ਆਹ ਤੇ ਅਸੀਂ ਤੇ ਭਿੰਡੀ ਦੀ ਗੱਲ ਕਰਦੇ ਹਾਂ ਨਾ। ਭਿੰਡੀ ਐਵੇਂ ਰੋਂਦੀ ਜੀ ਰਹਿੰਦੀ ਹੈ ਨਾ, ਜਿਲਬਾਂ ਜੀਆਂ ਛੱਡਦੀ ਰਹਿੰਦੀ ਹੈ।
3: ਜਿੰਨੀ ਤਿੱਖੀ ਓਨੀ ਨਿੱਕੀ।
2: ਮੈਨੂੰ ਪਤਾ ਕਿਉਂ ਰੋਂਦੀ, ਬਿਕੋਜ਼ ਉਹਨੂੰ ਪੈਂਟਰੀ ਚਾਹੀਦੀ।
0: ਕੀ ਚਾਹੀਦੀ?
2: ਪੈਂਟਰੀ। ਉਹ ਮੰਮਾ ਨੂੰ ਚਾਹੀਦੀ
0: ਪੈਂਟਰੀ ਚਾਹੀਦੀ।
2: ਹਾਂਜੀ, ਬਿਕੋਜ਼ ਪਿੰਡੀ ਮੰਮਾ ਹੈਗੇ ਤੇ ਅਮਰੂਦ ਦਾਦਾ ਹੈਗੇ।
0: ਓਹ ਅੱਛਾ,
3: ਸਿੱਧਾ ਹੋ ਗਿਆ ਤਾਂ।
0: ਹੁਣ ਤਾਂ ਹੀ ਬਹੁਤਾ ਕੁਝ ਕਹਿ ਵੀ ਨਹੀਂ ਸਕਦੇ।
3: ਬੁਰਜਾਰਤ ਰਹੀ ਹੋਈ ਨਾ, ਇਹਦਾ ਜਵਾਬ ਕੈਂਡਲ ਹੋ ਨਹੀਂ ਸਕਦਾ ਕਿਉਂਕਿ ਇਹਦਾ ਅਮਰੂਦ ਆ।
0: ਹੁਣ ਤੇ ਤੁਸੀਂ ਕੇਸ ਹੀ ਬੜਾ ਪੇਚੀਦਾ ਕਰਤਾ ਤਾ।
3: ਨਹੀਂ ਠੀਕ ਹੋ ਗਿਆ।
0: ਓਹੋ ਚਲੋ ਫਿਰ ਕੀ ਸੁਣਾਓਗੇ
3: ਘਰ ਘਰ ਦੀ ਕਹਾਣੀ?
0: ਚਲੋ ਕੋਈ ਨਹੀਂ, ਸੋਚਦੇ ਹਾਂ ਹੈ ਨਾ, ਭਿੰਡੀ ਦੇ ਘਰਦਿਆਂ ਤੱਕ ਭੇਜਦੇ ਹਾਂ ਸੁਣਾ, ਵੇਨੇ ਉਹ ਕੀ ਕਹਿੰਦੇ ਆ। ਅਮਰੂਦ ਦੇ ਘਰਦਿਆਂ ਨੂੰ ਵੀ ਦੱਸ ਦਿੰਦੇ ਹਾਂ।
3: ਅਮਰੂਦ ਮਿੱਠੇ ਬੜੇ ਹੁੰਦੇ ਕਈ।
0: ਹਾਂ ਲਾਲ ਵੀ ਹੁੰਦੇ ਕਈ।
2: ਪਕੌੜੇ ਹੁੰਦੇ
0: ਹੈ। ਪਕੌੜੇ
3: ਕੌੜੇ
2: ਨੇ, ਕੌੜੇ ਹੁੰਦੇ।
0: ਅੱਛਾ ਕੌੜੇ ਹੁੰਦੇ ਆ।
3: ਸਾਨੂੰ ਲੱਗਿਆ ਭਿੰਡੀਆਂ ਕੌੜੀਆਂ ਹੁੰਦੀਆਂ, ਗੰਢੇ ਪਾ ਕੇ ਮਿੱਠੀਆਂ ਹੁੰਦੀਆਂ।
2: ਨਹੀਂ ਭਿੰਡੀ ਯਮੀ ਹੁੰਦੀ।
3: ਪਰ ਜੇ ਭਿੰਡੀ ਯਮੀ ਹੁੰਦੀ ਤਾਂ ਫਿਰ ਕੱਚੀ ਸੈਲਡ ਵਾਂਗੂ ਕਿਉਂ ਨਹੀਂ ਖਾਂਦੇ?
0: ਉਹ ਵੀ ਖਾ ਜਾਂਦੇ ਕਈ।
3: ਕਹਿੰਦਾ ਖੰਡ ਭੁਲੇਖੇ ਯੂਰੀਆ ਦਾ ਫੱਕਾ ਮਾਰ ਲੈ ਕੇ
0: ਠੰਡੀ ਠੰਡੀ ਖਾਣ। ਹਾਂਜੀ ਕੀ ਲਿਆਓ ਫਿਰ?
2: ਇੱਕ ਬੁਜਾਰਤ।
0: ਹਾਂਜੀ।
2: ਇੱਕ ਮਹਿਲ ਵਿੱਚ 40 ਚੋਰ, ਸਿਰ ਕਾਲਾ ਤੇ ਪੂੰਛ ਚਿੱਟੀ।
0: ਸਿਰ ਕਾਲਾ ਤੇ ਪੂੰਛ ਚਿੱਟੀ,
3: ਚੈਨ ਚ ਫਸ ਗਈ।
2: ਹਾਂਜੀ
0: ਤੇ 40 ਚੋਰ।
2: ਹਾਂਜੀ
0: ਇੱਕ ਤੇ ਫਿਲਮ ਆ ਰਹੀ ਹੈ 40 ਦਿਨ, ਉਹ ਤੇ ਨਹੀਂ?
2: ਨਹੀਂ
3: ਤੁਹਾਨੂੰ ਤਾਂ ਮਸ਼ਹੂਰੀਆਂ ਨਾਲ ਹੀ ਪਿਆਰ ਹੋ
0: ਗਿਆ। ਨੌਕਰੀ ਕੀ ਨਖਰਾ ਕਰ ਰੱਖੋ,
3: ਕਮਰਸ਼ੀਅਲ ਐਸਪੈਕਟ ਤੋਂ ਗੱਲ ਕਰ।
2: ਮਸ਼ਹੂਰੀ ਬਹੁਤ ਦੇਖ ਰਹੇ।
3: ਹਾਂਜੀ ਲਾਈਵ ਹੀ ਰੱਖ ਰਹੇ
0: ਹੋਰ।

0: ਨਹੀਂ ਬੰਦ ਹੋ ਗਿਆ।
1: ਅੱਛਾ ਉਹਦੇ ਨਾਲ ਕੈਂਡਲ, ਅੱਛਾ ਲਾਈਟਰ।
2: ਇਹਨਾਂ ਦੇ ਪਰਿਵਾਰ ਥੋੜਾ ਜਿਹਾ ਜ਼ਿਆਦਾ ਨਹੀਂ ਹੋ ਗਿਆ?
1: ਹਾਂ, ਇਹ ਮੋਮਬੱਤੀ ਨਾਲ ਹੀ ਪਿਆਰ ਜ਼ਿਆਦਾ।
2: ਨਹੀਂ
1: ਡੱਬੀ ਡੱਬੀ,
2: ਐਵੇਂ ਲੋਕ ਕਹਿੰਦੇ ਡੇਰਾ ਕੈਮਰਾ, ਇਹ ਕਹਿੰਦੇ ਚਾਨਣ ਕੈਮਰਾ, ਇਹ ਪੋਜ਼ਿਟਿਵ ਸੋਚ ਵਾਲੇ ਲੋਕ।
1: ਡੱਬੀ
0: ਲਾਈਟਰ ਨਹੀਂ ਹੈਗਾ,
2: ਡੱਬੀ ਡੱਬੀ ਸਿੱਖਾਂ ਡੱਬੀ
1: ਡੱਬੀ ਤੀਲਾਂ ਵਾਲੀ ਡੱਬੀ, ਤੀਲਾਂ ਵਾਲੀ ਡੱਬੀ,
2: ਮੈਚ ਸਟਿਕ,
1: ਯਾ ਮੈਚ ਬਾਕਸ, ਉਹੀ ਆ।
0: ਹਾਂਜੀ
1: ਓਕੇ, ਸਾਨੂੰ ਪਤਾ ਹੀ ਨਹੀਂ 40 ਹੁੰਦੀਆਂ ਵਿੱਚ।
2: ਅੱਛਾ,
1: ਪਰ ਆ ਸੋਹਣੀ ਚੀਜ਼ ਦੱਸਤੀ ਤੁਸੀਂ, ਥੈਂਕ ਯੂ ਤੁਨੀ।
2: ਨਾ ਹੁਣ ਕੰਪਨੀ ਵਾਲਿਆਂ ਨੂੰ ਕਹਿੰਦੇ ਵੀ 40 ਪਾ ਕੇ ਦਿਓ।
1: ਹੈ
2: ਕੰਪਨੀ ਵਾਲਿਆਂ ਨੂੰ ਕਹਿਆ ਵੀ 40 ਤੋਂ ਵੱਧ ਨੇ, ਘੱਟ ਨੇ?
1: ਮੈਂ ਗਿਣਦਾ ਵਾਂ, ਇਹ ਘੱਟ ਹੀ ਪਾਉਂਦੇ ਹੋਣੇ।
0: ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ,
0: ਕੀ ਹਾਲ ਹੈ ਅੰਕਲ ਜੀ ਤੇ?
2: ਅੰਕਲ ਜੀ,
0: ਅੰਕਲ ਜੀ,
1: ਆ ਸਾਡਾ ਠੀਕ ਆ,
2: ਤੁਸੀਂ ਦੱਸੋ
0: ਸਾਡਾ ਕੀ ਹਾਲ ਹੈ?
1: ਸਾਡਾ ਠੀਕ ਆ। ਤੁਹਾਨੂੰ ਅੱਜ ਵਾਰੀ ਲਾਸਟ ਵਿੱਚ ਮਿਲੀ ਆ?
2: ਮੋਮਬੱਤੀ ਵਜਾਉਣ ਖੇਡਦੇ ਸੀ ਜਿਹੜੀਆਂ ਤੁਸੀਂ ਲਾਈਆਂ ਕਿ ਬਿਨਾਂ ਗੱਲ ਤੋਂ।
1: ਧੰਨਵਾਦ ਜੀ ਰਜਿੰਦਰ ਬਾਬਾ ਜੀ, ਕਹਿੰਦੇ ਬੁੱਧਵਾਰ ਦਾ ਦਿਨ ਤੇ ਸਭ ਦੀ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਊਣ। ਅਤੇ ਹਰਮਨ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਚੜ੍ਹਦੀ ਕਲਾ 'ਚ ਰਹਿਣ ਅਤੇ ਤੰਦਰੁਸਤ ਰਹਿਣ। ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮਾਮਾ ਜੀ, ਵਾਹ ਜੀ ਵਾਹ, ਹੈਵ ਏ ਲਵਲੀ ਡੇ ਹੈਡ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਇੱਕ ਕਹਾਣੀ ਬਹੁਤ ਵਧੀਆ ਲੱਗੀ ਅੱਜ ਦੀ, ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਬਖਸ਼ਣ। ਅਤੇ ਤੁਸੀਂ ਵੀਰ ਜੀ ਕਰ ਲਓ ਦਵਾ ਦਵ, ਅਤੇ ਫਿਰ ਆਪਾਂ
2: ਵਾਜੀ ਵਾਹ ਲੈ ਕੇ ਭੇਜਿਆ। ਮੇਰੇ ਹੋ ਜਾਂਦਾ ਵੀ ਯੂਨੀਵਰਸਿਟੀ ਤੋਂ ਮੁੜਦੇ ਮਾਮਾ ਜੀ ਪਿਆਰ ਭੇਜਦੇ ਨੇ।
1: ਬਲਜੀਤ ਵਾਲੀਆ ਜੀ ਗੁੱਡ ਮਾਰਨਿੰਗ ਭੇਜਦੇ ਨੇ, ਅਤੇ ਕਹਿੰਦੇ ਨੇ ਕੈਬ ਲਾਈਸ ਦੇ। ਅਤੇ ਪਰਮਜੋਸ਼ਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਵੀਰ ਜੀ ਵਾਪਸ ਆ ਗਏ ਨੇ। ਹਾਂਜੀ ਵੀਰ ਜੀ,
0: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ, ਫਿਰ ਦੁਬਾਰਾ ਤੂੰ ਸਤਿ ਸ਼੍ਰੀ ਅਕਾਲ, ਫਿਰ ਨਾ ਕੱਟਿਆ ਜਾਵੇ। ਕੀ ਖੇਡਦੇ ਸੀ?
0: ਮੈਂ ਲੈਗੋ ਖੇਡਲੇ ਸੀਗੇ।
1: ਅਹਾ, ਲੈਗੋ ਖੇਡਦੇ ਸੀ ਤੁਸੀਂ, ਓਕੇ ਓਕੇ। ਤੇ ਬਣ ਗਈ ਕਿ ਨਹੀਂ ਹਲੇ?
0: ਨਹੀਂ
1: ਬਣਦੀ ਨਾ,
2: ਕੰਪਲੈਕਸ ਆ ਨਾ, ਉਹਦੀਆਂ ਲੈਗ ਹੀ ਬਹੁਤ ਹੁੰਦੀਆਂ।
1: ਹਾਂ, ਲੈਗੋ ਦੀਆਂ ਲੈਗਸ ਬਹੁਤ ਹੁੰਦੀਆਂ ਨਾ।
0: ਹਾਂਜੀ।
1: ਤੇ ਤੁਸੀਂ ਕੀ ਸੁਣਾਓਗੇ ਅੱਜ?
0: ਇੱਕ ਬੁਝਾਰਤ।
1: ਅੱਛਾ, ਇੱਕ ਬੁਝਾਰਤ ਤੇ ਦੋ ਗਾਣੇ, ਇਦਾਂ ਕਰ ਲਈਏ। ਇੱਕ ਬੁਝਾਰਤ ਤੇ ਦੋ ਗਾਣੇ ਵੀ ਨਾਲ ਸੁਣਾ ਦਿਓ।
0: ਨਿੱਕਾ ਜਿਹਾ ਕਾਕਾ ਕੱਲ ਦਾ ਲਾਖਾ,
1: ਨਿੱਕਾ ਜਿਹਾ ਕਾਕਾ ਤੇ ਕੱਲ ਦਾ ਰਾਖਾ, ਹੈ
2: ਘਰਦਾ।
1: ਅੱਛਾ, ਘਰ
2: ਕਿਤੇ ਹਾਊਸ,
1: ਆ ਜਿੱਦਾਂ ਕਿਤੇ ਹਾਊਸ ਪੁੱਛਦਾ ਮੁੰਡਾ, ਨਿੱਕਾ ਜਿਹਾ ਕਾਕਾ ਤੇ ਇਹ ਤੇ ਵੀਰ ਜੀ ਲੱਗਦਾ ਮੈਨੂੰ, ਸਰਦਾਰ ਜੀ, ਸਰਦਾਰ ਜੀ, ਹਾਂਜੀ
2: ਸਰਦਾਰ ਜੀ,
1: ਜਿੱਤ ਗਏ ਜੇ
2: ਜਿੰਦਾ
1: ਵੀ ਖੇੜਾ ਛਡਾਉਣ ਡਿਆ, ਜਿੰਦਾਬਾਦ। ਹਾਂ ਸੱਚ, ਜਿੰਦਾ ਹੀ ਕੇ
2: ਜਿੰਦਾਬਾਦ,
1: ਹਾਂ
0: ਜਿੰਦਾਬਾਦ,
1: ਜਿੰਦ ਜਿੰਦਾਬਾਦ,
2: ਜਿੰਦਾ ਤੇ ਬਾਰ।
1: ਥੈਂਕ ਯੂ
0: ਦਾਦਾ ਰੇ ਬੇਲੇ
1: ਛੁੱਟੀ ਕਰਕੇ
0: ਗੁੱਡ,
1: ਚਲੋ ਥੈਂਕ ਯੂ ਫਿਰ, ਤੁਸੀਂ ਪਾਪਾ ਨਾਲ ਖੇਡੀ ਖੇਡੀ ਕਰੋ।
0: ਅੰਕਲ ਜੀ ਤੇ ਅੰਕਲ ਜੀ,
1: ਸਤਿ ਸ੍ਰੀ ਅਕਾਲ, ਥੈਂਕ ਯੂ। ਤੇ ਲਾਲ ਜੀ ਤੁਸੀਂ ਆਉਣੇ ਰਹੋ। ਹੈਲੋ
2: ਲਾਲ ਜੀ ਦੇ, ਮੈਂ ਕਿਹਾ ਹੋਰੀਆਂ ਉੱਡਦੀਆਂ ਹੋਣੀਆਂ ਹਰੇਕ ਚੁਟਕਲੇ ਦੇ ਨਾਲ, ਇਹਨਾਂ ਨੂੰ ਚਾਰ ਪੰਜ ਚੇਤੇ ਆਉਂਦੇ ਵੀ ਜੇ ਇੱਥੇ ਮੈਂ ਹੁੰਦਾ ਤਾਂ ਮੈਂ ਕਹਿੰਦਾ। ਇਹ ਵੀ ਗੂਗਲ ਵਾਂਗੂ ਕੀਵਰਡਸ ਤੇ ਕੰਮ ਕਰਦੇ ਨਾ।
3: ਮੈਂ ਲੈਂਡਲਾਈਨ ਟ੍ਰਾਈ ਕਰ ਰਹੇ ਬਾਈ।
1: ਅੱਛਾ ਅੱਛਾ ਅੱਛਾ,
2: ਕੀ ਲੈਂਡਲਾਈਨ ਵਾਲਾ ਚੁਟਕਲਾ ਜਾਂ ਮਤਲਬ?
3: ਨਹੀਂ ਫੋਨ।
2: ਅੱਛਾ,
3: ਤੇ ਮੈਂ ਦੋ ਦਿਨ ਵਿੱਚ ਜਾਣਾ ਪਈ, ਕਹਿੰਦੇ ਕਹਿੰਦੇ ਆਪਣਾ ਵੀ ਥੈਂਕਸ ਫੋਰ ਕੰਟੈਕਟਿੰਗ ਡਾਕਟਰ ਜੈਕਬ ਆਫਿਸ।

0: ਮਾਣ ਹੀ ਦਿੱਤਾ ਉਹਨਾਂ ਨੇ ਸਾਡੇ ਚ, ਵੈਸੇ ਐਡੀ ਗੱਲ ਹੈ ਨੀ।
1: ਮੈਂ ਕਹਿੰਦੇ ਕਹਿੰਦੇ ਪਹਿਲਾਂ ਬਿੱਲ ਤਾਰੋ ਫਿਰ ਦਵਾਂਗੇ।
0: ਨਹੀਂ ਤੁਸੀਂ ਸੋਚਿਆ ਹੋਣਾ ਵੀ ਲੈ ਵੀ ਫੇਰ ਪੰਗਾ ਪੈ ਗਿਆ ਵਕੀਲਾਂ ਦਾ ਆਪ।
2: ਬੀਬੀ ਨੰਬਰ ਤਾਂ ਮੈਂ ਸਹੀ ਲਾਇਆ, ਤੂੰ ਡਾਕਟਰ ਦਾ ਨਾਮ ਗਲਤ ਬੋਲ ਰਹੀ, ਡਾਕਟਰ ਤੁਸੀਂ ਸਿਮਰ ਦਰਵਾਲ ਹੋਣਾ।
0: ਮੈਂ ਹੁਣ ਇਹ ਨੀ ਕਿ ਪਤੰਦਰ ਨੇ ਸਾਡੇ ਵੀ ਦੇਣੇ।
2: ਮੈਂ ਦੋ ਦਿਨ ਬਾਅਦ ਲਾਇਆ, ਮੈਂ ਕਿਹਾ ਲਾਇਆ, ਮੈਂ ਕਿਹਾ ਮੇਰੇ ਫੋਨ ਚ ਪ੍ਰੋਬਲਮ ਹੈ, ਤਾਂ ਹੀ ਮੈਂ
0: ਤੁਹਾਡੇ ਵਾਲੇ ਚ ਹੋਣਾ ਜੀ, ਤੁਹਾਡੇ ਵਾਲੇ ਚ ਹੋਣਾ।
1: ਹਾਂਜੀ
2: ਕਹਿੰਦੇ ਕਹਿੰਦੇ ਮੈਂ ਦਾਦੇ ਦੀ ਪੈਨਸ਼ਨ ਚ 2000 ਰੁਪਏ ਦੀ ਕੁੰਡੀ ਲਾ ਲਈ
1: ਹਨਾ,
2: ਤੇ ਦਾਦਾ ਭਗਵੰਤ ਮਾਨ ਨੂੰ ਗਾਲਾਂ ਕੱਢੀਆਂ ਆਣ ਲਾ।
0: ਬਹਿ ਜੇ ਬੇੜਾ ਇਹਨਾਂ ਦਾ ਹੈ। ਉਹੀ ਆ ਥੋੜੇ ਨਾਲ ਕੰਮ ਵੀ 100 ਰੁਪਏ ਦੀ ਅਰਦਾਸ ਕਰਕੇ 50 ਰੁਪਏ ਚ ਲੱਭੇ, ਕਹਿੰਦੇ ਬਾ ਰੱਬਾ 50 ਆਪਦੇ ਪਹਿਲਾਂ ਹੀ ਕੱਟ ਲਏ। ਬੱਲੇ ਓ ਤੇਰੇ,
1: ਤੁਸੀਂ ਤਾਂ ਭਾਵੇਂ ਬਣਾ ਕੇ ਗੱਲ ਸੁਣਾਈ ਆ, ਉਧਰ ਮਜੀਠੀਆ ਨੇ ਬਿਆਨ ਵੀ ਦੇ ਦਿੱਤਾ ਵੇ।
0: ਨਹੀਂ ਫਿਰ ਹੁਣ ਦੇਣਗੇ ਸਾਹਿਬ,
1: ਦੇ ਦੀਏ ਦੇ ਦੀਏ। ਫਿਰ ਦਿਓਗੇ ਤੁਸੀਂ ਭਲਾ, ਫਿਰ ਦਿਓਗੇ ਪੈਸੇ ਭਲਾ। ਹਾਂਜੀ
2: ਸੈਮੀ ਸਾਹਿਬ ਨੂੰ ਬੜੀ ਵਧੀਆ ਹੋਈ, ਆਪਣਾ ਨਾ ਆਪਣਾ ਸਾਹਮਣੇ ਆਪਣਾ ਭਿਖਾਰੀ ਖੜਾ ਸੀ, ਸੈਮੀ ਸਾਹਿਬ ਕਹਿੰਦੇ ਉਹਦੇ ਚੱਲ ਮੈਨੂੰ ਪੈਸੇ ਦੇ ਦਾ ਥੋੜੇ ਨਾ, ਸੈਮੀ ਸਾਹਿਬ ਕਹਿੰਦੇ ਲੋ ਜੀ ਫੜੋ ਪੈਸੇ, ਕਹਿੰਦੇ ਪੈਸੇ ਕਹਿੰਦਾ ਤੁਸੀਂ ਆਪਣਾ ਭੀਖ ਨੀ ਮੰਗਦੇ, ਕਹਿੰਦਾ ਟਾਈਮ ਦੇਖਿਆ, ਕਹਿੰਦਾ ਕੀ, ਕਹਿੰਦਾ ਲੰਚ ਟਾਈਮ ਹੋਇਆ ਬਾਅਦ ਚੋਂ ਆਈ।
0: ਚੁਟਕਲੇ ਵੀ ਤੁਹਾਡੇ ਅੱਜ ਖੁੱਲੇ ਬਾਟੇ ਦੇ ਵਿਸ਼ੇਸ਼।
1: ਥੈਂਕ ਯੂ ਲਾਲ ਜੀ,
0: ਪਹਿਲਾਂ ਹੀ ਥੈਂਕ ਯੂ ਕਹਿੰਦਾ, ਭਾਵੇਂ ਉਹਨਾਂ ਨੇ ਦੋ ਚਾਰ ਹੋਰ ਸੁਣਾਉਣੀ ਆਉਣੀ।
1: ਨਹੀਂ ਉਹ ਕਹਿ ਦਿੰਦੇ ਇੱਕ ਨਿਕਾ ਜਿਹਾ ਹੋਰ ਕਹਿ ਦਿੰਦੇ,
0: ਠੀਕ
1: ਕਹਿ ਦਿੰਦੇ ਇਹ ਗੱਲ ਨੂੰ, ਠੀਕ
0: ਇਹ ਫਿਰ ਕੋਰਸ ਤੇ ਹੋਣੇ ਅੱਜ।
1: ਨਹੀਂ ਦੂਰ ਗਏ ਨੇ ਨਾ,
0: ਅੱਛਾ
1: ਇਹ ਬਾਹਰੋਂ ਜਾ ਕੇ ਸੁਣਾਉਂਦੇ ਆ। ਤੇ ਅੱਜ ਰੇਟ ਹੋ ਗਿਆ ਜੇ ਬਈ ਸੋਨੇ ਦਾ $188 ਪ੍ਰਤੀ ਗ੍ਰਾਮ 22 ਕੈਰਟ ਦਾ। ਧੰਨਵਾਦ ਜੀ ਤੁਹਾਡਾ ਨਵਪ੍ਰੀਤ ਜੀ, ਦਿੱਲੀ ਚੂਲਰ ਵਾਲਿਆਂ ਨੇ ਭੇਜਤਾ ਸੀ ਇਸ ਰੇਟ ਤੇ। ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਜੇਕਰ ਕੋਈ ਐਨੀਮਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਫਰੋਮ ਮੈਲਬਨ ਤੇ ਕੈਨ ਹੈਲਪ ਮੋਮ, ਸ਼ੀ ਇਜ਼ ਵੈਰੀ ਇੰਡੀਪੈਂਡੈਂਟ ਐਂਡ ਟਰੈਵਲਡ ਹੇਅਰ ਮਲਟੀਪਲ ਟਾਈਮਸ, ਤੇ ਦੱਸਿਓ ਭਾਈ ਜੇਕਰ ਕੋਈ ਜਾ ਰਿਹਾ ਵਾ ਅੰਮ੍ਰਿਤਸਰ ਮੈਲਬਨ ਤੋਂ, ਤੇ ਫਿਰ ਇਹਨਾਂ ਦੇ ਨਾਲ ਆਪਾਂ ਮੇਲ ਕਰਾ ਦਿੰਦੇ ਹਾਂ।
0: ਥੋੜ੍ਹਾ ਹਾਂਜੀ ਚਲੋ, ਸਭ ਤੋਂ ਦਿਨ ਪਹਿਲਾਂ ਦੱਸ ਦਿਆ ਕਰੋ ਜੀ, ਕਈ ਵਾਰ ਨਾ ਇੱਕਦਮ ਲਾਸਟ ਮਿੰਟ 'ਤੇ ਹੁੰਦਾ।
3: ਹੈਲੋ,
0: ਹਾਂਜੀ ਹਾਂਜੀ ਟੱਲੋ ਸਾਹਿਬ,
1: ਉਹਨਾਂ ਭਾਵੇਂ ਦੱਸਿਆ ਹੋਇਆ ਅਸੀਂ ਭੁੱਲ ਗਏ ਹੁਣੇ ਕਿਤੇ।
3: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੋਧੇ ਵੀਰ ਜੀ।
1: ਸਤਿ ਸ਼੍ਰੀ ਅਕਾਲ ਜੋ ਸਾਹਿਬ, ਕੀ ਹਾਲ
0: ਜੀ, ਕੀ ਹਾਲ ਆ?
3: ਵਧੀਆ ਵਧੀਆ, ਤੁਸੀਂ ਸੁਣਾਓ
1: ਜੀ? ਬਹੁਤ ਵਧੀਆ,
3: ਮੇਰੀ ਆਵਾਜ਼ ਵਧੀਆ ਆ ਰਹੀ ਹੈ?
1: ਹਾਂਜੀ ਤੁਹਾਡੀ ਆਵਾਜ਼ ਬਹੁਤ ਵਧੀਆ, ਤੁਹਾਡੀ ਤੇ ਆਵਾਜ਼ ਮਤਲਬ
0: ਐ ਆਉਂਦੀ ਜਿਵੇਂ ਕਾਰ 'ਚ ਬੈਠੇ ਹੁੰਨੇ।
1: ਲੈ ਮੰਨਤ ਨੂਰ ਵਰਗੀ ਆਉਣ ਡਈ ਆ।
3: ਓਏ ਹੋਏ, ਥੈਂਕ ਯੂ,
0: ਇਹ ਵੀ ਸਕੂਲ ਚੱਲਿਆ।
3: ਥੈਂਕ ਯੂ, ਥੈਂਕ ਯੂ,
0: ਥੈਂਕ ਯੂ,
3: ਯੂ ਮੇਕ ਮਾਈ ਗਾਇਸ, ਯੂ ਮੇਕ ਮਾਈ ਡੇ। ਓਹੋ ਲਵ ਯੂ
0: ਗਾਇਸ, ਲਵ ਯੂ। ਇੰਨੀ ਕਿ ਗ੍ਰੇਟੀ ਹੁੰਦੀ ਨਾ, ਤਿੰਨ ਚਾਰ ਲੈਣਾ, ਮੈਂ ਕਿਹਾ ਤੀਜੀ ਕਿਤੇ ਥੋੜੀ ਰਹਿ ਨਾ ਜਾਵੇ ਅੱਜ।
3: ਅਜੀਬ ਅਜੀਬ ਸ਼ਰਤ ਰੱਖਦੀ ਉਸ ਹਸੀਨ ਦੋਸਤ ਨੇ ਮਿਲਣੇ ਕੀ,
1: ਓਹੋ
3: ਕਹਾ ਸੂਖੇ ਪੱਤੋਂ ਪਰ ਚੱਲ ਕੇ ਆਓ ਪਰ ਆਵਾਜ਼ ਮਤ ਕਰਨਾ।
0: ਵਾਹ ਜੀ ਵਾਹ,
1: ਵਾਹ।
3: ਆਗੇ ਬੋਲੇ ਜੋਧਾ ਜੀ, ਯੇ ਸ਼ਰਤ ਮਨਜ਼ੂਰ ਹੈ, ਕਮ ਵਕਤ ਜ਼ਰਾ ਬਾਰਿਸ਼ੋਂ ਕਾ ਮੌਸਮ ਕਾ ਇੰਤਜ਼ਾਰ ਕਰ
0: ਰਹੇ
1: ਹੈ। ਜਬਾ ਬਤੂਰ
0: ਵੋ ਆਏ ਔਰ ਬੜੀ ਅਦਾ ਸੇ ਬੋਲੇ, ਸਾਈਡ ਪੇ ਹੋਣਾ ਹਮੇ ਕੂੜਾ ਸਿੱਟਣਾ ਹੈ,
1: ਪਰੇ ਹੋ। ਬੜੀ ਅਦਾ ਸੇ ਬੋਲੇ, ਪਰੇ ਹੋ ਰੂੜੀ ਤੇਰੇ ਪਿਓ ਦੀ,
0: ਝੱਗ ਜੀ ਨਾ ਪਾ ਦੀ, ਆਹੋ ਟਿਊਨ ਕੱਢੀ ਜੀ ਉਹਦੇ ਨੇ। ਵਿਆਹ ਤੇ ਨਹੀਂ ਸਪਰੇਆਂ ਜੀਆਂ ਮਾਰਦੀਆਂ ਹੁੰਦੀਆਂ ਬੜੀ ਪਰੇ ਹੋ ਪਰੇ ਮਾਰੋ
1: ਤੈਂਕ ਯੂ ਢਿੱਲ ਸਾਹਿਬ ਥੈਂਕ ਯੂ ਬੜੀ ਅਦਾਸ ਸੇ ਬੋਲੇ
0: ਕੀ ਜਦੋਂ ਆਪਣਾ ਕੀ ਹੈ ਨਾ ਦੱਸ ਇੰਨਾ ਸੀਰੀਅਸ ਉਹਨਾਂ ਨੇ ਐਡਾ ਰੋਮਾਂਟਿਕ ਸੁਣਾਇਆ
1: ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਟਰੱਕ ਤੇ ਟਰਾਲੇ ਨੇ ਮੇਰੇ 42 ਟਾਇਰ ਟਰੱਕ ਤੇ ਟਰਾਲੇ ਦੇ ਨੇ ਮੇਰੇ 42 ਟਾਇਰ ਬੰਦਰਗਾਹ ਤੋਂ ਚੱਲੇ ਡੈਂਡੀ ਨੌਂਗ ਤੇ ਮਨੈਸ਼ ਫਰੀਵੇ ਦੇ ਨਾਲ ਨਾਲ ਚੱਲੇ ਯਾਰਾ ਨਹਿਰ 12-13 ਘੰਟੇ ਘੁੰਮਣਾ ਬੰਦਰਗਾਹ ਤੋਂ ਡੈਨੀ ਨੌਂਗ ਸ਼ਹਿਰ ਅਤੇ ਉੱਤੋਂ ਡਾਕਟਰ ਕਹਿੰਦਾ ਸਵੇਰੇ ਸ਼ਾਮ ਕਰਿਆ ਕਰ ਅੱਧਾ ਅੱਧਾ ਘੰਟੇ ਸੈਰ ਮੈਲਬਨ ਸ਼ਹਿਰ ਵਿੱਚ ਪੈਂਦਾ ਅੱਜ ਕੱਲ੍ਹ ਠੰਡ ਦਾ ਕਹਿਰ ਅਤੇ ਆਪਣਾ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਰੱਖਿਓ ਖਿਆਲ ਘੁੰਮਣ ਅਕਾਲ ਪੁਰਖ ਤੋਂ ਮੰਗੇ ਸਭਨਾਂ ਦੀ ਖੈਰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਇਹ ਜੇ ਟਰੈਵਲ ਡਾਇਰੀ 'ਚੋਂ ਲਿਖ ਕੇ ਭੇਜਿਆ
1: ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਰਵੇ ਅਤੇ ਚੰਗੀ ਸਿਹਤ ਤੰਦਰੁਸਤੀ ਦੀ ਕਹਿੰਦੇ ਅਰਦਾਸ ਕਰਦੇ ਹਾਂ ਹੱਸਦੇ ਖੇਡਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਪੂਰੀਆਂ ਹੋਣ ਹੁਸ਼ਿਆਰਪੁਰ ਤੋਂ ਪਾਉਂਦੇ ਨੇ ਸਾਂਝਾਂ ਅਤੇ ਬਹੁਤ ਮਿਹਰਬਾਨੀ ਜੀ ਸਾਂਝਾਂ ਬਰਕਰਾਰ ਰੱਖਣ ਦੇ ਲਈ ਅਤੇ ਧੰਨਵਾਦ ਜੀ ਬਹੁਤ ਮਿਹਰਬਾਨੀ ਕਹਿੰਦੇ ਨੇ ਕਿ ਆਈ ਵੁੱਡ ਲਾਈਕ ਟੂ ਐਡ ਮਾਈ ਐਕਸਪੀਰੀਅੰਸ ਟੂ ਮਾਈ ਬਿਲਡਿੰਗ ਟੂ ਹੋਮ ਇਨ 4 ਈਅਰ ਇਨ ਸਪੈਮ ਆਫ ਸਕਰੈਚ ਹੈ ਕੀ ਚੀਜ਼ ਪਹਿਲਾਂ ਇਹ ਦੱਸੋ ਇਹ ਦਿਖਾਓ ਵੀ ਲੰਮਾ ਚੌੜਾ ਜਿਹਾ ਕੋਈ ਚੱਕਰ ਜਿਹਾ ਲੱਗਦਾ ਵਾ ਇਹ ਚਲੋ ਮੈਂ ਇੱਕ ਵਾਰੀ ਪੜ੍ਹ ਹੀ ਲਵਾਂ ਅਤੇ ਫਿਰ ਹੀ ਆਪਾਂ ਅਨਾਊਂਸ ਕਰਾਂਗੇ ਅਤੇ ਅੱਛਾ ਨਹੀਂ ਸੋਰੀ ਮਾਫੀ ਚਾਹੁੰਦਾ ਇਹ ਮੈਂ ਉਤਲਾ ਪੜ੍ਹੀ ਗਿਆ ਮੈਂ ਕਹਿੰਦੇ ਕਿ ਇਫ ਐਨੀ ਵਨ ਟਰੈਵਲਿੰਗ ਔਨ ਸਕੂਟ ਟੂਡੇ ਗੋਇੰਗ ਟੂ ਅੰਮ੍ਰਿਤਸਰ ਫਰੋਮ ਮੈਲਬਨ ਹਾਂਜੀ ਇਹੋ ਤਾਂ ਹੁਣ ਪੜ੍ਹ ਕੇ ਗਏ ਹਾਂ ਜੀ ਆਪਾਂ
0: ਤੁਸੀਂ ਪੁੱਛ ਰਹੇ ਹੋ ਜਾਂ ਦੱਸ ਰਹੇ
1: ਅੱਛਾ ਨਹੀਂ ਉਹ ਤੋਂ ਵੀ ਗਾਂ ਆਇਆ ਇੱਕ ਮੈਸੇਜ ਅਗਲੀ
0: ਗੱਲ ਅਗਲੀ ਗੱਲ
1: ਹਾਂ ਉਹ ਕਹਿੰਦੇ ਵੀ ਯੂ ਫੋਰਗੋਟ ਟੂ ਅਨਾਊਂਸ ਉਹ ਜਿਹੜੀ ਆਪਾਂ ਗੱਲ ਕਹੀ
0: ਜਿਵੇਂ ਲਾਈਵ ਅਖਾੜੇ 'ਚ ਨਹੀਂ ਹੁੰਦਾ ਹੁੰਦਾ ਸ਼ੀਰਾ ਜਸਵੀਰ ਅਗਲੀ ਗੱਲ
1: ਅਗਲੀ ਗੱਲ ਅਗਲੀ ਗੱਲ
0: ਸੁਣ ਕੇ
1: ਅਤੇ ਧੰਨਵਾਦ ਜੀ ਮਿਹਰਬਾਨੀ ਸੰਦੀਪ ਦੱਤਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390-8665-55 ਔਰ ਵਿਜ਼ਿਟ tireforce.com.au
6: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ ਅੱਜ 17 ਤਰੀਕ ਹੈ ਜੂਨ ਦਾ ਮਹੀਨਾ ਅੱਜ ਬੁੱਧਵਾਰ ਦਾ ਦਿਨ ਤੇ ਗੌਤਮ ਜੀ ਸਾਡੇ ਨਾਲ ਨੇ ਸਿਡਨੀ ਸਟੂਡੀਓ ਤੋਂ ਆਓ ਜਾਣਦੇ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਗੌਤਮ ਜੀ ਤੁਸੀਂ ਆਨਰ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਨ ਸਟੂਡੀਓ ਤੋਂ
1: ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀਆਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਨੂੰ ਮਿਲਟਰੀ ਦਾ ਪਾਠ ਪੜਾਵਾਂਗੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਅਮਰੀਕਾ ਹੁਣ ਅਗਲੀ ਯੋਜਨਾ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਆਪਣੇ ਹਥਿਆਰਾਂ ਦਾ ਇੱਕ ਵੱਡਾ ਸਟਾਕ ਰੱਖਣ ਜਾ ਰਿਹਾ ਔਰ ਕਿਤੇ ਹੋਰ ਨਹੀਂ ਤੁਹਾਡੇ ਗੁਆਂਢ ਦੇ ਵਿੱਚ ਮੈਲਬਨ ਦੇ ਅੰਦਰ ਇਸ ਤੋਂ ਇਲਾਵਾ ਜੇਕਰ ਸਫ਼ਰ ਕਰਨਾ ਵਰਜਿਨ ਦਾ ਜਿਹੜਾ ਕੋਵਿਡ ਵੇਲੇ ਤੁਹਾਨੂੰ ਕ੍ਰੈਡਿਟ ਕੈਸ਼ ਜਾਂ ਕੈਸ਼ ਕ੍ਰੈਡਿਟ ਮਿਲਿਆ ਹੋਇਆ ਸੀ ਤਾਂ ਕਰ ਲਓ 30 ਜੂਨ ਤੋਂ ਪਹਿਲਾਂ ਪਹਿਲਾਂ ਨਹੀਂ ਤੇ ਫਿਰ ਪੈਸੇ ਉਹ ਖਤਮ ਹੋਏ ਹਵਾ ਹੋਏ ਸਮਝੋ ਤੇ ਬਾਂਗਲਾਦੇਸ਼ ਦੇ ਬਾਰਡਰ ਗਾਰਡ ਜਿਹਨੂੰ ਪਹਿਲਾਂ ਆਸਾਮ ਦੇ ਮੁੱਖ ਮੰਤਰੀ ਗਾਲਾਂ ਕੱਢ ਚੁੱਕੇ ਨੇ ਉਹਨਾਂ ਦੇ ਨਾਲ ਗੁਪਚੁੱਪ ਤਰੀਕੇ ਦੇ ਨਾਲ ਅਮਿਤ ਸ਼ਾਹ ਦੀ ਮੀਟਿੰਗ ਕਿਵੇਂ ਹੋ ਗਈ ਤੇ ਪਤਾ ਹੀ ਨਹੀਂ ਚੱਲਿਆ ਤੇ ਉਧਰ ਜਿਵੇਂ ਵਿਆਹ ਦੀਆਂ ਮਿਲਣੀਆਂ ਦੇ ਵਿੱਚ ਲੰਘਦੇ ਵੜਦੇ ਮਿਲਣੀ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ G7 ਦੇ ਵਿੱਚ ਮੋਦੀ ਤੇ ਟਰੰਪ ਦੀ ਵੀ ਮਿਲਣੀ ਹੋਗੀ ਪਰ ਭਾਰਤ ਦੇ ਮੀਡੀਆ ਨੇ ਇਸ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ ਹਾਲਾਂਕਿ ਮੋਦੀ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਨਹੀਂ ਚੁੱਕਿਆ ਕਿ ਤਿੰਨ ਭਾਰਤੀ ਮਲਾ ਅਮਰੀਕਾ ਨੇ ਨਿਸ਼ਾਨੇ ਤੇ ਲਏ ਕਿਵੇਂ ਜੇ ਲਏ ਤਾਂ ਲਏ ਖੈਰ ਅੱਗੇ ਦੀਆਂ ਖਬਰਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੌਮਾਂਤਰੀ ਖਬਰਾਂ ਦੇ ਨਾਲ ਯਾਨੀ ਇੰਟਰਨੈਸ਼ਨਲ ਨਿਊਜ਼ ਦੇ ਨਾਲ ਅੱਜ ਦੀ ਸ਼ੁਰੂਆਤ ਇਰਾਨ ਨੇ ਇੱਕ ਵਾਰ ਫਿਰ ਤੋਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਲੈਬਨਾਨ ਦੇ ਉੱਤੇ ਹਮਲਾ ਕੀਤਾ ਤਾਂ ਇਸ ਨੂੰ ਅਮਰੀਕਾ ਦੇ ਨਾਲ ਹੋਣ ਵਾਲੇ ਸਮਝੌਤੇ ਦਾ ਉਲੰਘਣ ਮੰਨਿਆ ਜਾਏਗਾ ਸਮਝੌਤੇ ਦੇ ਬਾਰੇ ਤਾਂ ਹੁਣ ਤੱਕ ਤੁਹਾਨੂੰ ਸਾਰੀਆਂ ਜਾਣਕਾਰੀਆਂ ਦੇ ਚੁੱਕੇ ਹਾਂ ਪਰ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਨੇ ਕਿਹਾ ਕਿ ਇਸ ਸਮਝੌਤੇ ਨੂੰ ਦੋ ਹਿੱਸਿਆਂ ਦੇ ਵਿੱਚ ਦੇਖਿਆ ਜਾਵੇ ਇੱਕ ਪਾਸੇ ਇਰਾਨ ਤੇ ਹਿਜਬੁੱਲਾ ਤੇ ਦੂਜੇ ਪਾਸੇ ਅਮਰੀਕਾ ਤੇ ਇਜ਼ਰਾਈਲ ਹੈ ਅਰਾਗਚੀ ਨੇ ਸਪਸ਼ਟ ਤੌਰ ਦੇ ਉੱਤੇ ਇਹ ਕਹਿ ਦਿੱਤਾ ਹੈ ਕਿ ਲੈਬਨਾਨ ਦੇ ਵਿੱਚ ਲੜਾਈ ਦਾ ਖਤਮ ਹੋਣਾ ਪੂਰੇ ਜੰਗ ਦੇ ਹੀ ਹਿੱਸਾ ਹੋਏਗਾ ਯਾਨੀ ਕਿ ਜਦੋਂ ਤੱਕ ਲੈਬਨਾਨ ਦੇ ਵਿੱਚ ਲੜਾਈ ਤੇ ਕਬਜ਼ਾ ਖਤਮ ਨਹੀਂ ਹੁੰਦਾ ਉਦੋਂ ਤੱਕ ਜੰਗ ਪੂਰੀ ਤਰ੍ਹਾਂ ਦੇ ਨਾਲ ਖਤਮ ਨਹੀਂ ਮੰਨੀ ਜਾਏਗੀ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਲੈਬਨਾਨ ਦੇ ਉੱਤੇ ਹਮਲਾ ਕਰਦਾ ਤਾਂ ਲੈਬਨਾਨ ਦੀ ਜ਼ਮੀਨ ਦੇ ਉੱਤੇ ਕਬਜ਼ਾ ਜੇ ਕਬਜ਼ਾ ਬਣਾਈ ਰੱਖਦਾ ਤਾਂ ਇਸ ਨੂੰ ਸਮਝੌਤੇ ਦਾ ਉਲੰਘਣ ਸਾਫ਼ ਤੇ ਸਪਸ਼ਟ ਤੌਰ ਦੇ ਉੱਤੇ ਮੰਨਿਆ ਜਾਵੇ ਦੱਸ ਦਈਏ ਕਿ ਇਜ਼ਰਾਈਲ ਇਸ ਤੋਂ ਪਹਿਲਾਂ ਕਹਿ ਚੁੱਕਿਆ ਹੈ ਕਿ ਉਹ ਸਮਝੌਤੇ ਨੂੰ ਮੰਨਣ ਦੇ ਲਈ ਪਾਬੰਦ ਨਹੀਂ ਹੈ ਹਾਲਾਂਕਿ ਇਹ ਸਮਝੌਤਾ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋ ਰਿਹਾ ਹੈ ਉਧਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੇ ਬਿਨਾਂ ਜੇ ਉਹ ਨਾ ਹੁੰਦੇ ਤਾਂ ਇਜ਼ਰਾਈਲ ਨਾ ਹੁੰਦਾ ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹੋਰ ਵਧੇਰੇ ਜ਼ਿੰਮੇਦਾਰ ਹੋਣ ਦੀ ਸਲਾਹ ਦਿੱਤੀ ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਚ ਆਇਆ ਜਦੋਂ ਇੱਕ ਪਾਸੇ ਇਰਾਨ ਧਮਕੀਆਂ ਦੇ ਰਿਹਾ ਇਜ਼ਰਾਈਲ ਨੂੰ ਲੈ ਕੇ ਤੇ ਅਮਰੀਕਾ ਦੇ ਨਾਲ ਸਮਝੌਤੇ ਨੂੰ ਲੈ ਕੇ ਇਰਾਨ ਦੀ ਸਹਿਮਤੀ ਬਣ ਗਈ ਹੈ ਹਾਲਾਂਕਿ ਇਜ਼ਰਾਈਲ ਦੇ ਕਈ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਹੈ ਫਰਾਂਸ ਦੇ ਵਿੱਚ ਚੱਲ ਰਹੇ G7 ਸਮਿਟ ਦੇ ਵਿੱਚ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਬਿਨਾਂ ਇਜ਼ਰਾਈਲ ਨਾ ਹੁੰਦਾ ਉਹਨਾਂ ਕਿਹਾ ਕਿ ਜੇਕਰ ਕੋਈ ਹੋਰ ਰਾਸ਼ਟਰਪਤੀ ਹੁੰਦਾ ਤਾਂ ਇਹ ਕਰਨ ਨੂੰ ਤਿਆਰ ਹੀ ਨਾ ਹੁੰਦਾ ਜੋ ਮੈਂ ਕੀਤਾ ਮੇਰਾ ਬੀਬੀ ਅੱਗੇ ਵੀ ਦੱਸਿਆ ਤੁਹਾਨੂੰ ਨੇਤਨਯਾਹੂ ਨੂੰ ਬੀਬੀ ਕਹਿੰਦੇ ਨੇ ਮੇਰਾ ਬੀਬੀ ਦੇ ਨਾਲ ਚੰਗਾ ਰਿਸ਼ਤਾ ਰਿਹਾ ਪਰ ਮੈਂ ਬੀਬੀ ਨੂੰ ਲੈਬਨਾਨ ਦੇ ਮਾਮਲੇ ਦੇ ਵਿੱਚ ਜ਼ਿਆਦਾ ਜ਼ਿੰਮੇਦਾਰ ਹੋਣਾ ਮੰਨਦਾ ਤੇ ਚਾਹੁੰਦਾ ਕਿ ਹੋਰ ਹੋਣ ਇਸ ਮਾਮਲੇ ਦੇ ਵਿੱਚ ਉਹ ਵਧੇਰੇ ਰਿਸਪੋਂਸੀਬਲ ਬਣ ਉਹਨਾਂ ਕਿਹਾ ਕਿ ਮੈਨੂੰ ਇਜ਼ਰਾਈਲ ਦਾ ਲੈਬਨਾਨ ਤੇ ਹਿਜਬੁੱਲਾ ਦੇ ਨਾਲ ਵਿਵਹਾਰ ਪਸੰਦ ਨਹੀਂ ਆਇਆ ਉਹਨਾਂ ਨੂੰ ਇੱਕ ਕੰਮ ਜਲਦੀ ਕਰਨਾ ਚਾਹੀਦਾ ਇਹ ਤਾਂ ਕੰਮ ਬਹੁਤ ਲੰਮਾ ਖਿੱਚ ਗਿਆ ਜੇਕਰ ਕਰਨਾ ਵੀ ਸੀ ਤਾਂ ਹਾਲਾਂਕਿ ਇਹ ਕੰਮ ਕਿਹੜਾ ਸੀ ਇਹ ਜੰਗ ਸੀ ਜਾਂ ਕੀ ਸੀ ਹੁਣ ਜੇਕਰ ਅਜਿਹਾ ਹੁੰਦਾ ਹੈ ਤਾਂ ਇਸਦਾ ਇਰਾਨ ਦੇ ਨਾਲ ਸਮਝੌਤੇ ਦੇ ਉੱਤੇ ਬੁਰਾ ਅਸਰ ਪਏਗਾ ਔਰ ਦੂਸਰੇ ਪਾਸੇ ਇਰਾਨ ਦਾ ਇਹ ਬਿਆਨ ਸਾਹਮਣੇ ਆ ਜਾਂਦਾ ਟਰੰਪ ਨੇ ਅੱਗੇ ਇਹ ਵੀ ਕਿਹਾ ਹੈ ਕਿ ਬੀਬੀ ਦੇ ਨਾਲ ਮੇਰਾ ਰਿਸ਼ਤਾ ਬਹੁਤ ਚੰਗਾ ਚੱਲ ਰਿਹਾ ਪਰ ਇਹ ਪਹਿਲਾਂ ਹੀ ਤਬਾਹ ਹੋ ਗਿਆ ਹੁੰਦਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਬੀਬੀ ਵਾਸ਼ਿੰਗਟਨ ਆਏ ਸੀ ਉਹਨਾਂ ਨੇ ਓਬਾਮਾ ਉਦੋਂ ਤਤਕਾਲੀ ਰਾਸ਼ਟਰਪਤੀ ਹੁੰਦੇ ਸੀ ਉਹਨਾਂ ਤੋਂ ਗੁਜ਼ਾਰਿਸ਼ ਕੀਤੀ ਸੀ ਕਿ ਕੋਈ ਵੀ ਇਸ ਕਿਸਮ ਦਾ ਸਮਝੌਤਾ ਨਾ ਕਰਨ ਪਰ ਓਬਾਮਾ ਇਰਾਨ ਦੇ ਨਾਲ ਸੀ ਇਜ਼ਰਾਈਲ ਦੇ ਨਾਲ ਨਹੀਂ ਸੀਗੇ ਮੈਂ ਤਾਂ ਹਮੇਸ਼ਾ ਰਿਹਾ ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਜੇਰੂਸਲਮ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੀਬੀ ਯਾਨੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਸਰਕਾਰ ਨੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋਣ ਤੋਂ ਬਚਾ ਲਿਆ ਪਰ ਲੜਾਈ ਹਲੇ ਖਤਮ ਨਹੀਂ ਹੋਈ ਹੈ ਯਾਨੀ ਕਿ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਇਸ ਮੋਰਚੇ ਨੂੰ ਖੁੱਲਾ ਹੀ ਰੱਖਿਆ ਸੀ ਉੱਥੇ ਕੌਮਾਂਤਰੀ ਖਬਰਾਂ ਦੇ ਵਿੱਚ ਆਖਰੀ ਖਬਰ ਦੇ ਨਾਲ ਜੁੜੀ ਹੋਈ ਸਾਂਝ ਪਾਈਏ ਤੇ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜਿਸ ਸਮਝੌਤੇ ਨੂੰ ਲੈ ਕੇ ਸਹਿਮਤੀ ਬਣੀ ਹੈ ਉਸਦਾ ਦਸਤਾਵੇਜ਼ ਲਿਖਿਆ ਗਿਆ ਡਾਕੂਮੈਂਟੇਸ਼ਨ ਉਸ ਦੀ ਹੋ ਚੁੱਕੀ ਹੈ ਔਰ ਉਸ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਜਾ ਚੁੱਕਿਆ ਹੈ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ। ਡੋਨਲਡ ਟਰੰਪ ਨੇ G7 ਸਮਿਟ ਦੇ ਦੌਰਾਨ ਸੰਯੁਕਤ ਅਰਬ ਅਮੀਰਾਤ ਯਾਨੀ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੇ ਨਾਲ ਦੁਵੱਲੀ ਬੈਠਕ ਵੀ ਕੀਤੀ ਤੇ ਕਈ ਦਸਤਾਵੇਜ਼ਾਂ ਨੂੰ ਲੈ ਕੇ ਆਪਣੀ ਗੱਲ ਰੱਖੀ। ਉਹਨਾਂ ਕਿਹਾ ਕਿ ਮੈਨੂੰ ਦਸਤਾਵੇਜ਼ ਜਾਰੀ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਇਹ ਇੱਕ ਸ਼ਾਨਦਾਰ ਡਾਕੂਮੈਂਟ ਹੈ। ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ, ਨਾ ਕਦੇ ਖਰੀਦ ਸਕੇਗਾ, ਨਾ ਕਦੇ ਇਸ ਨੂੰ ਵਿਕਸਿਤ ਕਰ ਸਕੇਗਾ। ਅਰੇ ਮੇਰੀ ਸਭ ਤੋਂ ਵੱਡੀ ਮੰਗ ਸੀ, ਅਜਿਹਾ ਅਸੀਂ ਹੋਣ ਨਹੀਂ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੀਡੀ ਵੈਂਸ ਜਿਹੜੇ ਕਿ ਉਪ ਰਾਸ਼ਟਰਪਤੀ ਨੇ, ਉਹਨਾਂ ਤੋਂ ਪੱਤਰਕਾਰਾਂ ਨੇ ਜਦੋਂ ਇਹ ਪੁੱਛਿਆ ਕਿ ਸ਼ੁੱਕਰਵਾਰ ਦੇ ਦਿਨ ਤੋਂ ਪਹਿਲਾਂ ਦਸਤਾਵੇਜ਼ ਜਾਰੀ ਕਿਉਂ ਨਹੀਂ ਕਰਦੇ, ਕਾਲਾ ਪਿਆ ਹੋਇਆ ਅਮਰੀਕਾ ਦਾ ਮੀਡੀਆ, ਤਾਂ ਉਹਨਾਂ ਕਿਹਾ ਕਿ ਇਹ ਅਮਰੀਕੀ ਰਾਸ਼ਟਰਪਤੀ ਦਾ ਹੀ ਫੈਸਲਾ ਹੈ ਔਰ ਜਲਦੀ ਕਰ ਵੀ ਦੇਣਗੇ, ਹੋ ਸਕਦਾ ਸ਼ੁੱਕਰਵਾਰ ਤੋਂ ਪਹਿਲਾਂ ਕਰ ਦੇਣ। ਸ਼ੁੱਕਰਵਾਰ ਤੋਂ ਪਹਿਲਾਂ ਜੇਕਰ ਅੱਜ ਹੁੰਦਾ ਜਾਰੀ ਹੁੰਦਾ ਜਾਂ ਕੱਲ ਹੁੰਦਾ ਦੇਖਣਾ ਹੋਏਗਾ, ਹਾਲੇ ਤਾਂ G7 ਬੈਠਕ ਦੇ ਵਿੱਚ ਹੀ ਨੇ ਡੋਨਲਡ ਟਰੰਪ। ਪਰ ਟਰੰਪ ਨੇ ਇਹ ਵੀ ਕਿਹਾ ਹੈ ਕਿ ਮੈਂ ਸਿਰਫ ਦਸਤਾਵੇਜ਼ ਹੀ ਨਹੀਂ ਜਾਰੀ ਕਰਾਂਗਾ ਬਲਕਿ ਸ਼ਾਇਦ ਇੱਕ ਪ੍ਰੈਸ ਕਾਨਫਰੰਸ ਵੀ ਕਰ ਦਵਾਂ, ਇਸ ਦੇ ਸ਼ਬਦ ਦਰ ਸ਼ਬਦ ਪੜ੍ਹ ਸਕਾਂ ਤਾਂ ਕਿ ਮੀਡੀਆ ਨੂੰ ਸਹੀ ਤਰੀਕੇ ਦੇ ਨਾਲ ਕਵਰ ਕਰ ਸਕੇ। ਇਸ ਤੋਂ ਪਹਿਲਾਂ ਡੋਨਲਡ ਟਰੰਪ ਨੇ ਸਮਿਟ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੇ ਇਸ ਸਮਝੌਤੇ ਨੂੰ ਈਰਾਨ ਦੇ ਹੱਕ ਦੇ ਵਿੱਚ ਨਹੀਂ ਬਲਕਿ ਅਮਰੀਕਾ ਦੇ ਹੱਕ ਦੇ ਵਿੱਚ ਤਿਆਰ ਕੀਤਾ, ਕਿਉਂਕਿ ਬਹੁਤ ਸਾਰੇ ਅਮਰੀਕੀ ਮੀਡੀਆ ਜਿਹੜੇ ਆਊਟਲੈਟਸ ਨੇ ਉਹ ਲਗਾਤਾਰ ਇਹ ਕਹਿ ਰਹੇ ਸੀ ਕਿ ਅਮਰੀਕਾ ਇਸ ਸਮਝੌਤੇ ਨੂੰ ਲੈ ਕੇ ਈਰਾਨ ਦੇ ਅੱਗੇ ਗੋਡੇ ਟੇਕ ਗਿਆ ਔਰ ਇਸ ਸਮਝੌਤੇ ਦੇ ਵਿੱਚ ਅਮਰੀਕਾ ਦੇ ਲਈ ਕੁਝ ਵੀ ਹਾਸਲ ਨਹੀਂ ਹੁੰਦਾ ਬਲਕਿ ਜੋ ਵੀ ਕੁਝ ਹੈ ਉਹ ਸਾਰਾ ਕੁਝ ਈਰਾਨ ਦੇ ਹੱਕ ਦੇ ਵਿੱਚ ਜਾਂਦਾ, ਚਾਹੇ ਕਿ ਉਹ ਈਰਾਨ ਦਾ ਰੀਬਿਲਡਿੰਗ ਪ੍ਰੋਜੈਕਟ ਹੀ ਕਿਉਂ ਨਾ ਹੋਵੇ। ਯਾਨੀ ਕਿ $300 ਬਿਲੀਅਨ ਦੀ ਮੰਗ ਰੱਖਣ ਵਾਲਾ ਇੱਕ ਈਰਾਨ ਦਾ ਜਿਹੜਾ ਇੱਕ ਮੰਗ ਹੈ ਉਹ ਵੀ ਇਸ ਦਸਤਾਵੇਜ਼ ਦੇ ਵਿੱਚ ਸ਼ਾਮਿਲ ਹੈ, ਇਸ ਸਮਝੌਤੇ 'ਚ ਸ਼ਾਮਿਲ ਹੈ ਕਿ ਨਹੀਂ ਇਹ ਵੀ ਚਲੋ ਖੈਰ ਪਤਾ ਚੱਲ ਹੀ ਜਾਣਾ ਸ਼ੁੱਕਰਵਾਰ ਦੇ ਦਿਨ ਤੱਕ। ਆਹ ਹੁਣ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ। ਭਾਰਤ ਦੀ ਯਾਤਰਾ ਦੇ ਦੌਰਾਨ ਬੀਤੇ ਹਫ਼ਤੇ ਬਾਂਗਲਾਦੇਸ਼ ਦੀ ਸਰਹੱਦ ਸੁਰੱਖਿਆ ਬਲ ਬਾਂਗਲਾਦੇਸ਼ ਬਾਰਡਰ ਗਾਰਡ BGB ਦੇ ਪ੍ਰਮੁੱਖ ਨੇ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ। ਭਾਰਤੀ ਮੀਡੀਆ ਦੇ ਉੱਤੇ ਕੋਈ ਬਹੁਤੀਆਂ ਜਾਣਕਾਰੀਆਂ ਇਹਦੇ ਬਾਰੇ ਪ੍ਰਸਾਰਿਤ ਜਾਂ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ। ਦੋਹਾਂ ਧਿਰਾਂ ਨੇ ਇਸ ਮੁਲਾਕਾਤ ਨੂੰ ਜਨਤਕ ਰੂਪ ਦੇ ਵਿੱਚ ਉਜਾਗਰ ਵੀ ਨਹੀਂ ਕੀਤਾ। ਖ਼ਬਰ ਇਹ ਹੈ ਕਿ ਲਗਭਗ 1 ਘੰਟੇ ਤੱਕ ਇਹ ਬੈਠਕ ਚੱਲੀ ਸੀ, ਅਦਾਰੇ BBC ਨੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ। BBC ਦੇ ਮੁਤਾਬਕ ਜਿਹੜਾ ਬਾਂਗਲਾਦੇਸ਼ ਬਾਰਡਰ ਗਾਰਡ ਹੈ ਯਾਨੀ BGB ਹੈ, ਉਹਦੇ ਪ੍ਰਮੁੱਖ ਨੇ ਨਿੱਜੀ ਤੌਰ ਦੇ ਉੱਤੇ ਅਮਿਤ ਸ਼ਾਹ ਨੂੰ ਬਾਂਗਲਾਦੇਸ਼ ਦੇ ਗ੍ਰਹਿ ਮੰਤਰੀ ਸਲਾਹਉਦੀਨ ਅਹਿਮਦ ਦਾ ਇੱਕ ਪੱਤਰ ਸੌਂਪਿਆ ਸੀ। ਇਹ ਬੈਠਕ 10 ਜੂਨ ਨੂੰ ਦਿੱਲੀ ਦੇ ਨਾਰਥ ਬਲਾਕ 'ਚ ਦੁਪਹਿਰੇ 2 ਤੋਂ 3 ਵਜੇ ਦੇ ਦਰਮਿਆਨ ਹੋਈ ਸੀ ਔਰ ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਆਸਾਮ ਦੇ ਮੁੱਖ ਮੰਤਰੀ ਨੇ ਭਾਜਪਾ ਦੇ ਤੇਜ਼ ਤਰਾਰ ਫਾਇਰ ਬ੍ਰਾਂਡ ਨੇਤਾ ਨੇ ਹਿਮੰਤ ਬਿਸਵਾ ਸ਼ਰਮਾ, ਉਹਨਾਂ ਨੇ ਕਿਹਾ ਸੀ ਕਿ BGB ਜਿਹੜੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਂਗਲਾਦੇਸ਼ੀਆਂ ਨੂੰ ਸਰਹੱਦ ਪਾਰ ਕਰਵਾਉਂਦੀ ਹੈ। ਅਜਿਹੇ ਦੇ ਵਿੱਚ ਇਹ ਮੁਲਾਕਾਤ ਜਿਹੜੀ ਹੈ ਭਾਰਤ ਦੀ ਤਰਫ ਤੋਂ ਕਰਵਾਈ ਗਈ ਹੈ ਜਾਂ ਨਹੀਂ, ਇਹਦਾ ਤਾਂ ਕੋਈ ਜਵਾਬ ਹੀ ਨਹੀਂ ਕਿਉਂਕਿ ਇਹ ਤਾਂ ਖ਼ਬਰ ਹੀ ਗੁਪਤ ਤਰੀਕੇ ਦੇ ਨਾਲ ਲਗਾਈ ਗਈ ਹੈ। BGB ਦੇ ਪ੍ਰਮੁੱਖ ਨੇ ਭਾਰਤ ਦੇ ਵਿੱਚ BSF ਯਾਨੀ ਬਾਰਡਰ ਸਿਕਿਉਰਿਟੀ ਫੋਰਸ ਦੇ ਨਿਦੇਸ਼ਕ ਪ੍ਰਵੀਨ ਕੁਮਾਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਦੱਸ ਦਈਏ ਕਿ BGB ਤੇ BSF ਦੇ ਦਰਮਿਆਨ ਇੱਕ ਉੱਚ ਪੱਧਰੀ ਬੈਠਕ ਜਿਹੜੀ ਹੈ ਉਹ ਹੋਣੀ ਸੀ, ਇਹਦੇ ਬਾਰੇ ਤਾਂ ਸਭ ਨੂੰ ਪਤਾ ਸੀ, ਇਹ 8 ਤੋਂ 11 ਜੂਨ ਦੇ ਦਰਮਿਆਨ ਦਿੱਲੀ ਦੇ ਵਿੱਚ ਹੋਣੀ ਸੀ, ਪਰ ਐਸੇ ਬੈਠਕ ਦੇ ਦਰਮਿਆਨ ਅਮਿਤ ਸ਼ਾਹ ਦੀ ਮੁਲਾਕਾਤ ਨੂੰ ਗੁਪਤ ਕਿਉਂ ਰੱਖਿਆ ਗਿਆ, ਇਹਦੇ ਬਾਰੇ ਜਾਣਕਾਰੀ ਮੀਡੀਆ ਦੇ ਵਿੱਚ ਕਿਉਂ ਨਹੀਂ ਦਿੱਤੀ ਗਈ। ਦੱਸ ਦਈਏ ਕਿ ਹਾਲ ਹੀ ਦੇ ਮਹੀਨਿਆਂ 'ਚ BSF ਦੇ ਦੁਆਰਾ ਸ਼ੱਕੀ ਤੌਰ ਦੇ ਉੱਤੇ ਵਿਦੇਸ਼ੀ ਨਾਗਰਿਕਾਂ ਨੂੰ ਬਾਂਗਲਾਦੇਸ਼ ਦੀ ਸਰਹੱਦ ਦੇ ਪਾਰ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਣਾਅ ਸਿਖਰ ਤੇ ਪਹੁੰਚ ਗਿਆ ਸੀ। ਭਾਰਤ ਇਸ ਪ੍ਰਕਿਰਿਆ ਨੂੰ ਪੁਸ਼ਬੈਕ ਕਹਿੰਦਾ ਹੈ ਜਦਕਿ ਬਾਂਗਲਾਦੇਸ਼ ਇਸ ਨੂੰ ਪੁਸ਼ਇਨ ਕਹਿੰਦਾ ਹੈ ਕਿਉਂਕਿ ਬਾਂਗਲਾਦੇਸ਼ ਦੇ ਵੱਲ ਜਾ ਰਹੇ ਨੇ ਇਹ। ਇਸੇ ਦੇ ਪਿਛੋਕੜ ਦੇ ਵਿੱਚ BJP BGB ਤੇ BSF ਦੇ ਜਿਹੜੇ ਮੁਖੀ ਨੇ ਉਹਨਾਂ ਦੇ ਦਰਮਿਆਨ ਇਹ ਮੁਲਾਕਾਤ ਹੋਣੀ ਸੀ, ਪਰ ਗ੍ਰਹਿ ਮੰਤਰੀ ਦੇ ਨਾਲ ਹੋਈ ਵਿੱਚ ਵਿਚਕਾਰ ਮੁਲਾਕਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਫਰਾਂਸ ਦੇ ਏਵੀਅਨ ਦੇ ਵਿੱਚ G7 ਸਿਖਰ ਸਮਿਟ ਦੇ ਦਰਮਿਆਨ ਚੱਲ ਰਹੀ ਮੁਲਾਕਾਤ ਦੇ ਵਿੱਚ ਹੱਥ ਮਿਲਾ ਛੱਡਿਆ। ਉਂਝ ਦੋਹਾਂ ਦੀਆਂ ਕੁਰਸੀਆਂ ਵੀ ਬਰਾਬਰ ਹੀ ਲੱਗੀਆਂ ਹੋਈਆਂ ਸੀ, ਕੁਝ ਇੱਕ ਤਸਵੀਰਾਂ ਵੀ ਪ੍ਰਧਾਨ ਮੰਤਰੀ ਦੇ ਮੀਡੀਆ ਨੇ ਖਿੱਚ ਲਈਆਂ ਜਿਸ ਦੇ ਵਿੱਚੋਂ ਇੱਕ ਦੂਸਰੇ ਦੇ ਮੁਖਾਤਬ ਹੋ ਰਹੇ ਨੇ। ਦੋਹਾਂ ਦੇ ਦਰਮਿਆਨ ਬੜੀ ਸੰਖੇਪ, ਇਸ ਨੂੰ ਮੁਲਾਕਾਤ ਵੀ ਨਹੀਂ ਕਹਿ ਸਕਦੇ, ਆਪਸ ਦੇ ਵਿੱਚ ਵੱਜਣਾ ਹੀ ਹੁੰਦਾ ਹੈ ਤਾਂ, ਪਰ ਖਾੜੀ ਦੇਸ਼ਾਂ ਦੇ ਵਿੱਚ ਜੋ ਭਾਰਤ ਦੇ ਮਲਾਹਾਂ ਨੂੰ ਲੈ ਕੇ ਪਰੇਸ਼ਾਨੀਆਂ ਆਈਆਂ ਨੇ ਜਾਂ ਫਿਰ ਕਈਆਂ ਦੀ ਮੌਤ ਹੋਈ ਹੈ। ਤਿੰਨ ਭਾਰਤੀ ਮਲਾਹਾਂ ਦੀ ਮੌਤ ਤਾਂ ਪਿਛਲੇ ਹਫ਼ਤੇ ਹੋਈ ਹੈ, ਉਹ ਗੱਲ ਲੰਘੀ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ। ਭਾਰਤ ਤੇ ਅਮਰੀਕਾ ਦੇ ਦਰਮਿਆਨ ਕੂਟਨੀਤਿਕ ਤਣਾਅ ਤਾਂ ਚੱਲ ਰਿਹਾ, ਪਰ ਮੋਦੀ ਬੜੇ ਖੁਸ਼ੀ ਖੁਸ਼ੀ ਟਰੰਪ ਦੇ ਨਾਲ ਹੱਥਾਂ ਦੇ ਵਿੱਚ ਹੱਥ ਫੜ ਕੇ ਮਿਲਦੇ ਹੋਏ ਨਜ਼ਰ ਆਏ। ਹਾਲਾਂਕਿ ਜਿਹੜੀ ਖ਼ਬਰ ਏਜੰਸੀ PTI ਹੈ ਉਸਨੇ ਅਮਰੀਕੀ ਮੀਡੀਆ ਦੇ ਹਵਾਲੇ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਦੋਹਾਂ ਨੇਤਾਵਾਂ ਦੇ ਦਰਮਿਆਨ ਅੱਜ ਯਾਨੀ ਬੁੱਧਵਾਰ ਦੇ ਦਿਨ ਇੱਕ ਅਧਿਕਾਰਕ ਮੁਲਾਕਾਤ ਹੋਣੀ ਹੈ। ਇਸ ਮੁਲਾਕਾਤ ਦੇ ਵਿੱਚ ਹੋ ਸਕਦਾ ਹੈ ਕਿ ਦਵੱਲੀ ਗੱਲਬਾਤ ਜਿਹੜੀ ਹੈ ਉਹ ਅੱਗੇ ਤੁਰੇ, ਔਰ ਭਾਰਤ ਦੇ ਪ੍ਰਧਾਨ ਮੰਤਰੀ ਕੀ ਗੱਲ ਰੱਖਦੇ ਨੇ। ਹਾਲਾਂਕਿ ਉਸ ਤੋਂ ਬਾਅਦ ਕੋਈ ਪ੍ਰੈਸ ਕਾਨਫਰੰਸ ਹੋਏਗੀ ਜਾਂ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਤਰੀਕੇ ਦੇ ਨਾਲ ਨਾਰਵੇ ਦੇ ਵਿੱਚ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉੱਥੋਂ ਦੀ ਪ੍ਰੈਸ ਤੋਂ ਬਚਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਜ਼ਰ ਆਏ ਸੀ। ਅਜਾ ਇਹਦੇ ਵਿੱਚ ਦੇਖਣਾ ਇਹ ਹੋਏਗਾ ਕਿ ਫਰਾਂਸ ਦੇ ਵਿੱਚ ਫਰਾਂਸ ਦੇ ਮੀਡੀਆ ਦੇ ਮੁਖਾਤਬ ਹੁੰਦੇ ਨੇ ਜਾਂ ਨਹੀਂ। ਉੱਥੇ ਹੀ ਭਾਰਤੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਭਾਰਤ ਦੇ ਵਿੱਚ ਟੈਲੀਗ੍ਰਾਮ ਦੀ ਪਾਬੰਦੀ ਨੂੰ ਲੈ ਕੇ ਜੁੜੀ ਹੋਈ। ਦੱਸ ਦਈਏ ਕਿ NEET UG 2026 ਦੀ ਪ੍ਰੀਖਿਆ ਦੇ ਦਰਮਿਆਨ ਬਹੁਤ ਸਾਰੀ ਅਫਵਾਹਾਂ ਤੇ ਫਰਜ਼ੀ ਸੁਨੇਹਿਆਂ ਨੂੰ ਲੈ ਕੇ ਜਿਹੜਾ ਟੈਲੀਗ੍ਰਾਮ ਜਿਹੜੀ ਇੱਕ ਐਪ ਹੈ ਸੋਸ਼ਲ ਮੀਡੀਆ ਐਪ ਹੈ ਉਹਦੇ ਤੇ ਹੀ ਇਹ ਪਰਚਾ ਲੀਕ ਹੋਇਆ ਸੀ NEET ਦਾ, ਤੇ ਉਸ ਤੋਂ ਬਾਅਦ ਭਾਰਤ ਸਰਕਾਰ ਦੀ ਤਰਫ ਤੋਂ ਟੈਲੀਗ੍ਰਾਮ ਦੇ ਉੱਤੇ ਅਸਥਾਈ ਪਾਬੰਦੀ ਲਗਾ ਦਿੱਤੀ ਗਈ ਸੀ 16 ਜੂਨ ਤੋਂ ਲੈ ਕੇ 22 ਜੂਨ ਦੇ ਦਰਮਿਆਨ। ਇਹ ਕਦਮ 21 ਜੂਨ ਨੂੰ ਆਯੋਜਿਤ ਹੋਣ ਵਾਲੀ NEET ਪ੍ਰੀਖਿਆ ਜਿਹੜੀ ਦੁਬਾਰਾ ਰੀ ਐਗਜ਼ਾਮੀਨੇਸ਼ਨ ਹੋਣੀ ਹੈ ਉਸ ਨੂੰ ਲੈ ਕੇ ਕੀਤਾ ਗਿਆ ਸੀ। ਪਰ ਭਾਰਤ ਦੇ ਵਿੱਚ ਟੈਲੀਗ੍ਰਾਮ ਦੇ CEO ਪਾਵੇਲ ਦੁਰੋਵ ਨੇ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਪਾਵੇਲ ਦੁਰੋਵ ਨੇ ਐਕਸ ਦੇ ਉੱਤੇ ਪੋਸਟ ਕਾਰਡ ਲਿਖਿਆ ਹੈ ਕਿ ਭਾਰਤ ਦੇ IT ਮੰਤਰਾਲੇ ਨੇ ਇੱਕ ਹਫ਼ਤੇ ਦੇ ਲਈ ਟੈਲੀਗ੍ਰਾਮ ਦੇ ਉੱਤੇ ਬੈਨ ਲਗਾ ਦਿੱਤਾ ਕਿਉਂਕਿ ਕੁਝ ਯੂਜ਼ਰਸ ਨੇ ਪ੍ਰੀਖਿਆ ਦੇ ਲੀਕ ਹੋਏ ਸਵਾਲ ਇਸ ਦੇ ਉੱਤੇ ਸ਼ੇਅਰ ਕਰ ਦਿੱਤੇ ਸੀ। ਇਸ ਦੇ ਨਾਲ ਭਾਰਤ ਦੇ ਵਿੱਚ ਟੈਲੀਗ੍ਰਾਮ ਦੇ 15 ਕਰੋੜ ਤੋਂ ਜ਼ਿਆਦਾ ਆਮ ਯੂਜ਼ਰਸ ਨੂੰ ਸਜ਼ਾ ਮਿਲ ਰਹੀ ਹੈ, ਨਾ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਪ੍ਰੀਖਿਆ ਦਾ ਮਟੀਰੀਅਲ ਲੀਕ ਕੀਤਾ ਸੀ, ਤੇ ਨਾ ਹੀ ਇਸ ਬੈਨ ਦੇ ਨਾਲ ਕੁਝ ਰੁਕਿਆ। ਲੀਕਸ ਤਾਂ ਹੁਣ ਦੂਸਰੀ ਐਪਸ ਦੇ ਉੱਤੇ ਚਲੀ ਗਈ ਹੈ। ਭਾਰਤ ਦੇ ਵਿੱਚ ਟੈਲੀਗ੍ਰਾਮ ਦੇ CEO ਦੀ ਤਰਫ ਤੋਂ ਇਸ ਕਿਸਮ ਦਾ ਸਵਾਲ ਭਾਰਤ ਦੇ ਮੰਤਰਾਲਿਆਂ ਖਾਸ ਤੌਰ ਦੇ ਉੱਤੇ ਸਿੱਖਿਆ ਮੰਤਰਾਲੇ ਤੇ ਖੜਾ ਕੀਤਾ ਜਾਣਾ ਇੱਕ ਬਹੁਤ ਵੱਡੀ ਸਾਜਿਸ਼ ਦੇ ਵੱਲ ਇਸ਼ਾਰਾ ਕਰਦਾ। ਜਦੋਂ ਟੈਲੀਗ੍ਰਾਮ ਦੇ CEO ਇਹ ਕਹਿ ਰਹੇ ਹੋਣ ਕਿ ਟੈਲੀਗ੍ਰਾਮ ਦੇ ਉੱਤੇ ਤਾਂ ਮਹਿਜ਼ ਕੁਝ ਸਵਾਲ ਲੀਕ ਕੀਤੇ ਗਏ ਸੀ, ਲੀਕ ਕਰਨ ਵਾਲਿਆਂ ਦਾ ਕੀ ਹੁੰਦਾ। ਅਜਿਹੇ ਦੇ ਵਿੱਚ NTA ਨੇ ਸਪਸ਼ਟ ਕੀਤਾ ਹੈ ਕਿ ਕਦਮ ਕਿਸੇ ਨਵੇਂ ਪੇਪਰ ਲੀਕ ਦੀ ਘਟਨਾ ਦੇ ਕਰਕੇ ਨਹੀਂ ਚੁੱਕਿਆ ਗਿਆ, ਬਲਕਿ ਇਸ ਕਿਸਮ ਦੇ ਦਾਅਵੇ ਸੋਸ਼ਲ ਮੀਡੀਆ ਤੇ ਚੱਲ ਰਹੇ ਸੀ ਕਿ ਜਿਹੜਾ 21 ਜੂਨ ਨੂੰ ਪੇਪਰ ਹੋਣਾ ਉਹਦੇ ਕਿਤੇ ਸਵਾਲ ਦੁਬਾਰਾ ਤੋਂ ਲੀਕ ਨਾ ਹੋ ਜਾਣ, ਇਸ ਕਰਕੇ ਇਹ ਹੋਏਗਾ। ਹਾਲਾਂਕਿ ਸਰਕਾਰ ਨੇ ਗੂਗਲ ਤੇ ਐਪਲ ਤੋਂ ਇਸ ਐਪ ਨੂੰ ਅਸਥਾਈ ਤਰੀਕੇ ਦੇ ਨਾਲ ਹਟਾਉਣ ਦੇ ਲਈ ਵੀ ਕਹਿ ਦਿੱਤਾ ਹੈ। ਗੂਗਲ ਨੇ ਤਾਂ ਇਹਨੂੰ ਹਟਾ ਵੀ ਦਿੱਤਾ ਹੈ, ਔਰ ਐਪਲ ਵੀ ਅਜਿਹਾ ਕਰ ਸਕਦੀ ਹੈ ਅਗਲੇ ਕੁਝ ਘੰਟਿਆਂ ਦੇ ਦਰਮਿਆਨ ਜਾਂ 1-2 ਦਿਨਾਂ ਦੇ ਦਰਮਿਆਨ। ਪਰ ਜਾਂਚ ਦੇ ਦੌਰਾਨ ਗੂਗਲ ਪਲੇ ਸਟੋਰ ਤੋਂ ਇਹ ਸੁਨੇਹਾ ਦਿਖਾਈ ਦੇ ਰਿਹਾ ਹੈ ਕਿ ਇਹ ਐਪ ਹੁਣ ਭਾਰਤ ਦੇ ਵਿੱਚ ਉਪਲਬਧ ਨਹੀਂ ਹੈ। ਇਸ ਮਾਮਲੇ 'ਚ ਗੂਗਲ, ਐਪਲ ਤੇ ਇਲੈਕਟ੍ਰੋਨਿਕਸ ਤੇ IT ਮੰਤਰਾਲੇ ਤੋਂ ਪੁੱਛੇ ਗਏ ਸਵਾਲਾਂ ਦੇ ਜਵਾਬਾਂ ਦੇ ਉੱਤੇ ਤੁਰੰਤ ਕੋਈ ਪ੍ਰਤੀਕਿਰਿਆ ਵੀ ਭਾਰਤ ਦੇ ਮੀਡੀਆ ਨੂੰ ਹਾਸਲ ਨਹੀਂ ਹੋ ਸਕੀ ਹੈ। ਸਿੱਖਿਆ ਮੰਤਰਾਲੇ ਦੇ ਖਿਲਾਫ ਲਗਾਤਾਰ ਇਸ ਕਿਸਮ ਦੇ ਮੋਰਚੇ ਜਿਹੜੀ ਕਾਂਗਰਸ ਜਨਤਾ ਪਾਰਟੀ ਹੈ ਉਸਦੀ ਤਰਫ ਤੋਂ ਕੀਤੇ ਜਾ ਰਹੇ ਨੇ। CJP ਇਸ ਦੇ ਫਾਊਂਡਰ ਅਭਿਜੀਤ ਦੀਪਕੇ ਦੇ ਨਾਲ ਸੋਮਵਾਰ ਦੇ ਦਿਨ ਜੈਪੁਰ ਦੇ ਵਿੱਚ ਕੁੱਟਮਾਰ ਵੀ ਹੋਈ ਸੀ, ਉਹਦੀ ਖਬਰ ਵੀ ਤੁਹਾਡੇ ਨਾਲ ਕੱਲ ਦੇ ਦਿਨ ਸਾਂਝੀ ਕੀਤੀ ਸੀ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ 5 ਨੌਜਵਾਨਾਂ ਨੂੰ ਮੰਗਲਵਾਰ ਦੇ ਦਿਨ ਜ਼ਮਾਨਤ ਵੀ ਮਿਲ ਗਈ। 5 ਨੌਜਵਾਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਨੂੰ ਫੁੱਲਾਂ ਦੀ ਮਾਲਾਵਾਂ ਪਹਿਨਾ ਕੇ, ਜਿਹੜੇ ਹਾਰ ਹੁੰਦੇ ਨੇ ਉਹ ਪਹਿਨਾ ਕੇ, ਨਾਅਰੇਬਾਜ਼ੀ ਕੀਤੀ ਗਈ, ਔਰ ਇਸਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤਾ ਗਿਆ। ਦੱਸ ਦਈਏ ਕਿ ਇਹਨਾਂ 5 ਨੌਜਵਾਨਾਂ ਨੂੰ 20,000 ਰੁਪਏ ਦੇ ਮੁਚਲਕੇ ਦੇ ਉੱਤੇ ਰਿਹਾ ਕੀਤਾ ਗਿਆ, ਔਰ 6 ਮਹੀਨਿਆਂ ਦੇ ਲਈ ਉਹਨਾਂ ਨੂੰ ਪਾਬੰਦ ਵੀ ਕੀਤਾ ਗਿਆ। ਜ਼ਿਕਰ ਹੋ ਗਿਆ ਕਿ ਜੈਪੁਰ ਦੇ ਸ਼ਹੀਦ ਸਮਾਰਕ ਦੇ ਵਿੱਚ CJP ਨੇ ਪੇਪਰ ਲੀਕ ਮਾਮਲੇ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ, ਔਰ ਇੱਥੇ ਹੀ ਇਹਨਾਂ ਨੌਜਵਾਨਾਂ ਨੇ ਅਭਿਜੀਤ ਦੀਪਕੇ ਤੇ ਉਹਨਾਂ ਦੇ ਸਾਥੀਆਂ ਦੀ ਕੁੱਟਮਾਰ ਕੀਤੀ ਸੀ। ਉਦੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਦੇ ਦਿਨ NEET ਪੇਪਰ ਮਾਮਲੇ ਦੇ ਵਿੱਚ ਅੰਦੋਲਨ ਦੀ ਸ਼ੁਰੂਆਤ ਕਰਨ ਦੇ ਲਈ ਕੋਟਾ ਤੋਂ ਆਪਣੀ ਮੁਹਿੰਮ ਸ਼ੁਰੂ ਕਰਨੀ ਹੈ। ਕੋਟਾ ਦੇ ਵਿੱਚ NEET ਸਟੂਡੈਂਟਸ ਦੇ ਨਾਲ ਉਹ ਸੰਵਾਦ ਵੀ ਕਰਨਗੇ। ਇਸ ਪ੍ਰੋਗਰਾਮ ਦੇ ਦਰਮਿਆਨ ਕੁਝ ਹੋਰਡਿੰਗਸ ਕੋਟਾ ਦੇ ਵਿੱਚ ਲਗਾਏ ਗਏ ਸੀ, ਕੋਟਾ ਪ੍ਰਸ਼ਾਸਨ ਨੇ ਇਹ ਹੋਰਡਿੰਗ ਕੱਲ ਦੇ ਦਿਨ ਹਟਵਾ ਦਿੱਤੇ, ਔਰ ਇਹਨਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਕੋਟਾ ਦੇ ਕਲੈਕਟਰ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਨਾ ਹੋਣ ਦਾ ਦਾਵਾ ਕਰਕੇ ਮਾਮਲੇ ਤੋਂ ਪੱਲਾ ਵੀ ਝਾੜ ਲਿਆ ਗਿਆ। ਕਾਂਗਰਸ ਨੇ ਇਸ ਮਾਮਲੇ ਦੇ ਵਿੱਚ ਸੂਬੇ ਦੀ ਭਾਜਪਾ ਸਰਕਾਰ ਦੇ ਉੱਤੇ ਦੋਸ਼ ਮੜੇ ਨੇ। ਰਾਹੁਲ ਗਾਂਧੀ ਦੇ ਹੋਲਡਿੰਗ ਹਟਾਉਣ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬਿਆਨ ਵੀ ਜਾਰੀ ਕੀਤਾ। ਉਹਨਾਂ ਕਿਹਾ ਕਿ ਕੋਟਾ ਪ੍ਰਸ਼ਾਸਨ ਦੀ ਤਰਫ ਤੋਂ ਪ੍ਰੋਗਰਾਮ ਦੇ ਹੋਲਡਿੰਗ ਹਟਾਏ ਜਾ ਰਹੇ ਨੇ ਭਾਜਪਾ ਦੇ ਕਹੇ ਦੇ ਉੱਤੇ। ਕਾਂਗਰਸ ਦੇ ਪ੍ਰੋਗਰਾਮ ਦੇ ਹੋਲਡਿੰਗ ਹਟਾਉਣ ਦੇ ਨਾਲ ਘਬਰਾਈ ਹੋਈ ਭਾਜਪਾ ਦੀ ਸਿਆਸੀ ਸਾਜਿਸ਼ ਵੀ ਰੂਪੋਸ਼ ਹੋ ਗਈ ਹੈ। ਉਹਨਾਂ ਕਿਹਾ ਕਿ ਪਹਿਲਾਂ ਕੋਚਿੰਗ ਸੰਸਥਾਵਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਫਿਰ ਵਿਦਿਆਰਥੀਆਂ ਦੇ ਉੱਤੇ ਦਬਾਅ ਪਾਇਆ ਗਿਆ, ਹੁਣ ਹੋਲਡਿੰਗ ਹਟਾਏ ਗਏ। ਭਾਜਪਾ ਕੀ ਇੰਨੀ ਡਰੀ ਹੋਈ ਹੈ ਕਿ ਵਿਦਿਆਰਥੀ ਹੀ ਭਾਜਪਾ ਦੀ ਸਰਕਾਰ ਨੂੰ ਲਾ ਛੱਡਣਗੇ? ਵਿਦਿਆਰਥੀਆਂ ਦੀ ਆਵਾਜ਼ ਹੋਲਡਿੰਗ ਹਟਾਉਣ ਦੇ ਨਾਲ ਨਹੀਂ ਦਬੇਗੀ। ਉਹਨਾਂ ਇਹ ਵੀ ਕਿਹਾ ਕਿ ਇਸ ਤਾਨਾਸ਼ਾਹੀ ਦੇ ਕਾਰਨ ਹੀ 17 ਜੂਨ ਨੂੰ ਕੋਟਾ ਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਵਿਦਿਆਰਥੀ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ। ਉੱਥੇ ਵਿਦਿਆਰਥੀਆਂ ਦੀ ਗੱਲ ਤੁਰੀ ਹੈ ਤਾਂ ਛੱਤੀਸਗੜ੍ਹ ਦੇ ਸਕੂਲਾਂ ਦੀ ਗੱਲ ਵੀ ਕਰ ਛੱਡੀਏ, ਜਿੱਥੇ ਇਸ ਅਕੈਡੈਮਿਕ ਈਅਰ ਦੇ ਵਿੱਚ ਹੁਣ ਛੱਤੀਸਗੜ੍ਹ ਸੂਬੇ ਦੇ ਅੰਦਰ ਜਿੰਨੇ ਵੀ ਸਰਕਾਰੀ ਸਕੂਲ ਨੇ, ਗੈਰ ਸਰਕਾਰੀ, ਅਰਧ ਸਰਕਾਰੀ, ਗੈਰ ਸਰਕਾਰੀ ਤਾਂ ਨਹੀਂ ਪਰ ਅਰਧ ਸਰਕਾਰੀ ਤੇ ਸਰਕਾਰੀ ਸਕੂਲ ਨੇ, ਉਹਨਾਂ ਦੇ ਵਿੱਚ ਰੋਜ਼ਾਨਾ ਸੱਭਿਆਚਾਰਕ, ਵਿਦਿਅਕ ਤੇ ਕਦਰਾਂ ਕੀਮਤਾਂ ਦੇ ਆਧਾਰਿਤ ਸਰਗਰਮੀਆਂ ਦਾ ਆਯੋਜਨ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਰੋਜ਼ਾਨਾ ਯਾਨੀ ਕਿ ਅਸੈਂਬਲੀ ਤੋਂ ਇਲਾਵਾ ਇਹਨਾਂ ਸਰਗਰਮੀਆਂ ਦੇ ਵਿੱਚ ਰਾਸ਼ਟਰੀ ਗੀਤ ਤਾਂ ਗਾਇਆ ਹੀ ਜਾਏਗਾ ਪਰ ਗਾਇਤਰੀ ਮੰਤਰ ਤੇ ਹੋਰ ਮੰਤਰਾਂ ਦਾ ਉਚਾਰਨ ਕਰਨਾ ਵੀ ਲਾਜ਼ਮੀ ਕਰ ਦਿੱਤਾ ਗਿਆ। ਇਸ ਕਦਮ ਦਾ ਮੰਤਵ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਦੱਸ ਕੇ ਇਹ ਕਿਹਾ ਗਿਆ ਕਿ ਸੱਭਿਆਚਾਰਕ ਰਵਾਇਤਾਂ ਤੋਂ ਇਹਨਾਂ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ। ਵਿਰੋਧੀ ਧਿਰ ਕਾਂਗਰਸ ਨੇ ਇਸ ਕਦਮ ਦੀ ਆਲੋਚਨਾ ਕਰਦਿਆਂ ਸੂਬੇ ਦੀ ਭਾਜਪਾ ਸਰਕਾਰ ਤੇ RSS ਦੇ ਏਜੰਡੇ ਨੂੰ ਸੂਬੇ ਦੇ ਸਕੂਲਾਂ ਦੇ ਵਿੱਚ ਲਾਗੂ ਕਰਨ ਦਾ ਇਲਜ਼ਾਮ ਮੜ ਛੱਡਿਆ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ 5 ਸੂਬਿਆਂ ਦੇ ਵਿੱਚ ਅਗਲੇ ਸਾਲ ਫਰਵਰੀ ਤੇ ਮਾਰਚ ਮਹੀਨੇ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਯੋਗੀ ਆਦਿੱਤਿਆਨਾਥ ਤੋਂ ਲੈ ਕੇ ਭਗਵੰਤ ਮਾਨ ਦਾ ਭਵਿੱਖ ਜਿਹੜਾ ਉਹ ਤੈਅ ਹੋਣਾ, ਯਾਨੀ ਕਿ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਨੀਪੁਰ ਸੂਬਿਆਂ ਦੀਆਂ ਇਹ ਅਹਿਮ ਚੋਣਾਂ ਹੋਣੀਆਂ ਨੇ। ਪਰ ਮਰਦਮਸ਼ੁਮਾਰੀ ਵੀ ਚੱਲ ਰਹੀ ਹੈ, ਮਰਦਮਸ਼ੁਮਾਰੀ ਦਾ ਦੂਸਰਾ ਗੇੜ ਵੀ ਹੋਣਾ, ਦੂਸਰਾ ਗੇੜ ਕਹਿ ਲਓ ਜਾਂ ਉਸਨੂੰ ਸਿਰੇ ਚੜਾਇਆ ਜਾਣਾ। 9 ਫਰਵਰੀ 2027 ਤੋਂ ਲੈ ਕੇ 28 ਫਰਵਰੀ 2027 ਦੇ ਦਰਮਿਆਨ ਮਰਦਮਸ਼ੁਮਾਰੀ ਦੀਆਂ ਤਰੀਕਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਸੀ। ਅਜਿਹੇ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਚੋਣਾਂ ਦੀ ਤਿਆਰੀ ਨੂੰ ਸਮਾਂ ਨਹੀਂ ਲੱਗਣਾ। ਸਿਆਸੀ ਚਰਚਾਵਾਂ ਇਹ ਨੇ ਕਿ ਵਿਧਾਨ ਸਭਾ ਚੋਣਾਂ ਮਾਰਚ ਦੀ ਬਜਾਏ ਜਾਂ ਤਾਂ ਜਨਵਰੀ ਦੇ ਅਖੀਰ ਦੇ ਵਿੱਚ ਖਤਮ ਹੋ ਸਕਦੀਆਂ ਨੇ, ਕਿਉਂਕਿ ਮਰਦਮਸ਼ੁਮਾਰੀ ਲਈ ਵੀ ਉਹੀ ਟਾਸਕ ਫੋਰਸ ਹੈ। ਪੰਜਾਬ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਦੇ ਵਿੱਚ ਅਧਿਆਪਕਾਂ ਨੂੰ, ਬਿਜਲੀ ਬੋਰਡ ਦੇ ਜਿਹੜੇ ਕਰਮਚਾਰੀ ਨੇ, ਇਰੀਗੇਸ਼ਨ, ਨਹਿਰੀ ਵਿਭਾਗ ਦੇ ਕਰਮਚਾਰੀ ਨੇ, ਕੁੱਲ ਮਿਲਾ ਕੇ ਗੱਲ ਇਹ ਕਿ ਸਿਹਤ ਜਿਹੜੇ ਸਰਕਾਰੀ ਕਰਮਚਾਰੀ ਨੇ ਉਹਨਾਂ ਦੀਆਂ ਡਿਊਟੀਆਂ ਇਹਨਾਂ ਦੇ ਵਿੱਚ ਲੱਗਦੀਆਂ ਨੇ, ਚਾਹੇ ਉਹ ਸੈਂਸਸ ਹੋਵੇ ਤੇ ਚਾਹੇ ਉਹ ਇਲੈਕਸ਼ਨ ਹੋਣ। ਇਸ ਕਰਕੇ ਟਾਸਕ ਫੋਰਸ ਉਨੀ ਕੇ ਹੋਏਗੀ। ਇਸੇ ਅਹਿਮ ਫੈਸਲੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਗ੍ਰਹਿ ਮੰਤਰਾਲਾ ਓਵਰਲੈਪ ਨਾ ਹੋਵੇ, ਇਸ ਕਰਕੇ ਇੱਕ ਹੱਲ ਲੱਭ ਰਿਹਾ। ਦੱਸ ਦਈਏ ਕਿ ਮਰਦਮਸ਼ੁਮਾਰੀ ਨੂੰ ਤਾਂ ਨਹੀਂ ਟਾਲਿਆ ਜਾ ਸਕਦਾ ਕਿਉਂਕਿ ਪਹਿਲਾਂ ਹੀ ਇੰਨੀ ਜ਼ਿਆਦਾ ਟਾਲੀ ਜਾ ਚੁੱਕੀ ਹੈ। ਇਸ ਕਰਕੇ ਉੱਤਰ ਪ੍ਰਦੇਸ਼ ਤੇ ਪੰਜਾਬ ਵਰਗੇ ਸੂਬਿਆਂ ਦੀਆਂ ਅਹਿਮ ਪਾਰਟੀਆਂ, ਅਹਿਮ ਜਿਹੜੀਆਂ ਚੋਣਾਂ ਨੇ, ਉਹਨਾਂ ਨੂੰ ਹੁਣ ਸ਼ੈਡਿਊਲ ਤੋਂ ਪਹਿਲਾਂ ਕਰਵਾਇਆ ਜਾ ਸਕਦਾ। ਹਾਲਾਂਕਿ ਉੱਤਰ ਪ੍ਰਦੇਸ਼ ਦੇ ਵਿੱਚ ਵਿਰੋਧੀ ਧਿਰ ਭਾਜਪਾ ਦੇ ਉਲਟ ਸਮਾਜਵਾਦੀ ਪਾਰਟੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਲਟ ਕਾਂਗਰਸ ਮੁੱਖ ਵਿਰੋਧੀ ਧਿਰ ਹੈ। ਇਸ ਕਰਕੇ ਨਾ ਤਾਂ ਪੰਜਾਬ ਦੇ ਵਿੱਚ ਤੇ ਨਾ ਹੀ ਉੱਤਰ ਪ੍ਰਦੇਸ਼ ਦੇ ਵਿੱਚ ਵਿਰੋਧੀ ਧਿਰਾਂ ਦੀ ਤਰਫ ਤੋਂ ਵੀ ਕੋਈ ਇਤਰਾਜ਼ ਹਾਲੇ ਤੱਕ ਨਹੀਂ ਜਤਾਇਆ ਜਾ ਰਿਹਾ, ਉਹਨਾਂ ਦੀ ਤਰਫ ਤੋਂ ਵੀ ਇਸ ਮੁੱਦੇ ਨੂੰ ਨਹੀਂ ਉਠਾਇਆ ਜਾ ਰਿਹਾ। ਯਾਨੀ ਕਿ ਇਹ ਵੀ ਧਿਰਾਂ ਜਿਹੜੀਆਂ ਨੇ ਉਹ ਪਹਿਲਾਂ ਚੋਣਾਂ ਕਰਵਾਏ ਜਾਣ ਦੇ ਲਈ ਰਾਜ਼ੀ ਹੋਣਗੀਆਂ। ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਨੇ ਤਾਂ ਆਪਣੀ ਤਿਆਰੀ ਵਿਖਾਈ ਹੋਈ ਹੈ। ਕੱਲ ਦੇ ਦਿਨ ਜਿਹੜਾ ਪੰਜਾਂ ਤਖਤਾਂ ਦੇ ਵੱਲੋਂ ਜਾਂ ਤਖ਼ਤ ਜਿਹੜਾ ਇੱਕ ਫੈਸਲਾ ਸੁਣਾਇਆ ਗਿਆ ਸੀ ਮੁੱਖ ਮੰਤਰੀ ਪੰਜਾਬ ਦੇ ਖਿਲਾਫ, ਉਸ ਫੈਸਲੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਹੁਣ ਆਪਣਾ ਬਿਆਨ ਵੀ ਜਾਰੀ ਕੀਤਾ ਤੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਫੈਸਲੇ ਦੇ ਉੱਤੇ ਜਦੋਂ ਮੁੱਖ ਮੰਤਰੀ ਪੰਜਾਬ ਨੂੰ ਪੰਥ ਵਿਰੋਧੀ ਜਿਹੜਾ ਕਰਾਰ ਦੇ ਦਿੱਤਾ ਗਿਆ ਸੀ, ਗੁਰੂ ਦੋਖੀ ਕਰਾਰ ਦੇ ਦਿੱਤਾ ਗਿਆ ਸੀ, ਉਸ ਮਾਮਲੇ ਦੇ ਵਿੱਚ ਉਹ ਵੀਡੀਓ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੀ ਗਈ ਹੈ। ਔਰ ਇਹ ਪਹਿਲਾਂ ਹੀ ਜਦੋਂ ਜਨਵਰੀ ਮਹੀਨੇ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਤੁਰੀ ਸੀ ਤਾਂ ਉਹਨਾਂ ਨੇ ਉਦੋਂ ਵੀ ਆਪਣਾ ਸਪਸ਼ਟੀਕਰਨ ਅਕਾਲ ਤਖ਼ਤ ਨੂੰ ਦੇ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰ ਆਪਣੇ ਮੁੱਦੇ ਨੂੰ ਸਪਸ਼ਟ ਤੌਰ ਦੇ ਉੱਤੇ ਰੱਖਿਆ ਤੇ ਵੀਡੀਓ ਦਾ ਖੰਡਨ ਵੀ ਕੀਤਾ। ਉਹਨਾਂ ਕਿਹਾ ਕਿ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਨਾ ਤਾਂ ਉਸਦਾ ਸਰੀਰ ਨਾ ਹੀ ਉਸਦੀ ਕੱਦ ਕਾਠੀ ਉਹਨਾਂ ਦੇ ਨਾਲ ਮਿਲਦੀ ਹੈ। ਬਹਿਰਾਲ ਇਸ ਮਸਲੇ ਦੇ ਉੱਤੇ ਭਗਵੰਤ ਮਾਨ ਦੀ ਤਰਫ ਤੋਂ ਮੰਗਲਵਾਰ ਦੇ ਦਿਨ ਆਪਣਾ ਵੀਡੀਓ ਬਿਆਨ ਜ਼ਰੂਰ ਜਾਰੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਧਰਮ ਦੇ ਇੰਨੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਆਪਣੀਆਂ ਸਿਆਸੀ ਇੱਛਾਵਾਂ ਨੂੰ ਸਿਆਸੀ ਜਿਹੜੇ ਨੇਤਾ ਨੇ ਉਹਨਾਂ ਦੇ ਸ਼ਹਿ ਦੇ ਉੱਤੇ ਪੂਰਾ ਕਰਦੇ ਨੇ। ਅਜਿਹੇ ਦੇ ਵਿੱਚ ਮੈਂ ਪੰਜਾਬ ਦੇ ਪਾਣੀਆਂ ਦੀ ਰੱਖਿਆ, ਗੁਰੂ ਦੀ ਬਾਣੀ ਦੀ ਰੱਖਿਆ ਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਜੋ ਵੀ ਕੁਝ ਹੋ ਪਾਏਗਾ ਮੈਂ ਕਰਾਂਗਾ। ਹਾਲ ਫਿਲਹਾਲ ਆਮ ਆਦਮੀ ਪਾਰਟੀ ਦੀ ਤਰਫ ਤੋਂ ਕੋਈ ਅਗਲੀ ਯੋਜਨਾ ਲਿਖੀ ਜਾਣੀ ਹੈ ਜਾਂ ਨਹੀਂ, ਇਸ ਦੇ ਬਾਰੇ ਤਾਂ ਨਹੀਂ ਕੁਝ ਦੱਸਿਆ ਗਿਆ। ਪਰ ਭਗਵੰਤ ਮਾਨ ਨੇ ਆਪਣੀ ਵੀਡੀਓ ਦੇ ਵਿੱਚ ਇੰਨਾ ਜ਼ਰੂਰ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦਾ ਸੀ ਤੇ ਮੰਨਦਾ ਰਵਾਂਗਾ। ਪਰ ਇਹ ਸਿੱਖ ਭਾਈਚਾਰਾ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉੱਥੇ ਸਿਆਸੀ ਤੌਰ ਦੇ ਉੱਤੇ ਨਿਯੁਕਤੀਆਂ ਹੁੰਦੀਆਂ ਨੇ ਔਰ ਕਿਵੇਂ ਫੈਸਲੇ ਲਏ ਜਾਂਦੇ ਨੇ। ਮੈਂ ਨਾਨਕ ਨਾਮ ਲੇਵਾ ਸੰਗਤ ਤੋਂ ਅਪੀਲ ਕਰਦਾ ਕਿ ਅਜਿਹੀਆਂ ਨਾਪਾਕ ਗਤੀਵਿਧੀਆਂ ਦਾ ਹਿੱਸਾ ਉਹ ਨਾ ਬਣਨ, ਬਾਕੀ ਫੈਸਲਾ ਸੰਗਤ ਹੀ ਕਰੇਗੀ। ਹੁਣ ਤੁਸੀਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤੇ ਮੈਂ ਪੰਜਾਬ ਦੇ ਹਿੱਤਾਂ ਦੇ ਵਿੱਚ ਫੈਸਲੇ ਲੈਂਦਾ ਰਵਾਂਗਾ। ਦੱਸ ਦਈਏ ਕਿ ਇੱਧਰ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਵੀ ਹੁਣ ਸਾਂਝ ਪਾਉਂਦੇ ਹੋਏ ਚੱਲੀਏ। ਆਸਟ੍ਰੇਲੀਆ ਦੇ ਵਿੱਚ ਅਕਸਰ ਜਿਹੜੀ ਵਿਕਟੋਰੀਆ ਦੀ ਪ੍ਰੀਮੀਅਰ ਨੇ ਜੈਸਿੰਟਾ ਐਲਨ, ਉਹਨਾਂ ਦੀ ਤੁਲਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋ ਜਾਂਦੀ ਹੈ। ਇਹਨਾਂ ਦੀਆਂ ਵੀ ਮੁਸੀਬਤਾਂ ਘੱਟ ਨਹੀਂ ਨੇ। ਹੁਣ ਕੱਲ ਦੇ ਦਿਨ ਤਾਂ ਇਹ ਆਪਣੀ ਕੁਰਸੀ ਬਚਾਉਂਦੇ ਬਚਾਉਂਦੇ ਰਹੇ ਨੇ ਔਰ ਲੇਬਰ ਪਾਰਟੀ ਦੇ ਅੰਦਰ ਹੀ ਇੱਕ ਲੀਡਰਸ਼ਿਪ ਸਪਿਲ ਹੋਣ ਵਾਲਾ ਸੀ, ਉਹਨੂੰ ਫਿਲਹਾਲ ਟਾਲ ਦਿੱਤਾ ਗਿਆ। ਪਰ ਵਿਕਟੋਰੀਆ ਦੇ ਪ੍ਰੀਮੀਅਰ ਤੋਂ ਦੋ ਸਵਾਲ ਪੁੱਛੇ ਗਏ ਕਿ ਕੀ ਲੀਡਰਸ਼ਿਪ ਸਪਿਲ ਫਿਲਹਾਲ ਟਲਿਆ ਆਰਜ਼ੀ ਤਰੀਕੇ ਤੋਂ, ਤੇ ਦੂਜਾ ਸਵਾਲ ਇਹ ਕਿ ਜਿਹੜਾ CFMEU ਹੈ, ਜਿਹੜੀ ਇੱਕ ਯੂਨੀਅਨ ਹੈ ਕੰਸਟਰਕਸ਼ਨ ਫੋਰੈਸਟ ਮਾਈਨਰ ਤੇ ਇੰਜੀਨੀਅਰਿੰਗ ਦੇ ਨਾਲ ਜੁੜੀ ਹੋਈ ਯੂਨੀਅਨ ਹੈ, ਜਿਹੜੇ ਵੀ ਕਰਮਚਾਰੀ ਨੇ, ਕੀ ਉਸ ਯੂਨੀਅਨ ਦੇ ਵਿੱਚ ਜਿੰਨੀਆਂ ਵੀ ਹੁਣ ਤੱਕ ਗੜਬੜੀਆਂ ਹੋਈਆਂ ਨੇ, ਧੋਖਾਧੜੀਆਂ ਹੋਈਆਂ ਨੇ, ਉਹਨਾਂ ਸਾਰਿਆਂ ਦਾ ਜਿਹੜਾ ਖਰਚ ਹੋਇਆ ਉਹ ਸਰਕਾਰੀ ਖਜ਼ਾਨੇ ਚੋਂ ਹੋ ਰਿਹਾ? ਕੀ ਉਹ ਯੂਨੀਅਨ ਨੇ ਜਿਹੜੀਆਂ ਵੀ ਹੇਰਾ ਫੇਰੀਆਂ ਕੀਤੀਆਂ ਨੇ ਉਹ ਵਿਕਟੋਰੀਆ ਦੇ ਜਿਹੜੇ ਟੈਕਸਪੇਅਰਸ ਨੇ ਉਹਨਾਂ ਨੂੰ ਭੁਗਤਣੀਆਂ ਪੈਣਗੀਆਂ? ਇਹ ਦੋ ਸਵਾਲ ਸੀ। ਦੋਹਾਂ ਸਵਾਲਾਂ ਦੇ ਜਵਾਬ ਕੱਲ ਦੇ ਦਿਨ ਵਿਕਟੋਰੀਆ ਦੀ ਪ੍ਰੀਮੀਅਰ ਟਾਲ ਗਏ। ਦੋਹਾਂ ਦਾ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਦੱਸ ਦਈਏ ਕਿ ਜੈਫਰੀ ਵਾਟਸਨ ਦੀ ਅਗਵਾਈ ਹੇਠ ਇੱਕ ਕਮਿਸ਼ਨ ਬੈਠਿਆ ਸੀ ਫਰਵਰੀ ਮਹੀਨੇ ਚ, ਜਿਨ੍ਹਾਂ ਨੇ ਪਾਇਆ ਸੀ ਕਿ $15 ਬਿਲੀਅਨ ਦੀਆਂ ਗੜਬੜੀਆਂ ਜਾਂ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਨੇ ਉਹ ਇਸ ਕੰਸਟਰਕਸ਼ਨ ਯੂਨੀਅਨ ਦੇ ਅੰਦਰ ਹੋਈਆਂ ਨੇ, ਸਿਰਫ ਵਿਕਟੋਰੀਆ ਦੀ ਇਕਾਈ ਦੇ ਅੰਦਰ। ਔਰ ਜੈਸਿੰਟਾ ਐਲਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹਨਾਂ ਦਾ ਬਿਗ ਬਿਲਡ ਪ੍ਰੋਜੈਕਟ ਹੀ ਆਧਾਰ ਬਣਾ ਕੇ CFMEU ਨੇ ਇਹ ਗੜਬੜੀਆਂ ਕੀਤੀਆਂ ਨੇ, ਤਾਂ ਜੈਸਿੰਟਾ ਐਲਨ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੜੀ ਵਾਰ ਜਾਂਚ ਕੀਤੀ ਹੈ ਔਰ ਮੈਂ ਇਸ ਮਾਮਲੇ ਚ ਹੋਰ ਇਸ ਤੋਂ ਵੱਧ ਕੀ ਕਵਾਂ। ਹਾਲਾਂਕਿ ਇਸ ਦਰਮਿਆਨ ਦੂਜਾ ਸਵਾਲ ਇਹ ਵੀ ਸੀ ਕਿ ਜਿਹੜਾ ਲੇਬਰ ਪਾਰਟੀ ਦੇ ਅੰਦਰੋਂ ਸੁਗਬਗਾਹਟ ਜੀ ਜਿਹੜੀ ਹੋ ਰਹੀ ਹੈ ਕਿ ਕੀ ਲੇਬਰ ਪਾਰਟੀ ਦੀ ਨੇਤਾ ਜੈਸਿੰਟਾ ਐਲਨ ਨੂੰ ਬਣਿਆ ਰਹਿਣਾ ਚਾਹੀਦਾ ਕਿ ਹੁਣ 6 ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ, ਨਵੰਬਰ ਮਹੀਨੇ ਦੇ ਵਿੱਚ ਚੋਣਾਂ ਹੋਣੀਆਂ ਨੇ, ਇਲੈਕਸ਼ਨ ਹੋਣੇ ਨੇ ਸਟੇਟ ਇਲੈਕਸ਼ਨ ਵਿਕਟੋਰੀਆ ਦੇ, ਉਸ ਦੇ ਵਿੱਚ ਜੈਸਿੰਟਾ ਐਲਨ ਨੂੰ ਹੀ ਲੇਬਰ ਪਾਰਟੀ ਦੇ ਲੋਕ ਜਾਂ ਜਿਹੜੇ ਕਾਰਕੁਨ ਨੇ ਉਹ ਆਪਣਾ ਨੇਤਾ ਮੰਨਣਗੇ? ਇਹਦਾ ਵੀ ਜਵਾਬ ਉਹ ਲਗਭਗ ਟਾਲਦੇ ਹੀ ਦਿਖਾਈ ਦਿੱਤੇ। ਆਸਟ੍ਰੇਲੀਆ ਦੇ ਵਿੱਚ ਅਮਰੀਕੀ ਮਿਲਟਰੀ ਦਾ ਇੱਕ ਵੱਡਾ ਹਥਿਆਰਾਂ ਦਾ ਜ਼ਖੀਰਾ ਰੱਖਿਆ ਜਾਏਗਾ, ਲਗਭਗ $30 ਮਿਲੀਅਨ ਜਿਹੜੇ ਨੇ ਅਮਰੀਕੀ ਡਾਲਰ, ਆਸਟ੍ਰੇਲੀਅਨ ਡਾਲਰ ਚ ਇਹਨੂੰ ਕਨਵਰਟ ਕਰੋ ਤਾਂ ਲਗਭਗ 42 ਬਿਲੀਅਨ ਡਾਲਰ ਬਣਦੇ ਨੇ, ਬਿਲੀਅਨ ਨਹੀਂ ਸੋਰੀ ਮਿਲੀਅਨ। ਸੋ ਇਹ ਲਗਭਗ $43 ਮਿਲੀਅਨ ਆਸਟ੍ਰੇਲੀਆ ਦੇ ਵਿੱਚ ਖਰਚ ਕੇ, ਹਾਲਾਂਕਿ ਖਰਚੇਗਾ ਤਾਂ ਅਮਰੀਕਾ ਹੀ, ਪਰ ਇੱਕ ਵੇਅਰ ਹਾਊਸ ਤਿਆਰ ਕੀਤਾ ਜਾਏਗਾ ਰੂਰਲ ਵਿਕਟੋਰੀਆ ਦੇ ਵਿੱਚ, ਯਾਨੀ ਵਿਕਟੋਰੀਆ ਦੇ ਪੇਂਡੂ ਇਲਾਕੇ ਦੇ ਵਿੱਚ, ਤੇ ਉੱਥੇ ਅਮਰੀਕਾ ਆਪਣੇ ਹਥਿਆਰਾਂ ਦਾ ਜ਼ਖੀਰਾ ਜਿਹੜਾ ਉਹ ਸਟਾਕ ਕਰ ਸਕੇਗਾ। ਉਂਝ ਆਸਟ੍ਰੇਲੀਆ ਦੇ ਵਿੱਚ ਅਮਰੀਕੀ ਮਿਲਟਰੀ ਦਾ ਬੇਸ ਨਹੀਂ ਹੈ ਜਿਵੇਂ ਕਤਰ ਦੇ ਵਿੱਚ ਹੈ, UAE ਦੇ ਅੰਦਰ ਹੈ, ਸਾਊਥ ਕੋਰੀਆ ਦੇ ਵਿੱਚ ਹੈ ਜਾਂ ਯੂਰਪੀ ਮੁਲਕਾਂ ਦੇ ਵਿੱਚ ਨੇ। ਆਸਟ੍ਰੇਲੀਆ ਆਪਣੀ ਧਰਤੀ ਦੇ ਉੱਤੇ ਕਿਸੇ ਵੀ ਦੂਸਰੇ ਦੇਸ਼ ਨੂੰ ਮਿਲਟਰੀ ਬੇਸ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ, ਪਰ ਇਸ ਤੋਂ ਕਿਤੇ ਵੱਧ ਇਜਾਜ਼ਤਾਂ ਆਸਟ੍ਰੇਲੀਆ ਨੇ ਅਮਰੀਕਾ ਨੂੰ ਦਿੱਤੀਆਂ ਹੋਈਆਂ ਨੇ। ਮਿਲਟਰੀ ਬੇਸ ਵਰਗਾ ਕੁਝ ਬਚਿਆ ਵੀ ਨਹੀਂ ਹੈ। ਹੁਣ ਉਦਾਹਰਣ ਦੇ ਤੌਰ ਦੇ ਉੱਤੇ ਚੀਨ ਦੇ ਨਾਲ ਸਿੱਧੇ ਤਰੀਕੇ ਦੇ ਨਾਲ ਟੈਕਲ ਕਰਨ ਦੇ ਲਈ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਇਹ ਬੇਸ ਜਿਹੜਾ ਬਣਾ ਰਿਹਾ ਇਹ ਕਾਫੀ ਅਹਿਮ ਮੰਨਿਆ ਜਾ ਰਿਹਾ, ਕਿਉਂਕਿ ਇਹ ਕਿਸੇ ਮਿਲਟਰੀ ਬੇਸ ਤੋਂ ਵੀ ਘੱਟ ਨਹੀਂ ਹੋਏਗਾ। ਕਿਹਾ ਜਾ ਰਿਹਾ ਹੈ ਕਿ ਇਸ ਨੂੰ ਅਮਰੀਕਾ ਕੰਬੈਟ ਰੈਡੀ ਯਾਨੀ ਕਿ ਜੰਗ ਦੇ ਲਈ ਬਿਲਕੁਲ ਤਿਆਰ ਜਿਹੜੇ ਹਥਿਆਰ ਹੁੰਦੇ ਨੇ ਉਹਨਾਂ ਦੇ ਵਾਸਤੇ ਇਹ ਜਿਹੜਾ ਇਹ ਵੇਅਰ ਹਾਊਸ ਤਿਆਰ ਕੀਤਾ ਜਾਣਾ, ਕੰਬੈਟ ਰੈਡੀ ਵੈਪਨਸ ਦਾ ਇੱਕ ਸਟਾਕ ਪਾਈਲ ਇੱਥੇ ਹੋਏਗਾ। ਕਿਸ ਕਿਸਮ ਦੇ ਵੈਪਨਸ ਹੋਣਗੇ, ਕਿਸ ਕਿਸਮ ਦੇ ਹਥਿਆਰ ਹੋਣਗੇ, ਇਹ ਤਾਂ ਨਹੀਂ ਪਤਾ, ਪਰ ਇਸ ਨੂੰ ਅਮਰੀਕੀ ਪ੍ਰੀ ਪੋਜੀਸ਼ਨਿੰਗ ਦਾ ਹੀ ਇੱਕ ਹਿੱਸਾ ਮੰਨਿਆ ਜਾ ਰਿਹਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਅਮਰੀਕਾ ਨੂੰ ਜਿਹੜੇ ਡਾਰਵਿਨ ਦੇ ਵਿੱਚ ਵੀ ਆਪਣਾ ਇੱਕ ਬੇਸ ਬੇਸ ਤਾਂ ਨਹੀਂ ਕਹਿ ਸਕਦੇ, ਪਰ ਡਾਰਵਿਨ ਦੇ ਵਿੱਚ ਇੱਕ ਕਿਸਮ ਦੀ ਮਰੀਨ ਰੋਟੇਸ਼ਨ ਦੇ ਲਈ ਰੱਖਿਆ ਹੋਇਆ। ਉਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ 1500 ਤੋਂ 2000 ਦੇ ਆਸ ਪਾਸ ਜਿਹੜੇ ਅਮਰੀਕੀ ਫੌਜੀ ਨੇ, ਉਹ ਅਕਸਰ ਤੁਸੀਂ ਜਦੋਂ ਡਾਰਵਿਨ ਦੇ ਉੱਤਰੀ ਤਟੀ ਇਲਾਕਿਆਂ ਦੇ ਵੱਲ ਜਾਓਗੇ ਤਾਂ ਉੱਥੇ ਦੇਖੋਗੇ ਕਿ ਮਿਲਟਰੀ ਐਕਸਰਸਾਈਜ਼ ਚੱਲਦੀਆਂ ਹੀ ਰਹਿੰਦੀਆਂ ਨੇ ਸਾਲ ਦੇ 6 ਮਹੀਨੇ, ਤੇ ਉੱਥੇ 1500-2000 ਦੇ ਕਰੀਬ ਅਮਰੀਕੀ ਫੌਜੀ ਆਏ ਹੀ ਰਹਿੰਦੇ ਨੇ। ਇਸ ਤੋਂ ਇਲਾਵਾ ਵੈਸੇ ਵੀ ਅਮਰੀਕਾ ਨੂੰ ਆਸਟ੍ਰੇਲੀਆ ਨੇ ਆਪਣੇ ਜਿੰਨੇ ਵੀ ਰੈਫ ਬੇਸਿਸ ਨੇ, ਰੈਫ ਯਾਨੀ ਕਿ ਰਾਇਲ ਆਸਟ੍ਰੇਲੀਅਨ ਏਅਰਫੋਰਸ ਦੇ ਬੇਸ ਨੇ, ਉਹਨਾਂ ਦੇ ਉੱਤੇ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦੇ ਉੱਤੇ ਐਕਸੈਸ ਦੇ ਰੱਖੀ ਹੈ ਕਿ ਜਦ ਮਰਜ਼ੀ ਆਓ ਜਾਓ, ਤੁਸੀਂ ਮਿਲਟਰੀ ਐਕਸਰਸਾਈਜ਼ ਕਰਨੀ ਹੈ, ਲੋਜਿਸਟਿਕਸ ਵਰਤਨੇ ਨੇ, ਪਾਵਰ ਪ੍ਰੋਜੈਕਸ਼ਨ ਦੇ ਲਈ, ਕਿਸੇ ਵੀ ਕਿਸਮ ਦੇ ਲਈ ਇਹ ਜਿਹੜੀ ਰੋਟੇਸ਼ਨ ਪ੍ਰੈਜੈਂਸ ਹੈ ਇਹ ਦਿੱਤੀ ਹੋਈ ਹੈ। ਉਂਝ ਜਿਹੜੇ ਮਿਲਟਰੀ ਬੇਸ ਹੁੰਦੇ ਨੇ, ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਇਹਨਾਂ ਮਿਲਟਰੀ ਬੇਸ ਨੂੰ ਵਰਤਦਾ, ਹਾਲਾਂਕਿ ਉਹ ਉਸੇ ਹੀ ਦੇਸ਼ ਦੀ ਜ਼ਮੀਨ ਹੁੰਦੇ ਨੇ, ਉਸੇ ਹੀ ਦੇਸ਼ ਦੇ ਹੁੰਦੇ ਨੇ, ਪਰ ਇਸ ਦੇ ਵਿੱਚ ਇੱਕ ਕਿਸਮ ਦਾ ਅਗਰੀਮੈਂਟ ਹੋ ਜਾਂਦਾ, ਜਿਹਨੂੰ ਡਿਫੈਂਸ ਕੋਆਪਰੇਸ਼ਨ ਐਗਰੀਮੈਂਟ ਕਹਿ ਲਿਆ ਜਾਂਦਾ। ਉਸ ਅਗਰੀਮੈਂਟ ਦੇ ਤਹਿਤ ਅਮਰੀਕਾ ਨੇ ਜ਼ਿਆਦਾਤਰ ਜਿਵੇਂ ਖਾੜੀ ਮੁਲਕਾਂ ਦੇ ਵਿੱਚ ਆਪਣੇ ਮਿਲਟਰੀ ਬੇਸ ਬਣਾ ਕੇ ਰੱਖੇ ਹੋਏ ਨੇ, ਉਹਨਾਂ ਦੀ ਉਸਾਰੀ ਤਾਂ ਉਹਨਾਂ ਦੇਸ਼ਾਂ ਨੇ ਹੀ ਕੀਤੀ ਹੈ, ਉਹ ਜ਼ਮੀਨ ਦੀ ਮਲਕੀਅਤ ਵੀ ਉਹਨਾਂ ਦੇਸ਼ਾਂ ਦੇ ਕੋਲ ਹੀ ਹੈ। ਬਸ ਕਦੇ ਕਦੇ ਅਮਰੀਕਾ, ਜਾਂ ਇੰਜ ਕਹਿ ਲਈਏ ਕਿ ਖਾੜੀ ਦੇਸ਼ਾਂ ਦੇ ਹਵਾਲੇ ਦੇ ਨਾਲ, ਤਾਂ ਅਮਰੀਕਾ ਸਾਰਾ ਸਾਲ ਉੱਥੇ ਆਪਣੀਆਂ ਫੌਜਾਂ ਨੂੰ ਤੈਨਾਤ ਰੱਖਦਾ, ਤੇ ਉਹਨਾਂ ਦੀਆਂ ਫੌਜਾਂ ਜਿਹੜੀਆਂ ਨੇ ਉਹ ਇਨਫੋਰਮੇਸ਼ਨ ਐਸੈਟਸ ਤੇ ਹੋਰ ਜਿਹੜੇ ਦੂਸਰੀਆਂ ਜਾਣਕਾਰੀਆਂ ਨੇ ਉਹ ਉਹਨਾਂ ਦੇਸ਼ਾਂ ਦੀ ਫੌਜ ਦੇ ਨਾਲ ਸਾਂਝੀਆਂ ਕਰ ਲੈਂਦੀਆਂ ਨੇ। ਜਿਹੜਾ ਅਲ ਉਦੈਦ ਏਅਰਬੇਸ ਹੈ ਜਿੱਥੇ ਇਰਾਨ ਨੇ ਵੀ ਹਮਲਾ ਕੀਤਾ ਸੀ, ਉਹ ਏਅਰਬੇਸ ਇੱਕ ਸ਼ੇਅਰਡ ਇਨਫਰਾਸਟ੍ਰਕਚਰ ਹੈ, ਯਾਨੀ ਉਸਨੂੰ ਅਮਰੀਕਾ ਤੇ ਕਤਰ ਨੇ ਰਲ ਕੇ ਬਣਾਇਆ ਸੀ। ਇਸੇ ਤਰੀਕੇ ਦੇ ਨਾਲ ਸਾਊਥ ਕੋਰੀਆ ਦੇ ਵਿੱਚ ਜਿਹੜਾ ਏਅਰਬੇਸ ਹੈ ਉਹ ਅਮਰੀਕਾ ਤੇ ਸਾਊਥ ਕੋਰੀਆ ਨੇ ਰਲ ਕੇ ਬਣਾਇਆ। ਆਸਟ੍ਰੇਲੀਆ ਭਾਵੇਂ ਕਿ ਇਸ ਦੀ ਇਜਾਜ਼ਤ ਨਹੀਂ ਵੀ ਦਿੰਦਾ, ਪਰ ਆਸਟ੍ਰੇਲੀਆ 'ਚ ਇਸ ਤੋਂ ਕਿਤੇ ਅਹਿਮ ਜਿਹੜੇ ਅੱਡੇ ਅਮਰੀਕਾ ਦੇ ਹੈਗੇ ਨੇ, ਉਹਨਾਂ ਨੂੰ APS ਕਹਿ ਲਿਆ ਜਾਂਦਾ, ਆਰਮੀ ਪ੍ਰੀ ਪੋਜੀਸ਼ਨਡ ਸਟਾਕਸ। ਸੋ APS ਲੈਵਲ 2 ਦਾ ਜਿਹੜਾ ਇੱਕ ਅੱਡਾ, ਉਹ ਯੂਰਪ ਦੇ ਵਿੱਚ ਜਰਮਨੀ, ਪੋਲੈਂਡ, ਨੈਦਰਲੈਂਡ, ਬੈਲਜੀਅਮ, ਇਟਲੀ ਦੇ ਵਿੱਚ ਨੇ। APS 5 ਲੈਵਲ ਦੇ ਅੱਡੇ ਕਤਰ, ਕੁਵੈਤ ਔਰ ਸਾਊਥ ਕੋਰੀਆ ਦੇ ਵਿੱਚ ਨੇ। ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ, ਇਹਨਾਂ ਨੂੰ ਥੋੜਾ ਜਿਹਾ ਵੱਖਰਾ APS ਲੈਵਲ ਇਹਨਾਂ ਦਾ ਮੰਨਿਆ ਜਾ ਸਕਦਾ। ਉਦਾਹਰਨ ਇਸ ਕਰਕੇ ਕਿਉਂਕਿ ਇਹਨਾਂ ਦੀ ਜਿਹੜੀ ਹੋਂਦ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹ ਇਹ ਹਥਿਆਰਾਂ ਦਾ ਹਵਾ ਜਿਹੜਾ ਅੱਡਾ ਹੈ ਉਸ ਨੂੰ ਛੱਡ ਦਿੱਤਾ ਜਾਵੇ ਜੇ, ਤੇ ਇਹਨਾਂ ਦੀ ਇੱਕ ਸਟ੍ਰੈਟੇਜਿਕ ਇੰਪੋਰਟੈਂਸ ਬਣਦੀ ਹੈ। ਉਹ ਇਸ ਕਰਕੇ ਕਿਉਂਕਿ ਅਮਰੀਕਾ ਆਸਟ੍ਰੇਲੀਆ ਦੀ ਇਹਨਾਂ ਜ਼ਮੀਨਾਂ ਦੀ ਵਰਤੋਂ ਜਾਂ ਆਸਟ੍ਰੇਲੀਆ ਦੇ ਇਹਨਾਂ ਅੱਡਿਆਂ ਦੀ ਵਰਤੋਂ ਕਿਸੇ ਹੋਰ ਕੰਮ ਦੇ ਲਈ ਕਰਦਾ। ਜਿਵੇਂ ਐਲਿਸ ਸਪ੍ਰਿੰਗ ਦੇ ਵਿੱਚ ਜਿਹੜਾ ਪਾਈਨ ਗੈਪ ਜੁਆਇੰਟ ਡਿਫੈਂਸ ਫੈਸਿਲਿਟੀ ਹੈ, ਉਸ ਦੀ ਵਰਤੋਂ ਅਮਰੀਕਾ ਸੈਟੇਲਾਈਟ ਸਰਵੀਲੈਂਸ ਦੇ ਲਈ ਕਰ ਰਿਹਾ। ਹੁਣ ਇਹ ਗੱਲ ਜਾਣਨੀ ਤੁਹਾਡੇ ਲਈ ਜ਼ਰੂਰੀ ਹੈ ਕਿ ਐਲਿਸ ਸਪ੍ਰਿੰਗ ਦਾ ਇਹ ਇਲਾਕਾ ਭੂਗੋਲਿਕ ਤੌਰ ਦੇ ਉੱਤੇ ਇੰਨਾ ਅਹਿਮ ਹੈ ਕਿ ਇਸਨੂੰ, ਹਾਲਾਂਕਿ ਧਰਤੀ ਦਾ ਮੱਧ ਨਹੀਂ ਮੰਨਿਆ ਜਾ ਸਕਦਾ, ਪਰ ਪੁਲਾੜ ਦੇ ਵਿੱਚ ਜਿੰਨੇ ਵੀ ਸੁਨੇਹੇ ਭੇਜਣੇ ਨੇ ਉਸ ਦੇ ਲਈ ਇਹ ਸਭ ਤੋਂ ਸਟ੍ਰੈਟੇਜੀਕਲੀ ਐਪਰੋਪ੍ਰੀਏਟ ਜਾਂ ਸਭ ਤੋਂ ਮੁਨਾਸਿਬ ਥਾਂ ਮੰਨੀ ਜਾ ਸਕਦੀ ਹੈ। ਚੀਨ ਦੀ ਤਰਫ ਤੋਂ ਜਾਂ ਰੂਸ ਦੀ ਤਰਫ ਤੋਂ ਕਿਹੜੇ ਸੈਟੇਲਾਈਟ ਪੁਲਾੜ ਦੇ ਵਿੱਚ ਛੱਡੇ ਹੋਏ ਨੇ ਔਰ ਉਹਨਾਂ ਦੀ ਸਰਵੀਲੈਂਸ ਕਿਵੇਂ ਕਰਨੀ ਹੈ, ਉਹਨਾਂ ਦੀ ਸਿਗਨਲ ਇੰਟੈਲੀਜੈਂਸ ਕਿਵੇਂ ਹਾਸਲ ਕਰਨੀ ਹੈ, ਉਸ ਨੂੰ ਵਰਤਣ ਦੇ ਲਈ ਅਮਰੀਕਾ ਦੇ ਕੋਲ ਪੂਰੀ ਦੁਨੀਆ 'ਚ ਇੱਕੋ ਹੀ ਟਿਕਾਣਾ ਔਰ ਉਹ ਐਲਿਸ ਸਪ੍ਰਿੰਗ ਦੇ ਵਿੱਚ ਹੈ। ਇਸ ਤੋਂ ਇਲਾਵਾ ਪਾਣੀ ਦੇ ਅੰਦਰ ਜਿਹੜੇ ਇੱਕ ਨੈਵਲ ਕਮਿਊਨੀਕੇਸ਼ਨ ਸਟੇਸ਼ਨ ਹੁੰਦੇ ਨੇ, ਉਹ ਵੀ ਆਸਟ੍ਰੇਲੀਆ ਦੇ ਵਿੱਚ ਹੀ ਹੈ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਐਕਸਮੌਥ ਦੇ ਕੋਲ ਇਹ ਇੱਕ ਸਟੇਸ਼ਨ ਤੈਨਾਤ ਕਰ ਰੱਖਿਆ। ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿੰਨੀਆਂ ਵੀ ਸਬਮਰੀਨਸ, ਜਿੰਨੀਆਂ ਪਣਡੁੱਬੀਆਂ ਪਾਣੀ ਦੇ ਥੱਲੇ ਤਰਦੀਆਂ ਪਈਆਂ ਨੇ ਅਮਰੀਕਾ ਦੀਆਂ ਜਾਂ ਦੂਸਰੇ ਦੇਸ਼ਾਂ ਦੀਆਂ ਵੀ, ਉਹਨਾਂ ਦੇ ਵਿੱਚ ਰੇਡੀਓ ਟਰਾਂਸਮਿਸ਼ਨ ਕਿਸ ਲੈਵਲ ਦਾ ਹੋ ਰਿਹਾ। ਹਾਲਾਂਕਿ ਇਹਨੂੰ ਭੇਦ ਪਾਉਣਾ ਆਸਾਨ ਨਹੀਂ ਹੁੰਦਾ, ਇਹ ਬੜਾ ਮੁਸ਼ਕਲ ਹੁੰਦਾ। ਸਬਮਰੀਨਸ ਇਸੇ ਕਰਕੇ ਕਾਫੀ ਸੁਰੱਖਿਅਤ ਮੰਨੀਆਂ ਜਾਂਦੀਆਂ ਨੇ। ਸਬਮਰੀਨ ਦੇ ਅੰਦਰ ਇੱਕ ਸਬਮਰੀਨ ਦੂਸਰੀ ਸਬਮਰੀਨ ਦੇ ਨਾਲ ਕੀ ਕਮਿਊਨੀਕੇਟ ਕਰ ਰਹੀ ਹੈ, ਇਹ ਬੜੇ ਲੋ ਫ੍ਰੀਕੁਐਂਸੀ ਦੇ ਉੱਤੇ ਕੰਮ ਕੀਤਾ ਜਾਂਦਾ, ਪਰ ਇਹਨਾਂ ਦਾ ਵੀ ਇੱਕ ਕਮਿਊਨੀਕੇਸ਼ਨ ਸਟੇਸ਼ਨ ਜਿਹੜਾ ਉਹਨੂੰ ਹੈਰਾਲਡ ਈ ਹੋਲਟ ਕਹਿ ਲਿਆ ਜਾਂਦਾ, ਉਹ ਵੈਸਟਰਨ ਆਸਟ੍ਰੇਲੀਆ 'ਚ ਅਮਰੀਕਾ ਨੇ ਬਣਾ ਕੇ ਰੱਖਿਆ ਹੋਇਆ ਹੈ। ਇਸ ਖ਼ਬਰ ਦੇ ਵੱਲ ਆਈਏ ਤੇ ਇਸ ਖ਼ਬਰ ਦੇ ਵਿੱਚ ਹੁਣ ਇਹ ਗੱਲ ਕਹੀ ਗਈ ਹੈ ਕਿ ਅਮਰੀਕੀ ਸਰਕਾਰ ਦੀ ਤਰਫ ਤੋਂ ਇਹ $30 million ਖਰਚ ਕੀਤੇ ਜਾਣਗੇ। ਔਰ ਇਸ ਨੂੰ ਹਾਲ ਫਿਲਹਾਲ ਮੈਲਬਨ ਦੇ ਵਿੱਚ ਹੀ ਰੱਖਿਆ ਜਾਏਗਾ, ਪਰ ਹੌਲੀ ਹੌਲੀ ਜਿਵੇਂ ਜਿਵੇਂ ਸਟਾਕ ਪਾਈਲ ਬਣਦਾ ਜਾਏਗਾ ਔਰ ਉਧਰ ਵੇਅਰ ਹਾਊਸ ਵੀ ਮੁਕੰਮਲ ਹੋ ਜਾਏਗਾ, ਤਾਂ ਫਿਰ ਇਹ ਬੈਂਡੀਆਨਾ ਜਿਹੜਾ ਵਿਕਟੋਰੀਆ ਦਾ ਖੇਤਰੀ ਇਲਾਕਾ ਹੈ ਉੱਥੇ ਆਸਟ੍ਰੇਲੀਅਨ ਮਿਲਟਰੀ ਦਾ ਬੇਸ ਹੈ, ਉੱਥੇ ਫਿਰ ਇਹ ਹਥਿਆਰਾਂ ਦਾ ਜ਼ਖੀਰਾ ਜਿਹੜਾ ਟ੍ਰਾਂਸਫਰ ਕਰ ਦਿੱਤਾ ਜਾਏਗਾ, ਉੱਥੇ ਰੱਖੇ ਜਾਣਗੇ। ਔਰ ਅਮਰੀਕੀ ਨੇਵੀ ਦੇ ਔਰ ਉੱਥੋਂ ਦੀ ਮਿਲਟਰੀ ਦੇ 100 ਦੇ ਕਰੀਬ ਇੰਜੀਨੀਅਰਸ, ਮਕੈਨਿਕਸ, ਮਟੀਰੀਅਲ ਸਪੈਸ਼ਲਿਸਟ, ਸੇਫਟੀ ਸਪੈਸ਼ਲਿਸਟ, ਮਿਲਟਰੀ ਦੇ ਲੋਕ, ਉਹ ਸਾਰੇ ਇੱਥੇ ਖੇਤਰੀ ਵਿਕਟੋਰੀਆ ਦੇ ਵਿੱਚ ਪੱਕੇ ਤੌਰ ਦੇ ਉੱਤੇ ਹੀ ਆਪਣਾ ਘਰ ਬਣਾ ਕੇ ਰਹਿਣਗੇ। ਹੋਰਨਾਂ ਖਬਰਾਂ ਦੇ ਵੱਲ ਸਾਂਝ ਪਾਈਏ ਤੇ ਵਰਜਿਨ ਏਅਰਲਾਈਨ ਦੇ ਨਾਲ ਜੁੜੀ ਇੱਕ ਖਬਰ ਵੀ ਸੁਣਦੇ ਚੱਲੋ। ਵਰਜਿਨ ਏਅਰਲਾਈਨਸ ਦੇ ਉੱਤੇ ਹੁਣ ਇੱਕ ਇੰਡੀਪੈਂਡੈਂਟ ਜਿਹੜੇ ਸੈਨੇਟਰ ਨੇ ਉਹਨਾਂ ਦੀ ਤਰਫ ਤੋਂ ਆਵਾਜ਼ ਚੁੱਕੀ ਗਈ ਸੀ, ਉਹਦੇ ਉੱਤੇ ਹੀ ਹੁਣ ਗੱਠਜੋੜ ਦੇ ਜਿਹੜੇ ਸੈਨੇਟਰ ਬ੍ਰਿਜਟ ਮਕੈਂਜ਼ੀ ਨੇ ਸਵਾਲ ਖੜੇ ਕੀਤੇ ਨੇ। ਬ੍ਰਿਜਟ ਮਕੈਂਜ਼ੀ ਨੇ ਕਿਹਾ ਕਿ ਤੁਰੰਤ ਫੈਡਰਲ ਸਰਕਾਰ ਨੂੰ ਇਸ ਮਾਮਲੇ 'ਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਕਿ ਵਰਜਿਨ ਆਸਟ੍ਰੇਲੀਆ ਕੋਵਿਡ ਵੇਲੇ ਦੇ ਜਿਹੜੇ ਕ੍ਰੈਡਿਟ ਸੀ ਉਹਨਾਂ ਦਾ ਇਸਤੇਮਾਲ ਕਰਨ ਜਾ ਰਹੇ, ਔਰ ਉਹ ਕ੍ਰੈਡਿਟ ਲਗਭਗ $90 million ਦੇ ਨੇ। ਦੱਸ ਦਈਏ ਕਿ ਕੋਵਿਡ ਦੇ ਦਰਮਿਆਨ ਜਦੋਂ ਉਡਾਨਾਂ ਰੱਦ ਹੋ ਗਈਆਂ ਸੀ ਜਾਂ ਫਿਰ ਬਹੁਤ ਸਮੇਂ ਤੱਕ ਵਿਕਟੋਰੀਆ ਦੇ ਵਿੱਚ ਜਾਂ ਜ਼ਿਆਦਾਤਰ ਸੂਬਿਆਂ ਦੇ ਵਿੱਚ ਪਾਬੰਦੀਆਂ ਲੱਗ ਰੱਖੀਆਂ ਸੀ ਔਰ ਟਰੈਵਲ ਪਾਬੰਦੀਆਂ ਲੱਗ ਰੱਖੀਆਂ ਸੀ, ਉਸ ਵੇਲੇ ਇਹਨਾਂ ਹਵਾਈ ਉਡਾਨ ਕੰਪਨੀਆਂ ਨੇ ਜਿਨ੍ਹਾਂ ਲੋਕਾਂ ਨੇ ਵੀ ਟਿਕਟਾਂ ਲੈ ਰੱਖੀਆਂ ਸੀ ਉਹਨਾਂ ਨੂੰ ਕ੍ਰੈਡਿਟ ਦਿੱਤੇ ਸੀ। ਇਹਨਾਂ ਨੂੰ ਵਾਊਚਰ ਵੀ ਕਹਿ ਦਿੱਤਾ ਜਾਂਦਾ, ਇਹਨਾਂ ਨੂੰ ਟਰੈਵਲ ਵਾਊਚਰ ਜਾਂ ਟਰੈਵਲ ਕ੍ਰੈਡਿਟ ਕਹਿ ਦਿੱਤਾ ਜਾਂਦਾ। ਇਹ ਲਗਭਗ $90 million ਬਣਦੇ ਨੇ ਆਸਟ੍ਰੇਲੀਆ ਭਰ ਦੇ ਗ੍ਰਾਹਕਾਂ ਦੇ, ਜੇ ਇਹ ਕ੍ਰੈਡਿਟ ਵਾਊਚਰ ਜਾਂ ਟਰੈਵਲ ਵਾਊਚਰਸ ਦੀ ਜੇ ਰਕਮ ਜੋੜ ਲਈ ਜਾਵੇ। ਹੁਣ ਵਰਜਿਨ ਨੇ 30 June ਤੱਕ ਦਾ ਸਮਾਂ ਦਿੱਤਾ ਹੈ ਕਿ ਜੇਕਰ ਤੁਹਾਨੂੰ ਉਸ ਵੇਲੇ ਟਰੈਵਲ ਕ੍ਰੈਡਿਟ ਦਿੱਤਾ ਸੀ ਜਾਂ ਟਰੈਵਲ ਵਾਊਚਰ ਤੁਹਾਡੇ ਕੋਲ ਪਿਆ ਤਾਂ ਉਸਦਾ ਇਸਤੇਮਾਲ ਕਰ ਲਓ, ਕਿਉਂਕਿ 30 June ਤੋਂ ਬਾਅਦ ਇਹ ਐਕਸਪਾਇਰ ਹੋ ਜਾਣਗੇ ਤੇ ਜਿੰਨੀ ਵੀ ਰਕਮ ਹੈ ਇਹਨੂੰ ਫਿਰ ਵਰਜਿਨ ਕਦੇ ਵੀ ਕਿਸੇ ਨੂੰ ਨਹੀਂ ਦੇਗਾ, ਯਾਨੀ ਇਸਦਾ ਇਸਤੇਮਾਲ ਉਡਾਨ ਕੰਪਨੀ ਦੇ ਘਰੇਲੂ ਇਸਤੇਮਾਲ ਦੇ ਲਈ ਕੀਤਾ ਜਾ ਸਕੇਗਾ। ਹੁਣ ਇਸ ਦੇ ਉੱਤੇ ਹੀ ਬ੍ਰਿਜਟ ਮਕੈਂਜ਼ੀ ਨੇ ਸਵਾਲ ਖੜੇ ਕੀਤੇ ਨੇ। ਇੱਥੋਂ ਤੱਕ ਤਾਂ ਠੀਕ ਸੀ ਕਿ ਤੁਸੀਂ 30 June ਤੱਕ ਆਪਣੀ ਟਿਕਟ ਬੁੱਕ ਕਰਾ ਲਓ ਤੇ ਟਰੈਵਲ ਕਰ ਲਓ, ਪਰ ਵਰਜਿਨ ਨੇ ਇਸ ਤੋਂ ਅੱਗੇ ਜਾ ਕੇ ਇਹ ਗੱਲ ਕਹਿ ਦਿੱਤੀ ਹੈ ਕਿ ਇਹਦਾ ਮਤਲਬ ਇਹ ਨਹੀਂ ਹੈ ਕਿ 30 June ਤੱਕ ਤੁਸੀਂ ਆਪਣੀ ਟਿਕਟ ਬੁੱਕ ਕਰਾ ਲਓਗੇ ਤੇ ਉਸ ਟਰੈਵਲ ਵਾਊਚਰ ਦਾ ਇਸਤੇਮਾਲ ਕਰ ਲਓਗੇ ਤੇ ਫਿਰ ਟਰੈਵਲ ਚਾਹੇ ਤੁਸੀਂ ਜੁਲਾਈ ਚ ਕਰੋ ਚਾਹੇ ਦਸੰਬਰ ਚ, ਏਦਾਂ ਨਹੀਂ ਹੈ। ਬਲਕਿ 30 June ਤੋਂ ਪਹਿਲਾਂ ਪਹਿਲਾਂ ਸਫ਼ਰ ਕਰਨਾ ਹੋਏਗਾ, ਯਾਨੀ ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਹ ਟਰੈਵਲ ਵਾਊਚਰ ਜਿਹੜਾ ਵਰਤਣਾ ਹੋਏਗਾ। ਇਸੇ ਕਰਕੇ ਹੁਣ ਸਵਾਲ ਉੱਠਣ ਲੱਗ ਪਏ ਨੇ ਔਰ ਵਰਜਿਨ ਦੇ ਉੱਤੇ ਇਹ ਸਵਾਲ ਉੱਠ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਇਹ ਕਿਵੇਂ ਤੇ ਕਦੋਂ ਤੈਅ ਕੀਤਾ ਗਿਆ। ਉੱਥੇ ਹੀ ਇੱਕ ਖਬਰ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ। NSW ਦਾ ਇੱਕ ਖੇਤਰੀ ਇਲਾਕਾ ਹੈ ਮਜ਼ਲਬਰੂਕ। ਮਜ਼ਲਬਰੂਕ ਦੀ ਆਬਾਦੀ ਮਹਿਜ਼ 16,000 ਦੀ ਹੈ। ਅਦਾਰੇ ABC ਦੀ ਖਬਰ ਦਾ ਇਹ ਪੰਜਾਬੀ ਉਤਾਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ABC ਨੇ ਖਬਰ ਪ੍ਰਕਾਸ਼ਿਤ ਕੀਤੀ ਹੈ ਕਿ ਮਜ਼ਲਬਰੂਕ ਨਾਮ ਦੇ ਇਸ ਖੇਤਰੀ ਛੋਟੇ ਜਿਹੇ ਟਾਊਨ ਦੇ ਵਿੱਚ, ਜਿਹਦੀ ਆਬਾਦੀ 20,000 ਵੀ ਨਹੀਂ ਹੈ, 16,000 ਤੋਂ ਵੀ ਘੱਟ ਹੈ, ਇੱਥੇ 6 ਦੁਕਾਨਾਂ ਨੇ ਜਿਹੜੀਆਂ ਤੰਬਾਕੂ ਵੇਚਦੀਆਂ ਨੇ। ਤੰਬਾਕੂ ਵੇਚਣ ਤੱਕ ਤਾਂ ਗੱਲ ਠੀਕ ਸੀ, ਪਰ ਅਦਾਰੇ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੇ ਵਿੱਚ ਇਲੀਗਲ ਤੰਬਾਕੂ ਵੇਚਿਆ ਜਾਂਦਾ। ਇਲੀਗਲ ਕਿਹੜਾ ਹੁੰਦਾ? ਜਿਹਦਾ ਕਿ ਆਸਟ੍ਰੇਲੀਆ ਦੇ ਵਿੱਚ ਤੈਸ਼ੁਦਾ ਤਰੀਕੇ ਦੇ ਨਾਲ ਨਹੀਂ ਆਇਆ। ਜ਼ਿਆਦਾਤਰ ਇਹਨਾਂ ਨੂੰ ਚਾਈਨੀਜ਼ ਸਿਗਰਟ ਜਾਂ ਈ ਵੇਪਸ ਕਹਿ ਲਿਆ ਜਾਂਦਾ, ਇਹ ਵਿਕਦੀਆਂ ਨੇ ਔਰ ਇਹ ਸਸਤੀਆਂ ਕੀਮਤਾਂ ਤੇ ਵਿਕਦੀਆਂ ਨੇ। ਹੁਣ NSW ਦੇ ਖੇਤਰੀ ਇਲਾਕੇ ਦੇ ਵਿੱਚ, ਅਪਰ ਹੰਟਰ ਦਾ ਇਹ ਇਲਾਕਾ ਪੈਂਦਾ ਮਜ਼ਲਬਰੂਕ ਦੇ ਵਿੱਚ, 2024 ਦੇ ਵਿੱਚ ਇੱਕ ਕੌਂਸਲਰ ਚੁਣੇ ਗਏ ਸੀ ਇੱਥੋਂ ਭਾਰਤੀ ਮੂਲ ਦੇ, ਰੋਹਿਤ ਮਹਾਜਨ। ਕਿਹਾ ਗਿਆ ਅਦਾਰੇ ABC ਦੀ ਤਰਫ ਤੋਂ ਕਿ ਰੋਹਿਤ ਮਹਾਜਨ ਦੀ ਇਸ ਟਬੈਕੋ ਸ਼ਾਪ ਦੇ ਬਾਹਰ ਉਹਨਾਂ ਦੇ ਹੋਰਡਿੰਗ ਵੀ ਰੱਖੇ ਹੋਏ ਨੇ ਤੇ ਉਹਨਾਂ ਦੀ ਦੁਕਾਨ ਤੋਂ ਇਸਤੇਮਾਲ ਵੀ ਕੀਤਾ ਜਾਂਦਾ ਇਲੀਗਲ ਤੰਬਾਕੂ ਦਾ। ਹਾਲਾਂਕਿ ਰੋਹਿਤ ਮਹਾਜਨ ਨੇ ਇਹ ਗੱਲ ਕਹੀ ਹੈ ਕਿ ਇਸ ਦੇ ਬਾਰੇ ਇਸ ਕਿਸਮ ਦੀਆਂ ਸਿਗਰਟਾਂ ਉਹ ਕਦੇ ਵੀ ਸੈੱਲ ਨਹੀਂ ਕਰਦੇ, ਪਰ ਬਹੁਤ ਸਾਰੀਆਂ ਦੁਕਾਨਾਂ ਕਰਦੀਆਂ ਨੇ ਏਰੀਆ ਦੇ ਵਿੱਚ, ਉਹਨਾਂ ਨੂੰ ਪਤਾ ਹੈ, ਕੌਂਸਲਰ ਹੋਣ ਦੇ ਨਾਤੇ ਵੀ ਉਹਨਾਂ ਨੂੰ ਇਹ ਜਾਣਕਾਰੀ ਹੈ। ਪਰ ਇਸ ਮਾਮਲੇ ਦੇ ਉੱਤੇ ਸਰਕਾਰ ਵੀ ਕੁਛ ਨਹੀਂ ਕਰ ਪਾ ਰਹੀ। ਅਦਾਰੇ ABC ਨੇ ਸਵਾਲ ਚੁੱਕੇ ਨੇ ਕਿ ਜੇਕਰ ਖੇਤਰੀ ਇਲਾਕਿਆਂ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਸਿਗਰਟਾਂ ਦਾ ਵਪਾਰ ਚੱਲਦਾ, ਤਾਂ ਫਿਰ ਸ਼ਹਿਰੀ ਇਲਾਕਿਆਂ ਦੇ ਵਿੱਚ ਤਾਂ ਸਰਕਾਰ ਕਿਵੇਂ ਹੀ ਕੰਟਰੋਲ ਕਰ ਲਏਗੀ। ਹੁਣ ਉਦਾਹਰਨ ਇਹ ਵੀ ਦਿੱਤੀ ਗਈ ਹੈ ਰੋਹਿਤ ਮਹਾਜਨ ਦੇ ਨਾਲ ਦਿੱਤੀ ਹੋਈ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਪਾਰਟਨਰ ਵੀ ਨੇ ਇੱਥੇ ਔਰ ਉਹ ਵੀ ਕਿਸ ਦੀ ਡਿਊਟੀ ਲਗਾ ਛੱਡਦੇ ਨੇ, ਹੋਲਡਿੰਗ ਕਿਸ ਨੇ ਰੱਖ ਛੱਡੇ ਸੀ ਉਹਨਾਂ ਦੇ ਬਤੌਰ ਕੌਂਸਲਰ ਚੁਣੇ ਹੋਏ, ਇਹ ਨਹੀਂ ਪਤਾ। ਕੌਂਸਲਰ ਮਹਾਜਨ ਨੇ ਇੱਕ ਪਲਾਨ ਵੀ ਜਿਹੜਾ ਹੈ ਕੌਂਸਲ ਦੇ ਵਿੱਚ ਸਬਮਿਟ ਕੀਤਾ ਹੈ, ਉਹ ਇੱਕ ਚਾਈਲਡ ਕੇਅਰ ਸੈਂਟਰ ਜਿਹੜਾ ਹੈ ਮਜ਼ਲ ਬਰੂਕ ਦੇ ਵਿੱਚ ਤਿਆਰ ਕਰਨ ਜਾ ਰਹੇ ਨੇ, ਔਰ ਇਸ ਦੇ ਖਾਤਰ ਜਿਹੜਾ ਉਹਨਾਂ ਦੀ ਟਬਾਕੋ ਸ਼ਾਪ ਹੈ ਤੇ ਉਹਨਾਂ ਦਾ ਇਹ ਚਾਈਲਡ ਕੇਅਰ ਸੈਂਟਰ, ਔਰ ਇਸ ਇਮਾਰਤ ਜਿਹੜੀ ਹੈ ਤਬਾਕੋ ਸ਼ਾਪ ਦੀ ਇਮਾਰਤ ਹੈ ਇਹ ਵੀ ਉਹਨਾਂ ਦੀ ਆਪਦੀ ਉਹ ਖਰੀਦੀ ਹੋਈ ਹੈ। ਇਸ ਸਾਰੇ ਦੇ ਵਿੱਚ ਉਹਨਾਂ ਦੀ ਉਹਨਾਂ ਦੇ ਬ੍ਰਦਰ ਇਨ ਲਾ ਦੇ ਨਾਲ ਪਾਰਟਨਰਸ਼ਿਪ ਹੈ। ਪੰਕਜ ਮੋਗਾ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਨੇ, ਕੈਨਬਰਾ ਤੋਂ ਆਉਂਦੇ ਨੇ। ਪੰਕਜ ਮੋਗਾ ਕਿਸੇ ਵਕਤ AIBC ਆਸਟ੍ਰੇਲੀਅਨ ਇੰਡੀਅਨ ਬਿਜ਼ਨਸ ਕੌਂਸਲ ਦੇ ਮੈਂਬਰ ਵੀ ਰਹਿ ਚੁੱਕੇ ਨੇ, ਕਮੇਟੀ ਮੈਂਬਰ, ਉਹੀ AIBC ਜਿਸਨੇ ਪਿਛਲੇ ਮਹੀਨੇ ਇੱਕ ਸਮਾਗਮ ਕਰਵਾਇਆ ਸੀ ਕੈਨਬਰਾ 'ਚ, ਜਦੋਂ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਵੀ ਉਸਨੂੰ ਅਟੈਂਡ ਕੀਤਾ ਸੀ। ਹਾਲਾਂਕਿ ਆਰਗੇਨਾਈਜੇਸ਼ਨ ਨੇ ਇੱਕ ਸਟੇਟਮੈਂਟ 'ਚ ਕਿਹਾ ਹੈ ਕਿ ਮੋਗਾ ਹੁਣ ਰਿਜ਼ਾਈਨ ਕਰ ਚੁੱਕੇ ਨੇ, ਇਸ ਸੰਸਥਾ ਦੇ ਨਾਲ ਉਹ ਜੁੜੇ ਹੋਏ ਨਹੀਂ ਨੇ। ਪਰ ਭਾਰਤੀ ਮੂਲ ਦੇ ਜਿਹੜੇ ਇਹ ਲੋਕ ਨੇ ਇਹਨਾਂ ਦੇ ਉੱਤੇ ਇਹ ਸਵਾਲ ਖੜੇ ਉੱਠਦੇ ਨੇ। ਮਜ਼ਲ ਬਰੂਕ ਖਾਸ ਤੌਰ ਦੇ ਉੱਤੇ ਉਸ ਇਲਾਕੇ ਦੇ ਵਿੱਚ ਆਉਂਦਾ ਹੈ ਜਿਹੜੀ ਫੈਡਰਲ ਸੀਟ ਨਿਊ ਇੰਗਲੈਂਡ ਕਹੀ ਜਾ ਸਕਦੀ ਹੈ। ਹੁਣ ਨਿਊ ਇੰਗਲੈਂਡ ਫੈਡਰਲ ਸੀਟ ਹੈ ਜਿਹੜੀ, ਉੱਥੋਂ ਕੌਣ ਚੁਣ ਕੇ ਆਉਂਦਾ? ਦੇਸ਼ ਦੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਔਰ ਨਵੇਂ ਨਵੇਂ ਵਨ ਨੇਸ਼ਨ ਪਾਰਟੀ ਦੇ ਵਿੱਚ ਗਏ ਬਾਨਬੀ ਜੋਇਸ। ਬਾਨਬੀ ਜੋਇਸ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ, ਉਹਨਾਂ ਨੂੰ ਪਤਾ ਨਹੀਂ ਸੀ ਪਹਿਲੀ ਗੱਲ ਤਾਂ, ਪਰ ਜੇਕਰ ਇਸ ਕਿਸਮ ਦੀਆਂ ਇਲੀਗਲ ਐਕਟੀਵਿਟੀਜ਼ ਹੁੰਦੀਆਂ ਨੇ ਤਾਂ ਉਹ ਇਸ ਦੇ ਲਈ ਜ਼ਰੂਰ ਆਵਾਜ਼ ਚੁੱਕਣਗੇ ਔਰ ਇਸ ਦੀ ਪੜਤਾਲ ਕਰਵਾਉਣਗੇ। ਬਾਨਬੀ ਜੋਇਸ ਦੀ ਵਨ ਨੇਸ਼ਨ ਪਾਰਟੀ ਪਿਛਲੇ ਕੁਝ ਦਿਨਾਂ ਦੇ ਵਿੱਚ ਮਾਈਗ੍ਰੈਂਟਸ ਦੇ ਖਿਲਾਫ ਖਾਸੀ ਸਖਤ ਨਜ਼ਰ ਆਈ ਹੈ। ਕੁਇਨਜ਼ਲੈਂਡ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿੰਨਾ ਵੀ ਵੇਸਟ ਲੈਂਡਫਿਲ ਵੇਸਟ ਜਿਹੜਾ ਹੁੰਦਾ, ਜਿਹੜਾ ਧਰਤੀ ਦੇ ਥੱਲੇ ਜ਼ਮੀਨ ਦੋਜ਼ ਜਿਹਨੂੰ ਕੀਤਾ ਜਾਂਦਾ, ਉਸ ਨੂੰ ਘੱਟ ਕਰਨ ਦੇ ਲਈ, ਔਰ ਘੱਟ ਵੀ ਕਿੰਨਾ, 65% ਤੱਕ ਘੱਟ ਕਰਨ ਦੇ ਲਈ ਅਗਲੇ 10 ਸਾਲਾਂ ਦੇ ਵਿੱਚ ਇੱਕ ਟੀਚਾ ਮਿਥਿਆ ਜਾਏਗਾ। ਔਰ ਲਗਭਗ 10 ਮਿਲੀਅਨ ਟਨ ਵੇਸਟ ਜਿਹੜਾ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਹੀ ਕੁਇਨਜ਼ਲੈਂਡ ਨੇ ਜਨਰੇਟ ਕਰ ਦਿੱਤਾ ਸੀ। ਹੁਣ 65% ਤੱਕ ਘੱਟ ਕਰਨਾ ਇੱਕ ਬਹੁਤ ਵੱਡਾ ਟੀਚਾ ਹੁੰਦਾ ਹੈ। ਐਨਵਾਇਰਮੈਂਟ ਮਿਨਿਸਟਰ ਐਂਡਰਿਊ ਪਾਵਲ ਨੇ ਇਸ ਸਰਕਾਰ ਦੀ ਨਵੀਂ ਰਣਨੀਤੀ ਦਾ ਐਲਾਨ ਕੀਤਾ ਹੈ। ਕਿਹਾ ਹੈ ਕਿ 2035 ਤੱਕ ਅਸੀਂ ਰੀਸਾਈਕਲਿੰਗ ਟਾਰਗੇਟ ਨੂੰ 65% ਤੱਕ ਘੱਟ ਕਰਕੇ ਲਿਆਵਾਂਗੇ, ਤਾਂ ਕਿ ਜਿਹੜੇ ਜ਼ਮੀਨ ਦੇ ਥੱਲੇ ਭਰ ਰਹੇ ਨੇ ਜਾਂ ਜ਼ਮੀਨ ਦੇ ਉੱਪਰ ਵੀ ਜਿਹੜੇ ਇਹ ਢੇਰ ਲੱਗ ਰਹੇ ਨੇ ਕੂੜੇ ਦੇ, ਇਹ ਘੱਟ ਕੀਤੇ ਜਾ ਸਕਣ। ਔਰ ਇਸ ਦੇ ਖਾਤਰ ਕੇਨਸ, ਟਾਊਨਸਵਿਲ, ਮੈਕੇ, ਸਭ ਤੋਂ ਪਹਿਲਾਂ ਇਹਨਾਂ ਖੇਤਰੀ ਇਲਾਕਿਆਂ ਤੋਂ ਸ਼ੁਰੂਆਤ ਕੀਤੀ ਜਾਏਗੀ। ਸੁਣਨ ਨੂੰ ਤਾਂ ਉੱਪਰੋਂ ਉੱਪਰੋਂ ਇਹ ਯੋਜਨਾ ਚੰਗੀ ਲੱਗ ਰਹੀ ਹੈ, ਪਰ ਇਹਨਾਂ ਖੇਤਰੀ ਇਲਾਕਿਆਂ ਦੇ ਵਿੱਚ ਲੋਕਾਂ ਨੇ ਵਿਰੋਧ ਕਰਨਾ

0: ਯੋਜਨਾ ਆਂਦੀ ਹੈ ਤਾਂ ਕੁਇਨਜ਼ਲੈਂਡ ਦੇ ਟੈਕਸਪੇਅਰਸ ਦੀ ਜੇਬ ਦੇ ਉੱਤੇ ਇਹ ਇੱਕ ਨਵਾਂ ਬੋਝ ਮੰਨਿਆ ਜਾ ਸਕਦਾ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤੇ ਲਿਨਕ੍ਰਾਫਟ ਨਾਮ ਦਾ ਰਿਟੇਲ ਸਟੋਰ ਤੁਸੀਂ ਕਦੇ ਨਾ ਕਦੇ ਤਾਂ ਗਏ ਹੋਵੋਗੇ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਭਰ ਦੇ ਵਿੱਚ ਵੀ ਇਸ ਕਿਸਮ ਦੇ ਸਟੋਰ ਨੇ। ਲਗਭਗ ਪਿਛਲੇ 80 ਸਾਲਾਂ ਤੋਂ ਇਹ ਰਿਟੇਲ ਸਟੋਰ ਆਸਟ੍ਰੇਲੀਆ ਭਰ ਦੇ ਵਿੱਚ ਫੈਬਰਿਕ ਮਟੀਰੀਅਲ ਜਾਂ ਹੋਮਵੇਅਰ ਦੇ ਨਾਲ ਜੁੜਿਆ ਹੋਇਆ ਸਮਾਨ ਜਿਹੜਾ ਉਹ ਵੇਚਦੇ ਰਹੇ ਨੇ। ਮੰਨਿਆ ਜਾ ਰਿਹਾ ਕਿ ਕੰਪਨੀ ਹੁਣ ਪਹਿਲਾਂ ਹੀ ਆਪਣੇ ਕਾਫੀ ਸਟੋਰ ਬੰਦ ਕਰ ਚੁੱਕੀ ਸੀ, ਹੁਣ ਬਚੇ ਕੁਚੇ ਸਟੋਰ ਵੀ ਜਿਹੜੇ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਭਰ ਦੇ ਵਿੱਚ 30 ਦੇ ਕਰੀਬ ਸਟੋਰ ਹਾਲੇ ਵੀ ਆਪਰੇਸ਼ਨਲ ਹੈਗੇ ਨੇ, ਜ਼ਿਆਦਾਤਰ ਈਸਟਰਨ ਸਟੇਟਸ ਦੇ ਵਿੱਚ ਹੀ ਨੇ, ਯਾਨੀ ਕਿ ਕੁਇਨਜ਼ਲੈਂਡ, ਵਿਕਟੋਰੀਆ, NSW ਦੇ ਵਿੱਚ। ਔਰ ਅਗਲੇ 6 ਮਹੀਨਿਆਂ ਦੇ ਵਿੱਚ ਇਹਨਾਂ ਸਟੋਰਸ ਨੂੰ ਖਤਮ ਕਰ ਦਿੱਤਾ ਜਾਏਗਾ, ਬੰਦ ਕਰ ਦਿੱਤਾ ਜਾਏਗਾ। ਕੰਪਨੀ ਹੁਣ ਇਹਨਾਂ ਸਟੋਰਸ ਨੂੰ ਚਲਾਉਣ ਦੇ ਕਾਬਲ ਨਹੀਂ ਬਚੀ ਔਰ 300 ਦੇ ਕਰੀਬ ਸਟਾਫ ਜਿਹੜਾ ਹੈ ਉਹ ਪ੍ਰਭਾਵਿਤ ਹੋਏਗਾ। ਕੱਲ ਦੇ ਦਿਨ ਫੀਫਾ ਵਿਸ਼ਵ ਕੱਪ ਦੇ ਵਿੱਚ ਜਿਹੜੇ ਕੁਝ ਮੈਚ ਹੋਏ ਸੀ ਉਹਨਾਂ ਮੈਚਾਂ ਦੇ ਬਾਰੇ ਵੇਰਵਾ ਵੈਸੇ ਤਾਂ ਅਸੀਂ ਸ਼ਾਮ ਦੀਆਂ ਖਬਰਾਂ ਦੇ ਵਿੱਚ ਵੀ ਸਾਂਝਾ ਕਰਦੇ ਹੋਏ ਚੱਲਦੇ ਹੁੰਦੇ, ਪਰ ਕੱਲ ਦੇ ਦਿਨ ਜਿੰਨੇ ਵੀ ਮੈਚ ਹੋਏ ਇਹ ਬੜਾ ਇੰਟਰਸਟਿੰਗ ਰਿਹਾ ਕੱਲ ਦਾ ਦਿਨ ਕਿ ਸਾਰੇ ਦੇ ਸਾਰੇ ਮੈਚ ਡਰਾ ਹੋਏ। ਸਪੇਨ ਤੇ ਕੋਬੋ ਵੇਰਡੇ ਦਾ ਮੈਚ 0-0 ਦੇ ਉੱਤੇ ਡਰਾ ਹੋਇਆ। ਸਪੇਨ ਜਿਹਨੂੰ ਇਸ ਟੂਰਨਾਮੈਂਟ ਦੀ ਖਿਤਾਬੀ ਟੀਮ ਮੰਨਿਆ ਜਾ ਰਿਹਾ, ਯਾਨੀ ਕਿ ਖਿਤਾਬ ਦੀ ਦਾਅਵੇਦਾਰ ਮੰਨਿਆ ਜਾ ਰਿਹਾ, ਉਹ ਕੋਬੋ ਵੇਰਡੇ ਦੇ ਅੱਗੇ ਲਾਚਾਰ ਨਜ਼ਰ ਆਈ, ਜਾਂ ਫਿਰ ਇੰਜ ਕਹਿ ਲਈਏ ਕਿ ਸਿਰਫ ਇੱਕ ਖਿਡਾਰੀ ਦੇ ਅੱਗੇ ਲਾਚਾਰ ਨਜ਼ਰ ਆਈ। 40 ਸਾਲਾ ਕੋਬੋ ਵੇਰਡੇ ਦੇ ਜਿਹੜੇ ਗੋਲ ਕੀਪਰ ਨੇ ਉਹਨਾਂ ਦੇ ਅੱਗੇ ਸਪੇਨ ਨੇ ਇੱਕ ਨੀ, ਦੋ ਨੀ, ਅੱਧੀ ਦਰਜਨ ਤੋਂ ਵੀ ਵੱਧ ਮੌਕਿਆਂ ਦੇ ਉੱਤੇ ਡਾਇਰੈਕਟ ਗੋਲ ਦੇ ਮੌਕੇ ਆਪਣੇ ਲਏ ਸੀ, ਹਾਸਲ ਕੀਤੇ ਸੀ, ਪਰ ਕੋਬੋ ਵੇਰਡੇ ਦੀ ਟੀਮ ਨੇ ਕੋਈ ਵੀ ਨਾ ਚੱਲਣ ਦਿੱਤੀ ਔਰ 0-0 ਦੀ ਬਰਾਬਰੀ ਦੇ ਉੱਤੇ ਇਹ ਮੈਚ ਖਤਮ ਹੋਇਆ। ਬਲਕਿ ਇਹ ਮੈਚ ਜਿਨ੍ਹਾਂ ਨੇ ਵੀ ਦੇਖਿਆ ਉਹ ਇਸ ਗੱਲ ਦੇ ਗਵਾਹ ਰਹੇ ਕਿ 80% ਮੈਚ ਦਾ ਜਿਹੜਾ ਸਮਾਂ ਸੀ ਉਹ ਇੱਕੋ ਹੀ ਪਾਸੇ ਬੀਤਿਆ, ਯਾਨੀ ਕੋਬੋ ਵੇਰਡੇ ਤੇ ਸਪੇਨ ਦੀਆਂ ਟੀਮਾਂ ਸਿਰਫ ਕੋਬੋ ਵੇਰਡੇ ਦੇ ਹੀ ਗੋਲ ਦੇ ਵੱਲ ਖੇਡ ਰਹੀਆਂ ਸੀ। ਮਸਾਂ ਹੀ ਕੋਈ ਗੋਲ ਜਿਹੜਾ ਉਹ ਸਪੇਨ ਦੇ ਗੋਲਕੀਪਰ ਦੇ ਕੋਲ ਜਾ ਰਿਹਾ ਸੀ, ਇੱਕ ਕਿਸਮ ਦੇ ਨਾਲ ਆਏ ਰਿਹਾ, ਐਂ ਲੱਗਿਆ ਕਿ ਉਹ ਜਿਵੇਂ ਅੱਜ ਛੁੱਟੀ ਕੱਟਣ ਹੀ ਆਏ ਨੇ ਔਰ ਮੈਚ ਦੇਖਣ ਹੀ ਆਏ ਨੇ ਦੂਸਰੇ ਪਾਸਿਓਂ। ਦੂਜਾ ਮੈਚ ਜਿਹੜਾ ਬੈਲਜੀਅਮ ਤੇ ਇਜਿਪਟ ਦਾ ਰਿਹਾ, ਮਿਸਰ ਤੇ ਬੈਲਜੀਅਮ ਦੇ ਦਰਮਿਆਨ ਮੈਚ, ਦੋਵੇਂ ਟੀਮਾਂ ਵਧੀਆ ਟੀਮਾਂ ਮੰਨੀਆਂ ਜਾ ਸਕਦੀਆਂ, 1-1 ਦੀ ਬਰਾਬਰੀ ਤੇ ਇਹ ਮੈਚ ਮੁੱਕਿਆ। ਸਾਊਦੀ ਅਰਬ ਤੇ ਯੂਰੂਗਾਏ ਦੇ ਮੈਚ ਦੇ ਵਿੱਚ ਕੋਈ ਹਾਈ ਪਾਵਰ ਮੈਚ ਨਹੀਂ ਮੰਨਿਆ ਜਾ ਸਕਦਾ ਇਸਨੂੰ, ਬੜਾ ਹੀ ਨੀਰਸ ਮੈਚ ਇਹ ਰਿਹਾ, ਹਾਲਾਂਕਿ ਇਹ ਵੀ 1-1 ਦੀ ਬਰਾਬਰੀ ਦੇ ਉੱਤੇ ਖਤਮ ਹੋਇਆ। ਤੇ ਗਰੁੱਪ ਜੀ ਦਾ ਮੈਚ ਸੀ ਜਿਹੜਾ ਇਰਾਨ ਤੇ ਨਿਊਜ਼ੀਲੈਂਡ, ਇਰਾਨ ਦੀ ਇਸ ਕਰਕੇ ਉਡੀਕ ਕੀਤੀ ਜਾ ਰਹੀ ਸੀ ਕਿਉਂਕਿ ਇਰਾਨ ਨੇ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਇਰਾਨ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਅਮਰੀਕਾ ਦੀ, ਪਰ ਬਾਅਦ ਦੇ ਵਿੱਚ ਆਖਰੀ ਮਿੰਟਾਂ 'ਚ ਫੈਸਲੇ ਲਏ ਗਏ ਕਿ ਇਰਾਨ ਦੇ ਜ਼ਿਆਦਾਤਰ ਮੈਚ ਅਮਰੀਕਾ ਛੱਡ ਕੇ ਮੈਕਸੀਕੋ 'ਚ ਕਰਵਾ ਦਿੱਤੇ ਜਾਣ, ਕਿਉਂਕਿ ਇਹ ਟੂਰਨਾਮੈਂਟ ਮੈਕਸੀਕੋ ਤੇ ਕੈਨੇਡਾ 'ਚ ਵੀ ਹੋ ਰਿਹਾ। ਖੈਰ, ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਸਰਪ੍ਰੀਤ ਸਿੰਘ ਪੰਜਾਬੀ ਮੂਲ ਦਾ ਖਿਡਾਰੀ ਹੈ, ਇਹ ਵੀ ਨਜ਼ਾਰਾ ਦਿਲਚਸਪ ਰਿਹਾ ਕਿ ਇੱਕ ਸਿੰਘ ਜਿਸਦੀ ਜਰਸੀ ਦੇ ਉੱਤੇ ਲਿਖਿਆ ਹੋਇਆ ਉਹ ਖਿਡਾਰੀ ਮੈਦਾਨ ਦੇ ਵਿੱਚ ਦੌੜ ਰਿਹਾ, ਤੇ ਦੂਸਰੇ ਪਾਸੇ ਇਰਾਨ ਦੀ ਟੀਮ ਨੇ ਵਧੀਆ ਟੱਕਰ ਦਿੱਤੀ ਨਿਊਜ਼ੀਲੈਂਡ ਨੂੰ। ਹਾਲਾਂਕਿ ਬੈਲੈਕ ਕੈਟਸ ਨੇ ਸ਼ੁਰੂਆਤ ਵਧੀਆ ਕੀਤੀ ਸੀ, ਸ਼ੁਰੂਆਤੀ ਕੁਝ ਮਿੰਟਾਂ ਦੇ ਵਿੱਚ 1 ਗੋਲ ਕਰ ਦਿੱਤਾ ਸੀ, ਪਰ ਨਿਊਜ਼ੀਲੈਂਡ ਦੇ 2 ਗੋਲ ਦੇ ਮੁਕਾਬਲੇ ਇਰਾਨ ਨੇ ਵੀ 2 ਗੋਲ ਕਰ ਛੱਡੇ। ਆਖਰੀ ਮਿੰਟਾਂ 'ਚ ਇਰਾਨ ਨੇ ਵੀ ਇਹ ਮੁਕਾਬਲਾ ਬਰਾਬਰੀ ਤੇ ਲਿਆ ਕੇ ਮੁਕਾ ਦਿੱਤਾ। ਉਧਰ ਅੱਜ ਤੜਕੇ ਸਵੇਰੇ ਜਿਹੜਾ ਫਰਾਂਸ ਤੇ ਸੈਨੇਗਲ 'ਚ ਮੈਚ ਹੋਇਆ, ਬੜਾ ਸੋਹਣਾ ਮੈਚ ਮੁੱਕਿਆ ਵੀ ਔਰ ਫਰਾਂਸ ਨੇ 3-1 ਦੇ ਨਾਲ ਇਹ ਮੈਚ ਜਿੱਤ ਲਿਆ ਔਰ ਕਾਫੀ ਜ਼ਿਆਦਾ ਇੰਟੈਂਸ ਮੈਚ ਇਸਨੂੰ ਕਿਹਾ ਜਾ ਰਿਹਾ ਸੀ। ਜਿਸ ਵਕਤ ਖਬਰਾਂ ਦੀ ਲਾਈਵ ਸਾਂਝਾ ਪਾ ਰਹੇ ਹਾਂ, ਇੱਕ ਹੋਰ ਇੰਟੈਂਸ ਮੈਚ ਚੱਲ ਰਿਹਾ ਇਰਾਕ ਤੇ ਨਾਰਵੇ। ਹਾਲਾਂਕਿ ਨਾਰਵੇ ਇਸਨੂੰ ਬੜੀ ਆਸਾਨੀ ਦੇ ਨਾਲ ਜਿੱਤ ਲਏਗਾ, 80 ਮਿੰਟਾਂ ਦਾ ਮੈਚ ਲਗਭਗ ਮੁਕੰਮਲ ਹੋ ਚੁੱਕਿਆ। ਇਰਾਕ ਹਾਲੇ ਤੱਕ 1 ਗੋਲ ਕਰ ਸਕਿਆ ਤੇ ਨਾਰਵੇ ਨੇ 3 ਗੋਲ ਕਰ ਦਿੱਤੇ ਨੇ। ਇਸ ਤੋਂ ਇਲਾਵਾ ਅਰਜਨਟੀਨਾ ਅਲਜੀਰੀਆ ਬੜਾ ਹਾਈ ਪਾਵਰ ਮੈਚ ਮੰਨਿਆ ਜਾ ਰਿਹਾ ਹੈ ਵੀ, ਔਰ ਆਸਟਰੀਆ ਤੇ ਜਾਰਡਨ, ਇਹ 2 ਮੈਚ ਵੀ ਵੇਖਣ ਲਾਇਕ ਹੋਣਗੇ। ਤੇ ਕੱਲ ਦੇ ਦਿਨ ਫਿਰ ਪੁਰਤਗਾਲ ਤੇ DR ਕੋਂਗੋ, ਇੰਗਲੈਂਡ ਕੋਰੇਸ਼ੀਆ, ਘਾਨਾ ਪਨਾਮਾ ਤੇ ਉਜ਼ਬੇਕਿਸਤਾਨ ਕੋਲੰਬੀਆ, ਇਹ ਫੀਫਾ ਵਿਸ਼ਵ ਕੱਪ ਦੇ ਮੈਚ ਬਕਾਇਆ ਨੇ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਚ ਨਹੀਂ, ਇਜਾਜ਼ਤ ਦਿਓ, ਧੰਨਵਾਦ।
1: इलेक्ट्रिक बनाने की सोच रहे हैं? ऐसा करना आपकी सोच से अधिक आसान हो सकता है। इजी इलेक्ट्रिक SEC आपको छूट और बचत का हिसाब लगाने, उपकरणों की तुलना करने और भरोसेमंद कारीगरों की खोज करने में सहायता देता है। ये सब कुछ एक ही स्थान पर। आप बिजली के बिलों पर प्रति वर्ष $2,000 से अधिक की बचत कर सकते हैं। शुरू करने के लिए तैयार हैं? easyelectricscc.com

0: नजर है बोला।
1: ओए पुली ओए दी, जबरदस्त कामयाबी तो बाद गीत MP3 ते जगजीत संधु फिल्म्स ले आए ने हासे मस्ती ते इमोशन नाल भरपूर फिल्म।
2: बोले ने कसूते फसाते
1: ओए बोले ओए 2 कॉमेडी ड्रामा ते एंटरटेनमेंट दा पूरा तड़का 12 जून नु पूरी फैमिली दे नाल नजदीकी सिनेमा घरां विच देखना ना भुल्यो। ओए बोले ओए 2
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
7: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
8: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ 40 ਦਿਨ ਦੇ ਵਿੱਚੋਂ ਆਵਾਜ਼ ਸੀ ਦੇਵੀ ਮਕਸੂਸਪੁਰੀ ਜੀ ਦੀ ਅਤੇ ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣੀ ਆ 19 ਜੂਨ ਨੂੰ ਰਿਲੀਜ਼ ਹੋਣੀ ਆ ਅਤੇ ਜਾ ਕੇ ਤੁਸੀਂ ਆਪਣੇ ਲਾਗਲੇ ਸਿਨੇਮਾਘਰਾਂ ਦੇ ਵਿੱਚ ਵੇਖ ਸਕਦੇ ਹੋ ਪ੍ਰੋਗਰਾਮ ਹਾਂਜੀ ਮੈਲਬਨ ਨੂੰ ਅੱਗੇ ਵਧਾਉਂਦੇ ਹਾਂ ਅਤੇ ਇਹ ਉਹ ਹਿੱਸਾ ਜਿਹਦੇ ਵਿੱਚ ਤੁਸੀਂ ਵੀ ਗੱਲਾਂ ਬਾਤਾਂ ਕਰ ਸਕਦੇ ਹੋ ਤੁਸੀਂ ਵੀ ਸਾਂਝ ਪਾ ਸਕਦੇ ਹੋ ਅਤੇ ਆਓ ਫਿਰ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਆਵਾਜ਼ ਦੀ ਦੁਨੀਆ ਦੇ ਦੋਸਤੋ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ ਆ ਤੁਹਾਨੂੰ ਪ੍ਰੋਗਰਾਮ ਦੇ ਇਸ ਹਿੱਸੇ ਜੀ ਆਇਆਂ ਨੂੰ ਆਖਦੇ ਹਾਂ
0: ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਹੁਣ ਉਹ ਸਮਾਂ ਆ ਗਿਆ ਜਦੋਂ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਅਤੇ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਕੋਸ਼ਿਸ਼ ਸਾਡੀ ਇਹ ਹੁੰਦੀ ਆ ਕਿ ਪਹਿਲੇ ਜਿਹੜਾ ਹਿੱਸਾ ਪ੍ਰੋਗਰਾਮ ਦਾ ਉਹਦੇ ਵਿੱਚ ਅਸੀਂ ਆਪਣੀਆਂ ਗੱਲਾਂ ਬਾਤਾਂ ਕਰ ਲਈਏ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੀਆਂ ਗੱਲਾਂ ਬਾਤਾਂ ਅਗਲੇ ਹਿੱਸੇ ਦੇ ਵਿੱਚ ਆ ਕੇ ਤਾਂ ਜ਼ਰੂਰ ਰੱਖੋ ਪਰ ਅੱਜ ਦਾ ਵਿਸ਼ਾ ਜਿਹੜਾ ਵਾ ਉਹਦੇ ਵਿੱਚ ਤੁਹਾਡੀ ਸਾਂਝ ਬੜੀ ਜ਼ਰੂਰੀ ਹੈ ਕਿਉਂਕਿ ਕਈ ਵਾਰ ਕਈ